0: ਜਿੱਥੇ ਕੱਲ੍ਹ ਸ਼ਾਮ ਨੂੰ ਪ੍ਰੋਗਰਾਮ ਜਿਹੜੇ ਨੇ ਉਹ 7:33 ਗ੍ਰੇਟ ਸਾਊਥ ਰੋਡ ਪਾਪਟੋਈ ਦੇ ਵਿੱਚ ਪ੍ਰੋਗਰਾਮ ਹੈ 9 ਮਈ ਨੂੰ, ਮਾਫ ਕਰਨਾ, ਆਉਂਦੇ ਸੈਟਰਡੇ ਨੂੰ। ਸੋ ਉਸ ਦੇ ਵਿੱਚ ਕੀ ਹੋਣ ਜਾ ਰਿਹਾ?
1: ਇਸ ਤਰ੍ਹਾਂ ਹੈਗਾ ਜੀ ਕਿ ਇਹ ਮਦਰਸ ਡੇ ਨੂੰ ਸਮਰਪਿਤ ਹੈਗਾ, ਔਰ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜਾ ਰਿਸ਼ਤਾ ਹੈਗਾ ਮਾਂ ਦਾ ਉਹ ਸਭ ਤੋਂ ਉੱਚਾ ਰਿਸ਼ਤਾ ਹੈ
0: ਜੀ।
1: ਇਸ ਦੁਨੀਆ ਵਿੱਚ ਜਿੰਨੇ ਰਿਸ਼ਤੇ ਸਭ ਝੂਠੇ ਤੇ ਬਹਿਰੂਪ, ਮਾਂ ਦਾ ਰਿਸ਼ਤਾ
0: ਸਭ ਤੋਂ ਉੱਚਾ,
1: ਮਾਂ ਹੈ ਰੱਬ ਦਾ ਰੂਪ। ਸੋ ਇਸ ਨੂੰ ਸਮਰਪਿਤ ਇਹ ਪ੍ਰੋਗਰਾਮ ਹੋਣ ਜਾ ਰਿਹਾ, ਬਹੁਤ ਵੱਡੀ ਗੱਲ ਹੈ, ਬਹੁਤ ਅੱਛੀ ਗੱਲ ਹੈ। ਔਰ ਕਿਵੀ ਇੰਡੀਅਨ ਚੈਰੀਟੇਬਲ ਐਂਡ ਸੋਸ਼ਲ ਕਲੱਬ ਨਿਊਜ਼ੀਲੈਂਡ, ਜਿਹੜਾ ਕਿ ਜਿਨ੍ਹਾਂ ਦਾ ਮੈਂ ਆਪ ਜੀ ਦੇ ਔਰ ਸਾਰੇ ਹੀ ਸਰੋਤਿਆਂ ਦੇ ਧਿਆਨ 'ਚ ਗੱਲ ਲਿਆਉਣਾ ਚਾਹੁੰਦਾ ਹਾਂ ਕਿ ਇਹ ਜਿਹੜਾ ਕਲੱਬ ਹੈ ਬਹੁਤ ਪੁਰਾਣਾ, ਜਿਵੇਂ ਆਪ ਜੀ ਨੇ ਹੁਣੇ ਮੈਂਸ਼ਨ ਕੀਤਾ ਹੈ, ਔਰ ਇਹਦਾ ਜਿਹੜਾ ਪਰਪਜ਼ ਹੈਗਾ ਸੀਗਾ ਉਹ ਸੀ ਇਮੀਗ੍ਰੇਸ਼ਨ। ਇਹਦੇ 'ਚ ਐਡਵਾਈਜ਼ਰਸ ਕਾਫੀ ਸਾਰੇ ਹੈਗੇ ਨੇ, ਸਰਦਾਰ ਜੋਗਾ ਸਿੰਘ ਜੀ ਜਿਹੜੇ ਕਿ ਇਹਨਾਂ ਦੇ ਚੇਅਰਮੈਨ ਨੇ, ਇਹ ਆਪ ਇਮੀਗ੍ਰੇਸ਼ਨ ਐਡਵਾਈਜ਼ਰ ਹੈਗੇ ਨੇ, ਔਰ ਇਹਦੇ ਵਿੱਚ ਹੋਰ ਬਹੁਤ ਸਾਰੇ ਇਮੀਗ੍ਰੇਸ਼ਨ ਐਡਵਾਈਜ਼ਰ ਇਹਦੇ ਮੈਂਬਰ ਨੇ, ਐਗਜ਼ੀਕਿਊਟਿਵ ਕਮੇਟੀ ਮੈਂਬਰ ਨੇ। ਇਹਨਾਂ ਦੇ ਜਿਹੜੇ ਬੈਰਿਸਟਰ ਰਣਜੀਤ ਸਿੰਘ ਜੀ, ਉਹ ਇਹਦੇ ਜਨਰਲ ਸੈਕਟਰੀ ਹੈਗੇ ਨੇ। ਸੋ ਇਹਨਾਂ ਦਾ ਜਿਹੜਾ ਸੋਸ਼ਲ ਕਲੱਬ ਬਣਾਉਣ ਦਾ ਜਿਹੜਾ ਉਹ ਸੀ ਪਰਪਜ਼ ਸੀਗਾ ਜਾਂ ਮੋਟਿਵ ਸੀਗਾ, ਉਹ ਇਹ ਸੀ ਕਿ ਜਿਹੜੇ ਇਸ ਦੇਸ਼ ਦੇ ਵਿੱਚ ਬੱਚੇ ਆਉਂਦੇ ਨੇ ਜਾਂ ਹੋਰ ਆਉਂਦੇ ਨੇ ਜਿਨ੍ਹਾਂ ਨੂੰ ਕਿ ਅਗਰ ਨੀਡੀ ਹੈਗੇ ਨੇ ਤਾਂ ਉਹਨਾਂ ਨੂੰ ਮੁਫਤ ਇਮੀਗ੍ਰੇਸ਼ਨ ਸਲਾਹ ਦਿੱਤੀ ਜਾਵੇ ਇਹ ਸਾਰੇ ਗਰੁੱਪ ਵੱਲੋਂ। ਤਾਂ ਉਹ ਇਹ ਕੰਮ ਅਜੇ ਤੱਕ ਇਹ ਕਰਦੇ ਜਾ ਰਹੇ ਨੇ, ਜਿਵੇਂ ਕਿ ਚੇਅਰਮੈਨ ਸਾਹਿਬ ਨਾਲ ਮੇਰੀ ਅੱਜ ਸਵੇਰੇ ਵੀ ਗੱਲ ਹੋ ਰਹੀ ਸੀ ਅਤੇ ਉਹਨਾਂ ਨੇ ਦੱਸਿਆ ਕੋਈ ਲੇਡੀ ਨੇ ਉਹਨਾਂ ਨੂੰ ਅਪਰੋਚ ਕੀਤਾ, ਉਹਨਾਂ ਦੇ ਮਾਤਾ ਜੀ ਉਹਨਾਂ ਦੇ ਕੋਲ ਇੱਥੇ ਰਹਿ ਰਹੇ ਸਨ ਅਤੇ ਉਹਨਾਂ ਦਾ ਵੀਜ਼ਾ ਐਕਸਟੈਂਡ ਕਰਾਉਣਾ ਸੀ ਕਿਉਂਕਿ ਉਸ ਬੱਚੀ ਦੇ ਅੱਗੋਂ ਦੋਨੋਂ ਬੱਚੇ ਔਟਿਜ਼ਮ ਦੇ ਸ਼ਿਕਾਰ ਨੇ, ਤਾਂ ਕਿ ਉਹਨਾਂ ਦੀ ਮੈਮੋਰੀ ਲੋਸ ਹੈ ਔਰ ਉਹ ਨਾ ਕੁਝ ਸਮਝ ਪਾ ਰਹੇ ਨੇ ਨਾ ਸੋਚ ਪਾ ਰਹੇ ਨੇ, ਔਰ ਉਹਨਾਂ ਬੱਚਿਆਂ ਦੀ ਦੇਖਭਾਲ ਦੇ ਲਈ ਆਪਣੀ ਮਾਤਾ ਜੀ ਨੂੰ ਰੱਖਣਾ ਚਾਹੁੰਦੇ ਸੀ ਅਤੇ ਸਰਦਾਰ ਜੋਗਾ ਸਿੰਘ ਜੀ ਉਹਨਾਂ ਨੂੰ ਫਰੀ ਸਲਾਹ ਦੇ ਰਹੇ ਨੇ ਔਰ ਉਹਨਾਂ ਦਾ ਵੀਜ਼ਾ ਉਹਨਾਂ ਨੇ ਹੋਰ ਇੱਕ ਸਾਲ ਦੇ ਲਈ ਐਕਸਟੈਂਡ ਕਰਵਾਇਆ। ਸੋ ਇਹ ਅੱਛਾ ਉਪਰਾਲੇ ਦੇ ਨਾਲ ਨਾਲ ਹਰ ਸਾਲ ਇੱਕ ਇਹ ਕਲਚਰਲ ਪ੍ਰੋਗਰਾਮ ਵੀ ਕਰਦੇ ਨੇ, ਔਰ ਜਿਹੜਾ ਹੈਗਾ ਉਸ ਦੇ ਤਹਿਤ ਇਹ ਐਤਕੀ ਜਿਹੜਾ 9 ਮਈ ਨੂੰ ਇਹ ਕਲਚਰਲ ਪ੍ਰੋਗਰਾਮ ਹੋ ਰਿਹਾ ਕਿ ਵੀ ਇੰਡੀਅਨ ਚੈਰੀਟੇਬਲ ਐਂਡ ਸੋਸ਼ਲ ਕਲੱਬ ਨਿਊਜ਼ੀਲੈਂਡ ਵੱਲੋਂ, ਜਿਹੜਾ ਕਿ ਮਦਰਸ ਡੇ ਨੂੰ ਸਮਰਪਿਤ ਹੈ, ਔਰ ਇਹ ਹੋਏਗਾ ਸ਼ਾਮ ਨੂੰ 6 ਵਜੇ ਤੋਂ 9 ਵਜੇ ਤੱਕ। ਇਸ ਦੇ ਵਿੱਚ ਜਿਹੜੇ ਮੁੱਖ ਮਹਿਮਾਨ ਦੇ ਤੌਰ 'ਤੇ ਡਾਕਟਰ ਸੇਠੀ ਸਾਹਿਬ, ਜਿਹੜੇ ਸਾਡੇ ਕੌਂਸਲਰ ਜਨਰਲ ਆਫ ਇੰਡੀਆ ਨੇ, ਇਹ ਮਦਨ ਮੋਹਨ ਸੇਠੀ ਜੀ, ਇਹ ਸਾਡੇ ਮੁੱਖ ਮਹਿਮਾਨ ਹੋਣਗੇ। ਇਹਨਾਂ ਦੇ ਨਾਲ ਇਹਨਾਂ ਦੇ ਮੈਡਮ ਹੋਣਗੇ, ਮੈਡਮ ਮੋਹੰਤੀ ਜੀ ਉਹ ਵੀ ਆ ਰਹੇ ਨੇ, ਸਾਗਰਿਕਾ ਸਵਾਗਤਿਕਾ ਮੋਹੰਤੀ ਜੀ ਉਹ ਵੀ ਹੋਣਗੇ। ਸੋ ਇਹਦੇ ਵਿੱਚ ਨਾ ਜਿਵੇਂ ਆਪ ਜੀ ਨੇ ਪੁੱਛਿਆ ਹੈਗਾ ਕਿ ਇੰਡੀਅਨ ਸਾਡਾ ਜਿਹੜਾ ਕਲਚਰ ਹੈ ਉਹਦੀ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਲੋਕਾਂ ਤੱਕ ਉਹ ਗੱਲ ਪਹੁੰਚਾ ਸਕੀਏ, ਜਿਵੇਂ ਕਿ ਭੰਗੜਾ ਹੈ, ਗਿੱਧਾ ਹੈ, ਲੋਕ ਗੀਤ ਹਨ, ਪੰਜਾਬੀ ਗੀਤ ਹਨ, ਉਹਦੇ ਨਾਲ ਨਾਲ ਬਾਲੀਵੁੱਡ ਸੌਂਗਸ ਹਨ, ਇਹ ਕੁਛ ਇਹਦੇ ਵਿੱਚ ਪੇਸ਼ ਕੀਤਾ ਜਾਏਗਾ। ਕਲਾਕਾਰਾਂ ਵੱਲੋਂ ਬਹੁਤ ਅੱਛੇ ਅੱਛੇ ਕਲਾਕਾਰ ਚੁਣੇ ਗਏ ਨੇ ਜਿਹੜੇ ਕਿ ਆਪਣੀ ਪੇਸ਼ਕਾਰੀ ਇਸ ਉਹਦੇ ਵਿੱਚ ਰੱਖਣਗੇ।
0: ਇਸ ਦੇਖੋ ਡਾਕਟਰ ਸਾਹਿਬ, ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਮਿਹਨਤ ਬਹੁਤ ਲੱਗਦੀ ਹੈ, ਅਤੇ ਜਿੱਥੇ ਮਿਊਜ਼ਿਕ, ਡਾਂਸ, ਕੁਇਜ਼, ਡੀ ਜੇ ਅਤੇ ਫੂਡ ਵੀ ਹੋਏਗਾ ਇਸ ਪ੍ਰੋਗਰਾਮ ਦੇ ਵਿੱਚ।
1: ਫੂਡ ਵੀ ਹੋਏਗਾ, ਪਹਿਲੇ ਸਨੈਕਸ ਹੋਣਗੇ ਔਰ ਉਸ ਤੋਂ ਬਾਅਦ 8:30 ਵਜੇ ਜਿਹੜਾ ਹੈ ਉਹ ਡਿਨਰ ਸਟਾਰਟ ਹੋ ਜਾਏਗਾ ਔਰ ਉਹ ਪਿਓਰ ਵੈਜੀਟੇਰੀਅਨ ਹੋਏਗਾ। ਸੋ ਬੜਾ ਅੱਛਾ ਰਹਿਣ ਵਾਲਾ ਹੈ ਪ੍ਰੋਗਰਾਮ। ਹਾਂਜੀ
0: ਜੀ ਡਾਕਟਰ ਸਾਹਿਬ, ਆਪਣੇ ਵੱਲੋਂ ਤੁਸੀਂ ਸੱਦਾ ਦਿੰਦਿਆਂ, ਕਿਉਂਕਿ ਇਹ ਪਰਿਵਾਰਕ ਪ੍ਰੋਗਰਾਮ ਹੈ, ਮਦਰਸ ਮਾਂ ਦੇ ਪੱਖੋਂ ਤੁਸੀਂ ਜਿਹੜੀ ਰੱਬ ਦਾ ਰੂਪ ਵਾਕਿਆ ਇਸ ਨੂੰ ਸੈਲੀਬ੍ਰੇਟ ਕਰਦਿਆਂ ਉਸ ਦਿਨ ਜਿੱਥੇ ਰੇਡੀਓ ਸਪਾਈਸ ਜਿਹੜਾ ਆਪਣਾ ਜਨਮਦਿਨ ਦਿਨੇ ਮਨਾ ਰਿਹਾ ਅਤੇ ਉਸ ਦੇ ਵਿੱਚ ਵੀ ਮਦਰਸ ਨੂੰ ਸਮਰਪਿਤ ਅਸੀਂ ਥੀਮ ਰੱਖਿਆ ਅਤੇ ਸ਼ਾਮ ਨੂੰ ਪ੍ਰੋਗਰਾਮ ਜਿਹੜਾ, ਹਾਂਜੀ। ਸੋ ਇਹ 7:33 ਗ੍ਰੇਟ ਸਾਊਥ ਰੋਡ ਹੈ ਕਿੱਥੇ, ਇੱਕ ਵਾਰੀ ਸਾਰਿਆਂ ਨੂੰ ਦੱਸ ਦੇਣਾ?
1: ਰੇਡੀਓ ਸਾਡੇ ਵਾਲਾ
0: ਇਹਦਾ ਹੈਗਾ, ਠੀਕ ਹੈ, ਪਾਪਟੋਈ ਦੇ ਵਿੱਚ ਕੋਰਨਰ ਦੇ ਉੱਤੇ ਜੀ ਸਾਰਾ ਜੀ, ਜਿੱਥੇ ਕਿ ਡੀ ਬੀ ਬਰੂਰੀ ਹੈ, ਉੱਥੇ ਹੋਇਆ ਕਰਦਾ ਸੀਗਾ ਰੇਡੀਓ ਦਾ, ਅਤੇ ਹੁਣ ਮੂਵ ਨੈਚਰੀ ਕਰ ਗਿਆ, ਪਰ ਉਹ ਜਗ੍ਹਾ ਉੱਥੇ ਹੀ ਹੈ। ਸੋ ਸਾਰਿਆਂ ਨੂੰ ਦੱਸ ਦਈਏ ਕਿ ਮਹਿੰਦਰਾ ਦੀ ਜਿਹੜੀ ਬਿਲਡਿੰਗ ਹੈ ਜੀ, ਬਿਲਡਿੰਗ ਜਿਹੜੀ ਆ ਉੱਥੇ 733 ਗ੍ਰੇਟ ਸਾਊਥ ਰੋਡ ਉੱਤੇ ਪ੍ਰੋਗਰਾਮ ਹੈ ਜੀ, ਸ਼ਾਮ ਨੂੰ 6 ਵਜੇ।
1: ਔਰ ਸਾਰਿਆਂ ਨੂੰ ਜਿਹੜਾ ਹੈਗਾ ਟਿਕਟ ਪਾਸ ਜੋ ਹੈਗਾ ਪਹੁੰਚ ਚੁੱਕੇ ਨੇ, ਔਰ ਸਾਰਿਆਂ ਨੂੰ ਬੇਨਤੀ ਹੈ
2: ਕਿ ਸਮੇਂ ਸਿਰ ਆਪਾਂ ਸਾਰਿਆਂ ਨੇ ਆ ਜਾਣਾ ਔਰ ਇਸ ਦਾ ਪੂਰਾ ਆਨੰਦ ਮਾਣਨਾ। ਔਰ ਇਸ ਤੋਂ ਇਲਾਵਾ ਜਿਹੜਾ ਇਹ ਕਿਵੀ ਇੰਡੀਅਨ ਚੈਰੀਟੇਬਲ ਐਂਡ ਸੋਸ਼ਲ ਕਲੱਬ ਹੈਗਾ ਨਿਊਜ਼ੀਲੈਂਡ,
1: ਇਹਦਾ ਅਸੀਂ ਸਾਰੇ ਆਪਣੇ
2: ਪੰਜਾਬੀ ਭਰਾਵਾਂ ਭੈਣਾਂ ਨੂੰ ਸੱਦਾ ਦਿੰਦੇ ਹਾਂ ਕਿ ਆਪ ਜੀ ਆਓ, ਇਹਦੇ ਮੈਂਬਰ ਬਣੋ ਔਰ ਅੱਗੋਂ ਜਿਹੜੇ ਹੋਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਆਪਣੀਆਂ ਸ਼ਮੂਲੀਅਤ ਦਿਓ, ਆਪਣੀ ਜੋ ਵੀ ਜੋ ਕੁਛ ਵੀ ਕਿਸੇ ਸੰਸਥਾ ਵੱਲੋਂ ਕੀਤਾ ਜਾਂਦਾ ਹੈ ਉਹ ਮੈਂਬਰਸ ਦੀ ਸਹਾਇਤਾ ਨਾਲ ਹੀ ਹੁੰਦਾ। ਸੋ ਅਗਲੇ ਜਿਹੜੇ ਆਉਣ ਵਾਲੇ ਪ੍ਰੋਗਰਾਮ ਹੋਣਗੇ ਫਿਰ ਉਹਨਾਂ 'ਚ ਆਪ ਜੀ ਉਹਨਾਂ ਵਾਸਤੇ ਸੱਦਾ ਹੈ। ਔਰ ਅੱਜ ਜਿਨ੍ਹਾਂ ਨੂੰ ਟਿਕਟਸ ਮਿਲੀਆਂ ਜਾਂ ਪਾਸਿਸ ਮਿਲੇ ਹੈ ਉਹ ਜ਼ਰੂਰ ਸਮੇਂ 'ਤੇ ਸ਼ਨਿਚਰਵਾਰ ਨੂੰ ਸ਼ਾਮ ਨੂੰ 6 ਵਜੇ 733 ਗ੍ਰੇਟ ਸਾਊਥ ਰੋਡ ਪਾਪਾ ਟਵਿੱਟ ਪੁੱਜ ਕੇ ਇਸ ਪ੍ਰੋਗਰਾਮ ਦਾ ਆਨੰਦ ਮਾਣਨ।
0: ਹਾਂਜੀ, ਕਿਵੀ ਇੰਡੀਅਨ ਚੈਰੀਟੇਬਲ ਅਤੇ ਸੋਸ਼ਲ ਕਲੱਬ, ਮੈਂ ਸਾਰੇ ਜੀ ਕਲੱਬ ਦਾ ਜਿਹੜਾ ਮੇਨ ਮੋਟਿਵ ਹੈ ਮੈਨੂੰ ਬਹੁਤ ਵਧੀਆ ਲੱਗਦਾ, ਬਿਲਡਿੰਗ ਕਮਿਊਨਿਟੀ ਅਤੇ ਸਪਰੈਡਿੰਗ ਕਾਈਂਡਨੈਸ।
2: ਜੀ ਜੀ ਜੀ ਹਾਂਜੀ ਹਾਂਜੀ, ਬਿਲਡਿੰਗ
0: ਕਮਿਊਨਿਟੀ ਬਹੁਤ ਵਧੀਆ ਕਾਰਜ, ਸਾਰੇ ਵਾਲੰਟੀਅਰਸ ਟੀਮ ਆਪਣੇ ਵੱਲੋਂ।
2: ਹਾਂਜੀ,
0: ਸੋ ਇਸਦੀ ਕੋਈ ਟਿਕਟ ਵੀ ਨਹੀਂ ਹੈ।
2: ਹਾਂਜੀ ਹਾਂਜੀ,
0: ਅਤੇ ਸਾਰਿਆਂ ਨੂੰ ਦੱਸਦੇ ਕਿ ਇਹ ਪ੍ਰੋਗਰਾਮ ਤਕਰੀਬਨ ਫੁੱਲੀ ਬੁੱਕਡ ਹੈ।
2: ਹਾਂਜੀ ਹਾਂਜੀ,
0: ਸੋ ਜੇ ਕਿਸੇ ਨੇ ਹੁਣ ਪਰਿਵਾਰਾਂ ਦੇ ਨਾਲ ਆਉਣਾ ਹੈ ਤਾਂ ਨੈਚੁਰਲੀ ਕੰਟੈਕਟ ਕਰ ਸਕਦੇ ਨੇ। ਸੋ ਕੰਟੈਕਟ ਕਰਨ ਦੇ ਲਈ ਡਾਕਟਰ ਸਾਹਿਬ ਫੋਨ ਨੰਬਰ ਕੋਈ ਦੇਣਾ ਚਾਹੋ?
2: ਹਾਂਜੀ ਹਾਂਜੀ ਹਾਂਜੀ, ਮੈਂ ਇੱਕ ਮਿੰਟ,
0: ਸੋ ਤਦ ਤੱਕ ਸਾਰਿਆਂ ਨੂੰ ਦੱਸ ਦਈਏ ਕਿ ਇਹ ਪ੍ਰੋਗਰਾਮ ਨੂੰ ਜਿੱਥੇ ਅਸੀਂ ਸ਼ੇਅਰ ਕਰ ਰਹੇ ਹਾਂ ਕਿ ਦਿਨ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ। ਸਾਰਿਆਂ ਨੂੰ ਦੱਸ ਦਈਏ ਸੈਚਰਡੇ ਨੂੰ ਸ਼ਾਮ ਨੂੰ 6 ਵਜੇ ਡਾਕਟਰ ਮਦਨ ਮੋਹਨ ਸੇਠੀ ਜੀ ਵੀ ਐਜ਼ ਅ ਚੀਫ ਗੈਸਟ ਆ ਰਹੇ ਨੇ।
2: ਹਾਂਜੀ ਹਾਂਜੀ,
0: ਮਦਰਸ ਡੇ ਜਿਹੜਾ ਸੈਲੀਬ੍ਰੇਸ਼ਨ ਹੈ ਜੀ, ਇਸ ਨੂੰ ਸਮਰਪਿਤ ਪ੍ਰੋਗਰਾਮ। ਸੋ ਡਾਕਟਰ ਸਾਹਿਬ ਤੁਸੀਂ ਦੱਸਣਾ ਚਾਹੋਗੇ?
2: ਸੋ ਇਹਦੇ ਵਿੱਚ ਜਿਹੜੇ ਅਰੁਣ ਜੀ ਬੈਰਿਸਟਰ ਜੀ ਹੈਗੇ ਨੇ ਜਿਹੜੇ ਸਾਡੇ ਜਨਰਲ ਸੈਕਟਰੀ ਨੇ, ਇਹਨਾਂ ਦਾ ਨੰਬਰ ਮੈਂ ਸ਼ੇਅਰ ਕਰਨਾ ਚਾਹੁੰਦਾ, 02-555-4297, 02-555-4297। ਅਤੇ ਇਹਦੇ ਵਿੱਚ ਸਰਦਾਰ ਜੋਗਾ ਸਿੰਘ ਜੀ ਹੈਗੇ ਨੇ ਸਾਡੇ, ਇਹਨਾਂ ਦਾ ਵੀ ਨੰਬਰ ਆਪਾਂ ਸ਼ੇਅਰ ਕਰ ਸਕਦੇ ਹੈਗੇ ਹਾਂ ਜੀ, ਮਾਨਯੋਗ ਰੰਧਾਵਾ ਸਾਹਿਬ ਜੀ। ਸੋ ਇਹਨਾਂ ਦਾ ਹੈਗਾ ਜੀ 02104623300, 02104623300। ਸੋ ਇਹਨਾਂ ਨੂੰ ਸੰਪਰਕ ਕੀਤਾ ਜਾ ਸਕਦਾ ਹੈ, ਤਾਂ ਕੋਈ ਵੀ ਸੇਵਾਵਾਂ ਆਪਾਂ ਨੇ ਇਸ ਕਲੱਬ ਦੇ ਵਿੱਚ ਦੇਣੀਆਂ ਨੇ ਆਪਾਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਹਾਂ। ਸੋ ਮੈਂ ਇਹ ਸਮਝਣਾ ਕਿ ਬਹੁਤ ਵਧੀਆ ਇਹ ਸਮਾਗਮ ਹੋਣ ਜਾ ਰਿਹਾ, ਔਰ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਇਸ ਸਮਾਗਮ ਦੇ ਵਿੱਚ ਜਿਹੜਾ ਸਾਡਾ ਮੀਡੀਆ ਪਾਰਟਨਰ ਹੈ ਉਹ ਰੇਡੀਓ ਸਪਾਈਸ।
0: ਸੋ
2: ਔਰ ਬੇਨਤੀ ਕੀਤੀ ਹੈਗੀ ਹੈ ਮੈਂ ਨਵਤੇਜ ਸਿੰਘ ਰੰਧਾਵਾ ਜੀ ਨੂੰ ਕਿ ਉਹ ਹਾਜ਼ਰ ਹੋਣਗੇ, ਕਿੰਨਾ ਸਮਾਂ ਕੱਢ ਸਕਣਗੇ ਨਹੀਂ ਮੈਨੂੰ ਪਤਾ, ਪਰ
0: ਆਉਣਗੇ।
2: ਹਾਂ, ਮੋਸਟ ਵੈਲਕਮ ਸਰ, ਅਤੇ ਤੁਹਾਡੇ ਨਾਲ ਹੀ ਰੌਣਕ ਲੱਗਣੀ ਹੈ ਜੋ ਤੁਸੀਂ ਅਲਫਾਜ਼ ਵਰਤਣੇ ਨੇ ਉੱਥੇ ਆ ਕਰਕੇ ਪੰਜਾਬੀਆਂ ਅਤੇ ਨੂੰ ਜਿਹੜਾ ਸੰਬੋਧਨ ਕਰਨਾ ਹੈਗਾ, ਆਪਣੀ ਕਮਿਊਨਿਟੀ ਨੂੰ ਜਿਸ ਤਰ੍ਹਾਂ ਦੇ ਨਾਲ ਤੁਸੀਂ ਐਡਰੈਸ ਕਰਨਾ, ਉਹ ਲਫਜ਼ ਤੁਹਾਡੇ ਕੋਲ ਹੀ ਨੇ, ਹੋਰ ਨਹੀਂ ਕਿਸੇ ਕੋਲ ਹੁੰਦੇ। ਸੋ ਜੀ ਆਇਆਂ ਨੂੰ ਜੀ, ਹਾਂਜੀ,
0: ਸ਼ੁਕਰੀਆ ਡਾਕਟਰ ਸਾਹਿਬ, ਤੁਸੀਂ ਸਮਾਂ ਕੱਢ ਕੇ ਆਏ, ਆਪਣੇ ਪਰਿਵਾਰਕ ਜਿਵੇਂ ਕਮਿਊਨਿਟੀ ਦੇ ਵਿੱਚ ਬਹੁਤ ਕੰਟਰੀਬਿਊਟ ਤੁਸੀਂ ਕਰਦੇ ਹੋ, ਗੁਰਦੁਆਰਾ ਸਾਹਿਬ ਦੀ ਦੇ ਵਿੱਚ ਸੇਵਾ ਜਿਹੜੀ ਹੈ ਉਹ ਸਟੇਜ ਸੰਚਾਲਕ ਦੇ ਪੱਖੋਂ, ਅਤੇ ਸਿਰਫ ਉਹੀ ਨਹੀਂ, ਮੈਂ ਵੀਕ ਦੇ ਵਿੱਚ ਵੀ ਤੁਹਾਨੂੰ ਕਮਿਊਨਿਟੀ ਦੇ ਜਿਵੇਂ ਕਿ ਪੁਲਿਸ ਨੂੰ ਟ੍ਰੇਨਿੰਗ ਸੀ ਹੋਣੀ, ਉਸ ਦੇ ਵਿੱਚ ਤੁਸੀਂ ਬਹੁਤ ਵੱਡਮੁੱਲਾ ਯੋਗਦਾਨ ਪਾਇਆ, ਹੋਰ ਵੀ ਜਿਹੜੇ ਪ੍ਰੋਗਰਾਮ ਨੇ ਉਹਨਾਂ ਦੇ ਵਿੱਚ ਹਿੱਸਾ ਪਾ ਰਹੇ ਹੋ। ਸੋ ਅਸੀਂ ਧੰਨਵਾਦ ਕਰਨਾ ਚਾਹਾਂਗੇ ਕਮਿਊਨਿਟੀ ਦੇ ਬਿਹਾਫ ਦੇ ਉੱਤੇ ਕਿ ਤੁਸੀਂ ਆਪਣਾ ਸਮਾਂ ਕਮਿਊਨਿਟੀ ਨੂੰ ਦੇ ਰਹੇ ਹੋ।
2: ਮੈਂ ਰੇਡੀਓ ਸਪਾਈਸ ਦਾ ਬਹੁਤ ਧੰਨਵਾਦੀ ਹਾਂ, ਪਰ ਇੱਕ ਗੱਲ ਮੈਂ ਇੱਥੇ ਸਾਰੇ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਵੀ ਜੋ ਰਾਈਟਅਪ ਤੁਸੀਂ ਤਿਆਰ ਕਰਕੇ ਲਿਆਉਂਦੇ ਹੋ, ਜਦੋਂ ਕਿ ਜਿਵੇਂ ਪੁਲਿਸ ਦਾ ਹੋਇਆ ਸੀ ਪ੍ਰੋਗਰਾਮ ਗੁਰਦੁਆਰਾ ਸ਼੍ਰੀ ਦਸ਼ਮੇਸ਼ ਦਰਬਾਰ ਵਿਖੇ, ਜਾਂ ਹੋਰ ਵੀ ਕੋਈ ਮਹਾਨ ਸ਼ਖਸੀਅਤਾਂ ਜਦੋਂ ਆਉਂਦੀਆਂ, ਅਤੇ ਤੁਸੀਂ ਪਹਿਲੇ ਹੀ ਇੱਕ ਤਿਆਰੀ ਕਰਕੇ ਆਉਂਦੇ ਹੋ ਔਰ ਕੰਪਿਊਟਰ ਦੇ ਉੱਤੇ ਔਰ ਸਕਰੀਨ ਦੇ ਉੱਤੇ ਸਾਰਾ ਆ ਜਾਂਦਾ ਕਿ ਵੀ ਅਸੀਂ ਕੀ ਕਰਨਾ ਔਰ ਕਿਸ ਤਰ੍ਹਾਂ ਕਰਨਾ। ਸੋ ਬਹੁਤ ਤੁਹਾਡਾ ਮੈਂ ਸਮਝਦਾ ਵੀ ਜਿਹੜਾ ਯੋਗਦਾਨ ਹੈ ਉਹਦੀ ਦੇਣ ਨਹੀਂ ਦਿੱਤੀ ਜਾ ਸਕਦੀ। ਗੁਰੂ ਸਾਹਿਬ ਕਿਰਪਾ ਕਰਨ, ਤੁਹਾਨੂੰ ਇਸੇ ਤਰ੍ਹਾਂ ਚੜ੍ਹਦੀਆਂ ਕਲਾਂ 'ਚ ਰੱਖਣ।
0: ਹਾਂ, ਬਹੁਤ ਬਹੁਤ ਸ਼ੁਕਰੀਆ। ਸੋ ਸਾਰਿਆਂ ਨੂੰ ਇੱਕ ਵਾਰੀ ਫਿਰ ਫਾਈਨਲੀ ਅਸੀਂ ਦੱਸ ਦਈਏ, ਲਾਸਟ ਦੇ ਵਿੱਚ ਪੋਸਟਰ ਅਸੀਂ ਸ਼ੇਅਰ ਕਰ ਰਹੇ ਹਾਂ ਇਸ ਟਾਈਮ ਮਦਰਸ ਡੇ ਨੂੰ ਸੈਲੀਬ੍ਰੇਟ ਕਰਦੇ ਹਾਂ। ਕੀਵੀ ਇੰਡੀਅਨ ਚੈਰੀਟੇਬਲ ਅਤੇ ਸੋਸ਼ਲ ਕਲੱਬ ਜਿਹੜਾ ਹੈ ਉਹ ਡਾਕਟਰ ਮਦਨ ਮੋਹਨ ਸੇਠੀ ਕੌਂਸਲਰ ਜਨਰਲ ਸਾਹਿਬਾਨ ਨੇ ਚੀਫ ਗੈਸਟ ਦੇ ਤੌਰ 'ਤੇ ਆ ਰਹੇ ਨੇ ਅਤੇ ਹਾਈਲਾਈਟਸ ਜਿਹੜੀਆਂ ਨੇ ਜੀ ਉਸ ਦੇ ਵਿੱਚ ਫੂਡ, ਮਿਊਜ਼ਿਕ, ਇੰਟਰਟੇਨਮੈਂਟ ਅਤੇ ਨਾਲ ਦੇ ਨਾਲ ਕੁਇਜ਼ ਵੀ ਜਿਹੜੀ
2: ਹਾਂਜੀ ਕੁਇਜ਼ ਹੋਏਗੀ, ਪਰਮਿੰਦਰ ਕੌਰ ਜੀ ਉਹ ਕੁਇਜ਼ ਕਰਾਉਣਗੇ।
0: ਬਹੁਤ ਵਧੀਆ ਗੱਲ ਹੈ ਅਤੇ ਇਹ ਸੈਟਰਡੇ
2: ਇਨਾਮ ਵੀ ਜਿੱਤਣ ਨੂੰ ਮਿਲਣਗੇ।
0: ਬਹੁਤ ਵਧੀਆ, ਹਾਂਜੀ ਹਾਂਜੀ। ਸੋ ਵੈਨਿਊ ਹੈ ਜੀ 733 ਗ੍ਰੇਟ ਸਾਊਥ ਰੋਡ ਪੈਪਟੋਈ, ਬੜੀ ਮਿਹਰਬਾਨੀ ਸਟੂਡੀਓਜ਼ ਦੇ ਵਿੱਚ।
2: ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਰੇਡੀਓ ਸਪਾਈਸ ਅਤੇ ਰੰਧਾਵਾ ਸਾਹਿਬ ਆਪ ਜੀ,
0: ਥੈਂਕ ਯੂ, ਬੜੀ ਮਿਹਰਬਾਨੀ। ਠੀਕ, ਥੈਂਕ ਯੂ ਜੀ, ਥੈਂਕ ਯੂ। ਇੱਥੇ ਹੀ ਇਸ ਪ੍ਰੋਗਰਾਮ ਨੂੰ ਅਸੀਂ ਫਿਨਿਸ਼ ਕਰਦੇ ਹਾਂ ਅਤੇ ਲਓ ਪ੍ਰੋਗਰਾਮ ਦੇ ਅਗਲੇ ਪੜਾਅ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਦੋ ਇੰਪੋਰਟੈਂਟ ਜਾਣਕਾਰੀਆਂ ਲੈ ਕੇ ਆਵਾਂਗੇ। ਸੁਣਦੇ ਰਹਿਣਾ ਰੇਡੀਓ ਸਪਾਈਸ ਦੇ ਉੱਤੇ।
3: ਗ੍ਰੀਸ਼ਨ ਸਟਾਰ ਤੋਂ ਕਰਵਾਇਆ ਆ, ਇਹਨਾਂ ਨੇ ਮੇਰੇ ਪੇਪਰ ਵਰਕ ਇੰਨਾ ਸੋਲਿਡ ਕੀਤਾ ਕਿ ਮੇਰਾ ਵੀਜ਼ਾ ਚਾਰਟ ਅਪਰੂਵ ਹੋ ਗਿਆ।
4: ਜੋ ਕਹਿੰਦੇ ਨੇ ਉਹੀ ਕਰਦੇ ਨੇ, ਇਮੀਗ੍ਰੇਸ਼ਨ ਸਟਾਰ ਵਾਲੇ ਭਰੋਸੇ ਨਾਲ ਚੱਲਦੇ ਨੇ। ਪਿਛਲੇ 8 ਸਾਲਾਂ ਤੋਂ ਮਨਾਕਾਓ ਸਾਊਥ ਆਕਲੈਂਡ 'ਚ ਤੁਹਾਡੀ ਸੇਵਾ 'ਚ ਹਾਜ਼ਰ ਤੇ ਮਾਹਿਰ ਨੇ ਇਹ ਇੰਪਲਾਇਰ ਐਕ੍ਰੀਡੇਸ਼ਨ।
3: ਜੌਬ ਚੈੱਕ ਐਪਲੀਕੇਸ਼ਨ, ਅਕ੍ਰੀਡੀਏਟਡ ਇੰਪਲਾਇਰ ਵਰਕ ਵੀਜ਼ਾ, ਵਿਜ਼ਿਟਰ ਵੀਜ਼ਾ, ਸਕਿੱਲਡ ਮਾਈਗ੍ਰੈਂਟ ਰੈਜ਼ੀਡੈਂਟ ਔਰ ਵਰਕ ਟੂ ਰੈਜ਼ੀਡੈਂਟ, ਵੀਜ਼ਾ ਅੰਡਰ ਗ੍ਰੀਨ ਲਿਸਟ, ਸੈਕਸ਼ਨ 61 ਰਿਕੁਐਸਟ ਵਰਗੀਆਂ ਸੇਵਾਵਾਂ ਲਈ ਸੰਪਰਕ ਕਰੋ ਇਮੀਗ੍ਰੇਸ਼ਨ ਸਟਾਰ ਦੇ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ
4: ਵਿਨੋਦ ਜਿਨੇਜਾ ਨੂੰ। ਓਵਰ ਥਾਊਜ਼ੈਂਡਸ ਆਫ ਐਪਲੀਕੇਸ਼ਨਸ ਰੀਪ੍ਰੈਜ਼ੈਂਟਡ ਇਨਕਲੂਡਿੰਗ ਸਕਸੈਸਫੁਲ ਗ੍ਰਾਂਟ ਆਫ ਰਿਫਿਊਜੀ ਸਟੇਟਸ। ਫਸਟ ਕੰਸਲਟੇਸ਼ਨ ਬਿਲਕੁਲ ਫ੍ਰੀ ਹੈ। ਅੱਜ ਹੀ ਕਾਲ ਕਰੋ 022-592-8077 ਔਰ 022-159-3477।
5: ਕੀ ਤੁਸੀਂ ਆਪਣੇ ਆਰਥਿਕ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਤਿਆਰ ਹੋ? ਕੈਪੀਟਲ ਫਾਈਨਾਂਸ ਲਿਮਿਟਿਡ ਤੁਹਾਡੇ ਸੁਪਨੇ ਪੂਰੇ ਕਰਨ ਲਈ ਹਾਜ਼ਰ ਹੈ।
6: ਤੁਹਾਡਾ ਸੁਪਨਾ ਘਰ ਖਰੀਦਣਾ ਹੋਵੇ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ, ਚਾਹੇ ਤੁਹਾਡੇ ਕਾਰੋਬਾਰ ਲਈ ਹੋਵੇ, ਤਾਂ ਸਾਡੀ ਟੀਮ ਤੁਹਾਡੇ ਲਈ ਹਾਜ਼ਰ ਹੈ। 25 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਸਾਡੀ ਮਾਹਰ ਟੀਮ ਹਰ ਕਦਮ ਤੇ ਤੁਹਾਡੀ ਮਦਦ ਕਰਨ ਲਈ ਸਮਰਪਿਤ ਹੈ।
5: ਵਿਜ਼ਿਟ ਕਰੋ capitalfinance.nz ਤੇ
6: ਜਾਂ ਫਿਰ ਅੱਜ ਹੀ ਸਾਨੂੰ ਕਾਲ ਕਰੋ 0800-626-685, 0800-626-685।
5: ਕੈਪੀਟਲ ਫਾਈਨਾਂਸ ਲਿਮਿਟਿਡ, ਜਿੱਥੇ ਤੁਹਾਡਾ ਭਵਿੱਖ ਸ਼ੁਰੂ ਹੁੰਦਾ ਹੈ।
7: ਓਏ ਰਕੇਸ਼, ਕੀ ਹੋਇਆ?
8: ਓਏ ਯਾਰ, ਮੈਨੂੰ ਸੱਚੀ ਉਹਦੀ ਬਹੁਤ ਯਾਦ ਆਉਂਦੀ ਹੈ। ਇਸ ਵਿਦੇਸ਼ ਦੀ ਧਰਤੀ ਤੇ ਸੱਚੀ ਮੈਂ ਉਹਨੂੰ ਬਹੁਤ ਮਿਸ ਕਰ ਰਿਹਾ।
7: ਓਏ ਉਦਾਸ ਨਾ ਹੋ, ਦੱਸ ਮੈਨੂੰ ਕਿਹਦੀ ਯਾਦ ਆ ਰਹੀ ਹੈ ਤੈਨੂੰ?
8: ਇੰਡੀਅਨ ਖਾਣੇ ਦੀ।
7: ਕਮਲਿਆ, ਬਸ ਇਹੀ ਗੱਲ ਹੈ। ਚੱਲ ਆਪਾਂ ਚੱਲੀਏ ਚਾਵਲਾਸ ਇੰਡੀਅਨ ਰੈਸਟੋਰੈਂਟ, ਜਿੱਥੇ ਵੈਜ ਤੇ ਨਾਨ ਵੈਜ ਵਿੱਚ ਬਹੁਤ ਸਾਰੀ ਬੈਸਟ ਫੂਡ ਡਿਸ਼ਿਸ ਅਵੇਲੇਬਲ ਨੇ।
8: ਪਰ ਕਾਰ ਕਿੱਥੇ ਖੜੀ ਕਰਾਂਗੇ?
7: ਘਬਰਾ ਨਾ, ਉੱਥੇ ਪਾਰਕਿੰਗ ਲਈ ਵੀ ਵੱਡੀ ਸਪੇਸ ਹੈ।
9: ਚਾਵਲਾਸ ਇੰਡੀਅਨ ਰੈਸਟੋਰੈਂਟ, 5613-615 ਗ੍ਰੇਟ ਸਾਊਥ ਰੋਡ, ਮਨੁਕਾਓ। ਆਪਣੇ ਫੰਕਸ਼ਨਸ ਤੇ ਬੁਕਿੰਗ ਲਈ ਕਾਲ 0926231132।
10: ਚਾਵਲਾਸ ਲੁਧਿਆਣਾ ਵਾਲੇ ਦੀ ਬ੍ਰਾਂਚ ਹੁਣ ਨਿਊਜ਼ੀਲੈਂਡ ਦੇ ਵਿੱਚ ਵੀ। ਇਹ ਫੂਡ ਬਿਨਾਂ ਕਿਸੇ ਫੂਡ ਕਲਰ ਤੋਂ ਤਿਆਰ ਕਰਦੇ ਨੇ।
11: ਸੁਣਿਆ ਤੁਸੀਂ, ਹੁਣ ਆਪਣਾ ਘਰ ਲੈਣਾ ਹੋ ਗਿਆ ਈਜ਼ੀ।
12: ਕਿਵੇਂ?
11: ਬੈਂਕ ਆਫ ਬੜੌਦਾ ਹੋਮ ਲੋਨ, ਕੈਸ਼ਬੈਕ ਅਪ ਟੂ 1%, ਫਾਸਟ ਅਪਰੂਵਲ, ਟੈਨਯੋਰ 30 ਸਾਲ ਤੱਕ,
12: ਸੇਵਿੰਗਸ
11: 1 ਸਾਲ ਦਾ ਟਰਮ ਡਿਪੋਜ਼ਿਟ 3.65% ਪਰ ਐਨਮ, 60 ਸਾਲ ਤੋਂ ਉੱਪਰ ਵਾਲਿਆਂ ਲਈ ਐਕਸਟਰਾ 0.50% ਸੇਵਿੰਗ ਤੇ 0.10% ਡਿਪੋਜ਼ਿਟ ਤੇ।
12: ਵਾਹ!
11: ਵਿਜ਼ਿਟ ਕਰੋ
9: 114 ਡੋਮੀਨੀਅਨ ਰੋਡ, ਮਾਊਂਟ ਈਡਨ, ਆਕਲੈਂਡ। ਕਾਲ ਕਰੋ 0800-024-404।
11: ਬੈਂਕ ਆਫ ਬੜੌਦਾ, ਨਿਊਜ਼ੀਲੈਂਡ, ਤੁਹਾਡੇ ਸੁਪਨੇ ਹੁਣ ਆਸਾਨ।
13: ਘਰ ਤਾਂ ਲੈਣਾ ਪਰ ਕ੍ਰੈਡਿਟ ਸਕੋਰ ਘੱਟ ਹੋਣ ਕਰਕੇ ਬੈਂਕ ਨੇ ਮੇਰੀ ਐਪਲੀਕੇਸ਼ਨ ਰਿਫਿਊਜ਼ ਕਰ ਦਿੱਤੀ। ਉੱਤੋਂ ਬੈਂਕਸ ਦੇ ਬਦਲਦੇ ਇੰਟਰਸਟ ਰੇਟਸ ਤੇ ਆ ਹੈਵੀ ਪੇਪਰ ਵਰਕ ਦਾ ਲੋਡ, ਬਹੁਤ ਕਨਫਿਊਜ਼ਨ ਹੈ।
14: ਓ ਜੀ, ਹੁਣ ਫਿਕਰ ਨਾਟ, ਦ ਮੋਰਗੇਜ ਸਪਲਾਈ ਦੇ ਮੋਰਗੇਜ ਐਡਵਾਈਜ਼ਰ ਨੀਤ ਧਮਾਨ ਤੁਹਾਨੂੰ ਪ੍ਰੋਪਰ ਗਾਈਡੈਂਸ ਦਿੰਦੇ ਹਨ ਤੇ ਸਹੀ ਪਾਸਵੇ ਦੇ ਕੇ ਤੁਹਾਨੂੰ ਲੋਨ ਲਈ ਐਲੀਜੀਬਲ ਕਰਵਾਉਂਦੇ ਹਨ। ਫਸਟ ਹੋਮ ਬਾਏ ਕਰਨਾ ਹੋਵੇ, ਮੋਰਗੇਜ ਰੀਫਾਈਨਾਂਸ, ਬਾਇੰਗ ਇਨਵੈਸਟਮੈਂਟ ਪ੍ਰਾਪਰਟੀ, ਕੰਸਟਰਕਸ਼ਨ ਲੋਨ, ਬਿਜ਼ਨਸ ਲੋਨ ਐਂਡ ਲੋਨ ਟੂ ਬਾਏ ਕਾਰ ਔਰ ਟਰੱਕ ਔਰ ਟੂ ਪੇ IRDT, ਬੈਸਟ ਇੰਟਰਸਟ ਰੇਟ ਐਂਡ ਟੇਲਰਡ ਫਾਈਨੈਂਸ਼ੀਅਲ ਐਡਵਾਈਸ ਲਈ ਅੱਜ ਹੀ ਕਾਲ ਕਰੋ ਸਰਕਾਰ ਨੀਤ ਧਮਾਨ 0276286338।
0: ਸਤਿ ਸ਼੍ਰੀ ਅਕਾਲ, ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪਟਾਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-158।
15: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਕਮਲਜੀਤ ਰਾਣੇਵਾਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM।
16: ਮੈਂ ਕਿਹਾ ਜੀ, ਮੁੰਡੇ ਦਾ ਵਿਆਹ ਧਰਿਆ
12: ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ।
16: ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।
12: ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਂਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ, 021-99-4458 ਜਾਂ ਫਿਰ 092129563।
17: ਸਟਾਈਲ ਐਂਡ ਜ਼ੈਡ ਇਵੈਂਟਸ, ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ।
18: ਇਨਡੈਲੇਬਲ ਹੋਮਸ ਕੁਆਲਿਟੀ, ਸਟੈਂਡ ਅਲੋਨ ਅਤੇ ਟੈਰਿਸਡ ਹਾਊਸਿਸ ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ। ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ, ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ। ਵਿਜ਼ਿਟ ਕਰੋ indelibalehomes.co.nz ਤੇ।
19: ਯਾਰ ਪੁੱਛਿਆ, ਓਏ ਕਦੇ ਆਪਾਂ ਸੁਣਾਉਂਦੇ ਆ ਹੱਡ ਬੀਤੀ ਤੇ ਕਦੇ ਆਪਾਂ ਸੁਣਾਉਂਦੇ ਆ ਜੱਗ ਬੀਤੀ, ਪਰ ਯਾਰ ਕਮਾਲ ਦੀ ਗੱਲ ਹੈ, ਓਏ ਅੱਜ ਤੱਕ ਆਪਾਂ ਕਦੇ ਟਰੱਕ ਡਰਾਈਵਰਾਂ ਦੀ ਯਾਰ ਗੱਲ ਹੀ ਨਹੀਂ ਕੀਤੀ।
20: ਲੈ ਮੈਨੂੰ ਪਤਾ ਤੂੰ ਟਰੱਕ ਡਰਾਈਵਰ ਬਾਈਆਂ ਦੀ ਕੋਈ ਜ਼ਿਆਦਾ ਹੀ ਸਾਈਡ ਲੈਣਾ, ਉਹ ਤੇਰੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਆ।
19: ਤੈਨੂੰ ਕਿੱਦਾਂ ਪਤਾ ਯਾਰ?
20: ਲੈ ਉਹ ਹਰ ਟਰੱਕ ਡਰਾਈਵਰ ਬਾਈ ਨੇ ਹਰ ਡਾਲੇ ਤੇ ਤੇਰੀ ਫੋਟੋ ਲਾਈ ਹੁੰਦੀ ਹੈ।
19: ਅੱਛਾ,
20: ਤੇ ਨਾਲ ਮੋਟੇ ਅਕਸ਼ਰਾਂ 'ਚ ਲਿਖਿਆ ਹੁੰਦਾ।
19: ਕੀ ਲਿਖਿਆ ਹੁੰਦਾ?
20: ਕਿ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਰ।

ਪਾਲੇ ਇੱਥੇ ਮੈਂ ਤਪ ਸੇਖੀ ਜਾਣਾ ਸੁਣਿਆ ਅੱਜ ਤੇਰੀ ਮਿਆਨੀ ਵਾਲੀ ਨਹੀਂ ਆਉਣਾ ਇੱਥੇ ਮੈਂ ਕਬੂਤਰਾਂ ਨੇ ਖੇਡੀ ਜਾਏਗਾ ਕਲਿਆਣੀ ਵੀ ਜਾਏਗਾ ਪਤਾ ਕਿੰਨੇ ਵਜੇ ਆਉਣਾ ਕੁਝ ਨੀ ਹਾਲ ਹੋਣਾ।

0: ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਿੰਦਰ ਗਿੱਲ।
1: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
2: ਦੋਸਤੋ ਮੈਂ ਤੁਹਾਡਾ ਆਪਣਾ ਗਿੱਲ ਹਰਦੀਪ।
0: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
3: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਕਿਰਪਾਲ ਸਿੰਘ।
4: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ।
5: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
6: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
7: Your number one radio station.
8: 24/7, 365.

0: One Domino's spicy pepper paneer, one Domino's butter chicken pizza, one combo, and yeah, my favorite chocolava cake.
1: Hello, enu fir Domino's de supne aa reha.
0: Hun supne ne sachmuch Domino's te Tuesday nu special offers. Pizza on half price. Now at 4 new locations. Domino's, Papa Toy Toy, Meadow Bank, Mangri, Mangri East.
2: Hazara supne par immigration da rasta mushkil.
3: Millennials immigration NZ naal sab kuch hazan.
2: Student visa, work visa, residence, sahi raah te sahi salah. Licensed immigration advisor, Anish Rana te Soumya Malik.
3: Tade bhavikh layi bharose jog naam. Anish Rana and Soumya Malik, licensed immigration advisors. Call karo 02108531295 ya 02252800084
2: or visit One Pollen Street, Grey Lane, Auckland.
3: Millennials Immigration NZ. Tade supne saadi zimmewari.
4: ਵਾਹ ਯਾਰ ਨਵੀਂ ਕਾਰ ਬੜੀ ਫੁਰਤੀ ਮਾਰੀ
5: ਆਹੋ ਬੈਂਕ ਵੱਲੋਂ ਤਾਂ ਟਾਈਮ ਲੱਗਣਾ ਸੀ ਪਰ ਮੈਂ ਤਾਂ ਲੌਜਿਕ ਫਾਈਨੈਂਸ ਵਾਲੇ ਗੁਰੂ ਕੰਡੋਲਾ ਨੂੰ ਕਾਲ ਲਾਈ ਤੇ 24 ਘੰਟੇ ਚ ਲੋਨ ਅਪਰੂਵ ਹੋ ਗਿਆ
4: ਕਾਰ ਲੋਨ ਜਾਂ ਪਰਸਨਲ ਲੋਨ ਜਸਟ ਕਾਲ ਅਵੇ ਗੁਰੂ ਕੰਡੋਲਾ ਮੇਕਸ ਇਟ ਸੋ ਈਜ਼ੀ ਕਾਲ 0800-564-424
6: ਮਦਰਸ ਡੇ ਦੇ ਖਾਸ ਮੌਕੇ ਤੇ ਗਲਿਟਰ ਜੁਐਲਰਸ ਨੇ ਲਗਾ ਦਿੱਤੀ ਹੈ ਸੇਲ ਤੇ ਤੁਹਾਡੇ ਲਈ ਲੈ ਆਏ ਨੇ ਸ਼ਾਨਦਾਰ ਸਪੈਸ਼ਲਸ 22 ਕੈਰੇਟ ਗੋਲਡ ਜੁਐਲਰੀ ਡਾਇਮੰਡ ਜੁਐਲਰੀ ਅਤੇ ਸਿਲਵਰ ਜੁਐਲਰੀ ਦੇ ਉੱਤੇ ਬਹੁਤ ਸਾਰੇ ਸਪੈਸ਼ਲਸ ਗਲਿਟਰ ਜੁਐਲਰਸ ਜੋ ਕਿ 2x216 ਗ੍ਰੇਟ ਸਾਊਥ ਰੋਡ ਮੈਨਰੇਵਾ ਦੇ ਵਿੱਚ ਸਥਿਤ ਨੇ ਹਰ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ 5:30 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ ਨੈਕਸਟ ਟੂ ਐਸਬੀ ਬੈਂਕ ਫੋਨ 02244000 ਤੇ ਨਾ ਫੇਸਬੁੱਕ ਨਾ ਟਵਿੱਟਰ ਹੁਣ ਯਾਦ ਰੱਖੋ ਸਿਰਫ ਔਰ ਸਿਰਫ ਗਲਿਟਰਸ

0: ਕਿਉਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਅੱਜ ਦਿਨ ਮੰਗਲਵਾਰ 5 ਮਈ 2026 ਦਾ ਵਰ੍ਹਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 22 ਤਰੀਕ ਹੈ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਸਿੱਖ ਸੰਸਥਾਵਾਂ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਨੂੰ ਜਿੱਥੇ ਬੀਤੇ ਦਿਨੀ ਨਾਮਨਜ਼ੂਰ ਕਰ ਦਿੱਤਾ ਗਿਆ ਸੀ ਉੱਥੇ ਹੁਣ ਸਾਰਿਆਂ ਦੀ ਨਜ਼ਰਾਂ ਇਸ ਗੱਲ 'ਤੇ ਰਹਿਣਗੀਆਂ ਕਿ ਜਥੇਦਾਰ ਗੜਗੱਜ ਹੁਣਾਂ ਵੱਲੋਂ 8 ਮਈ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਹੁਣਾਂ ਨੂੰ ਅਕਾਲ ਤਖ਼ਤ 'ਤੇ ਸੱਦਣ ਵੇਲੇ ਕੀ ਗੱਲਾਂ ਕੀਤੀਆਂ ਜਾਂਦੀਆਂ ਨੇ ਇੰਨਾ ਹੀ ਨਹੀਂ ਇਸ ਮੌਕੇ ਹੋਏ ਇਕੱਠ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ ਹੈ ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਤਿਕਾਰ ਨਾਲ ਪੇਸ਼ ਹੋਣ ਦੀ ਗੱਲ ਕੀਤੀ ਹੈ ਸਪੀਕਰ ਸੰਧਵਾਂ ਹੁਣਾਂ ਨੇ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਵਾਰ ਵਾਰ ਇਹ ਦਾਅਵਾ ਕੀਤਾ ਜਾਂਦਾ ਰਿਹਾ ਕਿ ਉਹਨਾਂ ਨੇ SGPC ਦੀ ਇੱਕ ਸਬ ਕਮੇਟੀ ਦੇ ਵਿੱਚ ਇਕੱਠੇ ਹੋਏ ਬੁੱਧੀਜੀਵੀਆਂ ਦੀ ਰਾਏ ਨੂੰ ਇਸ ਬਿੱਲ ਨੂੰ ਕਾਨੂੰਨ ਬਣਾਉਣ ਵੇਲੇ ਸ਼ਾਮਲ ਕੀਤਾ ਇਸ ਮਾਮਲੇ ਨੂੰ ਲੈ ਕੇ ਆਖਿਰਕਾਰ ਉਹਨਾਂ ਦਾ ਪੱਖ ਜਥੇਦਾਰ ਸਾਹਿਬ ਅੱਗੇ ਕਿੰਝ ਰੱਖਿਆ ਜਾਵੇਗਾ ਉੱਧਰ ਅੰਤਰਰਾਸ਼ਟਰੀ ਪੱਧਰ 'ਤੇ ਅਮਰੀਕਾ ਦੇ ਨਾਲ ਜੰਗ ਖਤਮ ਕਰਨ ਲਈ ਇਰਾਨ ਕਾਫੀ ਹੱਦ ਤੱਕ ਰਾਜ਼ੀ ਹੋ ਗਿਆ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਖੁਦ ਸ਼ਾਂਤੀ ਪ੍ਰਸਤਾਵ ਭੇਜਿਆ ਜਿਸ ਦੇ ਵਿੱਚ $22 ਕਰੋੜ ਦਾ ਤੇਲ ਲੈ ਕੇ ਹੌਰਮੂਜ਼ ਪਾਰ ਕਰ ਗਏ ਇਰਾਨੀ ਟੈਂਕਰਾਂ ਦੀ ਵੀ ਚਰਚਾ ਹੋਈ ਹੈ ਹਾਲਾਂਕਿ ਇਸ ਦੌਰਾਨ ਛੁੱਟਪੁੱਟ ਹਮਲੇ ਹਾਲੇ ਵੀ ਇੱਕ ਦੂਸਰੇ ਦੇ ਖਿਲਾਫ਼ ਦਿਖਾਈ ਜਾਂ ਸੁਣਾਈ ਦੇ ਰਹੇ ਨੇ ਅਤੇ ਉੱਧਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਖਦੇ ਨੇ ਕਿ ਜਦੋਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰਤਾਂ ਨੂੰ ਰਾਸ਼ੀ ਅਤੇ ਮੁਫ਼ਤ ਬਿਜਲੀ ਮਿਲਦੀ ਰਹੇਗੀ ਉਹਨਾਂ ਆਖਿਆ ਕਿ ਵਿਰੋਧੀਆਂ ਦੀ ਨੀਅਤ ਸਾਫ਼ ਹੁੰਦੀ ਤਾਂ ਬੇਅਦਬੀ ਦਾ ਸਖ਼ਤ ਕਾਨੂੰਨ ਪਹਿਲਾਂ ਹੀ ਬਣ ਗਿਆ ਹੁੰਦਾ ਹੁਸ਼ਿਆਰਪੁਰ ਦੇ ਮੁਕੇਰੀਆਂ ਲਾਗਲੇ ਪਿੰਡ ਘੋਗਰਾ ਦੇ ਵਿੱਚ ਲੋਕ ਮਿਲਣੀ ਕਰਕੇ ਉਹਨਾਂ ਨੇ ਸਿੱਧਾ ਸੰਵਾਦ ਰਚਾਇਆ ਅਤੇ ਬਹੁਤ ਸਾਰੇ ਅਲੱਗ ਅਲੱਗ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਬਾਰੇ ਚਰਚਾ ਕੀਤੀ ਆਪਣੀ ਸਰਕਾਰ ਦੇ ਸੋਹਲੇ ਗਾਏ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਾਸਤੇ ਕਾਫ਼ੀ ਲਾਰੇ ਲੱਪੇ ਵੀ ਲਾਏ ਇੱਧਰ ਦਿੱਲੀ ਜਿਹੜੀ ਕਿ ਭਾਰਤ ਦੀ ਰਾਜਧਾਨੀ ਹੈ ਉੱਥੇ ਇੱਕ 4 ਮੰਜ਼ਿਲਾ ਇਮਾਰਤ ਦੇ ਵਿੱਚ ਅੱਗ ਲੱਗਣ ਨਾਲ 9 ਮੌਤਾਂ ਹੋ ਜਾਣ ਦੀ ਪੁਸ਼ਟੀ ਹੋਈ ਹੈ ਦਰਅਸਲ AC ਵਿੱਚ ਧਮਾਕੇ ਦੇ ਕਾਰਨ ਅੱਗ ਲੱਗ ਗਈ ਹਾਲਾਂਕਿ 15 ਲੋਕਾਂ ਨੂੰ ਇਸ 4 ਮੰਜ਼ਿਲਾ ਇਮਾਰਤ ਦੇ ਵਿੱਚੋਂ ਸੁੱਖ ਸਵੀਲੀ ਬਚਾ ਲਿਆ ਗਿਆ ਅਤੇ ਇੱਧਰ ਹਾਲਾਤ ਜੰਗ ਦੇ ਕਾਰਨ ਤੇਲ ਜਾਂ ਗੈਸ ਮਹਿੰਗੇ ਹੋਣ ਤੱਕ ਸੀਮਿਤ ਨਹੀਂ ਰਹੇ ਇਸ ਨਾਲ ਵੱਖ ਵੱਖ ਦੇਸ਼ਾਂ ਦੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਉੱਤੇ ਕਾਫ਼ੀ ਵੱਡਾ ਫਰਕ ਪੈਣਾ ਸ਼ੁਰੂ ਹੋ ਗਿਆ ਅਗਲੇ 3 ਮਹੀਨਿਆਂ ਲਈ ਭਾਰਤ ਤੋਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਾਸਤੇ ਕਈ ਫਲਾਈਟਾਂ ਨੂੰ ਹਾਲ ਦੀ ਘੜੀ ਰੱਦ ਕਰ ਦਿੱਤਾ ਗਿਆ ਇੰਨਾ ਹੀ ਨਹੀਂ ਪੱਛਮੀ ਏਸ਼ੀਆ ਵਿੱਚ ਜੰਗ ਕਾਰਨ ਜਹਾਜ਼ ਦੀ ਤੇਲ ਕੀਮਤ ਦੇ ਵਿੱਚ ਭਾਰੀ ਉਛਾਲ ਨਜ਼ਰ ਆ ਰਿਹਾ ਜਿਸ ਦੇ ਨਾਲ ਬਹੁਤ ਸਾਰੇ ਅਪੁਸ਼ਟ ਕਾਰਨਾਂ ਕਰਕੇ ਹਾਲ ਦੀ ਘੜੀ ਇਹਨਾਂ ਫਲਾਈਟਾਂ ਨੂੰ ਕੈਂਸਲ ਕੀਤਾ ਜਾ ਰਿਹਾ ਪੰਜਾਬੀ ਪ੍ਰਵਾਸੀ ਇਸ ਤੋਂ ਸਿੱਧੇ ਤੌਰ 'ਤੇ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਨੇ ਅਤੇ ਉੱਧਰ ਬੀਤੇ ਕੱਲ੍ਹ ਜਿੱਥੇ 5 ਰਾਜਾਂ ਦੇ ਨਤੀਜੇ ਆ ਗਏ ਨੇ ਜਿਸ ਦੇ ਵਿੱਚ ਮੋਟੇ ਤੌਰ ਦੇ ਉੱਤੇ BJP ਨੇ ਕਾਫ਼ੀ ਵੱਡੀ ਲੀਡ ਹਾਸਲ ਕੀਤੀ ਜੇ ਮੋਟੇ ਤੌਰ 'ਤੇ ਦੇਖਦੇ ਹਾਂ ਤਾਂ ਪੱਛਮੀ ਬੰਗਾਲ ਅਤੇ ਅਸਾਮ ਦੇ ਵਿੱਚ ਉਹਨਾਂ ਨੇ ਕਾਫ਼ੀ ਜ਼ਿਆਦਾ ਵੱਡੀ ਸਫਲਤਾ ਅਰਜਿਤ ਕੀਤੀ ਹੈ ਜਦੋਂ ਕਿ ਤਾਮਿਲਨਾਡੂ ਦੇ ਵਿੱਚ DMK 48 ਅਤੇ ADMK 66 ਦੇ ਉੱਤੇ ਅਤੇ ਉੱਧਰ ਕੇਰਲ ਦੇ ਵਿੱਚ LDF 59 ਅਤੇ UDF 77 ਦੇ ਉੱਤੇ ਅਤੇ BJP ਨੂੰ ਸਿਰਫ 4 ਸੀਟਾਂ ਮਿਲੀਆਂ ਨੇ ਸੋ ਇਹਨਾਂ 5 ਰਾਜਾਂ ਦੇ ਵਿੱਚੋਂ 2 ਵੱਡੇ ਰਾਜਾਂ ਦੇ ਵਿੱਚ ਖਾਸ ਤੌਰ 'ਤੇ ਪੱਛਮੀ ਬੰਗਾਲ ਦੇ ਵਿੱਚ BJP ਦਾ ਕਾਮਯਾਬ ਹੋਣਾ ਆਪਣੇ ਆਪ ਦੇ ਵਿੱਚ ਭਵਿੱਖ ਵਿੱਚ ਹੋਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਉੱਤੇ ਵੀ ਇੱਕ ਪਰਛਾਵੇਂ ਵਾਂਗ ਦਿਖਾਈ ਦੇਵੇਗਾ ਅਤੇ ਇੱਧਰ ਖਬਰਾਂ ਮਿਲੀਆਂ ਨੇ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਮੀਂਹ ਅਤੇ ਤੂਫਾਨ ਦੇ ਨਾਲ ਦਰਖਤ ਟੁੱਟ ਗਏ ਨੇ ਕਈ ਥਾਈਂ ਬਿਜਲੀ ਗੁੱਲ ਹੋ ਗਈ ਹੈ ਅਤੇ 8 ਜ਼ਿਲ੍ਹਿਆਂ ਦੇ ਵਿੱਚ ਹਾਲ ਦੀ ਘੜੀ ਮੌਸਮ ਦੀ ਖਰਾਬੀ ਨੂੰ ਲੈ ਕੇ ਅਲਰਟ ਜਾਰੀ ਹੈ ਇੱਧਰ ਇਹ ਵੀ ਦੱਸ ਦਈਏ ਕਿ ਪੰਜਾਬ ਦੀ ਭਾਜਪਾ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਹੁਣਾਂ ਨੂੰ ਮਿਲ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ ਦਰਅਸਲ ਜਾਖੜ ਉਹਨਾਂ ਦੀ ਅਗਵਾਈ ਦੇ ਵਿੱਚ ਪ੍ਰਮੁੱਖ ਆਗੂਆਂ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਅਤੇ ਨਾਲ ਹੀ ਭਾਜਪਾ ਨੇ ਸਟੇਟ ਦੇ ਵਿੱਚ ਡਰੱਗ ਜਨਗਣਨਾ ਦਾ ਵੀ ਵਿਰੋਧ ਕੀਤਾ ਹੈ ਅਤੇ ਸਵਰਗਵਾਸੀ ਡਾਕਟਰ ਜਗਤਾਰ ਉਹਨਾਂ ਦੇ ਇਸ ਖਿਆਲ ਦੇ ਨਾਲ ਆ ਗਿਆ ਚਾਹਾਂਗਾ ਕਿ ਸਾਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਆਖਦਿਆਂ ਮੈਂ ਦੋਜ਼ਖ ਸਾਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਆਖਾਂ ਮੈਂ ਦੋਜ਼ਖ ਮੇਰਾ ਕੁਝ ਵਕਤ ਗੁਜ਼ਰਿਆ ਹੈ ਤੁਹਾਡੇ ਨਾਲ ਵੀ ਰਮਿੰਦਰ ਦਿਓ ਇਜਾਜ਼ਤ ਮਿਹਰਬਾਨੀ
1: Indelible Homes Quality Stand Alone ਅਤੇ Terraced Houses ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ ਵਿਜ਼ਿਟ ਕਰੋ indelibleHomes.co.nz ਤੇ
2: ਜਦੋਂ ਦੇ ਸਾਡੇ ਲੱਕੀ ਦੇ ਏਜੰਟ ਨੇ ਪੈਸੇ ਮਾਰੇ ਆ ਉਦੋਂ ਦਾ ਸਾਡਾ ਤਾਂ ਇਮੀਗ੍ਰੇਸ਼ਨ ਵਾਲਿਆਂ ਤੋਂ ਭਰੋਸਾ ਹੀ ਉੱਠ ਗਿਆ
3: ਪਰ ਕੀ ਵਿਆਹਨਾ ਇਮੀਗ੍ਰੇਸ਼ਨ ਉੱਪਰ ਤੁਹਾਡਾ ਭਰੋਸਾ ਹਮੇਸ਼ਾ ਬਣਿਆ ਰਹੇਗਾ ਕਿਉਂਕਿ ਇਹ ਕੰਮ ਕਰਦੇ ਨੇ ਪੂਰੀ ਇੰਟੈਗ੍ਰਿਟੀ ਤੇ ਪੂਰੀ ਟ੍ਰਾਂਸਪੇਰੈਂਸੀ ਨਾਲ ਚਾਹੇ ਤੁਸੀਂ ਅਪਲਾਈ ਕਰਨੀ ਹੋਵੇ ਐਮਪਲੋਇਰ ਅਕ੍ਰੈਡੀਟੇਸ਼ਨ ਜਾਂ ਫਿਰ ਤੁਸੀਂ ਅਪਲਾਈ ਕਰਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਜਿੱਦਾਂ ਕਿ ਵਰਕ ਵੀਜ਼ਾ ਸਟੂਡੈਂਟ ਵੀਜ਼ਾ ਵਿਜ਼ਿਟਰ ਵੀਜ਼ਾ ਪਾਰਟਨਰਸ਼ਿਪ ਵੀਜ਼ਾ ਅੱਜ ਹੀ ਸੰਪਰਕ ਕਰੋ ਪਵਨਦੀਪ ਸਿੰਘ ਐਂਡ ਟੀਮ ਐਟ ਕਿਵਿਆਨਾ ਇਮੀਗ੍ਰੇਸ਼ਨ ਕਾਲ 0220955218 0223288116
4: ਸਤਿ ਸ਼੍ਰੀ ਅਕਾਲ ਜੀ ਰਣਜੀਤ ਬਾਵਾ ਵੱਲੋਂ ਫੋਕ ਸਟਾਰ ਨਿਊਜ਼ੀਲੈਂਡ ਟੂਰ ਅਸੀਂ ਲੈ ਕੇ

ਸਾਡਾ ਪਹਿਲਾ ਸ਼ੋਅ ਹੈ ਜੀ 9 ਮਈ ਨੂੰ ਡਿਊ ਡ੍ਰੌਪ ਸੈਂਟਰ ਆਕਲੈਂਡ। ਸੋ ਅਸੀਂ ਆ ਰਹੇ ਹਾਂ ਪਰਫੋਰਮ ਕਰਨ, ਤੁਸੀਂ ਆਪਣੀਆਂ ਟਿਕਟਸ ਲਓ ਔਰ ਪਰਿਵਾਰਾਂ ਨਾਲ ਆਉਣਾ। ਇੱਕ ਬਹੁਤ ਖੂਬਸੂਰਤ ਸ਼ੋਅ ਹੋਊਗਾ, ਤੁਹਾਨੂੰ ਬਹੁਤ ਕਮਾਲ ਦੇ ਗੀਤ ਸਵਾਂਗੇ ਔਰ ਰਲ ਮਿਲ ਕੇ ਰੌਣਕ ਮੇਲੇ ਲਾਵਾਂਗੇ।

0: Yes, मैं जीत गया।
1: वाह बेटा, फोन ते ता बहुत फास्ट है, पर 10, 18 प्लस 7 प्लस 13 यही ता मुश्किल है। स्क्रीन तो अख नहीं हटदी, पर पढ़ाई वेले ध्यान नहीं टिकदा।
2: साडा भी यही हाल सी, फिर असी SIP अबेकस ज्वाइन करवाया। बेटा 10 24 प्लस 58 प्लस 93 प्लस 76
0: 251।
1: वाह, इतनी छेती।
3: SIP अबेकस नाल बच्चों दा फोकस, कंसंट्रेशन ते मेंटल मैथ स्पीड स्ट्रांग हुंदा है। पापा टॉय टॉय विच SIP अबेकस दा 10वां न्यूजीलैंड सेंटर खोल रहा है। फ्री ट्रायल क्लासेस 2-3 मई 2026। कॉल करो 09977-9967। नंबर एक बार फिर तो नोट करो 09977-9967। फोन तो दूर, SIP अबेकस जरूर।
4: आज नवी स्टेटमेंट आ गई है कि वो हुण जिन्ने भी शिप फसे हुए ने उन्हां नूं लंघाउण लई इस लांघे दे विच एस्कॉर्ट करिया करनगे, जदकि तेहरान नूं इह गवारा नहीं है। ईरान भी कमज़ोर ते होया होएगा, लेकिन जिहड़ी गल पहलां चल रही सी लगदा कि उसके विपरीत अमेरिका कुछ कमज़ोर होया।
5: And we're not really getting the true picture. Dekho, on CNN, utthe jaake local reporters lab ke tone reveal kita ke kinne US bases tawa hoye pae utthe. And empty, they're empty now. The market ani ofo ji on lage because they were so easily attacked. So America the jet strategic position on kafi weak ho gaya. Inenu piche hona paena. And so when Trump kehna distraction ke tum mile ho Cuba de jehdi gal karda ke assi Cuba nu hamla karna aircraft carrier launa wapas. And so I think he's retreating back now to his home base. And kehna ke shayad Cuba de kariye South America de dekhiye, maybe even reawaken Greenland, maybe sanu kuch kahoga apne critical minerals wale. Unhe hatna hai because he wants to show American power, but oh the jehdi American weakness oh jure te reveal ho gaya na. And he's got a big, big problem. Hidden galeya ke Iranian compensation among the reparations kende under war reparations jada kanuni left ya. O kende ke America le kende, all right, je tusi apne sanctions jede asi tuhade utte laaye asi la donge, tuhade jede paise freeze kite billions of dollars, tens of billions of dollars, maybe 70, 80 billion dollars in Iran, de inne freeze kite, o wapas kende asi de dene tuhanu. Asi tuhanu reconstruction de dene, but tusi vi sanu kuch deo. So again, Trump is always the negotiator. Always kende, acha ji, je hun mainu tuhanu paise dene pe, tusi ta saadi vi dene ya.
4: Hun sandhi kyon nahi ho rahi? Ki chahunde ya? Irani chahunde ya ki asi apna ਨਿਊਕਲੀਅਰ ਪ੍ਰੋਗਰਾਮ ਚਾਲੂ ਰੱਖਣਾ। ਸਾਡੇ ਨਾਲ ਮਸ਼ਹੂਰ ਵਕੀਲ ਸਾਡੇ ਲੀਗਲ ਨਰਿੰਦਰ ਕੰਗ ਜੀ ਸ਼ਾਮਿਲ ਹੋ ਰਹੇ ਹਨ। ਪਹਿਲਾਂ ਤੋਂ ਹੀ ਉਹ ਜਿਹੜੀ ਈਰਾਨ ਦੀ ਜੰਗ ਹੈ ਉਸ ਦੇ ਸੰਬੰਧ ਵਿੱਚ ਪਹਿਲੇ ਦਿਨ ਤੋਂ ਹੀ ਅਪਡੇਟ ਦਿੰਦੇ ਰਹੇ ਨੇ। ਹੁਣ ਜਿਸ ਪੜਾਅ 'ਤੇ ਆਪਾਂ ਆ ਪਹੁੰਚੇ ਹਾਂ, ਇੱਥੇ ਹੁਣ ਕੀ ਹੋ ਰਿਹਾ ਹੈ ਅਤੇ ਕੀ ਹੋਵੇਗਾ? ਕਈ ਲੋਕ ਤਾਂ ਇਹ ਕਹਿੰਦੇ ਕਿ ਅਮਰੀਕਾ ਜੰਗ ਹਾਰ ਗਿਆ ਹੈ, ਦੂਸਰੇ ਪਾਸੇ ਅਮੈਰੀਕਨ ਮੈਨਾ ਮਾਨੂੰ ਦਾ ਰਵੱਈਆ ਰੱਖ ਰਹੇ ਹਨ, ਨੇਟੋ ਦੇ ਕੰਟਰੀਜ਼ ਨੂੰ ਸਜ਼ਾ ਦੇ ਰਹੇ ਨੇ, ਉੱਥੋਂ ਆਪਣੀਆਂ ਫੌਜਾਂ ਵਾਪਸ ਸੱਦ ਰਹੇ ਨੇ, ਜਨਰਲ ਫੋਰਡ ਵਾਪਸ ਬੁਲਾ ਲਿਆ ਗਿਆ ਹੈ ਅਤੇ ਹੁਣ ਉਹ ਜਿਹੜਾ ਸਟ੍ਰੇਟ ਆਫ ਹੋਰਮੂਜ਼ ਆ ਉਸ ਦੇ ਵਿੱਚ ਨੇਵੀ ਦੇ ਬਲੋਕੇਡ ਲਾਈ ਖੜ੍ਹੇ ਨੇ। ਅੱਜ ਨਵੀਂ ਸਟੇਟਮੈਂਟ ਆ ਗਈ ਆ ਕਿ ਉਹ ਹੁਣ ਜਿੰਨੇ ਵੀ ਸ਼ਿਪ ਫਸੇ ਹੋਏ ਨੇ ਉਹਨਾਂ ਨੂੰ ਲੰਘਾਉਣ ਲਈ ਇਸ ਲਾਂਘੇ ਦੇ ਵਿੱਚ ਐਸਕੋਰਟ ਕਰਿਆ ਕਰਨਗੇ, ਜਦਕਿ ਤਹਿਰਾਨ ਨੂੰ ਇਹ ਗਵਾਰਾ ਨਹੀਂ ਹੈ। ਤਹਿਰਾਨ ਬੇਸ਼ੱਕ ਵੱਡਾ ਮੁਲਕ ਆ, ਲੇਕਿਨ ਮਿਲਟਰੀ ਪਾਵਰ ਨਹੀਂ ਹੈ। ਜਿਸ ਤਰੀਕੇ ਨਾਲ ਅਮਰੀਕਾ ਅਤੇ ਉਹਨਾਂ ਦੇ ਸਾਥੀ ਮੁਲਕ ਇਜ਼ਰਾਈਲ ਨੇ ਉਹਨਾਂ 'ਤੇ ਹਮਲਾ ਕੀਤਾ ਸੀ, ਜਿਹੜੀਆਂ ਪਾਵਰਫੁੱਲ ਸ਼ਕਤੀਆਂ ਨੇ, ਕਹਿੰਦੇ ਕਿ ਈਰਾਨ ਨੇ ਉਹਨਾਂ ਦੀ ਨਾ ਕਰਵਾ ਦਿੱਤੀ ਹੈ। ਸੋ ਕੰਗ ਸਾਹਿਬ ਕਿਵੇਂ ਸੋਚਦੇ ਨੇ ਹੁਣ ਲੇਟੈਸਟ ਸਿਚੁਏਸ਼ਨ ਕੀ ਹੈ? ਅਸੀਂ ਜਿਹੜੇ ਇਸ ਤੋਂ ਪ੍ਰਭਾਵਿਤ ਹੋਏ ਹਾਂ, ਖਾਸ ਤੌਰ 'ਤੇ ਤੇਲ ਦੀ ਕੀਮਤ ਤੋਂ, ਨਤੀਜੇ ਦੇ ਤੌਰ 'ਤੇ ਸਾਡੇ ਆਰਥਿਕ ਢਾਂਚੇ ਨੂੰ ਸੱਟ ਵੱਜ ਰਹੀ ਹੈ, ਕੀ ਬਣੇਗਾ ਹੁਣ? ਔਰ ਲੱਗਦਾ ਇਹ ਆ ਕਿ ਡੋਨਲਡ ਟਰੰਪ ਵੀ ਹੁਣ ਪਿੱਛੇ ਹਟ ਰਹੇ ਹਨ। ਕੰਗ ਸਾਹਿਬ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ।
5: ਥੈਂਕ ਯੂ, ਗੁੱਡ ਮਾਰਨਿੰਗ ਟੂ ਐਵਰੀਵਨ। ਸਤਿ ਸ਼੍ਰੀ ਅਕਾਲ।
4: ਸਤਿ ਸ਼੍ਰੀ ਅਕਾਲ। ਤੁਸੀਂ ਕਿਵੇਂ ਸੋਚਦੇ ਹੋ? ਪਹਿਲੇ ਦਿਨ ਤੋਂ ਹੀ ਤੁਸੀਂ ਇਸ ਜੰਗ ਦੀ ਸਾਨੂੰ ਅਸਲੀ ਤਸਵੀਰ ਦੱਸਦੇ ਰਹੇ ਹੋ, ਪਰ ਹੁਣ ਖਬਰਾਂ ਦੇ ਪਿੱਛੇ ਕੀ ਹੈ? ਅਮੈਰੀਕਾ ਦੀ ਕੀ ਪੋਜੀਸ਼ਨ ਹੈ? ਈਰਾਨ ਵੀ ਕਮਜ਼ੋਰ ਤਾਂ ਹੋਇਆ ਹੋਏਗਾ, ਲੇਕਿਨ ਜਿਹੜੀ ਗੱਲ ਪਹਿਲਾਂ ਚੱਲ ਰਹੀ ਸੀ ਲੱਗਦਾ ਕਿ ਉਸਦੇ ਵਿਪਰੀਤ ਅਮੈਰੀਕਾ ਕੁਛ ਕਮਜ਼ੋਰ ਹੋਇਆ।
5: ਅਮੈਰੀਕਾ ਤਾਂ ਜ਼ਰੂਰ ਕਮਜ਼ੋਰ ਹੋਏ ਹੈ, ਐਂਡ ਈਰਾਨ ਦੀ ਜਿਹੜੀ ਤਾਕਤ, ਹਿਡਨ ਤਾਕਤ ਮੁੜੇ ਆ ਗਈ। ਈਰਾਨ ਕਦੇ ਮਿਲਟਰੀ ਪਾਵਰ ਤਾਂ ਹੈ ਨਹੀਂ ਸੀ, ਉਸ ਦਰਮਿਆਨ ਜੇ ਤੁਸੀਂ ਸੋਚੋ ਮੁਕਾਬਲਾ ਕਰਨ ਅਮੈਰੀਕਾ ਦਾ, ਇਟਸ ਇੰਪੋਸੀਬਲ। ਬਟ ਈਵਨ ਚਾਈਨਾ ਇਜ਼ ਵੁੱਡ ਹੈਵ ਸਮ ਪ੍ਰੋਬਲਮਸ, ਬਟ ਜਿਹੜਾ ਉਹਨਾਂ ਦੀ ਇਕਨੋਮਿਕ ਪਾਵਰ, ਉਹ ਤਾਂ ਜ਼ਰੂਰ ਰਿਵੀਲ ਹੋ ਗਈ ਈਰਾਨ ਦੀ। ਇਹਨਾਂ ਨੇ ਆਪਣੇ ਆਪ ਜਿੱਦਾਂ ਗਲਤੀ ਕਰਕੇ ਕੀਤਾ ਅਮੈਰੀਕਾ ਨੇ। ਐਂਡ ਜੇ ਤੁਸੀਂ ਹੁਣ ਇਸ ਸਾਲ ਹੀ ਦੇਖ ਲਓ ਜੈਨੁਅਰੀ ਦੇ ਵਿੱਚ, ਹੁਣ ਇਟਸ ਸੋ ਮੈਨੀ ਇਵੈਂਟਸ ਦਿਸ ਈਅਰ, ਬਟ ਜੈਨੁਅਰੀ ਵਿੱਚ ਸ਼ੁਰੂ ਦੇ ਵਿੱਚ ਅਮੈਰੀਕਾ ਨੇ ਜਾ ਕੇ ਵੈਨਜ਼ੁਏਲਾ ਦੇ ਅਟੈਕ ਕਰਕੇ ਅਤੇ ਮਡੂਰੋ ਨੂੰ ਕਿਡਨੈਪ ਕਰਕੇ ਅਤੇ ਲੈ ਕੇ ਅਤੇ ਚਾਰਜ ਹੋ ਗਿਆ। ਤਾਂ ਚਲੋ ਜੀ ਬੱਲੇ ਬੱਲੇ ਹੋ ਗਈ, ਕਹਿੰਦੇ ਅਸੀਂ ਜੀ ਸਰਕਾਰ ਹਾਲਾਤ ਦੀ ਵਿਦਆਊਟ ਫਾਇਰਿੰਗ ਅ ਸ਼ਾਟ ਬੇਸਿਕਲੀ, ਜਾਂ ਕੋਈ ਸਾਡਾ ਕੋਈ ਬੰਦਾ ਨਹੀਂ ਮਰਿਆ। ਨਾਓ ਉੱਥੇ ਹਵਾ ਆ ਗਈ ਅਮੈਰੀਕਾ ਦੇ ਵਿੱਚ। ਉਹ ਤੋਂ ਪਹਿਲਾਂ June 2025 ਇਹਨਾਂ ਨੇ ਅਟੈਕ ਕੀਤਾ ਸੀ ਇਰਾਨ ਨੂੰ, ਇਜ਼ਰੇਲ ਦੇ ਨਾਲ ਇਹਨਾਂ ਨੇ ਬੰਬ ਕੀਤਾ ਸੀ। ਕਹਿੰਦੇ ਸੀ ਉਸ ਟਾਈਮ ਕਿ ਅਸੀਂ ਸਾਰਾ ਨਿਊਕਲੀਅਰ ਉਹਨਾਂ ਦੇ ਜਿਹੜੇ ਡਿਵੈਲਪਮੈਂਟ ਪ੍ਰੋਗਰਾਮ ਓਬਲੀਟਰੇਟ ਕਰਤਾ, ਤਬਾਹ ਕਰਤਾ, ਤਬਾਹ ਕਿੱਥੇ ਹੋਇਆ ਸੀ। ਸੋ ਫਿਰ ਇਹਨੇ ਵੈਨਜ਼ੁਏਲਾ ਇਨ January 2026 ਸ਼ੁਰੂ ਕੀਤਾ, ਤਾਂ ਉੱਥੇ ਹਵਾ ਫਿਰ ਆ ਗਈ। ਤਾਂ ਫਿਰ ਇਰਾਨ ਵਾਲੀ ਸੋਚਦੀ ਕਿ ਦੁਬਾਰਾ ਇੱਕ ਦੋ ਵਾਰ ਕਰੀਏ ਤਾਂ ਸ਼ਾਇਦ ਉਹਨਾਂ ਦਾ ਗਵਰਨਮੈਂਟ ਜਿਹੜੀ ਲੀਡਰਸ਼ਿਪ ਖਤਮ ਕਰਕੇ ਤਾਂ ਲੋਕ ਉੱਠੂਗੇ। ਉਹ ਮਿਸ ਇਨਫੋਰਮੇਸ਼ਨ ਸੀ ਆਪਣੇ ਦੂਜੇ ਇਜ਼ਰੇਲੀ ਦੇ ਇੰਟੈਲੀਜੈਂਸ ਸਰਵਿਸਿਸ ਤੋਂ। ਸੋ ਉੱਥੇ ਹੁਣ ਪੰਗਾ ਪੈ ਗਿਆ, ਐਂਡ ਬਿਲਕੁਲ ਨਹੀਂ ਕਿ ਇੱਕ ਕਿਸਮ ਦਾ ਐਸਕੋਰਟ ਕਰੂਗੇ। ਜਿੱਦਾਂ ਹੁਣ ਮਿਸਾਲ ਲਾ ਲਓ, ਜੇ ਹੁਣ ਟਰੱਕਰਸ ਕਹਿਣ ਕਿ ਅਸੀਂ ਜੀ ਨੇਟਿਵ ਬਲੋਕੇਡ ਹੈਗਾ ਇੱਥੇ ਔਨ ਕੋਕੋਹਾਲਾ ਹਾਈਵੇ, RCMP ਕਹਿ ਦਿੰਦੇ ਕਿ ਅਸੀਂ ਹੁਣ ਮੋੜੇ ਹੋ ਕੇ ਅਸੀਂ ਥੋੜ੍ਹੀ ਜਿਹੀ ਟਰੱਕ ਲਗਾ ਦਿੰਦੇ ਹਾਂ। ਵੀਵ ਸੀਨ ਬਲੋਕੇਡਸ ਹੀਅਰ
6: ਜੀ,
5: ਇੱਥੇ ਆਪਣੇ ਪ੍ਰੀਮੀਅਰ ਉਜਲ ਦਸਾਂਝ ਜਦੋਂ ਬਲੋਕੇਡ ਦਾ ਹੋਇਆ ਸੀ, ਯੂ ਨੋ ਇਨ ਡੋਮੈਸਟਿਕਲੀ ਅਸੀਂ ਬਲੋਕੇਡ, ਬਲੋਕੇਡਸ ਆਰ ਇੱਕ ਕਿਸਮ ਦਾ ਐਕਟ ਆਫ ਵਾਰ ਵੀ ਕਹਿ ਦਿੰਦੇ ਆ। ਜਦੋਂ ਸਾਡੇ ਇੱਥੇ ਇਨ ਬ੍ਰਿਟਿਸ਼ ਕੋਲੰਬੀਆ ਦੇ ਬਲੋਕੇਡ ਹੋਏ ਸੀ, ਨੇਟਿਵ ਕਹਿੰਦੇ ਸੀ ਸਾਡੇ ਨਾਲ ਜੰਗ ਸ਼ੁਰੂ ਕਰ ਲਈ। ਇਟਸ ਇੰਪੋਸੀਬਲ। ਦੇਖੋ ਜੇ ਹੁਣ ਮੋੜੇ ਦੋ RCMP ਦੇ ਗੱਡੀਆਂ ਲਾ ਕੇ ਚਾਰ ਟਰੱਕ ਲਗਾਉਣ ਤਾਂ ਸਾਈਡਾਂ ਤੋਂ ਲੋਕਾਂ ਨੇ ਇੱਟਾਂ ਤਾਂ ਮਾਰਨੀਆਂ ਹੀ ਆ ਟਰੱਕਾਂ 'ਤੇ, ਕੋਈ ਨਾ ਕੋਈ ਆਪਣੇ ਨੇਲਸ ਰੱਖੂਗੇ ਸੜਕ 'ਤੇ, ਟਾਇਰ ਫਲੈਟ ਹੋਣ, ਇਟਸ ਦ ਸੇਮ ਟਾਈਪ ਆਫ ਥਿੰਗ। ਉਹਨਾਂ ਨੇ ਮਾਈਨਸ ਕੀਤੇ ਆ, ਉੱਥੇ ਮਾਈਨਸ ਹੁੰਦੇ ਆ ਕਿ ਜਿੱਥੇ ਐਕਸਪਲੋਰ ਹੋ ਜੂਗੇ ਜਿਹੜੇ ਪਾਣੀ ਦੇ ਵਿੱਚ, ਕੰਟੇਨਰਸ਼ਿਪ ਨੂੰ ਨੁਕਸਾਨ ਹੋ ਸਕਦਾ, ਅੱਗ ਲੱਗ ਸਕਦੀ ਆ, ਕਾਫੀ ਤਬਾਹ ਹੋ ਸਕਦਾ ਕੰਮ। ਸੋ ਹਜੇ ਵੀ ਨਹੀਂ ਕੋਈ ਸ਼ਿਪਸ ਵਾਲੇ ਜਾ ਰਹੇ। ਅਮੈਰੀਕਾ ਨੇ ਕੋਸ਼ਿਸ਼ ਕੀਤੀ ਡਿਸਟਰੋਇਰਸ ਨਾਲ, ਨਾਟ ਏਅਰਕ੍ਰਾਫਟ ਕੈਰੀਅਰਸ। ਡਿਸਟਰੋਇਰਸ ਹੈਗੇ ਜਿੱਥੇ ਕਾਫੀ ਹੈਵੀ ਵੈਪਨ, ਜਿੱਥੇ ਸ਼ੋਰ ਨੂੰ ਤੁਸੀਂ ਅਟੈਕ ਕਰ ਸਕਦੇ ਹੋ। ਪਰ ਫਿਰ ਵੀ ਉਹਨੂੰ ਇਰਾਨ ਨੇ ਅਟੈਕ ਕੀਤਾ, ਉਹਨੇ ਗੋਲੀ ਨਹੀਂ ਮਾਰੀ ਉਸ ਹਵਾਈ ਜਹਾਜ਼ 'ਤੇ, ਪਰ ਉਹਨੇ ਕਿਹਾ, ਸੋਰੀ ਆਪਣੀ ਸਮੁੰਦਰੀ ਜਹਾਜ਼ 'ਤੇ, ਪਰ ਉਹਨਾਂ ਨੇ ਕਿਹਾ ਤਾਂ ਕਿ ਦੇਖੋ ਦ ਨੈਕਸਟ ਵਨ ਮਾਈਟ ਹਿੱਟ ਯੂ, ਐਂਡ ਸੋ ਉਹ ਪੁੱਛੀ ਨੂੰ ਮੁੜ ਕੇ ਅੱਜ ਦੀ ਖਬਰ ਹੈ। ਐਂਡ ਵੀ ਆਰ ਨਾਟ ਰੀਅਲੀ ਗੈਟਿੰਗ ਦ ਟਰੂ ਪਿਕਚਰ। ਦੇਖੋ ਹੁਣ CNN ਨੇ ਉੱਥੇ ਜਾ ਕੇ ਲੋਕਲ ਰਿਪੋਰਟਰਸ ਲੱਭ ਕੇ ਤਾਂ ਉਹਨੇ ਰਿਵੀਲ ਕੀਤਾ ਕਿ ਕਿੰਨੇ US ਬੇਸਿਸ ਤਬਾਹ ਹੋਏ ਪਏ ਆ ਉੱਥੇ, ਐਂਡ ਐਮਟੀ, ਦੇ ਆਰ ਐਮਟੀ ਨਾਓ। ਤਾਂ ਮੁੜ ਕੇ ਤਾਂ ਨਹੀਂ ਉਹ ਫੌਜੀ ਆਉਣ ਲੱਗੇ, ਬਿਕਾਜ਼ ਦੇ ਆਰ ਸੋ ਈਜ਼ਲੀ ਅਟੈਕਡ। ਸੋ ਅਮੈਰੀਕਾ ਦਾ ਜਿਹੜਾ ਸਟ੍ਰੈਟੇਜਿਕ ਪੋਜੀਸ਼ਨ ਕਾਫੀ ਵੀਕ ਹੋ ਗਿਆ, ਇਹਨਾਂ ਨੂੰ ਪਿੱਛੇ ਹੋਣਾ ਪੈਣਾ। ਐਂਡ ਸੋ ਹੁਣ ਟਰੰਪ ਕਹਿੰਦਾ ਡਿਸਟਰੈਕਸ਼ਨ ਕਿੱਥੋਂ ਮਿਲ ਗਏ। ਹੁਣ ਕਿਊਬਾ ਦੀ ਜਿਹੜੀ ਗੱਲ ਕਰਦਾ ਕਿ ਅਸੀਂ ਕਿਊਬਾ ਨੂੰ ਹਮਲਾ ਕਰਨਾ, ਏਅਰਕ੍ਰਾਫਟ ਕੈਰੀਅਰ ਲੈ ਆਉਣਾ ਵਾਪਸ, ਜੇ ਤੁਸੀਂ ਸੋਚੋ ਟਰੰਪ ਦੇ ਜਿਹੜੇ ਵਿਚਾਰ ਸੀ, ਅਮੈਰੀਕਨ ਹੈਜੈਮਨੀ ਕਹਿੰਦੇ, ਹੈਜੈਮਨੀ ਕਹਿੰਦੇ ਕਿ ਸਾਰੇ ਕੋਲੋਨੀਜ਼ ਤਾਂ ਹੈ ਨਹੀਂ ਜਿੱਦਾਂ ਬ੍ਰਿਟਿਸ਼ ਕੋਲੋਨੀ ਸੀ, ਪਰ ਸਾਡਾ ਜ਼ਰੂਰ ਤਾਕਤ ਹੋਣੀ ਚਾਹੀਦੀ ਹੈ, ਫਲੋਟਿੰਗ ਜਿੱਦਾਂ ਇੱਕ ਕਿਸਮ ਦੇ ਪਾਵਰ ਹੋ ਗਏ, ਏਅਰਕ੍ਰਾਫਟ ਕੈਰੀਅਰ ਜ਼ਰੂਰ। ਐਂਡ ਸੋ ਆਈ ਥਿੰਕ ਹੀ ਇਜ਼ ਰਿਟਰੀਟਿੰਗ ਬੈਕ ਨਾਓ ਟੂ ਹਿਜ਼ ਹੋਮ ਬੇਸ। ਇਹ ਕਹਿੰਦਾ ਕਿ ਸ਼ਾਇਦ ਕਿਊਬਾ ਦਾ ਕਰੀਏ, ਸਾਊਥ ਅਮੈਰੀਕਾ ਦਾ ਦੇਖੀਏ, ਮੇ ਬੀ ਰੀਅਵੇਕਨ ਗ੍ਰੀਨਲੈਂਡ, ਮੇ ਬੀ ਸਾਨੂੰ ਕੁਛ ਕਹੂਗਾ ਆਪਣੇ ਕ੍ਰਿਟੀਕਲ ਮਿਨਰਲਸ ਬਾਰੇ। ਉਹਨੇ ਹਟਣਾ ਹੈ ਨਹੀਂ, ਬਿਕਾਜ਼ ਹੀ ਵਾਂਟਸ ਟੂ ਸ਼ੋਅ ਅਮੈਰੀਕਨ ਪਾਵਰ, ਪਰ ਉਹਦੇ ਜਿਹੜੇ ਅਮੈਰੀਕਨ ਵੀਕਨੈਸ, ਉਹ ਜ਼ਰੂਰ ਉੱਥੇ ਰਿਵੀਲ ਹੋ ਗਏ ਇਰਾਨ, ਐਂਡ ਹੀ ਇਜ਼ ਗਾਟ ਅ ਬਿਗ ਬਿਗ ਪ੍ਰੋਬਲਮ ਨਾ। ਐਂਡ ਆਲਸੋ ਇਜ਼ਰੀਲ ਹੈਜ਼ ਅ ਬਿਗਰ ਪ੍ਰੋਬਲਮ, ਇਜ਼ਰੀਲ ਦੇ ਸਾਹਮਣੇ ਜ਼ਿਆਦਾ ਖਤਰਾ ਹੁਣ
6: ਇਸ ਵੱਲੋਂ, ਜ਼ਰੂਰ ਨਾਨ ਚੋਣੀ
5: ਜ਼ਰੂਰ, ਬਿਕਾਜ਼ ਦੇਖੋ ਉੱਥੇ ਜਿਹੜਾ ਅਮੈਰੀਕਨ ਪ੍ਰੋਟੈਕਟਰੇਟ ਲਾ ਲਓ ਇਜ਼ਰੀਅਲ, ਜਿੱਥੇ ਕਹਿੰਦੇ ਸੀ ਅਸੀਂ ਜੀ ਇਹਨਾਂ ਨੂੰ ਪ੍ਰੋਟੈਕਟ ਕਰਦੇ, ਜੋ ਸਾਨੂੰ ਪ੍ਰੋਟੈਕਟ ਕਰਦੇ ਇੱਕ ਦੂਜੇ ਦੇ ਜਿਹੜੇ ਇੰਟਰਸਟ ਹੈ, ਉਹ ਵੀ ਵੀਕ ਐਂਡ ਬੋਥ ਹੋ ਗਏ। ਉਹਦੇ ਜਿਹੜਾ ਆਇਰਨ ਡੋਮ ਜਿਹੜਾ ਕਹਿੰਦੇ ਸੀ ਸਾਡਾ ਜੀ ਲੋਹੇ ਦਾ ਡੋਮ ਆ, ਇਹਦੇ ਵਿੱਚੋਂ ਕੋਈ ਮਿਸਲ ਨਹੀਂ ਲੰਘ ਸਕਦਾ, ਦੇਖੋ ਕਿੰਨੇ ਆ ਗਏ, ਹਜੇ ਹੋਰ ਬਹੁਤ ਆ ਇਰਾਨ ਕੋਲ। ਐਂਡ ਉਹਨਾਂ ਨੇ ਆਪਣਾ ਰਿਵੀਲ ਕਰਤਾ ਕਿ ਹਜ਼ਾਰ ਹਜ਼ਾਰ ਡਾਲਰ ਲੋਨ ਮੋਰ ਅੰਗਰ ਤੁਸੀਂ ਇੰਜਨ ਲਾ ਕੇ ਸਿੱਟੀ ਚੱਲੋ, ਸਿੱਟੀ ਚੱਲੋ, ਸਿੱਟੀ ਚੱਲੋ, ਅਤੇ ਕਿੰਨੇ ਕੁ ਤੁਸੀਂ ਰੋਕ ਲਉਂਗੇ। ਸੋ ਦਿਸ ਇਜ਼ ਆਲਸੋ ਨਾਓ ਅ ਬਿਗ ਪ੍ਰੋਬਲਮ ਫੋਰ ਇਜ਼ਰੀਅਲ, ਬਿਕਾਜ਼ ਉਹਨਾਂ ਨੇ ਜਿਹੜੀ ਵੀਕਨੈਸ ਆਇਰਨ ਡੋਮ ਦਾ ਰਿਵੀਲ ਹੋ ਗਿਆ। ਸੋ ਜਾ ਇਹ ਓਫੈਂਸਿਵ ਪੋਸਚਰ ਹੋ ਗਏ, ਹੁਣ ਇਹਨਾਂ ਦੇ ਮੁੜ ਮੁੜ ਕੇ ਤਬਾਹ ਕਰਨ ਦੀ ਕੋਸ਼ਿਸ਼ ਕਰੋਗੇ, ਮੇ ਬੀ ਅ ਫਿਊ ਮੋਰ ਏਰੀਅਲ ਅਟੈਕਸ, ਬਟ ਲੋਂਗ ਟਰਮ ਵੀ ਹੈਵ ਇਕਨੋਮਿਕ ਸਟ੍ਰੈਂਗੂਲੇਸ਼ਨ ਲਾ ਲਓ ਸਾਡੇ ਵੈਸਟਰਨ ਵਰਲਡ 'ਤੇ।
6: ਕੰਗ ਸਾਹਿਬ, ਜਿਹੜੀ ਜੰਗ ਦੀ ਪਰਿਭਾਸ਼ਾ ਸੀ, ਜਿਹੜਾ ਜੰਗ ਦਾ ਇਮੇਜ ਸੀ, ਕਿਉਂਕਿ ਅਮੈਰੀਕਾ ਇਸ ਕਰਕੇ ਵੀ ਬਹੁਤ ਪਾਵਰਫੁਲ ਸ਼ਕਤੀ ਸਮਝੀ ਜਾਂਦੀ, ਇਹਨਾਂ ਕੋਲ ਯੂਨੋ 50-50 ਮਿਲੀਅਨ ਡਾਲਰ ਦੀਆਂ ਮਿਜ਼ਾਇਲ ਸੀ, ਬਿਲੀਅਨਸ ਡਾਲਰ ਦੇ ਇਹਨਾਂ ਕੋਲ ਇਕਿਪਮੈਂਟ, ਇਹੋ ਜਿਹੇ ਖਤਰਨਾਕ ਹਥਿਆਰ ਸੀ ਜਿਹੜੇ ਤਬਾਹੀ ਇੰਨੀ ਕਰ ਦਿੰਦੇ ਸੀ, ਤੁਹਾਨੂੰ ਨਾਸ ਤੋਂ ਨਬੂਦ ਕਰ ਦਿੰਦੇ, ਤੁਸੀਂ ਦੇਖਿਆ ਹੀ ਆ। ਪਰ ਹੈਰਾਨੀ ਦੀ ਗੱਲ ਇਹ ਹੋਈ ਕਿ ਯੂਕਰੇਨ ਵਰਗਾ ਇੱਕ ਛੋਟਾ ਜਿਹਾ ਮੁਲਕ 2-2 ਹਜ਼ਾਰ, 5-5 ਹਜ਼ਾਰ ਦੇ ਨਿੱਕੇ ਨਿੱਕੇ ਜਿਹੜੇ ਉਹਨਾਂ ਨੇ ਤਿਆਰ ਕੀਤੇ, ਜਿਸ ਤਰ੍ਹਾਂ ਤੁਸੀਂ ਆਪ ਜੀ ਨੇ ਫਰਮਾਇਆ ਕਿ ਲਾਨ ਮੋਰ ਦੇ ਇੰਜਨਾਂ ਵਾਲੇ, ਉਹਨਾਂ ਉੱਡਣ ਖਟੋਲਿਆਂ ਨੇ ਲਿਆ ਕੇ ਤਬਾਹੀ ਮਚਾ ਦਿੱਤੀ।
5: ਜ਼ਰੂਰ, ਦੇਖੋ ਸੋਵੀਅਤ ਯੂਨੀਅਨ ਰਸ਼ੀਆ ਬਣ ਗਿਆ, ਰਸ਼ੀਆ ਨੇ ਹੁਣ ਕੋਸ਼ਿਸ਼ ਕੀਤੀ ਮੁੜ ਕੇ ਫੈਲ ਕਰਨ ਨੂੰ ਰਸ਼ੀਅਨ ਇਨਫਲੂਐਂਸ, ਕਾਈਂਡ ਆਫ ਅ ਡਿਸਗਾਈਜ਼ਡ ਲਾ ਲਓ ਕਿ ਗ੍ਰੇਟਰ ਰਸ਼ੀਆ। ਉਹਨੇ ਸੋਚਿਆ ਟੈਂਕਸ ਭੇਜ ਦਿਉ, ਅਸੀਂ ਜੀ ਕਰ ਦੂੰਗੇ। ਟੈਂਕਸ ਕਿੱਥੇ ਗਏ? ਟੈਂਕਸ ਨਿੱਕੇ ਨਿੱਕੇ ਡਰੋਨਸ ਨਾਲ ਟੈਂਕ ਤਬਾਹ ਹੋ ਗਏ। ਮਿਲੀਅਨਸ ਆਫ ਡਾਲਰਸ ਆਫ ਟੈਂਕਸ ਜਿਹੜੇ ਆਪਣੇ ਰਸ਼ੀਆ ਦੇ ਸੀ, ਦੇ ਆਰ ਬਰਨਟ ਐਂਡ ਲਿਟਰਡ ਇਨ ਇਨ ਯੂਕਰੇਨ। ਉਹਨੇ ਸਮੇਂ ਚੱਕ ਕੇ ਅਤੇ ਉੱਥੇ ਆਪਣੇ ਮੋਹਰੇ ਸ਼ਹਿਰਾਂ ਦੇ ਵਿੱਚ ਲਾ ਤੇ, ਆਹ ਦੇਖੋ ਅਸੀਂ ਰਸ਼ੀਆ ਦੇ ਟੈਂਕਾਂ ਨੂੰ ਕੀ ਕੀਤਾ। ਇਟਸ ਅ ਸੇਮ ਸਿਚੁਏਸ਼ਨ ਦੈਰ ਇਨ ਇਰਾਨ ਦੇ ਵਿੱਚ, ਜਿਹੜੇ ਡਰੋਨਸ ਆ, ਸ਼ਹੀਦ ਡਰੋਨਸ ਕਹਿੰਦੇ ਉਹਨਾਂ ਨੂੰ, ਵਨ ਵੇ ਡਰੋਨਸ ਆ, ਮੁੜ ਕੇ ਤਾਂ ਲਿਆਉਣੇ ਨਹੀਂ ਉਹਨੇ ਜਹਾਜ਼ ਅੰਗਰ। ਸੋ ਇੱਕ ਵਾਰ ਜਾ ਕੇ ਸ਼ਹੀਦ ਕਰ ਦਿਉ ਜੀ, ਤਾਂ ਫਿਰ ਨਾਲ ਦੂਜੇ ਪਾਸੇ ਵੀ ਨੁਕਸਾਨ ਦੇਖੋ ਕਿੰਨਾ ਹੁੰਦਾ। ਇਟਸ ਆਲਮੋਸਟ ਲਾਈਕ ਦ ਜੈਪਨੀਜ਼ ਮਾਡਲ, ਜਿਹੜੇ ਇਹਨਾਂ ਦੇ ਕਾਮਾਕਾਜ਼ੀ ਹੁੰਦੇ ਸੀ ਪਾਇਲਟਸ। ਐਂਡ ਸੋ ਜਿਹੜਾ ਨੇਚਰ ਵਾਰਫੇਅਰ ਹਮੇਸ਼ਾ ਇਵੋਲਵ ਐਂਡ ਚੇਂਜ ਹੁੰਦਾ। ਵਰਲਡ ਵਾਰ ਵਨ ਦੇ ਵਿੱਚ ਜਦੋਂ ਮਸ਼ੀਨ ਗਨ ਆਇਆ, ਲੋਕ ਜਿਹੜੇ ਮਾਰਚ ਕਰਕੇ ਜਾਂਦੇ ਸੀ, ਜਦੋਂ ਤਬਾਹ ਹੋ ਜਾਂਦੇ ਸੀ, ਐਵਰੀਥਿੰਗ ਚੇਂਜ ਉਸ ਟੈਕਨੋਲੋਜੀ ਨਾਲ। ਹੁਣ ਇਸ ਟੈਕਨੋਲੋਜੀ ਦੇ ਨਾਲ ਅਮੈਰੀਕਨ ਵੀਕਨੈਸ ਬਹੁਤ ਰਿਵੀਲ ਹੋ ਗਈ। ਬੜੇ ਬੜੇ ਏਅਰਕ੍ਰਾਫਟਰਸ, ਦੇ ਨਾਟ ਗੋਇੰਗ ਟੂ ਹੈਵ ਮਚ ਆਫ ਅ ਡਿਫੈਂਸ ਕੇਪੇਬਿਲਿਟੀ। ਇਹ ਓਫੈਂਸਿਵ ਕੇਪੇਬਿਲਿਟੀ ਜ਼ਰੂਰ ਹੈ ਕਿ ਜਾ ਕੇ ਤਬਾਹ ਕਰੀ ਜਾਓ, ਆਪਣਾ ਡਿਫੈਂਸ ਕਿੱਦਾਂ ਹੋ ਗਏ? ਯੂ ਐਸ ਬੇਸਿਸ ਜਿਹੜੇ ਉਹ ਡਿਫੈਂਡ ਨਹੀਂ ਹੋਏ ਉਹਨਾਂ ਤੋਂ। ਇਨ
6: 1955 ਜਾਂ 1959 ਦੇ ਵਿੱਚ ਜਿਹੜੇ ਜਹਾਜ਼ ਬਣਾਏ ਸੀ, ਜਿਹਨਾਂ 'ਚ ਕੋਈ GPS ਸਿਸਟਮ ਨਹੀਂ, ਕੋਈ ਕੁਛ ਨਹੀਂ, ਕੋਈ ਇੰਸਟਰੂਮੈਂਟਸ ਨਹੀਂ ਲੱਗੇ ਹੋਏ, ਪਾਇਲਟ ਸਿੱਧਾ ਉੱਥੋਂ ਬੈਠਦਾ, ਸ਼ੀਸ਼ੇ ਥਾਈਂ ਦੇਖਦਾ, ਅਪਰੋਕਸੀਮੇਟਲੀ ਉਹ ਬੰਬ ਸੁੱਟਦਾ। ਕਹਿੰਦੇ ਉਹ ਜਹਾਜ਼ ਜਿਹੜੇ ਅਮਰੀਕਾ ਨੇ ਇਹਨਾਂ ਨੂੰ ਨਿਕੰਮੇ ਸਮਝ ਕੇ ਦਿੱਤੇ ਸੀ, ਉਹਨਾਂ ਨੇ ਉਹਦੇ ਨਾਲ ਹੀ ਸਾਰੇ ਖਾੜੀ ਮੁਲਕਾਂ ਦੇ ਜਿਹੜੇ ਇਹਨਾਂ ਦੇ ਅਮਰੀਕਨ ਅੱਡੇ ਤਬਾਹ ਕਰ ਦਿੱਤੇ।
5: ਫੋਰ ਸ਼ੋਰ। ਐਂਡ ਇਹਦੇ 'ਚ ਕਰਕੇ ਵੋਲੀਊਮ ਦੀ ਗੱਲ ਹੈ, ਯੂ ਕੈਨ ਮੇਕ ਥਾਊਜ਼ੈਂਡਸ ਆਫ ਦੀਸ, ਹਜ਼ਾਰਾਂ ਦੇ ਹਿਸਾਬ ਨਾਲ ਬਣਾਈ ਚਲੋ, ਬਣਾਈ ਚਲੋ, ਬਣਾਈ ਚਲੋ, ਜੇ ਥੋੜ੍ਹੇ 90% ਲੰਘਦੇ ਵੀ ਨੇ, 10% ਤਾਂ ਲੰਘ ਗਏ, ਐਂਡ ਦੈਟਸ ਦੀ ਇਸ਼ੂ। ਬਾਕੀ ਟਰੰਪ ਨੇ ਹੁਣ ਕੱਲ੍ਹ ਹੀ ਐਲਾਨ ਕੀਤਾ, ਕਹਿੰਦਾ ਦੇਖੋ 47 ਈਅਰਸ ਜਿਹੜਾ ਤੁਸੀਂ ਸਾਡੇ ਦੁਨੀਆ ਨੂੰ ਤਕਲੀਫ ਦਿੱਤੀ, ਅਸੀਂ ਵੀ ਚਾਹੁੰਦੇ ਕਿ ਤੁਸੀਂ ਕੋਈ ਨਾ ਕੋਈ ਕੰਪਨਸੇਸ਼ਨ ਦਿਓ। ਹਿਡਨ ਗੱਲ ਇਹ ਆ ਕਿ ਇਰਾਨੀਅਨ ਕੰਪਨਸੇਸ਼ਨ ਮੰਗਦੇ, ਰੈਪਰੇਸ਼ਨਸ ਕਹਿੰਦੇ ਆ, ਅੰਡਰ ਵਾਰ ਰੈਪਰੇਸ਼ਨ ਜਿਹੜਾ ਕਾਨੂੰਨੀ ਲਫਜ਼ ਆ। ਉਹ ਕਹਿੰਦੇ ਕਿ ਅਮੈਰੀਕਾ ਵਾਲੇ ਕਹਿੰਦੇ ਆਲ ਰਾਈਟ, ਜੇ ਤੁਸੀਂ ਆਪਣੇ ਸੈਂਕਸ਼ਨਸ ਜਿਹੜੇ ਅਸੀਂ ਤੁਹਾਡੇ ਉੱਤੇ ਲਾਏ, ਅਸੀਂ ਲਾ ਦੇਵਾਂਗੇ, ਤੁਹਾਡੇ ਜਿਹੜੇ ਪੈਸੇ ਫਰੀਜ਼ ਕੀਤੇ, ਬਿਲੀਅਨਸ ਆਫ ਟੈਨਸ ਆਫ ਬਿਲੀਅਨਸ ਡਾਲਰ, ਮੇ ਬੀ 70-80 ਬਿਲੀਅਨ ਡਾਲਰ ਇਹਨਾਂ ਨੇ ਇਰਾਨ ਦੇ, ਇਹਨਾਂ ਨੇ ਫਰੀਜ਼ ਕੀਤੇ, ਉਹ ਵਾਪਸ ਕਹਿੰਦੇ ਅਸੀਂ ਦੇ ਦਿੰਦੇ ਤੁਹਾਨੂੰ, ਅਸੀਂ ਤੁਹਾਨੂੰ ਰੀਕਨਸਟਰਕਸ਼ਨ ਦੇ ਦਿੰਦੇ, ਬਟ ਤੁਸੀਂ ਵੀ ਸਾਨੂੰ ਕੁਛ ਦਿਓ। ਸੋ ਅਗੇਨ ਟਰੰਪ ਇਜ਼ ਆਲਵੇਜ਼ ਦ ਨੈਗੋਸ਼ੀਏਟਰ, ਆਲਵੇਜ਼ ਕਹਿੰਦਾ ਅੱਛਾ ਜੀ, ਜੇ ਹੁਣ ਮੈਨੂੰ ਤੁਹਾਨੂੰ ਪੈਸੇ ਦੇਣੇ ਪਏ, ਤੁਸੀਂ ਤਾਂ ਸਾਡੇ ਵੀ ਦੇਣੇ ਆ। ਉਹ ਕੋਲੋਂ ਬਣਾਤੀ ਗੱਲ, 47 ਈਅਰਸ ਅਗੋ ਕਿਹੜੇ ਇੱਥੇ ਨਿਊਕਲੀਅਰ ਵੈਪਨ ਸੀ? ਕੋਈ ਵੀ ਨਹੀਂ ਸੀ ਇਰਾਨ ਦੇ, ਇਰਾਨ ਹੈਡ ਨੋ ਨਿਊਕਲੀਅਰ ਪ੍ਰੋਗਰਾਮ, ਇੰਡੀਆ ਹੈਡ ਨਨ, ਮੈਨੀ ਕੰਟਰੀਜ਼ ਹੈਡ ਨਨ। ਉਹ ਐਵੇਂ ਉਹ ਕੋਲੋਂ ਗੱਲ ਬਣਾਈ ਜਾਂਦਾ। ਐਂਡ ਕਿੱਥੇ ਗਿਆ ਫਿਰ ਉਹ, ਅਸੀਂ ਜੀ ਹੁਣ ਨਿਊਕਲੀਅਰ ਵੈਪਨਸ ਕਰਕੇ ਅਸੀਂ ਜੀ ਹੁਣ ਲੜਦੇ, ਹੁਣ ਕਹਿੰਦਾ ਤੁਸੀਂ ਜੇ 50 ਸਾਲਾਂ ਜਿਹੜਾ ਇਕਨੋਮਿਕ ਨੁਕਸਾਨ ਕੀਤਾ ਦੁਨੀਆ ਸੀ, ਉਹ ਲੈਣਾ, ਉਹ ਖਜ਼ਾਨਚੀ ਬਣ ਗਿਆ ਹੁਣ ਆਪਣੀ ਦੁਨੀਆ ਦਾ। ਸੋ ਨੋ, ਹੀ ਇਜ਼ ਜਸਟ ਮੇਕਿੰਗ ਥਿੰਗਸ ਅਪ ਐਜ਼ ਹੀ ਗੋਜ਼।
6: ਸੋ ਹੁਣ ਸੰਧੀ ਕਿਉਂ ਨਹੀਂ ਹੋ ਰਹੀ? ਕੀ ਚਾਹੁੰਦੇ ਆ ਇਰਾਨੀ? ਚਾਹੁੰਦੇ ਆ ਕਿ ਅਸੀਂ ਆਪਣਾ ਨਿਊਕਲੀਅਰ ਪ੍ਰੋਗਰਾਮ ਚਾਲੂ ਰੱਖਣਾ।
5: ਅਮੈਰੀਕਾ ਚਾਹੁੰਦੇ ਇੱਕ ਕੰਪ੍ਰੀਹੈਂਸਿਵ ਡੀਲ ਹੋ ਜਾਵੇ ਕਿ ਅਸੀਂ ਆਪਣੇ ਹੱਥ ਸਾਫ ਕਰਕੇ ਤੇ ਪਿੱਛੇ ਨੂੰ ਮੁੜ ਜਾਈਏ। ਐਂਡ ਇਰਾਨ ਚਾਹੁੰਦੇ ਪੀਸ ਬਾਈ ਪੀਸ। ਪਹਿਲਾਂ ਤਾਂ ਇਰਾਨ ਚਾਹੁੰਦੇ ਕਿ ਪਹਿਲਾਂ ਸਟ੍ਰੇਟ ਆਫ ਹੋਰਮੂਜ਼ ਦੀ ਗੱਲ ਕਰੀਏ। ਅਸੀਂ ਚਾਹੁੰਦੇ ਨਹੀਂ ਕਿ ਸਾਡੇ ਜਿਹੜੇ ਫਰੈਂਡਲੀ ਮੁਲਕ ਆ, ਚਾਈਨਾ ਲਾ ਲਓ, ਈਵਨ ਇੰਡੀਆ ਨਾਲ ਜਿੱਥੇ ਉਹਨਾਂ ਦਾ ਟ੍ਰੇਡ ਚੱਲਦਾ, ਕਿ ਗਾਹ ਲੌਂਗ ਟਰਮ ਉਹਨਾਂ ਦਾ ਨੁਕਸਾਨ ਹੋਵੇ, ਗਰੀਬਾਂ ਦਾ ਨੁਕਸਾਨ ਹੋਵੇ। ਇਰਾਨ ਇਜ਼ ਐਕਚੁਅਲੀ ਸੈਡ ਦੀਸ ਥਿੰਗਸ, ਪਰ ਉਹ ਕਹਿੰਦੇ ਅਸੀਂ ਜੀ ਸਟ੍ਰੇਟ ਆਫ ਹੋਰਮੂਜ਼ ਦੀ ਗੱਲ ਕਰੀਏ। ਐਂਡ ਅਮੈਰੀਕਾ ਵਾਲੇ ਕਹਿੰਦੇ ਨੋ, ਵੀ ਵਾਂਟ ਟੂ ਡੀਲ ਵਿਦ ਐਵਰੀਥਿੰਗ, ਕਰਕੇ ਸਟ੍ਰੇਟ ਆਫ ਹੋਰਮੂਜ਼ ਦੇ ਜਿਹੜਾ ਕੰਟਰੋਲ ਦੀ ਗੱਲ ਹੋ ਗਈ, ਪ੍ਰੋਬਬਲੀ ਬਾਇਲੈਟਰਲ ਕੰਟਰੋਲ ਜਾਂ ਮਲਟੀਲੈਟਰਲ ਕੰਟਰੋਲ ਹੋਣੀ ਹੈ। ਕਹਿਣ ਦਾ ਮਤਲਬ ਕਿ ਕਈ ਮੁਲਕ ਉੱਥੇ ਕੰਟਰੋਲ ਹੋ ਗਏ। ਫਿਰ ਉਹ ਗੱਲ ਕਰੂਗੀ ਆਪਣੇ ਯੂਰੇਨੀਅਮ ਦਾ, ਉਹ ਵੀ ਵੱਡਾ ਇਸ਼ੂ ਆ ਕਿ ਇਹਨਾਂ ਦਾ ਨਿਊਕਲੀਅਰ ਵੈਪਨਸ ਹੈਗੀ ਆ। ਐਂਡ ਸਰੋਤੇ ਨੂੰ ਪਤਾ ਹੋਣਾ ਚਾਹੀਦਾ ਕਿ ਜਦੋਂ ਪ੍ਰੈਜ਼ੀਡੈਂਟ ਓਬਾਮਾ ਸੀ, ਬੜੇ ਮਹੀਨਿਆਂ ਦੇ ਨੈਗੋਸ਼ੀਏਸ਼ਨ ਤੋਂ ਬਾਅਦ 97% ਜਿਹੜੇ ਇਹਨਾਂ ਦੇ ਇਨਰਿਚਡ ਯੂਰੇਨੀਅਮ ਸੀ, ਜਿੱਥੇ ਬੰਬ ਬਣ ਸਕਦੇ ਆ, ਇਹਨਾਂ ਨੇ ਰਸ਼ੀਆ ਨੂੰ ਦੇ ਦਿੱਤੇ ਸੀ ਇਰਾਨ ਨੇ, ਕਿ ਤੁਸੀਂ ਆਹ ਫੜੋ, ਸਾਂਭ ਲਓ, ਅਤੇ ਨਾਲ ਦੀ ਨਾਲ ਜਦੋਂ ਅਸੀਂ ਨਿਊਕਲੀਅਰ ਰਿਐਕਟਰ ਚਾਹੁੰਦੇ ਹਾਂ, ਬਿਜਲੀ ਬਣਾਉਣ, ਤੁਸੀਂ ਸਾਨੂੰ ਵਾਪਸ ਦੇਈ ਜਾਇਓ। ਸੋ ਦੈਟ ਵਾਜ਼ ਦ ਡੀਲ। ਐਂਡ ਓਬਾਮਾ ਨੇ ਵੀ ਕੀਤਾ ਸੀ ਉਹ, ਤਾਂ ਉਹ ਕਹਿੰਦੇ ਕਿ ਚਲੋ ਤੁਸੀਂ ਦੁਬਾਰਾ ਕਰਨਾ, ਇੱਦਾਂ ਦੇ ਕੋਈ ਮੁਲਕ ਨੂੰ ਲਿਆਉਣਾ ਪੈਣਾ ਵਿੱਚ। ਪਰ ਜਦੋਂ ਉਹ ਸਾਰਾ 97% ਦੇ ਦਿੱਤਾ, ਓਨਲੀ ਵੈਰੀ ਲਿਟਲ ਯੂਰੇਨੀਅਮ ਰਹਿ ਗਿਆ ਸੀ ਇਰਾਨ ਦੇ ਵਿੱਚ। ਇਹ ਮੱਲੋ ਮੱਲੀ ਟਰੰਪ ਨੇ ਓਬਾਮਾ ਦਾ ਪਰਸਨਲ ਨਫ਼ਰਤ ਕਰਕੇ, ਉਹ ਕਹਿੰਦਾ ਕਿ ਨਹੀਂ ਜੀ, ਉਹ ਰਿਪ ਅਪ ਕਰਤਾ ਡੀਲ, ਤਾਂ ਮੈਂ ਵਧੀਆ ਡੀਲ ਬਣਾਉਂਗਾ, ਵਧੀਆ ਉਹਨੂੰ ਕੁਛ ਨਹੀਂ ਬਣਨਾ ਇੱਥੋਂ। ਹੀ ਇਜ਼ ਇਨ ਡੀਪ ਟ੍ਰਬਲ, ਅਮੈਰੀਕਾ ਦੀ ਇਕਾਨਮੀ ਨੇ ਵੀ ਸਫ਼ਰ ਕਰਨਾ, ਦੁਨੀਆ ਦੀ ਇਕਾਨਮੀ ਇਸ ਸਮੇਂ ਜ਼ਿਆਦਾ ਸਫ਼ਰ ਕਰਨਾ। ਐਂਡ ਜੇ ਚਾਈਨਾ ਐਂਡ ਰਸ਼ੀਆ ਇੱਦਾਂ ਦੇ ਮੁਲਕ ਕਹਿੰਦੇ ਕਿ ਚੱਲ, ਸਪੈਸ਼ਲੀ ਚਾਈਨਾ, ਚਾਈਨਾ ਇਜ਼ ਦ ਹਿਡਨ ਕਾਰਡ ਹੇਅਰ, ਅਮੈਰੀਕਾ ਪ੍ਰੈਜ਼ੀਡੈਂਟ ਟਰੰਪ ਨੇ ਹੁਣ ਚਾਈਨਾ ਜਾਣਾ, ਸੋ ਜੇ ਲੋਗ ਜੈਮ ਕਿਤੇ ਟੁੱਟਦਾ ਇਹ ਹੋਊਗਾ ਜਦੋਂ ਉੱਥੇ ਗਿਆ ਚਾਈਨਾ ਐਂਡ ਮੇ ਬੀ ਉਹਨੇ ਕਹਿਤਾ ਸੀ ਜੀ ਹੁਣ ਸਮਝੌਤੇ ਨਾਲ ਅਸੀਂ ਇਹਨਾਂ ਦੀ ਇਨਫਲੂਐਂਸ ਨਾਲ ਥੈਂਕ ਯੂ ਵੈਰੀ ਮੱਚ ਚਾਈਨੀਜ਼ ਪ੍ਰੀਮੀਅਰ ਨਾਲ ਹੁਣ ਅਸੀਂ ਕੋਈ ਡੀਲ ਬਣਾ ਲਿਆ ਇਰਾਨ ਨਾਲ ਦੈਟ ਮਾਈਟ ਹੈਪਨ ਪਰ ਉਹ ਤੋਂ ਪਹਿਲਾਂ ਮੇਰੇ ਅੰਦਾਜ਼ੇ ਕੁਛ ਨਹੀਂ ਹੋਣਾ
6: ਸੋ ਜਿਹੜਾ ਇਹ ਐਸਕੋਰਟ ਕਰਕੇ ਉੱਥੋਂ ਕੱਢਣ ਦੀ ਗੱਲ ਕਰਦੇ ਆ ਇਰਾਨੀ ਰਿਐਕਟ ਕਰਨਗੇ
5: ਦੇਖੋ ਦੁਨੀਆ ਰਿਐਕਟ ਹੋ ਗਈ ਜਦੋਂ ਉਹਨੇ ਕਿਹਾ ਕਿ ਅਸੀਂ ਇੱਦਾਂ ਐਸਕੋਰਟ ਕਰਕੇ ਕਰੂੰਗੇ ਪ੍ਰਾਈਸ ਆਫ ਓਇਲ ਵੈਂਟ ਅਪ ਦੋ ਸ਼ਿਪ ਕਹਿੰਦੇ ਅਸੀਂ ਜੀ ਕੋਸ਼ਿਸ਼ ਕੀਤੀ ਆ ਇਰਾਨੀ ਕਹਿੰਦੇ ਟੈਸਟ ਕਰ ਲਓ ਜਿਹੜਾ ਕਾਰਨ ਪਰ ਉਹਨਾਂ ਨੇ ਫਾਇਰ ਕੀਤਾ ਅਤੇ ਕਹਿੰਦੇ ਯੂ ਗਾਇਜ਼ ਆਰ ਇਨ ਡੇਂਜਰ ਟੂ ਜੇ ਜੰਗ ਬੜੀ ਮੁੜ ਕੇ ਸ਼ੁਰੂ ਕਰਨੀ ਗੋ ਹੈਡ ਇਹ ਕਿਸਮ ਦਾ ਸੀਜ਼ ਫਾਇਰ ਤੁਸੀਂ ਆਲਰੇਡੀ ਤੋੜਤਾ ਇੱਦਾਂ ਗੱਲ ਕਰਕੇ
6: ਐਸਕੋਰਟ ਕੋਈ ਲਊਗਾ ਹੀ ਨਹੀਂ ਇਸ ਡਰੋਂ
5: ਨੋ ਬਿਲਕੁਲ ਨਹੀਂ ਲੈਂਦੇ ਉਹ ਜਿਹੜੇ ਆਪਣੇ ਬੜੇ ਟੈਂਕਰਸ ਵਾਲੇ ਉਹ ਕਹਿੰਦੇ ਅਸੀਂ ਕਾਹਲੇ ਰਿਸਕ ਲਈਏ ਇੰਸ਼ੋਰੈਂਸ ਦੇ ਪੈਸੇ ਤਾਂ ਮਿਲਦੇ ਹੀ ਨਹੀਂ ਸੋ ਇਟਸ ਸਟਕ ਐਵਰੀਥਿੰਗ ਸਟਕ
6: ਸੋ ਹੁਣ ਇਸ 'ਤੇ ਨਿਰਭਰ ਕਰਦਾ ਕਿ ਜਦੋਂ ਟਰੰਪ ਚੀਨ ਜਾਂਦੇ ਆ ਤਾਂ ਚੀਨ ਵਾਲੇ ਕੋਈ ਰਸਤਾ ਕਢਵਾਉਂਦੇ ਆ ਉੱਨੀ ਦੇਰ ਤੱਕ ਜੰਗ ਬੰਦ ਰਹੇ
5: ਚਾਈਨਾ ਦੀ ਓਪਰਚੁਨਿਟੀ ਹੈਗੀ ਦਿਖਾ ਲੈਂਦੇ ਕਿ ਅਸੀਂ ਸਾਡੀ ਇਨਫਲੂਐਂਸ ਹੈਗੀ ਕਈ ਮੁਲਕਾਂ ਦੇ ਉੱਤੇ ਐਂਡ ਆਲਸੋ ਵਾਸ ਵੈਰੀ ਇੰਟਰਸਟਿੰਗ ਜਿਹੜਾ ਪਾਕਿਸਤਾਨ ਨੇ 6 ਲੈਂਡ ਕੋਰੀਡੋਰਸ ਖੋਲ੍ਹਤੇ ਇਰਾਨ ਨਾਲ ਹੁਣ ਤੁਸੀਂ ਆਮ ਦੇਖੋ ਜਿਹੜੇ ਬਲੋਚਿਸਤਾਨ ਵੱਲੋਂ ਉਹਨੇ ਕਾਫੀ ਕ੍ਰੀਏਟਿਵ ਹੁੰਦੇ ਹਿਊਮਨ ਬੀਂਗਸ ਓਵਰ 2-3,000 ਕੇਵਲ ਮੋਟਰਸਾਈਕਲ ਦੇ ਕੌਨਵੋਏ ਹੁੰਦੇ ਆ ਇਰਾਨ ਜਾ ਕੇ ਤੇਲ ਚੱਕ ਕੇ ਡੱਬਿਆਂ ਦੇ ਵਿੱਚ ਤਾਂ ਮੁੜ ਕੇ ਲਈ ਆਉਂਦੇ ਆ ਸੋ ਪੀਪਲ ਆਰ ਵੈਰੀ ਇੰਜੀਨੀਅਸ ਜਿਹੜੇ ਸੋਚ ਹੈ ਕਿ ਸਾਡਾ ਜਿਹੜਾ ਕ੍ਰਾਈਸਿਸ ਹੈ ਇਹਦੀ ਓਪਰਚੁਨਿਟੀ ਵੀ ਹੈਗੀ ਪ੍ਰੋਫਿਟ ਲੈਣ ਸੋ ਪਾਕਿਸਤਾਨ ਉਹਨਾਂ ਦੇ ਲੈਂਡ ਕੁਆਰਟਰਸ ਹੋ ਖੁੱਲ੍ਹ ਜਾਣੇ ਮੇ ਬੀ ਦੇ ਡੀਲ ਵਿਦ ਦੇਅਰ ਓਨ ਕਾਈਂਡ ਆਫ ਨੀਡਸ ਪਰ ਦੁਨੀਆ ਦੇ ਵਿੱਚ ਹਾਂ ਸ਼ੋਰਟੇਜ ਜ਼ਰੂਰ ਹੋਣੇ ਪੋਟੈਸ਼ ਜਿਹੜਾ ਫਰਟੀਲਾਈਜ਼ਰ ਹੈ ਕੈਨੇਡਾ ਪੋਟੈਸ਼ ਪ੍ਰਾਈਸ ਨੇ ਵੱਧ ਜਾਣਾ ਸਾਡੀ ਇਕੋਨਮੀ ਨੂੰ ਤਾਂ ਫਾਇਦਾ ਹੀ ਫਾਇਦਾ ਪਰ ਬਾਕੀ ਦੁਨੀਆ ਜਿੱਥੇ ਪੋਟੈਸ਼ ਨਹੀਂ ਮਿਲਦਾ ਹੰਗਰ ਦੇ ਇੱਥੇ ਰਿਸਕ ਹੈਗਾ ਆਪਣੀ ਫੈਮਿਲੀ ਦੇ ਰਿਸਕ
6: ਹੈਗੀ ਇਸ ਕਰਕੇ ਸਾਡੀ ਲਿਕੁਇਫਾਈਡ ਨੈਚੁਰਲ ਗੈਸ ਵੀ ਹੋਰ ਵੱਧ ਵਿਕੇਗੀ
5: ਫੋਰ ਸ਼ੋਰ ਸੋ ਅਗੇਨ ਸਮਾਲ ਟਰਮ ਗੇਨ ਸਾਡਾ ਜ਼ਰੂਰ ਹੈਗਾ ਇਸ ਚੀਜ਼ ਤੋਂ ਲੋਂਗ ਟਰਮ ਵੀ ਹੋਊਗਾ ਬਟ ਇਨ ਦਾ ਵਰਲਡ ਜਿਹੜੀ ਦੁਨੀਆ ਦੀ ਇਕੋਨਮੀ ਇਸ ਇਹ ਹਿੱਲੀ ਪਈ ਹੈ ਇਨਫਲੇਸ਼ਨ ਤਾਂ ਪ੍ਰੋਬਬਲੀ ਡਬਲ ਹੋ ਜਾਣਾ ਇਨ ਅਮੈਰੀਕਾ ਦਿਸ ਈਅਰ
6: ਜੇ ਅਮੈਰੀਕਾ ਹੀ ਡਬਲ ਹੋ ਜਾਂਦੀ ਹੈ ਕੈਨੇਡਾ 'ਤੇ ਕੀ ਅਸਰ ਪਏਗਾ
5: ਵੈਲ ਇਟਸ ਅ ਸੇਮ ਥਿੰਗ ਇੰਟਰਸਟ ਰੇਟਸ ਆਰ ਅਫੈਕਟਡ ਜਦੋਂ ਉਹਨਾਂ ਨੂੰ ਜਿੱਦਾਂ ਖੰਘ ਆਉਂਦੀ ਹੈ ਤਾਂ ਸਾਨੂੰ ਇੱਥੇ ਛਿੱਕ ਆ ਜਾਂਦੀ ਹੈ ਸੋ ਦੈਟਸ ਦ ਸੇਮ ਕਾਈਂਡ ਆਫ ਸਿਚੁਏਸ਼ਨ ਵੀ ਆਰ ਕਨੈਕਟਡ ਟੂ ਦਮ ਐਂਡ ਕਰੰਸੀ ਐਂਡ ਟ੍ਰੇਡ ਐਵਰੀਥਿੰਗ ਇਜ਼ ਗੋਇੰ ਬੀ ਵੈਰੀ ਵੋਲਟਾਈਲ ਵੋਲਟੀਲਿਟੀ ਇਹਦੀ ਮਤਲਬ ਇਹ ਹੁੰਦੀ ਹੈ ਕਿ ਜਿੱਥੇ ਸਟੈਬਿਲਿਟੀ ਹੁੰਦੀ ਫਿਰ ਟ੍ਰੇਡ ਲੋਕ ਡਰਦੇ ਆ ਕਹਿੰਦੇ ਹੁਣ ਪ੍ਰਾਈਸਾਂ ਅਸੀਂ ਕਿੱਦਾਂ ਕਰੀਏ ਅਸੀਂ ਜੇ ਇਹਨਾਂ ਨੂੰ ਕੋਈ ਚੀਜ਼ ਵੇਚੀ ਇਨ ਅਮੈਰੀਕਨ ਡਾਲਰ ਫੋਰ ਐਗਜ਼ਾਮਪਲ ਅਮੈਰੀਕਨ ਡਾਲਰ ਘੱਟ ਗਿਆ ਅੱਜ ਕਰਕੇ ਜੇ ਕੋਈ ਇੰਟਰਸਟ ਰੇਟ
6: ਵੱਧ ਗਿਆ
5: ਯਾ ਇਟਸ ਵੈਰੀ ਵੋਲਟਾਈਲ ਸੋ ਸਟੈਬਿਲਿਟੀ ਦੇ ਬਗੈਰ ਕੋਈ ਇੰਟਰਨੈਸ਼ਨਲ ਟ੍ਰੇਡ ਵਾਲਾ ਹੁੰਦਾ
6: ਜੰਗ ਦੁਬਾਰਾ ਸ਼ੁਰੂ ਹੋਏਗੀ ਜਾਂ ਨਹੀਂ
5: ਜੰਗ ਤਾਂ ਇੱਕ ਕਿਸਮ ਦੇ ਚੱਲੀ ਜਾਂਦੀ ਇਟਸ ਜਸਟ ਕਾਈਂਡ ਆਫ ਅ ਪਾਜ਼ ਐਂਡ ਇੱਕ ਦੂਜੇ ਜਦੋਂ ਸਟੇਅਰਿੰਗ ਕੰਟੈਸਟ ਲਾ ਲਓ ਜਦੋਂ ਬੱਚੇ ਇੱਕ ਦੂਜੇ ਦੇਖਦੇ ਆ ਕਿ ਕੌਣ ਹੁਣ ਅੱਖ ਬਲਿੰਕ ਕਰੂਗਾ ਪਹਿਲਾਂ ਸੋ ਦੇਅਰ ਸਟੇਅਰਿੰਗ
6: ਚੱਲੋ ਜਿਵੇਂ ਬੰਬਾਰੀ ਹੋ ਰਹੀ ਸੀ ਉਹ ਨਹੀਂ ਚੱਲੇਗੀ
5: ਜੀ ਚੱਲ ਵੀ ਉਹਨਾਂ ਨੇ ਦੇਖੋ ਟੈਨਸ ਆਫ ਥਾਊਸੈਂਡਸ ਦਾ ਟਾਰਗੇਟ ਆਲਰੇਡੀ ਇਹਨਾਂ ਨੇ ਕਰਤੇ ਇਜ਼ਰਾਈਲ ਐਂਡ ਅਮੈਰੀਕਾ ਓਵਰ 20-30,000 ਲਾ ਲਓ ਟਾਰਗੇਟਸ ਜੇ ਕੁਛ ਅਸਰ ਹੀ ਨਹੀਂ ਹੋਇਆ ਜੇ ਰਜੀਮ ਉਹੀ ਆ ਜੇ ਲੀਡਰਸ਼ਿਪ ਦੇ ਵਿੱਚ 5-10 ਬੰਦੇ ਗਏ ਬਾਕੀ ਬੇਗਨਾ ਇਨਸੈਂਟ ਮਰ ਗਏ ਉਹ ਇਨਇਫੈਕਟਿਵ ਹੋਣਾ ਅਮੈਰੀਕਾ ਦੇ ਵਿੱਚ ਜਦੋਂ ਇਹਨਾਂ ਨੇ ਕੋਸ਼ਿਸ਼ ਕੀਤੀ ਫਰੋਮ ਦੀ ਏਅਰ ਆਲਵੇਜ਼ ਜ਼ਰੂਰ ਤਬਾਹ ਹੁੰਦਾ ਪਰ ਦੇ ਡੋਂਟ ਵਿਨ ਵੀਅਤਨਾਮ ਦੇ ਵਿੱਚ 1960s-70s ਵਿੱਚ ਬੜਾ ਕੀਤਾ ਜੰਗਲ ਤੋਂ ਜੰਗਲ ਸ਼ਹਿਰ ਤਾਂ ਅਤੇ ਮਿਲੀਅਨਸ ਹਿਸਾਬ ਨਾਲ ਵੀਅਤਨਾਮੀਜ਼ ਮਰ ਗਏ
6: ਹਾਰ ਕੇ ਵਾਪਸ
5: ਓਵਰ 50-60,000 ਅਮੈਰੀਕਨ ਫੌਜੀ ਵੀ ਮਰੇ ਸੀ ਐਟ ਦੀ ਐਂਡ ਹਾਰ ਕੇ ਆ ਗਏ ਵਾਪਸ ਐਂਡ ਹੁਣ ਉਹੀ ਫੌਜੀ ਜਦੋਂ ਬਜ਼ੁਰਗ ਜਾ ਕੇ ਰੋਂਦੇ ਪਿੱਟਦੇ ਸੀ ਕਿ ਅਸੀਂ ਜੀ ਬਹੁਤ ਵੱਡੀ ਗਲਤੀ ਕੀਤੀ ਅਸੀਂ ਤੁਹਾਡੇ ਦੇਸ਼ ਨਾਲ ਇੰਨਾ ਜ਼ੁਲਮ ਕੀਤਾ ਸਾਨੂੰ ਮਾਫ਼ ਕਰ ਦਿਉ ਅਮੈਰੀਕਾ ਦੀ ਜਿਹੜੀ ਪ੍ਰੈਸਟੀਜ ਕਿੱਥੇ ਗਈ ਉਸ ਟਾਈਮ ਸੋ ਦੇ ਆਰ ਡੂਇੰਗ ਦ ਸੇਮ ਪ੍ਰੋਬਲਮ ਸੇਮ ਥਿੰਗ ਅਗੇਨ ਐਂਡ ਆਈ ਥਿੰਕ ਬਿਗ ਜਿਹੜੀ ਫੋਰਨ ਪੋਲਿਸੀ ਦਾ ਡਿਫਰੈਂਸ ਹੋ ਜਾਣਾ ਹੁਣ ਕਿ ਇਜ਼ਰਾਈਲ ਤੋਂ ਇਹਨਾਂ ਨੇ ਦੂਰ ਹੋਣ ਲੱਗ ਪੈਣਾ ਜਿਹੜੀ ਪੋਲੀਟੀਕਲ ਫੈਕਸ਼ਨਸ ਅਮੈਰੀਕਾ
6: ਆਲਰੇਡੀ ਮੈਂ ਮਹਿਸੂਸ ਕਰਦਾ ਹਾਂ ਹੋ ਰਹੇ ਆ
5: ਹਾਂਜੀ
6: ਕੰਗ ਸਾਹਿਬ ਬਹੁਤ ਮਿਹਰਬਾਨੀ ਬਹੁਤ ਸ਼ੁਕਰੀਆ ਤੁਹਾਡਾ
5: ਯੂ ਵੈਲਕਮ ਥੈਂਕ ਯੂ ਸਤਿ ਸ਼੍ਰੀ ਅਕਾਲ
6: ਸਤਿ ਸ਼੍ਰੀ ਅਕਾਲ ਜੀ
7: ਕੀ ਤੁਸੀਂ ਇਮੀਗ੍ਰੇਸ਼ਨ ਦੇ ਕਿਸੇ ਮਸਲੇ ਦਾ ਹੱਲ ਚਾਹੁੰਦੇ ਹੋ
8: ਕੀ ਤੁਹਾਡਾ ਵੀਜ਼ਾ ਬਾਰ-ਬਾਰ ਰਿਫਿਊਜ਼ ਹੋ ਰਿਹਾ
7: ਤਾਂ ਫਿਰ ਅੱਜ ਹੀ ਮਿਲੋ ਜ਼ੈਨਿਥ ਇਮੀਗ੍ਰੇਸ਼ਨ ਸੋਲੂਸ਼ਨਸ ਨੂੰ
8: ਸੁਖਪ੍ਰੀਤ ਕੌਰ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਜ਼ੈਨਿਥ ਇਮੀਗ੍ਰੇਸ਼ਨ ਸੋਲੂਸ਼ਨਸ ਨਿਊਜ਼ੀਲੈਂਡ ਰੈਜ਼ੀਡੈਂਟਸ ਸਟੱਡੀ ਵੀਜ਼ਾ ਵਰਕ ਵੀਜ਼ਾ ਜਾਂ ਡੈਪੋਟੇਸ਼ਨ ਸੈਕਸ਼ਨ 61 ਮਿਨਿਸਟਰੀਅਲ ਜਾਂ ਟ੍ਰਿਬਿਊਨਲ ਅਪੀਲ ਕਾਲ 211-825-718
7: 211-825-718
9: ਜਾਂ ਫਿਰ ਵਿਜ਼ਿਟ ਕਰੋ ਲੈਵਲ 1 706 ਗ੍ਰੇਟ ਸਾਊਥ ਰੋਡ Penrose, Auckland.
7: Visitor waste car park available hai.
10: Jadon zindagi kanuni chunautiyan pesh kardi hai, tan Brook Law de Maninder Kaur Sidhu ate us di team di maharta te bharosa karo.
11: Family law, property, commercial and residential, trust, wills, estate and immigration law. Kanun vich Maninder Kaur Sidhu 18 saalon to vadh anubhav naal assi tuhanu har kadam te vishwas naal madad karde ha.
10: Maninder Kaur Sidhu ate unna di team tuhade kanuni mamlyan vich vishwas yog saathi.
11: brooklaw.co.nz te jao ya 07838-3385 ਤੇ ਕਾਲ ਕਰੋ।
12: ਦੇਸ਼, ਦੁਨੀਆ, ਧਰਮ, ਸੱਭਿਆਚਾਰ, ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜੋ punjabiherald.co.nz।
13: ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ।
14: ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ ਨੂੰ, ਫੋਨ 0210253980।

0: 765.
1: Sat Sri Akal. You're listening to a Punjabi radio station broadcast from Papatoi. You may contact us directly on 021-373-158.
2: ਕਾਰੋਬਾਰ ਵਧਾਣਾ ਹੋਵੇ ਜਾਂ ਟੈਕਸ ਰਿਟਰਨ ਫਾਈਲ ਕਰਾਣਾ ਹੋਵੇ, ਯੁਗਰਾਜ ਸਿੰਘ ਮਾਹਿਲ CA ਤੇ ਭਰੋਸਾ ਕਰੋ। ਟੈਕਸ ਹੋਵੇ ਜਾਂ ਬਿਜ਼ਨਸ, ਯੁਗਰਾਜ ਸਿੰਘ ਮਾਹਿਲ ਨਾਲ ਸਭ ਕੁਝ ਹੈ ਆਸਾਨ।
3: ਉਹ ਚਾਰਟਰਡ ਅਕਾਊਂਟੈਂਟਸ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਦੇ ਮੈਂਬਰ ਨੇ।
2: ਇਨਕਮ ਟੈਕਸ ਰਿਟਰਨ, GST ਰਿਟਰਨ, ਸਲਾਨਾ ਰਿਪੋਰਟ, ਤਨਖਾਹ ਐਂਡ BAYE। ਨਵਾਂ ਬਿਜ਼ਨਸ ਸ਼ੁਰੂ ਕਰਨਾ, ਕਾਰੋਬਾਰ ਦੀ ਸਲਾਹ, ਲੋਨ ਐਂਡ ਬੈਂਕ ਰਿਪੋਰਟ, ਇਮੀਗ੍ਰੇਸ਼ਨ ਲਈ ਫਾਈਨਾਂਸ ਪੇਪਰ, IRD ਆਡਿਟ, ਟੈਕਸ ਤੋਂ ਬਿਜ਼ਨਸ ਗ੍ਰੋਥ ਤੱਕ।
3: ਯੁਗਰਾਜ ਸਿੰਘ ਮਾਹਿਲ ਚਾਰਟਰਡ ਅਕਾਊਂਟੈਂਟ ਹੈ ਤੁਹਾਡੇ ਨਾਲ। ਕਾਲ ਕਰੋ 021-023-46659.
4: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਹਿੰਮਤ ਸੰਧੂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਕ।
5: ਰੇਡੀਓ ਸਪਾਈਸ ਲੋਕਲ ਨਿਊਜ਼ ਬੁਲੇਟਿਨ 5 ਮਈ 2026। ਹੈਡਲਾਈਨਸ: ਕ੍ਰਾਈਸਟਚਰਚ ਮਾਮਲੇ ਵਿੱਚ ਜੂਰੀ ਵੱਲੋਂ ਗੰਭੀਰ ਫੈਸਲਾ। ਆਕਲੈਂਡ ਵਿੱਚ ਸਾਬਕਾ ਵਕੀਲ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਸੁਣਵਾਈ। ਮੈਨੋਕਾਊ ਪੈਕ ਐਂਡ ਸੇਵ ਪਾਰਕਿੰਗ ਫਾਈਨ ਤੇ ਵਿਵਾਦ। ਤਾਉਪੋ ਵਿੱਚ ਕੋਵਿਡ ਵਜੇ ਸਬਸਿਡੀ ਫਰਾਡ ਮਾਮਲੇ 'ਚ ਅਪੀਲ ਖਾਰਿਜ। ਓਹੋਪੇ ਬੀਚ ਤੇ ਜ਼ਹਿਰੀਲਾ ਸਮੁੰਦਰੀ ਸੱਪ ਮਿਲਣ ਨਾਲ ਚੌਕਸੀ। ਆਖਰੀ ਵੇਲੇ ਵੀਜ਼ਾ ਮਿਲਣ ਨਾਲ ਪਿਤਾ ਆਪਣੇ ਨਵੇਂ ਜਨਮੇ ਬੱਚੇ ਨੂੰ ਦੇਖ ਸਕਿਆ। ਆਕਲੈਂਡ ਵਿੱਚ ਫੂਡ ਵੇਸਟ ਤੋਂ ਐਨਰਜੀ ਪ੍ਰੋਜੈਕਟ ਦੀ ਗਤੀ ਹੌਲੀ। ਖ਼ਬਰਾਂ ਵਿਸਥਾਰ ਨਾਲ। ਕ੍ਰਾਈਸਟਚਰਚ ਵਿੱਚ ਇੱਕ ਮਾਮਲੇ ਵਿੱਚ ਜੂਰੀ ਨੇ ਇੱਕ ਵਿਅਕਤੀ ਨੂੰ ਰੇਪ ਅਤੇ ਅਬਡਕਸ਼ਨ ਵਰਗੇ ਗੰਭੀਰ ਦੋਸ਼ਾਂ 'ਚ ਦੋਸ਼ੀ ਕਰਾਰ ਦਿੱਤਾ ਹੈ। ਮਾਮਲਾ ਉਸ ਘਟਨਾ ਨਾਲ ਜੁੜਿਆ ਹੈ ਜਿੱਥੇ ਇੱਕ ਨੌਜਵਾਨ ਲੜਕੀ ਨਾਲ ਮੁਲਾਕਾਤ ਤੋਂ ਬਾਅਦ ਉਸ ਨੂੰ ਕਾਰ ਲੈ ਜਾ ਕੇ ਹਮਲਾ ਕੀਤਾ ਗਿਆ ਸੀ। ਆਕਲੈਂਡ ਵਿੱਚ ਇੱਕ ਸਾਬਕਾ ਵਕੀਲ ਰੋਹਿਨੀਤ ਸ਼ਰਮਾ ਉੱਤੇ $600,000 ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਰਵਾਈ ਜਾਰੀ ਹੈ। ਉਸ 'ਤੇ ਦੋ ਵੱਖ ਵੱਖ ਪੀੜਤਾਂ ਤੋਂ ਵੱਡੀ ਰਕਮ ਲੈ ਕੇ ਉਸ ਦਾ ਗਲਤ ਇਸਤੇਮਾਲ ਕਰਨ ਦੇ ਦੋਸ਼ ਹਨ। ਮੈਨੂਕਾਊ ਦੇ ਪੈਕ ਐਂਡ ਸੇਵ ਵਿੱਚ ਇੱਕ ਖਰੀਦਦਾਰ ਨੂੰ ਵੱਡੀ ਸ਼ਾਪਿੰਗ ਕਰਨ ਤੋਂ ਬਾਅਦ $85 ਦਾ ਪਾਰਕਿੰਗ ਟਿਕਟ ਮਿਲਣ ਨਾਲ ਨਾਰਾਜ਼ਗੀ ਸਾਹਮਣੇ ਆਈ ਹੈ। ਇਸ ਮਾਮਲੇ ਨੇ ਪਾਰਕਿੰਗ ਨੇਮਾਂ 'ਤੇ ਵੱਡੀ ਚਰਚਾ ਛੇੜ ਦਿੱਤੀ ਹੈ। ਤਾਉਪੋ ਵਿੱਚ ਕੋਵਿਡ-19 ਵੇਜ ਸਬਸਿਡੀ ਫਰਾਡ ਮਾਮਲੇ ਵਿੱਚ ਇੱਕ ਕਾਰੋਬਾਰੀ ਦੀ ਸਜ਼ਾ ਖਿਲਾਫ਼ ਅਪੀਲ ਅਦਾਲਤ ਨੇ ਰੱਦ ਕਰ ਦਿੱਤੀ ਹੈ, ਜਿਸ ਨਾਲ ਉਸ ਦੀ ਸਜ਼ਾ ਬਰਕਰਾਰ ਰਹੇਗੀ। ਬੇ ਆਫ ਪਲੈਂਟੀ ਦੇ ਓਹੋਪੇ ਬੀਚ 'ਤੇ ਇੱਕ ਜ਼ਹਿਰੀਲਾ ਸਮੁੰਦਰੀ ਸੱਪ ਮਿਲਣ ਨਾਲ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਸੱਪ ਖਤਰਨਾਕ ਹੋ ਸਕਦੇ ਹਨ। ਇੱਕ ਖੁਸ਼ਖਬਰੀ ਵਿੱਚ ਇੱਕ ਨਵੇਂ ਪਿਤਾ ਨੂੰ ਆਖਰੀ ਵੇਲੇ ਵੀਜ਼ਾ ਮਿਲਣ ਕਾਰਨ ਉਹ ਆਪਣੇ ਨਵੇਂ ਜਨਮੇ ਬੱਚੇ ਨੂੰ ਮਿਲ ਸਕਿਆ। ਇਸ ਮਾਮਲੇ ਨੂੰ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਕਾਫ਼ੀ ਸਹਿਯੋਗ ਮਿਲਿਆ। ਆਕਲੈਂਡ ਵਿੱਚ ਫੂਡ ਵੇਸਟ ਤੋਂ ਐਨਰਜੀ ਬਣਾਉਣ ਵਾਲੇ ਪ੍ਰੋਜੈਕਟ 'ਤੇ ਕੰਮ ਜਾਰੀ ਹੈ, ਪਰ ਇਸ ਦੀ ਅਪਟੇਕ ਹੱਲੇ ਵੀ ਹੌਲੀ ਹੈ। ਇਸ ਪ੍ਰੋਜੈਕਟ ਦਾ ਮਕਸਦ ਕਚਰੇ ਨੂੰ ਗੈਸ ਅਤੇ ਖਾਦ ਵਿੱਚ ਤਬਦੀਲ ਕਰਨਾ ਹੈ। ਇਹ ਸਨ ਅੱਜ ਦੀਆਂ ਤਾਜ਼ਾ ਲੋਕਲ ਖ਼ਬਰਾਂ। ਹੋਰ ਅਪਡੇਟ ਲਈ ਜੁੜੇ ਰਹੋ ਰੇਡੀਓ ਸਪਾਈਸ ਨਾਲ।
6: ਗੁਰੂ ਮਾਟ ਕਿਚਨ ਵੇਅਰ ਹੋਵੇ ਜਾਂ ਫਿਰ ਪੂਜਾ ਆਈਟਮਸ ਜਿਵੇਂ ਕਿ ਰੁਮਾਲਾ ਸਾਹਿਬ, ਕਿਰਪਾਨਾ, ਸ੍ਰੀ ਸਾਹਿਬ, ਕਛੇਰਾ, ਕੜੇ, ਸਰਬ ਲੋਦੇ ਭਾਂਡੇ, ਗੁਰੂ ਸਾਹਿਬ ਦੇ ਹਰ ਸਾਈਜ਼ ਦੇ ਫੋਟੋ ਫਰੇਮ, ਮੰਦਿਰ, ਮੰਜੇ, ਕੁੰਡੇ, ਚੱਕਲੇ ਵੇਲ ਨੇ, ਨਿਊਜ਼ੀਲੈਂਡ ਸਰਟੀਫਾਈਡ ਚੁੱਲ੍ਹੇ, ਮਲਮਲ ਦੁਪੱਟੇ, ਰਿਟੇਲ ਤੇ ਹੋਲਸੇਲ ਸਭ ਕੁਝ ਇੱਕੋ ਛੱਤ ਥੱਲੇ। ਗੁਰੂ ਮਾਟ 1542158 ਕੋਲਮਾ ਰੋਡ, ਪਾਪਾ ਟੋਇਟੋਏ। ਕਾਲ 0927722286 ਔਰ WhatsApp 0223172131

0: ਲੈਂਡ ਪੁਲਿਸ ਦੇ ਸੀਨੀਅਰ ਪ੍ਰੋਸੀਕਿਊਟਰ ਰਹਿ ਚੁੱਕੇ ਨੇ।
1: ਕਾਲ ਬੈਰਿਸਟਰ ਫਾਰੂਕ ਅਗੁਲ ਕੇਸਰਾਨੀ 02-353-08-72।
2: ਜਾਇਦਾਦ ਦਾ ਫੈਸਲਾ ਵੱਡਾ ਹੁੰਦਾ ਹੈ, ਅਸੀਂ ਤੁਹਾਨੂੰ ਦਿੰਦੇ ਹਾਂ ਸਹੀ ਜਾਇਦਾਦ ਦੀ ਸਹੀ ਜਾਣਕਾਰੀ ਤੇ ਖਰੀ ਖਰੀ ਸਲਾਹ। ਨਾ ਸਿਰਫ ਵੇਚਣਾ, ਨਾ ਕਿ ਖਰੀਦਣਾ, ਸਿਰਫ ਰਿਸ਼ਤਾ ਬਣਾਉਣਾ। ਇਮਾਨਦਾਰੀ ਅਤੇ ਭਰੋਸੇ ਨਾਲ ਆਪਣੇ ਪੇਸ਼ੇਵਰ ਰੀਅਲ ਅਸਟੇਟ ਸਲਾਹਕਾਰ ਨੂੰ ਚੁਣੋ। ਕਾਲ ਕਰੋ ਹਾਰਕੋਰਟਸ ਮੈਨੂਰੇਵਾ ਦੇ ਭਰੋਸੇਮੰਦ ਰਿਐਲਟਰਸ ਨਵ ਢਿੱਲੋਂ 02-304-9224 ਜਾਂ ਫਿਰ ਦਲਜਿੰਦਰ ਪਾਂਗਲੀ 02-1-056-4387।
3: ਗ੍ਰੋਸਰੀ ਲੈਣ ਜਾਣਾ
4: MP
3: ਬੀਜੀ ਦੀ ਖੁੰਡੀ ਤੇ ਰਜਾਈ ਵੀ ਲੈ ਕੇ ਆਉਣੀ ਹੈ
4: MP
3: ਇਹ ਕੀ MP ਕਰੀ ਜਾਂਦੇ ਹੋ?
5: ਹਰ ਜ਼ਰੂਰਤ ਦਾ ਸਮਾਨ ਹੈ MP ਸੁਪਰ ਸਟੋਰ ਤੇ। MP ਚੱਕੀ ਫਰੈਸ਼ ਆਟਾ, ਆਰਗੈਨਿਕ ਪ੍ਰੋਡਕਟਸ ਤੇ ਰੈਸਟੋਰੈਂਟਸ ਤੇ ਘਰ ਦੀ ਰਸੋਈ ਦਾ ਪੂਰਾ ਸਮਾਨ ਮਿਲਦਾ ਹੈ। ਇਹਨਾਂ ਨੂੰ ਕਈ ਵਾਰ ਬੈਸਟ ਏਸ਼ੀਅਨ ਬਿਜ਼ਨਸ ਦਾ ਅਵਾਰਡ ਵੀ ਮਿਲਿਆ। ਇੰਡੀਆ ਤੋਂ ਸਿੱਧਾ ਸਮਾਨ ਲਿਆਉਂਦੇ ਨੇ। ਵੈਸਟਰਨ ਯੂਨੀਅਨ ਤੇ ਪੈਸੇ ਭੇਜ ਵੀ ਸਕਦੇ ਹੋ ਤੇ ਮੰਗਵਾ ਵੀ ਸਕਦੇ ਹੋ। ਥੋਕਵਾਂ ਸੌਦਾ ਲੈਣ ਤੇ ਹੋਲਸੇਲ ਡਿਸਕਾਊਂਟ ਵੀ ਮਿਲਦਾ ਹੈ। 212 ਸੇਂਟ ਯੂਬਨ ਸਟ੍ਰੀਟ, ਵੈਸਟ ਹੈਸਟਿੰਗਸ। ਕਾਲ 06-878-9190। ਇਹਨਾਂ ਦਾ ਫੇਸਬੁੱਕ ਪੇਜ ਲਾਈਕ ਕਰਨਾ ਨਾ ਭੁੱਲਿਓ।
6: ਪੰਜਾਬ ਬਾਰੇ ਜਾਣੀਏ ਨੂੰ ਪ੍ਰਾਊਡਲੀ ਸਪੌਂਸਰ ਕਰਦੇ ਨੇ ਇੰਡੋ ਕੀਵੀ ਟਰੈਵਲਸ, ਪੰਜਾਬੀਆਂ ਦੀ ਇੱਕੋ ਇੱਕ ਆਪਣੀ ਟਰੈਵਲ ਏਜੰਸੀ ਜਿੱਥੇ ਤੁਸੀਂ ਇਹ ਟਿਕਟਾਂ ਦੇ ਪੱਖੋਂ ਕੰਟੈਕਟ ਕਰ ਸਕਦੇ ਹੋ 0800-03-03-93 ਜਾਂ 02-226-5-6406। ਭਾਈ ਸਾਹਿਬ ਸਿੰਘ ਇਹ ਮੁੱਢਲੇ ਪੰਜ ਪਿਆਰਾਂ ਵਿੱਚੋਂ ਇੱਕ ਸੀ ਜਿਸ ਦਾ ਪਹਿਲਾ ਨਾਂ ਸਾਹਿਬ ਚੰਦ ਸੀ। ਇਹਨਾਂ ਦਾ ਜਨਮ ਬਿਦਰ ਨਿਵਾਸੀ ਭਾਈ ਚਮਨ ਰਾਮ ਜੋ ਜਾਤ ਦੇ ਨਾਈ ਸਨ ਦੇ ਘਰ ਮਾਤਾ ਬਿਸ਼ਨ ਦੇਵੀ ਦੀ ਕੁੱਖੋਂ ਹੋਇਆ। ਆਪ ਸ਼ੁਰੂ ਤੋਂ ਹੀ ਗੁਰੂ ਘਰ ਦੇ ਸ਼ਰਧਾਲੂ ਸਨ। 1699 ਨੂੰ ਵਿਸਾਖੀ ਦੇ ਸ਼ੁਭ ਦਿਹਾੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਸ਼ਗੜ੍ਹ ਆਨੰਦਪੁਰ ਸਾਹਿਬ ਵਿਖੇ ਹੋਈ ਭਾਰੀ ਇਕੱਠ ਤੇ ਜਦੋਂ ਸੀਸ ਦੀ ਮੰਗ ਕੀਤੀ ਤਾਂ ਅੱਗੇ ਆਉਣ ਵਾਲੇ ਪੰਜ ਨਿਰਭੈ ਸੂਰਮਿਆਂ ਵਿੱਚੋਂ ਇੱਕ ਸਾਹਿਬ ਚੰਦ ਵੀ ਸੀ। ਆਪ ਨੇ ਅੰਮ੍ਰਿਤ ਛਕਣ ਤੋਂ ਪਹਿਲਾਂ ਵੀ ਧਰਮ ਯੁੱਧ ਵਿੱਚ ਹਿੱਸਾ ਲਿਆ। ਭੰਗਾਣੀ ਦੇ ਯੁੱਧ ਵਿੱਚ ਆਪ ਦੁਆਰਾ ਦਿਖਾਈ ਵੀਰਤਾ ਦਾ ਵਰਣਨ ਬਚਿੱਤਰ ਨਾਟਕ ਦੇ 8ਵੇਂ ਅਧਿਆਇ ਵਿੱਚ ਮਿਲਦਾ ਹੈ। ਚਮਕੌਰ ਦੇ ਯੁੱਧ ਦੌਰਾਨ 8 ਪੋਹ ਸਮਤ 1791 ਨੂੰ ਆਪ ਸ਼ਹੀਦ ਹੋ ਗਏ।

0: ਹਾਂ ਜੀ।
1: ਫਿਰ ਤੂੰ ਉਦੋਂ ਆਣਾ ਜਦੋਂ ਪਾਰਟੀ ਮੁੱਕ ਗਈ।
0: ਉਹ ਮੈਂ ਨਹੀਂ ਜਾਣਾ ਪਾਰਟੀ ਤੇ ਯਾਰ, ਤੂੰ ਆਪੇ ਜਾਇਆ।
1: ਮੈਂ ਤਾਂ ਤੇਰੇ ਨਾਲ ਵਿਆਹ ਕਰਕੇ ਫਸੀ ਗਈ।

0: थोड़ी पी लिया कर। ओहो
1: सोनिया गदर करी दी नगरी नी करी दे गड्डी तू चलाएंगी
0: नहीं डोनाल्ड ट्रंप नु बुलानी है तेरे लिए
2: अगर तुसी बीमारी नु जड़ तो खत्म करना चाहते हो तो बहुत जरूरी है कि तुसी होम्योपैथी इलाज की विधि अपनाओ। ऑकलैंड विच होम्योपैथी दे मशहूर डॉक्टर डॉक्टर प्रीत कई सालों तो प्रैक्टिस करते आ रहे हैं। डॉक्टर प्रीत गोल्ड मेडलिस्ट ने हर तरह दी बीमारियां दा पक्का इलाज करवाने लई अते प्रोफेशनल सर्विस लई आज ही संपर्क करो डॉक्टर प्रीत नु 2781106 ते या फिर 02112563 56 ते या विजिट करो 415 ग्रेट साउथ रोड पापटोई टोई।
3: सुनिया तुसी हुन अपना कार लेना हो गया इजी
4: किवें
3: बैंक ऑफ बड़ौदा होम लोन कैशबैक अप टू 1% फास्ट अप्रूवल्स टेन्योर 30 साल तक
4: सेविंग्स
3: 1 साल दा टर्म डिपॉजिट 3.65% पर एनम 60 साल तो ऊपर वालियां लई एक्स्ट्रा 0.50% सेविंग ते 0.10% डिपॉजिट ते
4: वाह
3: विजिट करो
5: 114 डोमिनियन रोड माउंट ईडन ऑकलैंड कॉल करो 0800024404
3: बैंक ऑफ बड़ौदा न्यूजीलैंड तो हड्डे सपने हुन आसान
6: रिपेयर ले जिते भी जाना पैसे बहुत मांगदे आ ते तसल्ली भी नहीं हुंदी
7: क्राउन ऑटोमोटिव रिपेयर्स को ही जाना
6: ओ क्यों
7: क्योंकि ये मैकेनिकल रिपेयर इलेक्ट्रिकल रिपेयर बहुत बढ़िया तरीके नाल करदे ने तू पावे गड्डी दे टायर नवे ले जा पुराने वाले अते पुरानियां गड्डियां खरीद दे ते बेच दे भी ने इंजन सर्विस ट्रांसमिशन कैम बेल्ट्स सीडी जॉइंट्स क्लचेस ब्रेक्स बैटरीज स्टीयरिंग सस्पेंशन स्कैन अते सारा ही इलेक्ट्रिकल काम बहुत ही तसल्ली बख्श करदे ने तू पहुंच फिर चैलेंज पंप दे ऑपोजिट ग्रे बिल्डिंग 54 क्लार्नी रोड फ्रैंकटन हैमिल्टन क्राउन ऑटोमोटिव रिपेयर्स लिमिटेड
8: एयरपोर्ट टीचर कदे अपा सुनाने हड बीती कदे अपा सुनाने जग बीती पर यार कमाल दी गल है वो अज तक अपा कदे ट्रक ड्राइवर दी यार गल ही नहीं की
9: ले मैनू पता है तू ट्रक ड्राइवर बाया की कोई ज्यादा ही सैड लेना तेरे ना बहुत ज्यादा प्यार कर दे
8: तेनू कि पता यार
9: ले वो हर ट्रक ड्राइवर बाई ने हर डाले ते तेरी फोटो लाई हुंदी है
8: अच्छा
9: ते नाल मोटे अक्षरां च लिखिया हुंदा है
8: की लिखिया हुंदा है
9: कि बुरी नजर वाले तेरा मुंह कर
10: ਆ ਗਈ ਅਸੀਂ ਸ਼ੁਰੂ ਹੋਏ ਸੀ ਸਰਵਾਈਵਲ ਆਫ ਦ ਫਿਟੈਸਟ ਤੋਂ
11: ਹਾਂਜੀ
10: ਜੰਗਲ ਚੋਂ
11: ਹਾਂਜੀ
10: ਅੱਜ ਵੀ ਅਸੀਂ ਉੱਥੇ ਖੜੇ ਹਾਂ
11: ਬਿਲਕੁਲ ਉੱਥੇ ਖੜੇ
10: ਜਿਹੜਾ ਜਿੰਨਾ ਸਮਾਰਟ ਹੈ ਉਹ ਉਨਾ ਜ਼ਿਆਦਾ ਇਹ ਚੀਜ਼ਾਂ ਯੂਜ਼ ਕਰ ਸਕਦਾ
11: ਦਿਸ ਇਜ਼ ਵਾਟ ਡਾਇਨਾਮਿਕ ਪ੍ਰਾਈਸਿੰਗ
10: ਇੱਕ ਕੁਐਸਚਨ ਮੇਰੇ ਮਨ ਚ ਆ ਰਿਹਾ
11: ਹਾਂਜੀ
10: ਜਿਹੜੇ ਹੁਣ ਇਹ ਐਪਸ ਨੇ
11: ਹਾਂਜੀ
10: ਇਨਕਲੂਡਿੰਗ ਕੈਮਲ ਕੈਮਲ ਕੈਮਲ ਤੇ ਜੋ ਵੀ ਗੈਸ ਬੜੀ
11: ਹਾਂਜੀ
10: ਇਹ ਜਿਨ੍ਹਾਂ ਨੇ ਬਣਾਏ ਨੇ ਉਹ ਕਿਨ੍ਹਾਂ ਨੇ ਬਣਾਏ ਨੇ ਤੇ ਉਹ ਕਿਉਂ ਬਣਾਏ ਨੇ ਉਹਨਾਂ ਨੇ
11: ਥੋੜਾ ਜਿਹਾ ਐਜੂਕੇਸ਼ਨ ਜ਼ਰੂਰੀ ਹੈਗੇ ਵੀ ਕੈਨ ਨਾਟ ਸੇ ਕਿ ਮੈਨੂੰ ਪਤਾ ਨਹੀਂ ਹੈਗਾ ਜੰਗਲ ਦਾ ਰੂਲ ਕੀ ਹੈਗਾ ਜੰਗਲ ਚ ਹੈਗੇ ਆ ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਇੱਥੇ ਸ਼ੇਰ ਵੀ ਹੈਗੇ ਤੇ ਇੱਥੇ ਚੂਹੇ ਵੀ ਹੈਗੇ
10: ਤੇ ਐਸੀ ਵੀ ਪੋਸਿਬਿਲਿਟੀ ਹੈ ਕਿ ਜਿਹੜੇ ਇਹ ਡਿਫਰੈਂਟ ਕਾਰਪੋਰੇਟ ਲੌਬੀਜ਼ ਨੇ ਉਹ ਖੁਦ ਵੀ ਇਹੋ ਜਿਹੇ ਐਪ ਬਣਾਉਂਦੇ ਹੋਣਗੇ
11: ਉਹ ਵੀ ਪੋਸਿਬਿਲਿਟੀ ਹੈ ਦੈਟਸ ਕਾਲਡ ਡੇਟਾ ਇੰਜੈਕਸ਼ਨ ਪਹਿਲਾਂ ਆਏਗਾ
10: ਸੋ ਸਮਾਰਟ ਬਾਇਰਸ ਨੂੰ ਵੀ ਹੁਣ ਅੱਜ ਕੱਲ੍ਹ ਟੈਕਨੋਲੋਜੀ ਚਾਹੀਦੀ ਹੈ
11: ਬਿਲਕੁਲ ਚਾਹੀਦੀ ਮੈਂ ਇੱਕ ਵੈਬਸਾਈਟ 'ਤੇ ਗਿਆ ਮੈਂ ਸਮਾਨ ਦੇਖਿਆ ਅਤੇ ਮੈਂ ਹੁਣ 5 ਵਾਰੀ ਉਹਨੂੰ ਰਿਫਰੈਸ਼ ਕਰਤਾ ਕਿ ਦੇਖਾਂ ਪ੍ਰਾਈਸ ਉੱਤੇ ਜਾਂਦਾ ਕਿ ਥੱਲੇ ਜਾਂਦਾ ਜਿਹੜਾ ਪਿੱਛੇ AI ਦਾ ਸਿਸਟਮ ਹੈਗਾ ਉਹ ਸੋਚਦਾ ਕਿ 5 ਯੂਜ਼ਰ ਆ ਗਏ ਮੈਂ ਤਾਂ ਰਿਫਰੈਸ਼ ਕੀਤਾ ਅਤੇ ਉਹਨੂੰ ਲੱਗਦਾ ਹੈ ਕਿ 5 ਹੋਰ ਬੰਦੇ ਆ ਗਏ ਇਹ ਸਮਾਨ ਖਰੀਦਣ ਲਈ ਐਂਡ ਇਟ ਵਿਲ ਸਟਾਰਟ ਪੰਪਿੰਗ ਅਪ ਦ ਪ੍ਰਾਈਸ ਆ ਅਤੇ ਮੈਨੂੰ ਰਿਫਰੈਸ਼ ਦੀ ਆਦਤ ਛੱਡਣੀ ਪਈ
10: ਸੋ AI ਉਸ ਤੋਂ ਜ਼ਿਆਦਾ ਸਮਾਰਟ
11: ਇਟ ਇਜ਼ ਅਨਫੋਰਚੁਨੇਟਲੀ ਉਹ ਸਮਾਰਟ ਹੈ ਅਸੀਂ ਬਣਾਇਆ ਇਹਦਾ ਫਾਇਦਾ ਵੀ ਅਤੇ ਨੁਕਸਾਨ ਵੀ
10: ਕਈ ਕਹਿੰਦੇ ਨੇ ਸਾਡੇ ਬੱਚੇ ਸਾਡੇ ਨਾਲ ਗੱਲਾਂ ਨਹੀਂ ਕਰਦੇ
11: ਇਹ ਟੌਪਿਕ
10: ਬੱਚਿਆਂ ਨੂੰ ਕਹੋ ਕਿ ਸਾਨੂੰ ਸਮਝਾਓ
11: ਸਮਝਾਓ ਬਿਲਕੁਲ ਸਮਝਾਉਣਗੇ
10: ਹੈ ਨਾ ਬੱਚਿਆਂ ਦੇ ਸਟੂਡੈਂਟ ਬਣ ਜਾਓ
11: ਬਿਲਕੁਲ ਵਾਈ ਨਾ
10: ਪਿਛਲੇ ਹਫ਼ਤੇ ਅਸੀਂ ਇੱਕ ਗੱਲਬਾਤ ਕੀਤੀ ਸੀ ਜਦੋਂ ਖਬਰਾਂ ਆ ਰਹੀਆਂ ਸੀ ਕਿ NDP ਦੇ ਜਿਹੜੇ ਲੀਡਰ ਨੇ ਉਹਨਾਂ ਨੇ ਮੰਗ ਕੀਤੀ ਸੀ ਕਿ ਸਰਵੇਲੈਂਸ ਪ੍ਰਾਈਸਿੰਗ ਇਹਨੂੰ ਗਵਰਨਮੈਂਟ ਬੈਨ ਕਰੇ ਕਾਰਪੋਰੇਟ ਦੇ ਵਿੱਚ ਰੀਟੇਲ ਦੇ ਵਿੱਚ ਜਿਹੜੀ ਇਹ ਬੜੀ ਕਾਮਨ ਪ੍ਰੈਕਟਿਸ ਹੋ ਗਈ ਹੈ ਅਤੇ ਉਸ ਦੌਰਾਨ ਸਾਡੀ ਗੱਲਬਾਤ 'ਚ ਜਦੋਂ ਇਹ ਡਾਇਨਾਮਿਕ ਪ੍ਰਾਈਸਿੰਗ ਦੀ ਗੱਲ ਹੋ ਰਹੀ ਸੀ ਅਤੇ ਇੰਦਰਜੀਤ ਸਿੰਘ ਹੋਰਾਂ ਨੇ ਆਫਰ ਕੀਤਾ ਸੀ ਕਿ ਉਹ ਇਹਦੇ ਬਾਰੇ ਹੋਰ ਡੀਟੇਲ ਗੱਲਬਾਤ ਡਾਇਨਾਮਿਕ ਪ੍ਰਾਈਸਿੰਗ ਕੀ ਹੈ ਕਿਵੇਂ ਕੰਮ ਕਰਦੀ ਹੈ ਕਿ ਕਿਵੇਂ ਇਹਦੇ ਨਾਲ ਡੀਲ ਕਰਨਾ ਇਸ ਚੀਜ਼ ਬਾਰੇ ਉਹ ਗੱਲ ਕਰ ਸਕਦੇ ਨੇ ਖੁਦ ਉਹ IT ਟੈਕਨੋਲੋਜੀ ਪ੍ਰੋਫੈਸ਼ਨਲ ਨੇ ਅਤੇ ਲੰਮੇ ਸਮੇਂ ਤੋਂ ਜਿਹੜਾ ਉਹਨਾਂ ਦਾ ਕੰਮ ਹੈ ਉਹਦੇ 'ਚ ਉਹਨਾਂ ਦਾ ਇਹਨਾਂ ਚੀਜ਼ਾਂ ਨਾਲ ਵਾਹ ਪੈਂਦਾ HCL ਟੈਕ ਨਾਲ ਉਹ ਕੰਮ ਕਰਦੇ ਨੇ ਡਾਇਰੈਕਟਰ ਨੇ ਅਤੇ ਇਸ ਵੇਲੇ ਸਾਡੇ ਨਾਲ ਸਟੂਡੀਓ 'ਚ ਨੇ ਇੰਦਰਜੀਤ ਜੀ ਕੀ ਹਾਲ ਚਾਲ ਨੇ ਤੁਹਾਡੇ?
11: ਥੈਂਕ ਯੂ ਸ਼ਮੀਲ ਜੀ, ਇਟਸ ਅ ਪਲੇਜ਼ਰ ਟੂ ਕਨੈਕਟ ਵਿਦ ਯੂ। ਅਤੇ ਜਸਟ ਅ ਸਮਾਲ ਡਿਸਕਲੇਮਰ, ਵਾਈਲ ਆਈ ਡੂ ਵਰਕ ਵਿਦ HCL, ਬਟ ਮੈਂ ਇੱਥੇ ਇੰਡੀਵਿਜੁਅਲ ਕਪੈਸਿਟੀ 'ਚ ਹੈਗਾ, ਸੋ ਦਿਸ ਇਜ਼ ਯੂ ਨੋ।
10: ਹਾਂ ਬਿਲਕੁਲ, ਤੁਸੀਂ ਇੱਕ ਸਿਟੀਜ਼ਨ ਦੇ ਤੌਰ ਦੇ ਉੱਤੇ ਆਫਰ ਕੀਤਾ ਕਿ ਜਿਹੜੇ ਸਾਡੇ ਕਮਿਊਨਿਟੀ ਦੇ ਮੈਂਬਰਸ ਨੇ, ਲਿਸਨਰਸ ਨੇ, ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਹੋਏ, ਉਹਦੇ 'ਚ ਤੁਸੀਂ ਇੱਕ ਕਮਿਊਨਿਟੀ ਮੈਂਬਰ ਦੇ ਤੌਰ 'ਤੇ ਕੰਟਰੀਬਿਊਟ ਕਰ ਰਹੇ ਹੋ।
11: ਐਬਸੋਲੂਟਲੀ।
10: ਅਤੇ ਇਹ ਜਿਹੜਾ, ਕਿਉਂਕਿ ਹੈ ਤਾਂ ਹੁਣ ਬੜਾ ਇਹ ਕਾਮਨ ਟੋਪਿਕ ਹੈ, ਪਰ ਬਹੁਤ ਸਾਰੇ ਸਾਡੇ ਸੁਣਨ ਵਾਲਿਆਂ 'ਚ ਹੋਣਗੇ ਜਿਨ੍ਹਾਂ ਨੂੰ ਕੋਈ ਆਈਡੀਆ ਨਹੀਂ ਆ ਕਿ ਜਦੋਂ ਅਸੀਂ ਡਾਇਨਾਮਿਕ ਪ੍ਰਾਈਸਿੰਗ ਦੀ ਗੱਲ ਕਰਦੇ ਹਾਂ ਤਾਂ ਕੀ ਚੀਜ਼ ਹੈ।
11: ਹਾਂਜੀ।
10: ਸੋ ਅਸੀਂ ਉੱਥੋਂ, ਸਾਡੀ ਇਸ ਸ਼ੋਅ 'ਚ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਅਲੱਗ ਅਲੱਗ ਏਰੀਆਜ਼ ਦੇ ਵਿੱਚ ਇਹ ਇਸ਼ੂਜ਼ ਨੇ, ਇਹਨਾਂ ਨੂੰ ਸਿੰਪਲ ਲੈਂਗੁਏਜ, ਕਲੇਮੈਨ ਦੀ ਲੈਂਗੁਏਜ ਅਸੀਂ ਐਕਸਪਲੇਨ ਕਰੀਏ।
11: ਐਬਸੋਲੂਟਲੀ।
10: ਸੋ ਜੇ ਇਸ ਤਰ੍ਹਾਂ ਤੁਸੀਂ ਇੱਕ ਬਿਲਕੁਲ ਸਿੰਪਲ ਇਨਸਾਨ ਨੂੰ ਸਮਝਾਉਣਾ ਹੋਏ,
11: ਹਾਂਜੀ,
10: ਕਿ ਡਾਇਨਾਮਿਕ ਪ੍ਰਾਈਸਿੰਗ ਕੀ ਹੈ।
11: ਹਾਂਜੀ ਬਿਲਕੁਲ,
10: ਇਹ ਚੈਲੰਜ ਹੈ।
11: ਬਿਲਕੁਲ ਬਿਲਕੁਲ ਬਿਲਕੁਲ। ਦੇਖੋ ਜੀ, ਮੈਂ ਪਹਿਲਾਂ ਕੋਸ਼ਿਸ਼ ਕਰਾਂਗਾ ਕਿ ਕੋਈ ਆਈ ਟੀ ਦਾ ਟੈਕਨੀਕਲ ਵਰਡ ਨਾ ਯੂਜ਼ ਕਰਾਂ, ਜੇ ਹੁੰਦਾ ਹੈ ਤੁਹਾਨੂੰ ਨਹੀਂ ਸਮਝ ਆਉਂਦਾ, ਯੂ ਨੋ ਯੂਅਰ ਮੋਰ ਦੈਨ ਫਰੀ ਟੂ ਆਸਕ ਮੀ, ਬਟ ਆਈ ਵਿਲ ਮੇਕ ਮਾਈ ਫੁੱਲ ਅਟੈਂਪਟ ਕਿ ਉਹ ਸਭ ਤੋਂ ਸਿੰਪਲ ਲੈਂਗੁਏਜ ਜਿਹੜੀ ਤੁਹਾਨੂੰ ਸਮਝ ਆਏ। ਅਤੇ ਡਾਇਨਾਮਿਕ ਪ੍ਰਾਈਸਿੰਗ ਜੇ ਤੁਸੀਂ ਦੇਖੋ, ਇਜ਼ ਨੋਟ ਨਿਊ, ਤੁਸੀਂ ਹਰ ਵੇਲੇ ਹਰ ਬੰਦਾ ਯੂਜ਼ ਪਹਿਲਾਂ ਤੋਂ ਕਰ ਰਿਹਾ, ਰਾਈਟ। ਤੁਹਾਡੀ ਸਟੋਕ ਐਕਸਚੇਂਜ ਹੋਇਆ, ਤੁਹਾਡਾ ਸਾਲ 'ਚ ਦਿਨ 'ਚ 4 ਵਾਰੀ ਪੈਟਰੋਲ ਦਾ ਪ੍ਰਾਈਸ ਚੇਂਜ ਹੁੰਦਾ ਹੈ, ਤੁਹਾਡਾ ਤੁਸੀਂ ਦਿਵਾਲੀ ਆਉਂਦੀ ਹੈ, ਹੋਲੀ ਆਉਂਦੀ ਹੈ, ਤੁਸੀਂ ਡਿਸਕਾਊਂਟ ਦੇਖਦੇ ਹੋ। ਅਤੇ ਡਾਇਨਾਮਿਕ ਪ੍ਰਾਈਸਿੰਗ ਬਹੁਤ ਪਹਿਲਾਂ ਤੋਂ ਚੱਲ ਰਿਹਾ, ਨਵਾਂ ਨਹੀਂ ਹੈਗਾ। ਫਰਕ ਹੁਣ ਇਹ ਹੋ ਗਿਆ ਹੈ ਕਿ ਬਿਕੋਜ਼ ਆਫ ਆਈ ਟੀ, ਬਿਕੋਜ਼ ਆਫ ਦ ਚੇਂਜ ਇਨ AI, ਬਿਕੋਜ਼ ਆਫ ਦ ਚੇਂਜ ਇਨ ਹਾਓ ਐਲਗੋਰਥਮ ਐਂਡ ਦ ਸਪੀਡ ਆਫ ਐਗਜੀਕਿਊਸ਼ਨ ਹੋ ਸਕਦਾ ਹੈ, ਉਹ ਸਾਲ 'ਚ ਜਾਂ 6 ਮਹੀਨੇ 'ਚ ਇੱਕ ਵਾਰੀ ਚੇਂਜ ਨਹੀਂ ਹੋਏਗਾ, ਦਿਨ 'ਚ 10 ਵਾਰੀ ਚੇਂਜ ਕਰ ਸਕਦੇ ਹਾਂ। 10 ਵਾਰੀ ਛੱਡੋ, ਜਿਹੜਾ ਹੁਣ ਨਵਾਂ ਸਿਸਟਮ ਹੈਗਾ, ਇਟ ਕੈਨ ਚੇਂਜ ਔਨ ਦਾ ਫਲਾਈ। ਤੁਸੀਂ ਮਾਰਕੀਟ 'ਚ ਗਏ, ਤੁਹਾਡੀ ਕੜੀ 'ਚ NFC ਜਿਹੜਾ ਜਿਹਦੇ ਨਾਲ ਤੁਸੀਂ ਪੇਮੈਂਟ ਕਰਦੇ ਹੋ, ਤੁਸੀਂ ਸ਼ੈਲ ਤੋਂ ਸਮਾਨ ਚੁੱਕਿਆ, ਘੜੀ ਨੇ NFC ਤੋਂ ਜਿਹੜਾ ਇਲੈਕਟ੍ਰੋਨਿਕ ਰੀਡਰ ਹੈਗਾ ਉਹਨੂੰ ਦੱਸਤਾ ਕਿ ਜੀ ਸ਼ਮੀਲ ਜੀ ਆਏ ਹੈਗੇ, ਉਹ ਰੋਜ਼ ਹੀ ਸਮਾਨ ਖਰੀਦੇ ਹੈਗੇ, ਅਤੇ ਜਿਹੜਾ ਲੇਬਲ ਹੈਗਾ ਇਲੈਕਟ੍ਰੋਨਿਕ ਪ੍ਰਾਈਸ, ਉਹਨਾਂ ਨੂੰ ਡਿਸਕਾਊਂਟ ਦੇਣਾ ਹੈਗਾ ਕਿਉਂਕਿ ਉਹ ਰੈਗੂਲਰ ਕਸਟਮਰ ਹੈਗੇ, ਬਿਕੋਜ਼ ਪ੍ਰੈਫਰਡ ਕਸਟਮਰ ਹੈਗੇ, ਜਾਂ ਇੰਦਰਜੀਤ ਸਿੰਘ ਜੀ ਜਿਹੜਾ ਜ਼ਿਆਦਾ ਖਰਚਾ ਕਰਦਾ ਹੈ ਉਹਨੂੰ ਥੋੜ੍ਹਾ ਜਿਹਾ ਪ੍ਰਾਈਸ ਵਧਾ ਕੇ ਦੇ ਦਿਓ। ਦੈਟਸ ਡਾਇਨਾਮਿਕ ਪ੍ਰਾਈਸਿੰਗ, ਐਂਡ ਅ ਪਾਰਟ ਆਫ ਇਟ ਇਜ਼ ਐਥੀਕਲ ਨੋਨ ਐਥੀਕਲ, ਜਿੱਥੇ ਪ੍ਰੈਫਰੈਂਸ਼ੀਅਲ ਪ੍ਰਾਈਸਿੰਗ,
10: ਜਿੱਥੇ ਫਿਰ ਉਹ ਸਰਵੇਲੈਂਸ ਪ੍ਰਾਈਸਿੰਗ ਦਾ ਇਸ਼ੂ ਆਇਆ।
11: ਐਬਸੋਲੂਟਲੀ।
10: ਕਿ ਕੁਛ ਲੋਕਾਂ ਨੂੰ, ਮਤਲਬ ਸੇਮ ਚੀਜ਼ ਹੈ, ਸੇਮ ਆਈਟਮ ਹੈ, ਡਿਫਰੈਂਟ ਲੋਕਾਂ ਨੂੰ ਡਿਫਰੈਂਟ ਪ੍ਰਾਈਸ ਦਿੱਤੀ ਜਾ ਰਹੀ।
11: ਬਿਲਕੁਲ, ਇੱਦਾਂ ਵੀ ਹੋ ਸਕਦਾ ਹੈ, ਅਤੇ ਇੱਦਾਂ ਨਹੀਂ ਹੈ ਕਿ ਹਰ ਵਾਰੀ ਇਹ ਮਾੜਾ ਹੈਗਾ। ਇਹ ਯੂਜ਼ ਵੀ ਹੁੰਦਾ ਫੋਰ ਪੋਜ਼ਿਟਿਵ, ਅਤੇ ਇਹਦੇ ਦੋ ਪਾਸੇ ਹੈਗੇ। ਊਬਰ ਦਾ ਇੱਕ ਐਗਜ਼ਾਮਪਲ ਲੈਂਦੇ, ਮਾਈ ਇੰਟੈਂਟ ਇਜ਼ ਨੋਟ ਟੂ ਬਲੇਮ ਦੈਮ, ਬਟ ਊਬਰ ਦੇ ਦੋ ਪਾਸੇ ਹੈਗੇ, ਇੱਕ ਡਰਾਈਵਰ ਹੈਗਾ ਅਤੇ ਇੱਕ ਕੰਜ਼ਿਊਮਰ ਹੈਗਾ ਜਿਹਨੂੰ ਗੱਡੀ ਚਾਹੀਦੀ। ਜਿਹਨੂੰ ਗੱਡੀ ਚਾਹੀਦੀ ਉਹਨੂੰ ਚਾਹੀਦਾ ਡਿਸਕਾਊਂਟ, ਜਿਹਨੇ ਡਰਾਈਵ ਕਰਨਾ ਉਹਨੂੰ ਚਾਹੀਦਾ ਜ਼ਿਆਦਾ ਪੈਸਾ। ਹੁਣ ਕਿਹਦੀ ਫੇਵਰ ਕੀਤੀ ਜਾਵੇ? ਜਦੋਂ ਰੇਨ, ਜੇ ਬਾਰਿਸ਼ ਦਾ ਮੌਸਮ ਹੈਗਾ, ਹੁਣ ਡਰਾਈਵਰ ਘੱਟ ਹੈਗੇ, ਅਤੇ ਜਿਹੜਾ ਡਰਾਈਵਰ ਰੋਡ 'ਤੇ ਹੈਗਾ ਉਹਨੂੰ ਪੈਸਾ ਜ਼ਿਆਦਾ ਦੇਣਾ ਚਾਹੀਦਾ ਕਿ ਤਾਂ ਕਿ ਉਹ ਰੋਡ 'ਤੇ ਪਹੁੰਚ ਜਾਏ। ਪਰ ਜਿਹੜਾ ਕਸਟਮਰ ਹੈ ਉਹ ਕਹਿੰਦਾ ਜੀ ਮੈਨੂੰ ਤਾਂ ਸਸਤੀ ਗੱਡੀ ਮਿਲਣੀ ਚਾਹੀਦੀ, ਹੁਣ ਬਾਰਿਸ਼ ਪੈ ਰਹੀ ਹੈਗੀ, ਤੁਸੀਂ ਪ੍ਰਾਈਸ ਵਧਾ ਤੇ। ਅਤੇ ਦੋਨੋਂ ਪਾਸੇ ਥੋੜ੍ਹਾ ਜਿਹਾ ਔਖਾ ਵੀ ਹੈਗਾ, ਅਤੇ ਥੋੜ੍ਹਾ ਜਿਹਾ ਬੈਲੈਂਸ ਵੀ ਕਰਨਾ ਪੈਂਦਾ। ਅਤੇ ਪ੍ਰੈਫਰੈਂਸ਼ੀਅਲ ਪ੍ਰਾਈਸਿੰਗ ਆਉਂਦੀ ਹੈਗੀ, ਪਰ ਕਿੱਥੇ ਬਾਰਡਰ ਲਾਈਨ ਹੈ, ਕਿੱਥੇ ਲਾਈਨ ਡਰਾ ਕਰਨੀ ਹੈ, ਉਹ ਥੋੜ੍ਹਾ ਜਿਹਾ ਔਖਾ ਕੰਮ ਹੋ ਗਿਆ
10: ਹੈ। ਤੇ ਇਸ ਵਿੱਚ ਬੇਸਿਕਲੀ ਡਿਮਾਂਡ ਐਂਡ ਸਪਲਾਈ। ਪਰ ਮੇਰੇ ਖਿਆਲ ਜਦੋਂ ਟੈਕਨੋਲੋਜੀ ਵਿੱਚ ਆ ਗਈ ਤਾਂ ਫਿਰ ਟੈਕਨੋਲੋਜੀ ਨੇ ਕੰਪਲੀਕੇਸ਼ਨ
11: ਕਰਦੀ ਆਈ ਹੈ। ਹੋਇਆ ਕੀ ਹੈਗਾ ਕਿ ਜੀ ਅੱਜ ਤੱਕ ਜਦੋਂ ਤੁਸੀਂ ਦੇਖੋ, ਇੰਟਰਨੈਟ ਜਦੋਂ ਬਣਿਆ ਉਹ ਇੱਕ ਰਿਕੁਆਇਰਮੈਂਟ ਸੀ, ਆਰਮੀ ਦੀ ਰਿਕੁਆਇਰਮੈਂਟ ਸੀ। GPS ਜਦੋਂ ਬਣਿਆ ਆਰਮੀ ਦੀ ਰਿਕੁਆਇਰਮੈਂਟ ਹੈਗੀ ਸੀ। ਟੈਲੀਵਿਜ਼ਨ ਵਾਰ ਕਰਕੇ, ਰੇਡੀਓ ਸਿਗਨਲ ਵਾਰ ਕਰਕੇ ਬਣੇ ਸੀ ਕਿਉਂਕਿ ਉਹਨਾਂ ਨੇ ਕਮਿਊਨੀਕੇਸ਼ਨ ਪਾਸ ਕਰਨਾ ਸੀ। AI ਦਾ ਜਿਹੜਾ ਇਵੋਲਿਊਸ਼ਨ ਹੋਇਆ ਉਹ ਪਹਿਲਾਂ ਹੋ ਗਿਆ, ਹੁਣ ਸਾਨੂੰ ਲੱਗਿਆ ਕਿ ਜੀ ਇਹ ਤਾਂ ਯੂਜ਼ ਵੱਖਰਾ ਵੱਖਰਾ ਹੋ ਸਕਦਾ ਹੈਗਾ, ਇਹਦਾ ਰੂਲਸ ਵੀ ਚਾਹੀਦੇ, ਇਹਦੇ ਲਾਅ ਵੀ ਚਾਹੀਦੇ। ਵੀ ਆਰ ਸਕ੍ਰੈਮਬਲਿੰਗ ਟੂ ਕ੍ਰੀਏਟ ਦਾ ਲਾਅਸ ਤਾਂ ਕਿ ਇਹਨੂੰ ਕੰਟਰੋਲ ਕੀਤਾ ਜਾਵੇ। ਉਸ ਤੋਂ ਪਹਿਲਾਂ ਅਸੀਂ ਪਹਿਲਾਂ ਲਾਅ ਬਣਾਉਂਦੇ ਸੀ, ਰਿਕੁਆਇਰਮੈਂਟ ਹੁੰਦੀ ਸੀ, ਦੈਨ ਦੇ ਵਾਜ਼ ਅ ਪ੍ਰੋਡਕਟ ਕ੍ਰੀਏਟਡ। ਦਿਸ ਟਾਈਮ ਇਟ ਇਜ਼ ਦੀ ਓਪੋਜ਼ਿਟ, ਇਟਸ ਅ ਕੰਪਲੀਟ ਡਾਇਨਾਮਿਕ ਸ਼ਿਫਟ। The speed is changing almost on a daily basis. While we are sitting, there's a new model today morning. China has released another new model. Oh, that'll change the face of how the product will be used and how people will use it going forward.
10: AI ne asal vich bahut jyada matlab ਇਹਦੇ 'ਚ ਇਹੀ ਚੀਜ਼ ਸੀ ਜਿਹੜੀ ਡਿਮਾਂਡ ਐਂਡ ਸਪਲਾਈ ਵਾਲੀ। ਬੇਸਿਕਲੀ ਡਾਇਨਾਮਿਕ ਪ੍ਰਾਈਸਿੰਗ ਤਾਂ ਹਮੇਸ਼ਾ ਤੋਂ ਹੀ ਰਹੀ ਹੈ,
11: ਹਮੇਸ਼ਾ ਤੋਂ ਹੀ ਰਹੀ ਹੈ,
10: ਡਿਮਾਂਡ ਐਂਡ ਸਪਲਾਈ ਦੇ ਐਂਗਲ ਤੋਂ ਦੇਖੀਏ। ਪਰ ਇਹ ਹੈ ਕਿ ਵੀ ਟੈਕਨੋਲੋਜੀ ਨੇ ਐਂਡ ਦੈਨ ਹੁਣ ਏ ਆਈ ਨੇ,
11: ਹਾਂਜੀ
10: ਹੁਣ ਤਾਂ ਜਿਹੜੀ ਇਹ ਟਾਰਗੇਟਡ ਮਾਰਕੀਟਿੰਗ ਹੁੰਦੀ ਹੈ,
11: ਟਾਰਗੇਟਡ ਮਾਰਕੀਟ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ, ਤੇ ਉਸ ਤੋਂ ਵੀ ਉੱਤੇ ਹੈਗਾ ਮਸ਼ੀਨ ਲਰਨਿੰਗ। ਤੇ ਏ ਆਈ ਕਿਹਦਾ ਕੰਮ ਕਰਦੀ ਹੈ? ਬੇਸਿਕਲੀ ਜਿਹੜਾ ਮਾਡਲ ਹੈਗਾ ਉਹ ਪਹਿਲਾਂ ਹੈਗਾ, ਤਿੰਨ ਮੋਟਾ ਮੋਟਾ ਤਿੰਨ ਲੇਅਰ ਕੰਮ ਕਰਦੇ ਹੈਗੇ। ਪਿੱਛੇ ਤੁਹਾਡਾ ਹੈਗਾ ਜੀ ਡੇਟਾ ਇੰਜੈਸ਼ਨ। ਡੇਟਾ ਕੀ ਕਰਦਾ ਹੈਗਾ? ਦੇਰ ਆਰ ਐਪਲੀਕੇਸ਼ਨਸ, ਦੇਰ ਆਰ ਯੂਨੋ ਟੈਕਨੋਲੋਜੀਜ਼, ਜਿਹੜਾ ਮਾਰਕੀਟ 'ਚ ਦੇਖਦੇ ਹੈਗੇ ਕਿ ਕਿੰਨੀ ਸਪਲਾਈ ਹੈਗੀ, ਕਿੰਨਾ ਪ੍ਰੋਡਕਟ ਸ਼ੈਲਫ 'ਤੇ ਪਿਆ ਹੈ, ਕਿਹੜਾ ਕੰਪੀਟੀਟਰ ਕਿੰਨਾ ਪ੍ਰਾਈਸ ਦੇ ਰਿਹਾ ਹੈ। ਐਮਾਜ਼ੋਨ ਵੀ ਕਰਦਾ ਹੈ ਕਿ ਕੰਪੀਟੀਸ਼ਨ ਚੈੱਕ ਕਰ ਲਿਆ, ਅਸੀਂ ਸ਼ੈਲਫ ਪ੍ਰਾਈਸ ਵੀ ਚੈੱਕ ਕਰ ਲੈਂਦੇ ਹਾਂ। ਉਹ ਹੋ ਗਿਆ ਡੇਟਾ। ਦੈਟ ਡੇਟਾ ਇਜ਼ ਫੈਡ ਇਨ ਟੂ ਐਨ ਇੰਜਨ। ਇੰਜਨ ਦਾ ਕੰਮ ਹੈਗਾ ਮਸ਼ੀਨ ਲਰਨਿੰਗ, ਪ੍ਰਾਈਸ ਉੱਤੇ ਕਰਨਾ ਹੈ, ਥੱਲੇ ਕਰਨਾ ਹੈ, ਰਿਗਰੈਸ਼ਨ ਮਾਡਲ ਜਨਰੇਟ ਕਰਨਾ ਹੈ। ਜੇ 5% ਪ੍ਰਾਈਸ ਵਧਾ ਦਈਏ ਤਾਂ ਕਿੰਨੇ ਕਸਟਮਰ ਡਰੋਪ ਹੋਣਗੇ, ਜੇ 2% ਅਸੀਂ ਮਾਰਜਨ ਘੱਟ ਕਰ ਦਈਏ ਤਾਂ ਕਿੰਨੇ ਕਸਟਮਰ ਜ਼ਿਆਦਾ ਆ ਜਾਣਗੇ, ਬਿਕੋਜ਼ ਕੰਪਨੀਜ਼ ਆਰ ਆਲਸੋ ਬੈਲੈਂਸਿੰਗ ਦੇਅਰ ਪ੍ਰੋਡਕਟ ਐਂਡ ਕਿੰਨਾ ਸਮਾਨ ਉਹਨਾਂ ਕੋਲ ਪਿਆ। ਐਂਡ ਥਰਡ ਇਜ਼ ਦੀ ਯੂਜ਼ਰ ਐਕਸਪੀਰੀਅੰਸ। ਤੁਹਾਨੂੰ ਐਜ਼ ਐਨ ਐਂਡ ਯੂਜ਼ਰ ਉਹ ਪ੍ਰੈਜੈਂਟ ਕੀਤਾ ਜਾਂਦਾ ਹੈ। ਦੇਰ ਕੁਡ ਬੀ ਅ ਵੈਬਸਾਈਟ, ਦੇਰ ਕੁਡ ਬੀ ਐਨ ਐਪਲੀਕੇਸ਼ਨ, ਦੇਰ ਕੁਡ ਬੀ ਅ ਡਿਸਪਲੇ ਬੋਰਡ, ਦੇਰ ਕੁਡ ਬੀ ਅ ਇਲੈਕਟ੍ਰੋਨਿਕ ਟੈਗ ਜਿੱਥੇ ਤੁਸੀਂ ਸਮਾਨ ਲੈਂਦੇ ਹੋ। ਤਾਂ ਦੀਜ਼ ਆਰ ਮੋਟਾ ਮੋਟਾ ਤਿੰਨ ਏਰੀਆਜ਼ ਇਨ ਵਿੱਚ ਦਾ ਹੋਲ ਸਿਸਟਮ ਵਰਕਸ।
10: ਅਤੇ ਕੋਈ ਇਸ ਹੁਣ ਟੈਕਨੋਲੋਜੀ ਕਿਵੇਂ ਫੰਕਸ਼ਨ ਕਰਦੀ ਹੈ ਉਹਦੇ ਜਾਣ ਡੀਟੇਲ 'ਚ ਜਾਣਾ ਤਾਂ ਪੋਸੀਬਲ ਨਹੀਂ, ਸ਼ਾਇਦ ਆਮ ਬੰਦੇ ਲਈ ਸਮਝਣਾ ਵੀ ਮੁਸ਼ਕਲ ਹੈ। ਅਤੇ ਪਰ ਅਸੀਂ ਜਿਹੜੀ ਸਾਡੀ ਗੱਲਬਾਤ ਦਾ ਤਾਂ ਕੰਸਰਨ ਇੰਨਾ ਹੀ ਹੈ ਕਿ ਇਹਦੇ 'ਚ ਕਿਉਂਕਿ ਟੈਕਨੋਲੋਜੀ ਹੈਗੀ ਹੈ ਕਾਰਪੋਰੇਟਸ ਕੋਲ, ਕੰਪਨੀਜ਼ ਕੋਲ, ਆਮ ਬੰਦਾ ਇਸ ਟੈਕਨੋਲੋਜੀ ਨੂੰ ਨਾ ਕੰਟਰੋਲ ਕਰਦਾ ਨਾ ਉਹਦਾ ਇਹਦੇ 'ਚ ਕੋਈ ਐਕਸੈਸ ਹੈ। ਇਸ਼ੂ ਹੈ ਕਿ ਟੈਕਨੋਲੋਜੀ ਜੇ ਜਿਸ ਧਿਰ ਕੋਲ ਹੈ ਉਹਦੇ ਕੋਲ ਵੈਲਥ ਹੈ, ਉਹਦੇ ਕੋਲ ਟੈਕਨੋਲੋਜੀ ਹੈ, ਉਹਦੇ ਕੋਲ ਲੌਬੀ ਕਰਨ ਦੀ ਕਪੈਸਿਟੀ ਹੈ, ਅਤੇ ਇਹਦੇ 'ਚ ਉਹ ਇਸ ਸਾਰੀ ਟੈਕਨੋਲੋਜੀ ਨੂੰ ਇਕੱਲਾ ਸਿਰਫ ਆਪਣੇ ਇੰਟਰਸਟ ਲਈ ਯੂਜ਼ ਕਰ ਸਕਦੇ। ਇਸ ਟੈਕਨੋਲੋਜੀ ਦੇ ਵਿੱਚ ਇਹ ਜਿਹੜੀ ਇੱਕ ਆਮ ਜਨਤਾ, ਆਮ ਲੋਕ ਨੇ, ਭਾਵੇਂ ਉਹਨਾਂ ਦੇ ਨੰਬਰ ਜ਼ਿਆਦਾ ਨੇ, ਆਪਾਂ ਕਹਿੰਦੇ ਹਾਂ ਕਿ ਜੀ ਵੋਟਾਂ ਉਹ ਪਾਉਂਦੇ ਨੇ, ਪਰ ਅੱਜ ਦੇ ਯੁੱਗ ਦੀ ਰਿਐਲਿਟੀ ਹੈ ਕਿ ਉਹਨਾਂ ਦੇ ਕੋਲ ਕੁਛ ਵੀ ਨਹੀਂ ਅਸਲ 'ਚ।
11: ਬਿਲਕੁਲ।
10: ਸੋ ਹੁਣ ਉਹਨਾਂ ਨੂੰ ਕਿਵੇਂ ਪ੍ਰੋਟੈਕਟ ਕਰਨਾ, ਇੱਥੇ ਫਿਰ ਲੈਜਿਸਲੇਸ਼ਨ ਦਾ ਰੋਲ।
11: ਬਿਲਕੁਲ ਬਿਲਕੁਲ। ਅਤੇ ਲੈਜਿਸਲੇਸ਼ਨ ਦਾ ਇੱਕ ਕੰਮ ਹੈਗਾ, ਅਤੇ ਆਮ ਬੰਦਾ ਵੀ ਥੋੜ੍ਹਾ ਜਿਹਾ ਅਵੇਅਰ ਹੋ ਸਕਦਾ ਹੈ ਕਿ ਕੀ ਕਰੀਏ ਕੀ, ਯੂਨੋ ਦੇਰ ਆਰ ਵੇਜ਼ ਐਂਡ ਮੀਨਸ ਕਿ ਤੁਸੀਂ ਅਵੋਇਡ ਵੀ ਕਰ ਸਕਦੇ ਹੋ ਅਤੇ ਤੁਸੀਂ ਲੈਜਿਸਲੇਸ਼ਨ ਦਾ ਕੰਟਰੋਲ ਜਿਹੜਾ ਜੇ ਇੰਪਲੀਮੈਂਟ ਹੋ ਜਾਏ।
10: ਉਹ ਜਿਹੜੇ ਆਮ ਲੋਕਾਂ ਦੀ ਅਵੇਅਰਨੈਸ, ਸਮਾਰਟ ਸ਼ੋਪਿੰਗ ਜਿਹੜੀ ਹੈਗੀ ਹੈ, ਸਮਾਰਟ ਬਾਇਰ ਵਾਲੀ ਗੱਲ 'ਤੇ ਵੀ ਆਉਂਦੇ, ਪਰ ਉਸ ਤੋਂ ਪਹਿਲਾਂ ਜਿਹੜਾ ਇੱਕ ਚੈਲੰਜ ਜਿਵੇਂ ਸਰਵਲੈਂਸ ਪ੍ਰਾਈਸਿੰਗ 'ਚ ਆਇਆ, ਉਹ ਕਿਹਾ ਕਿ ਜੀ ਤੁਸੀਂ ਬੈਨ ਕਰੋ।
11: ਹਾਂਜੀ,
10: NDP ਦੇ ਲੀਡਰ ਨੇ ਤਾਂ ਕਿਹਾ ਕਿ ਬੈਨ ਕਰੋ। ਹੁਣ ਕੀ ਇਹ ਜਿਹੜੀ ਸਰਵਲੈਂਸ ਪ੍ਰਾਈਸਿੰਗ ਹੈ, ਜਿਹੜੀ ਪਹਿਲਾਂ ਤਾਂ ਇਹਦੀ ਨੈਗੇਟਿਵ ਸਾਈਡ, ਕਿਉਂਕਿ ਇਹਦੇ 'ਚ ਐਥੀਕਲ ਇਸ਼ੂ ਵੀ ਉੱਠਿਆ।
11: ਹਾਂਜੀ ਹਾਂਜੀ।
10: ਕਿ ਕੰਪਨੀਜ਼ ਆਪਣੇ ਇੰਟਰਸਟ ਲਈ ਮੰਨ ਲਿਆ ਕਿ ਬੰਦਾ ਦੇਖ ਕੇ, ਕਿ ਜਿਵੇਂ ਉਦੋਂ ਵੀ ਇਹ ਗੱਲ ਆਈ ਸੀ ਕਿ ਜਿਹੜੇ ਆਈਫੋਨ ਨੇ ਇਹਨਾਂ ਦੇ ਉੱਤੇ ਡਿਫਰੈਂਟ ਪ੍ਰਾਈਸ ਆ ਰਹੀ ਹੈ ਅਤੇ ਐਂਡਰਾਇਡ 'ਤੇ ਡਿਫਰੈਂਟ ਆ ਰਹੀ।
11: ਹਾਂਜੀ,
10: ਦੈਟ ਮੀਨਸ ਕਿ ਉਹ ਦੇਖ ਕੇ ਕਿ ਜੇ ਬੰਦੇ ਕੋਲ ਪੇ ਕਰਨ ਦੀ ਕਪੈਸਿਟੀ, ਉਹਨੂੰ ਵੱਧ ਚਾਰਜ ਕਰ ਲਓ, ਇਹ ਫਿਰ ਲਿਮਿਟ ਕ੍ਰੋਸ ਕਰ ਗਏ ਨਾ ਉਹ।
11: ਲਿਮਿਟ ਕ੍ਰੋਸ ਕਰ ਗਏ, ਅਤੇ ਇੰਨਾ ਬਲੈਕ ਐਂਡ ਵਾਈਟ ਨਹੀਂ ਹੈਗਾ ਐਥੀਕਲ। ਮੈਂ ਥੋੜ੍ਹਾ ਜਿਹਾ ਇੱਕ ਸਟੈਪ ਲੈ ਕੇ ਤੁਹਾਨੂੰ ਦੱਸਦਾ ਕਿ ਐਥੀਕਲ ਕਿੱਥੇ ਕ੍ਰੋਸ ਹੋ ਰਿਹਾ। ਪ੍ਰੈਫਰੈਂਸ਼ੀਅਲ ਪ੍ਰਾਈਸਿੰਗ ਜਾਂ ਸਰਵੇਲੈਂਸ ਪ੍ਰਾਈਸਿੰਗ ਮਾੜਾ ਵੀ ਨਹੀਂ ਹੈਗਾ। ਕਿਉਂ ਮਾੜਾ ਨਹੀਂ ਹੈਗਾ? ਮੰਨ ਲਓ ਜੀ ਦੇਰ ਇਜ਼ ਐਨ ਐਮਰਜੈਂਸੀ, ਦੇਰ ਇਜ਼ ਅ ਰਿਕੁਆਇਰਮੈਂਟ ਕਿ ਜੀ ਇਸ ਵੇਲੇ ਸਾਰੇ ਬੰਦਿਆਂ ਨੂੰ ਦੇਰ ਇਜ਼ ਅ ਪ੍ਰੋਡਕਟ ਦੈਟ ਇਜ਼ ਰਿਕੁਆਇਰਡ, ਜਾਂ ਦੇਰ ਇਜ਼ ਅ ਰੈੱਡ ਲਾਈਟ ਜਿੱਥੇ ਗੱਡੀਆਂ ਫਸ ਗਈਆਂ ਹੈਗੀ। ਦੈਟ ਸਰਵੇਲੈਂਸ ਕੈਨ ਐਕਚੁਲੀ ਹੈਲਪ ਮਿਟੀਗੇਟ ਦ ਬੋਟਲਨੇਕ। ਤੁਸੀਂ ਹੋ ਸਕਦਾ ਪ੍ਰੋਡਕਟ ਕੋਈ ਸ਼ਿਪ ਕਰ ਸਕਦੇ ਹੋ। ਮੈਨੂੰ ਜੇ ਪਤਾ ਹੈਗਾ ਜੇ ਮੰਨ ਲਓ BC 'ਚ ਇੱਕ ਗੋਡਾਊਨ ਹੈਗਾ ਜਿੱਥੇ ਦੇਰ ਇਜ਼ ਐਨ ਐਕਸਟਰਾ ਕੇਅਰ ਆਫ ਮਿਲਕ, ਐਕਸਟਰਾ ਮਿਲਕ ਪ੍ਰੋਡਕਟ ਪਿਆ ਹੈਗਾ, ਜਾਂ ਨੈਪੀਸ ਪਈ ਹੈਗੀ, ਜਾਂ ਹੋਸਪਿਟਲ ਦੇ ਕੁਛ ਦਵਾਈਆਂ ਹੈਗੀਆਂ, ਆਈ ਕੈਨ ਨੋ ਬਾਏ ਦੀ AI ਸਿਸਟਮ ਬਿਕੋਜ਼ ਆਫ ਦਾ ਸਰਵੇਲੈਂਸ, ਆਈ ਕੈਨ ਸ਼ਿਪ ਦੈਟ ਪ੍ਰੋਡਕਟ ਟੂ ਅ ਪਲੇਸ ਵੇਅਰ ਦੇਰ ਇਜ਼ ਅ ਹਾਈ ਡਿਮਾਂਡ। ਸੋ ਇਹਦਾ ਪੋਜ਼ਿਟਿਵ ਸਾਈਡ ਵੀ ਹੈਗਾ।
10: ਪੋਜ਼ਿਟਿਵ ਸਾਈਡ ਹੈਗੀ ਆ, ਪੋਟੈਂਸ਼ੀਅਲ ਉਹਦੇ 'ਚ ਪਿਆ, ਪਰ ਜਿਹੜਾ ਕਾਰਪੋਰੇਟ ਗਰੀਡ ਹੈ
11: ਉਹ ਦੈਟ ਕੈਨ ਚੇਂਜ, ਉਹਨੂੰ
10: ਦੂਜੇ ਪਾਸੇ ਨੂੰ ਵੀ ਯੂਜ਼ ਕਰ ਸਕਦਾ ਨਾ।
11: ਯੈਸ,
10: ਕਿ ਹੁਣ ਫਾਇਦਾ ਉਠਾਓ।
11: ਬਿਲਕੁਲ, ਫਾਇਦਾ ਉਠਾਓ। ਅਤੇ ਉੱਥੇ ਪ੍ਰੋਬਲਮ ਹੈਗੀ ਕਿ ਕਿੱਥੇ ਕੰਟਰੋਲ ਕੀਤਾ ਜਾਵੇ ਅਤੇ ਕਿੱਦਾਂ ਕੰਟਰੋਲ ਕੀਤਾ ਜਾਵੇ।
10: ਇਹ ਕੰਟਰੋਲ ਹੁਣ ਪੋਸੀਬਲ ਹੈ ਲੈਜਿਸਲੇਸ਼ਨ ਦੇ ਰਾਹੀਂ?
11: ਬਿਲਕੁਲ ਬਿਲਕੁਲ।
10: ਉਹ ਕਿਵੇਂ ਹੋ ਸਕਦਾ?
11: ਅਤੇ ਲੈਜਿਸਲੇਸ਼ਨ ਦਾ ਕੰਮ ਇਹ ਨਹੀਂ ਹੈਗਾ ਕਿ ਇਹਨੂੰ ਬੈਨ ਕਰੋ, ਅਤੇ ਕੰਮ ਇਹ ਹੋ ਸਕਦਾ ਹੈਗਾ ਕਿ ਆਪਣਾ ਜਿਹੜਾ ਐਲਗੋਰਿਥਮ ਹੈ ਪਹਿਲਾਂ ਤਾਂ ਉਹ ਓਪਨ ਕਰੋ, ਸਾਨੂੰ ਦੱਸੋ ਕਿ ਕਦੋਂ ਤੁਸੀਂ ਪ੍ਰਾਈਸ ਚੇਂਜ ਕਰੋਗੇ ਅਤੇ ਕਿਹਦੇ ਲਈ ਚੇਂਜ ਕਰੋਗੇ, ਤੇ ਕਿਹੜੀ ਕੰਡੀਸ਼ਨ ਤੇ ਚੇਂਜ ਕਰੋਗੇ।
10: ਸੋ ਗਵਰਨਮੈਂਟ ਉਹਦੀਆਂ ਗਾਈਡਲਾਈਨ ਬਣਾ ਸਕ,
11: ਬਿਲਕੁਲ
10: ਔਰ ਉਹ ਟ੍ਰਾਂਸਪੈਰੈਂਟ ਹੋਣਾ ਚਾਹੀਦਾ,
11: ਦੈਟ ਇਜ਼ ਟ੍ਰਾਂਸਪੈਰੈਂਸੀ। ਦੂਜਾ ਹੈਗਾ ਜਦੋਂ ਤੁਸੀਂ ਚੇਂਜ ਕਰਦੇ ਹੋ, ਇਹਦਾ ਮੈਂ ਜਿਹੜਾ ਐਂਡ ਯੂਜ਼ਰ ਹੈਗਾ, ਘੱਟੋ ਘੱਟ ਮੈਨੂੰ ਪੁੱਛੋ ਤਾਂ ਸਹੀ ਕਿ ਮੈਂ ਐਗਰੀ ਕਰਦਾ ਕਿ ਨਹੀਂ ਐਗਰੀ ਕਰਦਾ, ਜਾਂ ਮੈਨੂੰ ਦੱਸੋ ਕਿ ਮੈਂ ਪ੍ਰਾਈਸ ਚੇਂਜ ਕਰਤਾ ਹੈਗਾ। ਮੈਨੂੰ ਬਿਨਾਂ ਦੱਸੇ ਤੁਸੀਂ ਪ੍ਰਾਈਸ ਚੇਂਜ ਕਰ ਦੋਗੇ, ਦੈਟ ਇਜ਼ ਅਨਐਥੀਕਲ। ਤੁਸੀਂ ਪ੍ਰਾਈਸ ਚੇਂਜ ਕਰ ਦਿਉ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਮੈਨੂੰ ਘੱਟੋ ਘੱਟ ਦੱਸੋ ਕਿ ਇੰਦਰਜੀਤ ਸਿੰਘ ਜੀ, ਕਿਉਂਕਿ ਤੁਸੀਂ ਸਾਡੇ ਕਸਟਮਰ ਹੈਗੇ, ਰੈਗੂਲਰ ਖਰੀਦੇ, ਤੁਹਾਡੇ ਲਈ ਪ੍ਰਾਈਸ ਜ਼ਿਆਦਾ ਹੈਗਾ। ਜੇ ਘੱਟ ਕਰ ਦਿਓ ਉਹ ਵੀ ਮੈਨੂੰ ਦੱਸੋ ਤਾਂ ਕਿ ਮੈਂ ਖੁਸ਼ ਹੋਵਾਂ, ਪਰ ਜੇ ਵਧਾਉਂਦੇ ਹੋ ਤਾਂ ਘੱਟੋ ਘੱਟ ਐਟਲੀਸਟ ਮੈਨੂੰ ਦੱਸੋ ਤਾਂ ਕਿ ਮੈਂ ਡਿਸੀਜਨ ਲੈ ਲਾਂ ਕਿ ਮੈਂ ਖਰਚਣਾ ਹੈ ਕਿ ਨਹੀਂ ਖਰਚਣਾ। ਦੈਟ ਇਜ਼ ਪਾਰਟ ਆਫ ਗਵਰਨੈਂਸ ਐਂਡ ਪ੍ਰਾਈਸ ਪ੍ਰਾਈਸ ਡਿਸਕਲੋਜਰ।
10: ਸੋ ਇਹ ਪੋਸੀਬਲ ਹੈਗਾ,
11: ਇਹ ਪੋਸੀਬਲ ਹੈਗਾ, ਅਤੇ ਯੂਰਪੀਅਨ ਯੂਨੀਅਨ ਇਜ਼ ਵੈਰੀ ਐਕਟਿਵ ਇਨ ਦਿਸ। ਯੂ ਐਸ 'ਚ ਦੇਰ ਆਰ ਸਰਟਨ ਸਟੇਟਸ ਦੈਟ ਹੈਵ ਯੂ ਨੋ ਟੇਕਨ ਸਟਰੋਂਗ ਸਟੈਪਸ ਅਗੇਂਸਟ ਪ੍ਰਾਈਸ ਗਾਊਜਿੰਗ, ਇਹਨੂੰ ਪ੍ਰਾਈਸ ਗਾਊਜਿੰਗ ਕਹਿੰਦੇ ਹੈਗੇ। ਜਦੋਂ ਡਿਮਾਂਡ ਵਧੀ ਤਾਂ ਮੈਂ ਆਪਣਾ ਪ੍ਰਾਈਸ ਵਧਾਤਾ ਬਿਕੋਜ਼ ਆਫ ਸਰਵੇਲੈਂਸ ਅਗੇਂਸਟ ਦੈਟ ਯੂ ਨੋ ਦ ਪ੍ਰਾਈਸ ਗਾਊਜਿੰਗ, ਦੇਰ ਆਰ ਲਾਜ਼ ਵਿਚ ਹੈਵ ਬੀਨ ਪੁੱਟ ਇਨ ਸਰਟਨ ਸਟੇਟਸ।
10: ਸੋ ਸੋ ਕੈਨੇਡਾ 'ਚ ਵੀ ਇਹ ਪੋਸੀਬਲ ਹੈ, ਜੋ ਕੁਛ ਯੂਰਪੀਅਨ ਯੂਨੀਅਨ 'ਚ ਹੋ ਚੁੱਕਿਆ, ਜੋ ਕੁਛ ਯੂ ਐਸ ਸਟੇਟਸ ਦੇ ਵਿੱਚ ਹੋ ਰਿਹਾ,
11: ਥੋੜ੍ਹਾ ਬਹੁਤ ਕਰ ਸਕਦੇ ਹਾਂ। ਵੀ ਕੈਨ ਟੇਕ ਐਨ ਐਗਜ਼ਾਮਪਲ ਫਰੋਮ ਹਾਓ ਯੂਰਪੀਅਨ ਯੂਨੀਅਨ ਇਜ਼ ਮੇਕਿੰਗ ਸਟ੍ਰਿਕਟ ਐਕਸ਼ਨ ਅਗੇਂਸਟ ਕੰਪਨੀਜ਼ ਦੈਟ ਡੂ ਨਾਟ ਫੋਲੋ ਦੋਜ਼ ਰੂਲਸ, ਅਤੇ ਉਹ ਕੀਤਾ ਜਾ ਸਕਦਾ ਹੈਗਾ।
10: ਅਤੇ ਇੰਦਰਜੀਤ ਜੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਲੈਜਿਸਲੇਸ਼ਨ ਪੋਸੀਬਲ ਹੈ,
11: ਬਿਲਕੁਲ
10: ਕੰਟਰੋਲ ਕਰਨਾ ਪੋਸੀਬਲ ਹੈ, ਬਸ਼ਰਤੇ ਗਵਰਨਮੈਂਟ ਕੰਪੀਟੈਂਟ ਹੋਣ, ਗਵਰਨਮੈਂਟ ਇਹ ਪੋਜੀਸ਼ਨ ਲੈਣ ਲਈ ਵੀ ਤਿਆਰ ਹੋਣ,
11: ਸਮਝਣ ਕਿ
10: ਪਹਿਲੀ ਗੱਲ ਸਮਝਣ ਟੈਕਨੋਲੋਜੀ ਅਵੇਲੇਬਲ ਹੈ,
11: ਬਿਲਕੁਲ।
10: ਦੂਜਾ ਇਹ ਹੈ ਕਿ ਤੁਹਾਡੇ ਅੰਦਰ ਵਿਲ ਪਾਵਰ ਵੀ ਚਾਹੀਦੀ ਹੈ,
11: ਬਿਲਕੁਲ ਚਾਹੀਦੀ।
10: ਤੁਹਾਡੇ ਕੋਲ ਜਿਹੜੀਆਂ ਲੌਬੀਜ਼ ਨੇ ਇਹਨਾਂ ਨੂੰ ਰਜਿਸਟ ਕਰਨ ਦੀ ਪਾਵਰ ਵੀ ਤਾਂ ਚਾਹੀਦੀ, ਕਪੈਸਿਟੀ ਵੀ ਤਾਂ ਚਾਹੀਦੀ ਹੈ,
11: ਬਿਲਕੁਲ।
10: ਜੇ ਤੁਸੀਂ ਫੰਡਿੰਗ ਲੈ ਕੇ, ਇਲੈਕਸ਼ਨ ਫੰਡਿੰਗ ਜਿਹੜੇ ਤੁਹਾਨੂੰ ਦਿੰਦੇ ਨੇ, ਜੇ ਤੁਹਾਡੀ ਉਹਨਾਂ ਅੱਗੇ ਖੜਨ ਦੀ ਤਾਕਤ ਹੀ ਨਹੀਂ, ਫਿਰ ਤੁਸੀਂ ਕੀ ਕਰੋਗੇ?
11: ਨਹੀਂ ਕਰ ਸਕਦੇ ਜੀ, ਬਿਲਕੁਲ। ਅਤੇ ਵਿਲ ਪਾਵਰ ਚਾਹੀਦੀ, ਸਕਿੱਲ ਅਤੇ ਵਿਲ ਦੋਨੋਂ ਚਾਹੀਦੀ ਹੈ ਇੱਥੇ।
10: ਅਤੇ ਜਿਵੇਂ ਹੁਣ ਇਹ ਪ੍ਰੋਬਲਮ ਇਸ ਤਰ੍ਹਾਂ ਦੀ ਇਹ, ਜਸਬੀਰ ਹੋਰਾਂ ਨੇ ਲਿਖਿਆ ਕਿ ਮੈਂ ਕੁਛ ਖਰੀਦਣਾ ਸੀਗਾ ਐਮਾਜ਼ੋਨ ਤੋਂ,
11: ਹਾਂਜੀ,
10: ਐਪ 'ਤੇ ਗਿਆ, ਐਪ 'ਤੇ ਪ੍ਰਾਈਸ ਸੀਗੀ $57
11: ਜੀ,
10: ਫਿਰ ਬਾਅਦ 'ਚ ਇਹ ਗੂਗਲ 'ਤੇ ਗਏ, ਕੁਛ ਹੋਰ ਇੱਧਰ ਉੱਧਰੋਂ ਮੁੜ ਕੇ, ਫਿਰ ਐਮਾਜ਼ੋਨ ਤੋਂ ਉਹੀ ਚੀਜ਼ $22 ਦੀ ਖਰੀਦੀ,
11: ਬਿਲਕੁਲ ਬਿਲਕੁਲ। ਦੈਟਸ ਲਾਈਕਲੀ ਪੋਸੀਬਲ, ਬਹੁਤ ਕੁਛ ਪੋਸੀਬਲ ਹੈਗਾ। ਅਤੇ ਇਹ ਔਨ ਅ ਡੇਲੀ ਬੇਸਿਸ ਮੈਨੂੰ ਵੀ ਇਹ ਪ੍ਰੋਬਲਮ ਆਉਂਦੀ ਹੈ। ਹੁੰਦਾ ਕੀ ਹੈਗਾ ਕਿ ਵੀ ਆਰ ਆਲਸੋ ਫੀਡਿੰਗ ਦ ਡੇਟਾ। ਪਹਿਲਾਂ ਤਾਂ ਜਦੋਂ ਮੈਂ ਐਮਾਜ਼ੋਨ 'ਤੇ ਗਿਆ, ਐਮਾਜ਼ੋਨ ਇਜ਼ ਨੋਟ ਟੂ ਬੀ ਬਲੇਮਡ, ਇਟ ਇਜ਼ ਦ ਸੈਲਰ ਔਨ ਦੀ ਐਮਾਜ਼ੋਨ ਦੈਟ ਇਜ਼ ਟੂ ਬੀ ਬਲੇਮਡ, ਜਿਹੜਾ ਪ੍ਰੋਡਕਟ ਸੈਲ ਕਰ ਰਿਹਾ। 5 ਸੈਲਰ ਹੋ ਸਕਦੇ ਹੈਗੇ, ਦੇ ਕੁਡ ਬੀ ਅ ਡਿਫਰੈਂਟ ਪ੍ਰਾਈਸ। ਪਹਿਲਾਂ ਤਾਂ ਮੈਨੂੰ ਉੱਥੇ ਸਿੱਧਾ ਐਮਾਜ਼ੋਨ ਦੀ ਗਲਤੀ ਨਹੀਂ ਹੈਗੀ, ਦੇ ਕੁਡ ਬੀ 5 ਸੈਲਰਸ ਹੂ ਆਰ ਸੈਲਿੰਗ ਦ ਸੇਮ ਪ੍ਰੋਡਕਟ, ਅਤੇ ਤੁਸੀਂ ਜਿਹੜਾ ਪ੍ਰੋਡਕਟ ਹੈਗਾ ਉਹਦਾ ਕਿਹੜਾ ਸੈਲਰ ਹੈ ਉਹਦਾ ਨਾਂ ਦੇਖੋ, ਅਤੇ ਗਿਵ ਇਟ ਸਮ ਟਾਈਮ, ਸਕਰੋਲ ਡਾਊਨ, ਐਮਾਜ਼ੋਨ ਦਾ ਜਿਹੜਾ ਲੌਜਿਕ ਹੈਗਾ ਤੁਹਾਨੂੰ ਹੋਰ ਪ੍ਰੋਡਕਟ ਸੁਜੈਸਟ ਕਰੇਗਾ ਉਹਦੇ ਹੀ ਨਾਲ ਦੇ, ਅਤੇ ਦੇ ਕੁਡ ਬੀ ਅ ਪ੍ਰਾਈਸ ਡਿਫਰੈਂਸ। ਪਹਿਲਾਂ ਤਾਂ ਇਹ ਹੋਇਆ। ਦੂਜਾ ਹੁੰਦਾ ਹੈ ਕਿ ਜੀ ਮੈਂ ਕੀ ਕਰਦਾ, ਆਪਣੀ ਐਪ ਅਤੇ ਡੈਸਕਟੋਪ ਅਤੇ ਪ੍ਰਾਈਸ ਕੰਪੇਅਰ ਕਰਦਾ। ਇਟ ਇਜ਼ ਐਬਸੋਲੂਟਲੀ ਪੋਸੀਬਲ, ਕਿਉਂਕਿ ਐਪ ਦਾ ਸਟੋਰ 'ਚ ਇੱਕ ਯੂ ਨੋ ਉਹਨਾਂ ਨੂੰ ਕਮਿਸ਼ਨ ਦੇਣਾ ਪੈਂਦਾ ਹੈਗਾ, ਇਟ ਹੈਜ਼ ਟੂ ਬੀ ਲਿਸਟਡ ਇਨ ਦਾ ਸਟੋਰ, ਅਤੇ ਉਹਨਾਂ ਦਾ ਇੱਕ ਕੱਟ ਜਿਹੜਾ ਹੈਗਾ ਜਾਂਦਾ ਟੂ ਦੀ ਇੰਟਾਇਰ ਕੈਰੀਅਰ, ਅਤੇ ਦੀ ਐਪ ਪ੍ਰਾਈਸ ਕੈਨ ਬੀ ਡਿਫਰੈਂਟ ਫਰੋਮ ਦ ਡੈਸਕਟੋਪ।
10: ਇਹ ਗੱਲ ਤੁਸੀਂ ਕਹਿ ਹੀ ਸਕਦੇ ਹੋ ਬਿਨਾਂ ਉਸਦੇ ਕਿ ਸੈੱਲਫੋਨ ਐਪ ਤੋਂ ਖਰੀਦਣ ਦੀ ਬਜਾਏ ਜੇ ਡੈਸਕਟੋਪ ਤੋਂ ਤੁਸੀਂ ਖਰੀਦ ਰਹੇ ਹੋ,
11: ਹਾਂਜੀ,
10: ਸਸਤਾ ਪਏਗਾ,
11: ਪ੍ਰਾਈਸ ਡਿਫਰੈਂਸ ਹੋਏਗਾ, ਉੱਤੇ ਵੀ ਹੋ ਸਕਦਾ ਅਤੇ ਥੱਲੇ ਵੀ ਹੋ ਸਕਦਾ।
10: ਅੱਛਾ,
11: ਹਾਂਜੀ, ਡਿਪੈਂਡ ਕਰਦਾ ਹੈ ਕਿ ਕਿਹੜਾ ਪ੍ਰੋਡਕਟ ਹੈਗਾ,
10: ਓਕੇ,
11: ਅਤੇ ਕਿਹੜੀ ਕਿਸ ਵੇਲੇ ਤੁਸੀਂ ਖਰੀਦ ਰਹੇ ਹੋ, ਅਤੇ ਪ੍ਰਾਈਸ ਡਿਫਰੈਂਸ ਉੱਥੇ ਮਿਲ ਸਕਦਾ ਹੈ। ਪਹਿਲਾਂ ਤਾਂ ਇਹ ਹੋਇਆ। ਦੂਜਾ ਹੁੰਦਾ ਹੈ ਤੁਸੀਂ ਲੌਗਇਨ ਕੀਤਾ ਹੈ ਕਿ ਨਹੀਂ ਲੌਗਇਨ ਕੀਤਾ ਹੈ।
10: ਅੱਛਾ,
11: ਜੇ ਤੁਸੀਂ ਲੌਗਇਨ ਕੀਤਾ ਹੈ ਤਾਂ ਤੁਹਾਡੀ ਹਿਸਟਰੀ ਸਾਰੀ ਉੱਥੇ ਹੈਗੀ। ਜੇ ਮੈਂ ਲੌਗਇਨ ਨਹੀਂ ਕੀਤਾ ਹੋਇਆ ਤਾਂ ਮੇਰੀ ਹਿਸਟਰੀ ਨਹੀਂ ਹੈਗੀ, ਮੈਂ ਤਾਂ ਇੱਕ ਰੈਂਡਮਲੀ ਇੱਕ ਬੰਦਾ ਆਇਆ ਅਤੇ ਮੈਂ ਪਹਿਲੀ ਵਾਰੀ ਖਰੀਦ ਰਿਹਾ, ਅਤੇ ਹੋ ਸਕਦਾ ਤੁਹਾਨੂੰ ਉਹ ਘੱਟ ਦੇਣ,
10: ਸਸਤੀ ਚੀਜ਼ ਮਿਲ ਜਾਏ, ਕੋਈ ਨਵੇਂ ਤੁਸੀਂ ਹਾਲੇ,
11: ਹਾਂਜੀ। ਅਤੇ ਤੀਜਾ ਹੈਗਾ, ਅੱਜ ਕੱਲ੍ਹ ਬਰਾਊਜ਼ਰ ਹੈਗੇ ਜਿਹਨਾਂ 'ਚ ਇਨਕੋਗਨੇਟੋ ਮੋਡ ਹੈਗਾ। ਮੈਂ ਇੱਕ ਬੜਾ ਪਾਪੂਲਰ ਬਰਾਊਜ਼ਰ ਯੂਜ਼ ਕਰਦਾ, ਡਕਡਕ ਗੋ ਜਿਹੜਾ ਹੈਗਾ, ਮੈਂ ਗੂਗਲ ਯੂਜ਼ ਕਰਦਾ, ਪਰ ਜਦੋਂ ਮੈਨੂੰ ਸਰਚ ਕਰਨਾ ਹੈ ਮੈਂ ਜਾਂਦਾ ਡਕ ਗੋ ਗੋ 'ਤੇ, ਅਤੇ ਉਹ ਕੀ ਕਰਦਾ ਹੈਗਾ, ਟਰੈਕਰ ਬੰਦ ਕਰ ਦੇਗਾ, ਪਿੱਛੇ ਜਿਹੜੀ ਕੁੱਕੀਜ਼ ਹੈਗੀ ਉਹ ਬੰਦ ਕਰ ਦੇਗੀ, ਕਿਉਂਕਿ ਜੋ ਕੁਛ ਮੈਂ ਸਰਚ ਕੀਤਾ ਉਹ ਬਾਕੀ ਮੋਨੀਟਰਿੰਗ ਸਾਈਟਸ ਤੋਂ ਨਹੀਂ ਮਿਲਦਾ, ਐਡ ਟਰੈਕਰ ਨੂੰ ਨਹੀਂ ਮਿਲਦਾ, ਅਤੇ ਮੈਨੂੰ ਕੋਈ ਅੱਗੇ ਐਡ ਨਹੀਂ ਆਉਂਦੀ, ਅਤੇ ਉਹਨਾਂ ਨੂੰ ਪਤਾ ਨਹੀਂ ਚੱਲਦਾ ਕਿ ਮੈਂ ਪ੍ਰੋਡਕਟ ਸਰਚ ਕਰ ਰਿਹਾ, ਅਤੇ ਪ੍ਰਾਈਸ ਚੇਂਜਸ ਵਿਲ ਨੋਟ ਹੈਪਨ, ਦੈਟ ਇਜ਼ ਅਨਦਰ ਵੇ। ਅਤੇ ਐਮਾਜ਼ੋਨ ਦਾ ਐਗਜ਼ਾਮਪਲ ਲੈਂਦੇ ਹਾਂ, ਇੱਕ ਵੈਬਸਾਈਟ ਹੈਗੀ ਫੋਰ ਐਗਜ਼ਾਮਪਲ ਕੈਮਲ ਕੈਮਲ ਕੈਮਲ, ਕਈ ਲੋਕਾਂ ਨੂੰ ਪਤਾ ਹੋਏਗੀ ਨਾਂ ਬੜਾ ਅਜੀਬ ਹੈਗਾ ਪਰ
10: ਕੈਮਲ
11: ਉਹਦਾ ਨਾਂ ਹੀ ਕੈਮਲ ਉੱਤੇ ਥੱਲੇ ਕੈਮਲ ਤੁਸੀਂ ਐਮਾਜ਼ੋਨ 'ਚ ਗਏ ਤੁਸੀਂ ਪ੍ਰਾਈਸ ਦੇਖਿਆ $10 ਹੁਣ ਤੁਹਾਨੂੰ ਇਹ ਨਹੀਂ ਪਤਾ ਕਿ $10 ਉਹਨੇ ਇਸ ਵੇਲੇ ਰਾਈਟ ਪ੍ਰਾਈਸ ਹੈਗਾ ਜਾਂ ਰੋਂਗ ਪ੍ਰਾਈਸ ਇਹ ਵੀ ਹੋ ਸਕਦਾ ਕਹਿਣ ਜੀ ਡਿਸਕਾਊਂਟ ਦਿੱਤਾ $9 ਹੋ ਗਿਆ ਹੁਣ ਤੁਸੀਂ ਬੜੇ ਖੁਸ਼ ਹੁਣ ਕਹੋਗੇ ਜੀ ਮੈਂ ਕੀ ਕਰਾਂ ਮੈਂ ਤਾਂ ਲੈ ਲੈਣਾ $1 ਸਸਤਾ ਕੈਮਲ 'ਚ ਜਾਓ ਉਸ ਪ੍ਰੋਡਕਟ ਜਾਂ ਲਿੰਕ ਦਾ ਜਿਹੜਾ ਐਮਾਜ਼ੋਨ ਦਾ ਲਿੰਕ ਹੈ ਉਸ 'ਚ ਪਾ ਦਿਓ ਵਾਟ ਇਟ ਵਿਲ ਡੂ ਇਜ਼ ਇਲ ਗਿਵ ਯੂ ਅ ਕੰਪਲੀਟ ਹਿਸਟੋਰੀਕਲ ਪ੍ਰਾਈਸ when the price changed when the price went up the $9 is above their usual price or is it below the usual price oh we don't ask dega
10: acha
11: haan ji tusi camel ch jao main diwali ch jadon kadi man lo ghar layi kuch vi khareedna hega koi ghar layi choti ji light vi leni hai bulb vi lena hega main camel ch paanda ਐਮਾਜ਼ੋਨ ਕਹਿੰਦਾ ਜੀ ਇੰਦਰਜੀਤ ਸਿੰਘ ਜੀ ਖੁਸ਼ ਹੋ ਜਾਓ ਅਸੀਂ ਤੁਹਾਨੂੰ $2 ਦਾ ਡਿਸਕਾਊਂਟ ਦੇ ਰਿਹਾ ਮੈਂ ਕੈਮਲ 'ਚ ਜਾ ਕੇ ਦੇਖਦਾ ਜੀ ਨਾ ਨਾ $2 ਤੇ ਇਹਨਾਂ 10 ਕਰਕੇ ਫਿਰ 8 ਕਰਤਾ ਐਕਚੁਅਲ ਤੇ $6 ਪ੍ਰਾਈਸ ਹੈਗਾ
10: ਅੱਛਾ
11: ਤੇ ਉਹ ਦੈਟ ਕੈਨ ਟੈਲ ਯੂ ਐਂਡ ਦੈਨ ਯੂ ਕੈਨ ਬੀ ਅ ਸਮਾਰਟ ਬਾਇਰ ਰਾਈਟ ਤੇ ਪਹਿਲਾਂ ਹੈਗਾ
10: ਸੋ ਸਮਾਰਟ ਬਾਇਰਸ ਨੂੰ ਵੀ ਹੁਣ ਅੱਜ ਕੱਲ੍ਹ ਟੈਕਨੋਲੋਜੀ ਚਾਹੀਦੀ ਹੈ
11: ਬਿਲਕੁਲ ਚਾਹੀਦੀ ਜੀ
10: ਹੈ ਨਾ ਜਿਵੇਂ ਇਰਾਨ ਵਾਲਿਆਂ ਨੇ ਡਰੋਨ ਯੂਜ਼ ਕੀਤੀਆਂ ਨਾ ਸਸਤੀਆਂ
11: ਹਾਂਜੀ
10: US ਦੀਆਂ ਮਿਸਲ ਦੇ ਨਾਲ ਲੜਨ ਲਈ ਸਸਤੇ ਟੈਕਨੋਲੋਜੀ ਸਾਨੂੰ ਚਾਹੀਦੀ ਹੈ
11: ਬਿਲਕੁਲ ਕੀਪਾ ਇੱਕ ਹੋਰ ਹੈਗੀ ਕਿ ਕੀਪਾ ਹੈਗੀ ਉਹ ਵੀ ਇਹੀ ਕੰਮ ਕਰਦੀ ਹੈਗੀ ਤੇ ਇਹ ਤਾਂ ਹੋ ਗਿਆ ਇਸ ਪਾਸੇ ਤੁਸੀਂ ਕਿੱਦਾਂ ਸਮਾਨ ਖਰੀਦ ਸਕਦੇ ਹੋ ਤੇ ਸਿਰਫ ਇਹੀ ਨਹੀਂ ਹੈਗਾ ਕਿ ਮੈਂ ਪ੍ਰਾਈਸ ਟਰੈਕ ਕਰਨਾ ਮੈਂ ਇਹ ਵੀ ਕਰ ਸਕਦਾ ਹਾਂ ਕਿ ਜੀ ਆਈ ਹੈਵ ਟੂ ਜਿੱਦਾਂ ਕਹਿੰਦੇ ਨੇ ਇਟ ਇਜ਼ ਜਨਰਲੀ ਸੈਡ ਡੋਂਟ ਬਾਈ ਯੋਰ ਗਰੋਸਰੀਜ਼ ਵੈਨ ਯੂ ਆਰ ਹੰਗਰੀ ਭੁੱਖ ਲੱਗੀ ਤਾਂ ਖਰੀਦਣ ਨਹੀਂ ਜਾਣਾ ਪਹਿਲਾਂ ਐਡਵਾਂਸ 'ਚ ਪਲਾਨਿੰਗ ਕਰੋ ਲਾਸਟ ਮਿਨਟ ਵੈਨ ਐਵਰੀਬਡੀ ਇਜ਼ ਬਾਇੰਗ ਵੈਨ ਐਵਰੀਬਡੀ ਵੈਨ ਦੇਰ ਇਜ਼ ਅ ਸ਼ਾਰਟੇਜ ਆਫ ਦਾ ਸਟੋਕ ਦਾ ਪ੍ਰਾਈਸਿਸ ਆਰ ਬਾਊਂਡ ਟੂ ਬੀ ਹਾਇਰ ਇਟਸ ਓਨਲੀ ਵੈਨ ਦਾ ਸਟੋਕ ਇਜ਼ ਹਾਈ ਦੇ ਵਿਲ ਰਿਡਿਊਸ ਦਾ ਪ੍ਰਾਈਸ ਉਹਨਾਂ ਨੇ ਵੀ ਸਮਾਨ ਕੱਢਣਾ ਹੈਗਾ ਅਤੇ ਦੈਨ ਦੇ ਮਾਈਟ ਰਿਡਿਊਸ ਦਾ ਪ੍ਰਾਈਸ ਬਟ ਜੇ ਤੁਸੀਂ ਲਾਸਟ ਮੂਮੈਂਟ 'ਚ ਜਾ ਕੇ ਖਰੀਦੋਗੇ ਦੇਰ ਇਜ਼ ਨੋ ਲੋਜਿਕ ਦੈਟ ਵਰਕਸ ਭਾਵੇਂ ਏਅਰਲਾਈਨ ਦੀ ਸੀਟ ਹੋਵੇ ਹੋਟਲ ਦਾ ਰੂਮ ਹੋਵੇ ਭਾਵੇਂ ਤੁਸੀਂ ਲਾਸਟ ਮਿੰਟ ਜਾ ਕੇ ਕੋਸਕੋ 'ਚ ਵੀ ਸਮਾਨ ਖਰੀਦੋਗੇ ਅਤੇ 2 ਦਿਨ ਪਹਿਲਾਂ ਜਿਹੜਾ ਡਿਸਕਾਊਂਟ ਸੀ ਉਹ ਅੱਜ ਨਹੀਂ ਮਿਲੇਗਾ ਅੱਜ ਪ੍ਰਾਈਸ ਚੇਂਜ ਹੋ ਗਿਆ ਦੈਟ ਵਿਲ ਡੈਫੀਨੇਟਲੀ ਹੈਪਨ
10: ਇੰਦਰਜੀਤ ਜੀ ਜਿਵੇਂ ਤੁਸੀਂ ਹੁਣ ਦੱਸਿਆ ਟੈਕਨੋਲੋਜੀ ਇੱਕ ਹਕੀਕਤ ਹੈ
11: ਹਾਂਜੀ
10: ਜਿਹੜਾ ਬਿਜ਼ਨਸ ਕਾਰਪੋਰੇਟ ਗਰੀਡ ਮੰਨ ਕੇ ਚੱਲੀਏ ਕਿਉਂਕਿ ਗਰੀਡ ਲਈ ਬਿਜ਼ਨਸ ਕਰਦਾ ਕੋਈ ਕੋਈ ਉਹ ਚੈਰਿਟੀ 'ਤੇ ਚਲਾ ਨਹੀਂ ਰਹੇ ਉਹਨਾਂ ਨੇ ਤਾਂ ਆਪਣਾ ਇੰਟਰਸਟ
11: ਮਾਰਜਨ ਬਣਾਉਣਾ ਹੈ ਪ੍ਰੋਫਿਟ ਬਣਾਉਣਾ ਹੈ ਹਾਂਜੀ
10: ਅਤੇ ਉਹਦੇ 'ਚ ਹੁਣ ਜਿਹੜਾ ਕੰਜ਼ਿਊਮਰ ਹੈ ਉਹਨੂੰ ਪ੍ਰੋਟੈਕਟ ਕਰਨ ਲਈ ਇੱਕ ਸਾਈਡ ਤਾਂ ਹੈਗੀ ਗਵਰਨਮੈਂਟ ਪਰ ਗਵਰਨਮੈਂਟ ਵਾਲਾ ਕੰਮ ਇੱਕ ਸਲੋ ਕੰਮ ਹੈ ਉਹ ਅਲੱਗ ਸਾਈਡ ਹੈ ਉਹ ਅੱਜ ਸਾਡੀ ਡਿਸਕਸ਼ਨ ਦਾ ਹਿੱਸਾ ਨਹੀਂ ਹੈ ਸਾਡੀ ਡਿਸਕਸ਼ਨ ਮੇਨਲੀ ਕਿ ਅਸੀਂ ਸਮਾਰਟ ਯੂਜ਼ਰ ਸਮਾਰਟ ਸ਼ਾਪਰ ਕਿਵੇਂ ਹੋ ਸਕਦੇ ਹਾਂ ਸੋ ਉਹਦੇ ਲਈ ਸਾਨੂੰ ਵੀ ਇਸ ਟੈਕਨੋਲੋਜੀ ਨੂੰ ਸਮਝਣਾ ਹੋਏਗਾ ਜਿਵੇਂ ਹੁਣ ਤੱਕ ਆਪਾਂ ਗੱਲ ਕੀਤੀ ਕਿ ਇਹ ਜਿਹੜੀ ਡਾਇਨਾਮਿਕ ਪ੍ਰਾਈਸਿੰਗ ਹੈ ਕੰਮ ਕਿਵੇਂ ਕਰਦੀ ਹੈ ਹੁਣ ਇਸ਼ੂ ਹੈ ਕਿ ਇਹ ਤੋਂ ਅਸੀਂ ਬਚਣਾ ਕਿਵੇਂ ਹੈ ਜਾਂ ਇਹਦੇ ਨਾਲ ਡੀਲ ਕਰਨ ਲਈ ਅਸੀਂ ਖੁਦ ਸਮਾਰਟ ਕਿਵੇਂ ਹੋਣਾ ਇੱਕ ਹੁਣ ਇਸ਼ੂ ਹੈ
11: ਹਾਂਜੀ
10: ਉਹਦੇ ਲਈ ਜੇ ਕੁਛ ਤੁਸੀਂ ਟੂਲਸ ਵੀ ਦੱਸ ਸਕੋ ਮੈਂ ਆਪਣੇ ਸੁਣਨ ਵਾਲਿਆਂ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਤੁਸੀਂ ਆਪਣਾ ਕੁਛ ਐਪਸ ਕੁਛ ਵੈਬਸਾਈਟ ਇਹ ਦੱਸਣਗੇ ਤੁਸੀਂ ਨੋਟ ਕਰ ਸਕਦੇ ਹੋ ਅਤੇ ਤੁਸੀਂ ਉਹਨਾਂ ਦਾ ਫਾਇਦਾ ਉਠਾ ਸਕਦੇ ਹੋ ਸੋ ਇਸ ਕਰਕੇ ਤੁਸੀਂ ਕੋਈ ਕਾਗਜ਼ ਪੈਨ ਜਾਂ ਜਿਵੇਂ ਵੀ ਤੁਸੀਂ ਨੋਟ ਕਰਨਾ ਅਤੇ ਨੋਟ ਕਰ ਲੈਣਾ ਸੋ ਹੁਣ ਇਸ਼ੂ ਹੈ ਕਿ ਅਸੀਂ ਇਹਦੇ 'ਚੋਂ ਨਿਕਲਣਾ ਕਿਵੇਂ ਇਸ ਜੰਗਲ 'ਚੋਂ ਇਹ ਵੀ ਮਾਈਂਡਸ ਨੇ ਜਗ੍ਹਾ ਜਗ੍ਹਾ
11: ਬਿਲਕੁਲ ਪਹਿਲਾਂ ਐਪ ਜਾਂ ਮੈਂ ਬਾਕੀ ਟੂਲਸ ਜੇ ਮੈਂ ਦੱਸਾਂ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਜਿੱਦਾਂ ਜਿਹੜਾ ਪਿੱਛੇ AI ਦਾ ਲੌਜਿਕ ਹੈਗਾ ਉਹ ਕੰਮ ਕਿੱਦਾਂ ਕਰਦਾ ਹੈਗਾ ਵੀ ਆਲਸੋ ਫੀਡ ਐਜ ਯੂਜ਼ਰ ਨਾ ਮੈਂ ਵੀ ਜਿਹੜੀ ਮੇਰੀ ਐਨਜ਼ਾਇਟੀ ਹੈ ਦੈਟ ਆਲਸੋ ਫੀਡਸ AI ਮੈਂ ਇੱਕ ਵੈਬਸਾਈਟ 'ਤੇ ਗਿਆ ਮੈਂ ਸਮਾਨ ਦੇਖਿਆ ਅਤੇ ਮੈਂ ਹੁਣ 5 ਵਾਰੀ ਉਹਨੂੰ ਰਿਫਰੈਸ਼ ਕਰਤਾ ਕਿ ਦੇਖਾਂ ਪ੍ਰਾਈਸ ਉੱਤੇ ਜਾਂਦਾ ਕਿ ਥੱਲੇ ਜਾਂਦਾ ਜਿਹੜਾ ਪਿੱਛੇ AI ਦਾ ਸਿਸਟਮ ਹੈਗਾ ਉਹ ਸੋਚਦਾ ਕਿ 5 ਯੂਜ਼ਰ ਆ ਗਏ ਮੈਂ ਤਾਂ ਰਿਫਰੈਸ਼ ਕੀਤਾ ਅਤੇ ਉਹਨੂੰ ਲੱਗਦਾ ਹੈਗਾ ਕਿ 5 ਹੋਰ ਬੰਦੇ ਆ ਗਏ ਇਹੀ ਸਮਾਨ ਖਰੀਦਣ ਲਈ ਐਂਡ ਇਟ ਸਟਾਰਟ ਪੰਪਿੰਗ ਅਪ ਦਾ ਪ੍ਰਾਈਸ ਅਪ ਅਤੇ ਮੈਨੂੰ ਰਿਫਰੈਸ਼ ਦੀ ਆਦਤ ਛੱਡਣੀ ਪਈ
10: ਓਕੇ
11: ਰਾਈਟ ਪਹਿਲਾਂ ਦਿਸ ਇਜ਼ ਵੈਰੀ ਇੰਪੋਰਟੈਂਟ ਇਫ ਆਈ ਸੀ ਸਮ ਪ੍ਰਾਈਸ ਜਸਟ ਲੀਵ ਇਟ ਦੇਅਰ ਤੁਸੀਂ ਦੂਜੇ ਸਿਸਟਮ 'ਚ ਜਾਓ ਜਾਂ ਦੂਜਾ ਟੈਬ ਲਓ ਜਾਂ ਇੱਕ ਵਾਰੀ ਹੋਰ ਕਿਸੇ ਹੋਰ ਨੂੰ ਕਹੋ ਕਿ ਚੈੱਕ ਕਰੇ ਬਟ ਉੱਥੇ ਬਹਿ ਕੇ ਤੁਸੀਂ ਰਿਫਰੈਸ਼ ਨਾ ਕਰਦੇ ਰਹੋ ਜੇ ਤੁਸੀਂ ਰਿਫਰੈਸ਼ ਕਰੋਗੇ ਉਹਨੂੰ ਲੱਗੇਗਾ
10: ਜੇ ਰੋਜ਼ ਏਅਰਲਾਈਨ ਦੀ ਪ੍ਰਾਈਸ ਚੱਕੋਗੇ ਚੈੱਕ ਕਰੋਗੇ ਰੋਜ਼ ਵਧੀ ਜਾਏਗੀ
11: ਇਲ ਗੋ ਅਪ ਬਿਕੋਜ਼ ਉਹਨੂੰ ਲੱਗਦਾ ਕਿ ਹੋਰ ਬੰਦੇ ਆਈ ਜਾਂਦੇ ਹੋਰ ਬੰਦੇ ਆਈ ਜਾਂਦੇ ਇਟ ਵਿਲ ਕੀਪ ਔਨ ਗੋਇੰਗ ਅਪ ਦੈਟ ਇਜ਼ ਦ ਵੇ ਟੂ ਗੋ ਅਬਾਊਟ ਇਟ ਹੁਣ ਆਉਂਦਾ ਹੈ ਕਿ ਜੀ ਵੀ ਕੈਨ ਡੂ ਅ ਬਿਟ ਆਫ ਅ ਸੈਗਮੈਂਟ, ਜੇ ਤੁਸੀਂ ਗਰੋਸਰੀ ਖਰੀਦਣੀ ਫੋਰ ਐਗਜ਼ਾਮਪਲ, ਗਰੋਸਰੀ ਸਾਰਿਆਂ ਦਾ ਸਭ ਤੋਂ ਪਹਿਲਾਂ ਆਏਗਾ ਗਰੋਸਰੀ ਅਤੇ ਦੂਜਾ ਹੈਗਾ ਤੇਲ। ਤੇਲ ਦੀ ਤਾਂ ਬਹੁਤ ਵਧੀਆ ਇੱਕ ਐਪ ਹੈਗੀ, ਮੈਂ ਯੂ ਐਸ 'ਚ ਵੀ ਯੂਜ਼ ਕਰਦਾ ਸੀ, ਇੱਥੇ ਵੀ ਯੂਜ਼ ਕਰਦੇ ਹਾਂ, ਦੈਟ ਇਜ਼ ਕਰਾਊਡ ਸੋਰਸਿੰਗ। ਸ਼ਮੀਲ ਜੀ ਗਏ ਅੱਜ, ਉਹਨਾਂ ਨੇ ਬ੍ਰੈਂਪਟਨ 'ਚ ਇੱਕ ਪੈਟਰੋਲ ਪੰਪ 'ਚ ਦੇਖਿਆ ਕਿ ਜੀ ਪ੍ਰਾਈਸ ਹੈਗਾ $1.60, ਮੈਨੂੰ 62 ਮਿਲਿਆ, ਮੈਨੂੰ 65 ਮਿਲਿਆ, ਅਤੇ ਮੈਂ ਉਸ 'ਤੇ ਪਾਤਾ ਕਿ ਮੈਂ ਇੱਥੇ ਗਿਆ ਸੀ, ਮੈਨੂੰ 65 ਮਿਲਿਆ, ਅਤੇ ਦੈਟਸ ਕਾਲਡ ਕਰਾਊਡ ਸੋਰਸਿੰਗ। ਅਤੇ ਗੈਸ ਬੜੀ ਇੱਕ ਐਪਲੀਕੇਸ਼ਨ ਹੈਗੀ, ਫੋਨ 'ਤੇ ਆਰਾਮ ਨਾਲ ਤੁਸੀਂ ਇੰਸਟਾਲ ਕਰ ਸਕਦੇ ਹੋ, ਅਤੇ ਉਹ ਕੀ ਕਰਦੀ ਹੈਗੀ, ਯੂ ਕੈਨ ਫੀਡ ਕਿ ਮੈਂ ਕਿੰਨੇ ਦਾ ਤੇਲ ਭਰਾਇਆ, ਅਤੇ ਮੈਂ ਕਦੋਂ ਭਰਾਇਆ, ਅਤੇ ਮੈਂ ਕਿੱਥੇ ਭਰਾਇਆ। ਬੜਾ ਸਿੰਪਲ ਇੰਟਰਫੇਸ ਹੈਗਾ, ਅਤੇ ਬਾਕੀ ਲੋਕ ਜਿਹੜੇ ਹਾਰੇ ਹੈਗੇ ਨਾ, ਉਹਨਾਂ ਨੂੰ ਦੱਸਦਾ ਹੈਗਾ ਕਿ ਜਿੱਥੇ ਤੁਸੀਂ ਹੈਗੇ ਨੇੜੇ ਤੇੜੇ 10 ਪੈਟਰੋਲ ਪੰਪ ਹੈਗੇ, ਸਾਰਿਆਂ ਦਾ ਪ੍ਰਾਈਸ ਇਹ ਹੈਗਾ, ਕਿਸੇ ਦਾ 2 ਸੈਂਟ ਉੱਤੇ ਅਤੇ ਕਿਸੇ ਦਾ 2 ਸੈਂਟ ਥੱਲੇ, ਅਤੇ ਯੂ ਕੈਨ ਟੇਕ ਯੋਰ ਚੋਇਸ। ਗੈਸ ਬੜੀ ਇੱਕ ਬੜੀ ਕਾਮਨ ਐਪਲੀਕੇਸ਼ਨ ਹੈ, ਉਹ
10: ਜਿਹੜੇ ਗੈਸ ਵਾਲੀਆਂ ਗੱਡੀਆਂ ਯੂਜ਼ ਕਰਦੀਆਂ, ਗੈਸ ਬੜੀ ਉਹਨਾਂ ਕੋਲ ਹੋਣਾ ਚਾਹੀਦਾ।
11: ਈਵੀ ਦਾ ਵੀ ਹੈਗਾ,
10: ਅੱਛਾ,
11: ਈਵੀ ਦਾ ਵੀ ਹੈਗਾ, ਪਲੱਗ ਅਤੇ ਪਲੱਗ ਸ਼ੇਅਰ।
10: ਅੱਛਾ,
11: ਮੈਂ ਈਵੀ ਚਲਾਉਂਦਾ, ਪਰ ਦੈਟ ਡਜ਼ਨਟ ਮੀਨ ਕਿ ਆਈ ਐਮ ਨੋਟ ਵਰਿਡ ਅਬਾਊਟ ਪ੍ਰਾਈਸਿਸ, ਆਈ ਐਮ ਆਲਸੋ ਵਰਿਡ ਅਬਾਊਟ ਪ੍ਰਾਈਸਿਸ। ਅਤੇ ਈਵੀ ਦਾ ਕਿੰਨਾ ਕੁ ਚਾਰਜ ਹੈਗਾ, ਹੁਣ ਤਾਂ ਗੂਗਲ ਵੀ ਦੱਸਦਾ ਹੈਗਾ, ਤੁਸੀਂ ਜਦੋਂ ਮੈਪ 'ਚ ਪਾਉਂਦੇ ਹੋ ਪ੍ਰਾਈਸ ਵੀ ਦੱਸ ਦੇਗਾ, ਆਪਣੀ ਗੱਡੀ ਦੀ ਪ੍ਰੈਫਰੈਂਸ ਪਾ ਦਿਓ, ਜਾਂ ਤੁਹਾਡੀ ਈਵੀ ਹੈਗੀ ਤਾਂ ਈਵੀ ਦੇ ਪਾ ਦਿਓ, ਇਟ ਕੈਨ ਟੈਲ ਯੂ ਕਿ ਉੱਥੇ ਕਿੰਨੇ ਬੰਦੇ ਹੈਗੇ ਅਤੇ ਕਿਹੜਾ ਪ੍ਰਾਈਸ ਚੱਲ ਰਿਹਾ ਹੈਗਾ, ਅਤੇ ਗੂਗਲ ਵੀ ਕਰਨਾ ਸ਼ੁਰੂ ਕਰਤਾ ਹੈਗਾ। ਜੇ ਤੁਸੀਂ ਗਰੋਸਰੀ ਖਰੀਦੇ ਹੋ, ਆਮ ਡੇਲੀ ਦਾ ਕੰਮ ਹੈਗਾ, ਮੈਨੂੰ ਗਰੋਸਰੀ ਖਰੀਦੀ, ਮੈਨੂੰ ਨਹੀਂ ਪਤਾ ਕਿਹੜਾ ਫਲਾਇਰ ਕਿੰਨੇ ਦਿੱਤਾ, ਕਿਹੜਾ ਕੋਈ ਡਿਸਕਾਊਂਟ ਦੇ ਰਿਹਾ, ਅਤੇ ਇੱਕ ਤਾਂ ਫਲਿੱਪ ਐਪ ਹੈਗੀ, ਫਲਿੱਪ ਐਪ ਕਾਫੀ ਲੋਕ ਯੂਜ਼ ਕਰਦੇ ਹੈਗੇ, ਉਹ ਤੁਹਾਨੂੰ ਬਰਾਊਸ਼ਰ ਮਿਲ ਜਾਂਦਾ ਕਿ ਜੀ ਇਹਨਾਂ ਨੇ ਇਹ ਪੈਂਫਲੇਟ ਦਿੱਤਾ, ਇਹਨਾਂ ਨੇ ਇਹ ਡਿਸਕਾਊਂਟ ਦੇ ਰਹੇ ਹੈਗੇ ਨੇ, ਦੀ ਸਟੋਰਸ ਆਰ ਆਫਰਿੰਗ ਆਲ ਦੀਜ਼ ਡਿਸਕਾਊਂਟਸ। ਪਰ ਜੇ ਮੈਨੂੰ, ਮੈਂ ਸਟੋਰ 'ਚ ਗਿਆ, ਮੈਂ ਦੁੱਧ ਲਿਆ ਮੰਨ ਲਓ ਜੀ $8 ਦਾ, ਜੇ ਦੂਜੇ ਆਈ ਡੂ ਦੈਟ, ਆਈ ਆਲਸੋ ਕੰਪੇਅਰ, ਮੈਨੂੰ ਪਤਾ ਚੱਲ ਗਿਆ ਹੈਗਾ ਕਿ ਉੱਥੇ ਜਿਹੜਾ ਹੈਗਾ $7 ਦਾ ਹੈਗਾ, ਬਟ ਲੈਟਸ ਸੇ ਆਈ ਫਾਈਂਡ ਦੈਟ ਦ ਸੇਮ ਪ੍ਰੋਡਕਟ ਸੇਮ ਮਿਲਕ ਸ਼ੈਲਫ ਪ੍ਰਾਈਸ ਇਜ਼ ਡਿਫਰੈਂਟ, ਅਤੇ ਦਿਸ ਇਜ਼ ਆਲਸੋ ਕਰਾਊਡ ਸੋਰਸਿੰਗ। ਇਹਦਾ ਨਾਂ ਹੈਗਾ ਮੈਨੀ ਪੈਨੀ, MANY
10: ਮੈਨੀ ਪੈਨੀ,
11: ਮੈਨੀ ਪੈਨੀ।
10: ਓਕੇ,
11: ਬਿਊਟੀਫੁਲ ਵੈਬਸਾਈਟ, ਐਪ ਵੀ ਹੈਗੀ ਇਹਨਾਂ ਦੀ, ਤੁਸੀਂ ਸ਼ੈਲਫ ਪ੍ਰਾਈਸ ਕੰਪੇਅਰ ਕਰ ਸਕਦੇ ਹੋ, ਤੁਹਾਨੂੰ ਕੀ ਪ੍ਰਾਈਸ ਮਿਲ ਰਿਹਾ ਮੈਨੂੰ ਪਤਾ ਚੱਲ ਜਾਏਗਾ, ਮੈਨੂੰ ਕੀ ਪ੍ਰਾਈਸ ਮਿਲ ਰਿਹਾ ਤੁਹਾਨੂੰ ਪਤਾ ਚੱਲ ਜਾਏਗਾ। ਅਤੇ ਲੋਕ ਜਿਹੜਾ ਹੈਗਾ ਉਸ 'ਤੇ ਪਾਉਂਦੇ ਹੈਗੇ, ਮੈਂ ਦੁੱਧ ਖਰੀਦਿਆ, ਮੈਂ ਬ੍ਰੈਡ ਖਰੀਦੀ, ਮੈਂ ਇਸ ਸਟੋਰ 'ਚ ਗਿਆ, ਮੈਨੂੰ ਜਿਹੜਾ ਹੈਗਾ ਆਲੂ ਇਸ ਰੇਟ ਦਾ ਮਿਲਿਆ, ਅਤੇ ਮੈਨੂੰ ਪਿਆਜ਼ ਇਸ ਰੇਟ ਦਾ ਮਿਲਿਆ, ਤੁਸੀਂ ਕੰਪੇਅਰ ਕਰ ਸਕਦੇ ਹੋ, ਸ਼ੈਲਫ ਪ੍ਰਾਈਸ, ਰੀਅਲ ਟਾਈਮ ਸ਼ੈਲਫ ਪ੍ਰਾਈਸ ਅਵੇਲੇਬਲ ਹੈਗਾ, ਅਤੇ ਤੁਹਾਨੂੰ ਕੰਟਰੀਬਿਊਟ ਕਰਨਾ ਪਏਗਾ, ਯੂ ਆਰ ਨੋਟ ਦਾ ਓਨਲੀ ਕੰਜ਼ਿਊਮਰ, ਬਟ ਯੂ ਵਿਲ ਹੈਵ ਟੂ ਫੀਡ ਦ ਡੇਟਾ, ਉਹ ਕੰਮ ਇੱਦਾਂ ਹੀ ਕਰਦਾ ਕਿ ਲੋਕ ਦੇ ਫੀਡ ਡੇਟਾ।
10: ਇੱਕ ਮੈਂ ਵਿੱਚੋਂ ਰੋਕ ਰਿਹਾ, ਇੱਕ ਮੇਰੇ ਕੋਲ ਮੈਸੇਜ ਹੈ, ਕਹਿੰਦੇ ਜੀ ਇਹ ਜਿਹੜਾ ਗੈਸ ਬੜੀ ਹੈ ਨਾ,
11: ਹਾਂਜੀ,
10: ਇਹਦੇ 'ਚ ਕਈ ਵਾਰ ਗਲਤ ਪ੍ਰਾਈਸ ਅਪਲੋਡ ਹੁੰਦੀ ਹੈ।
11: That is absolutely possible. That is absolutely possible because feed te assi kar rahe
10: hain.
11: Te feed te assi kar rahe hain. Te price manipulation AI da ek hor dooja paasa hega. Price manipulation, bot injection, oh ek hor paasa hega. Te tuhanu smart hona payega. And we are not saying you will trust it.
10: Aye nahi hai ke bhi ek tusi tool le le te 100% na te depend karo. Eh bhi ek just ek tool hai.
11: Ek tool hega. It is your yardstick. It is your method to this madness. Is it a 100% safe solution? The answer is no. I am licensed to drive, but that doesn't mean the other person who is driving will not come and actually create a problem. I have to be safe myself. Mera apna nazariya zarur chahida hai. Hotel hai ka Trivago. Camel main tuhanu dasta. Trivago di kafi ad aandi. Expedia hoya. Jit flights, aajkal flights di bahut problem hai. Google flights, ਜਾਂ ਹੋਪਰ ਹੋਇਆ, ਉਹ ਇੱਕ ਬਹੁਤ ਵਧੀਆ ਟੂਲ ਹੈਗਾ।
10: ਹੋਪਰ
11: ਹੋਇਆ ਜਾਂ ਗੂਗਲ ਫਲਾਈਟ, ਮੈਂ ਗੂਗਲ ਫਲਾਈਟ 'ਤੇ ਕੀ ਕਰਦਾ, ਮੰਨ ਲਓ ਮੈਂ ਜਨਰਲੀ ਹਰ ਵਾਰੀ ਨੇ ਇੰਡੀਆ ਜਾਣਾ, ਮੈਂ ਛੁੱਟੀਆਂ ਆ ਰਹੀਆਂ ਹੈਗੀਆਂ, ਹੁਣ ਕੋਈ ਸਸਤੀ ਜਗ੍ਹਾ ਚਾਹੀਦੀ, ਜਨਰਲੀ ਕੀ ਕਹਿੰਦੇ ਜੀ ਸਸਤੀ ਜਗ੍ਹਾ ਚਾਹੀਦੀ, ਅਤੇ ਗੂਗਲ 'ਚ ਇਹ ਕਹਿ ਦਿੰਦਾ ਜੀ ਕਿ ਜੀ ਮੈਂ ਤਾਂ ਜਾਣਾ ਹੈਗਾ ਟੋਰੋਂਟੋ ਤੋਂ, ਪਰ ਕਿੱਥੇ ਜਾਣਾ ਉਹ ਨਹੀਂ ਦੱਸਦਾ, ਅਤੇ ਉਹ ਕੀ ਕਰਦਾ ਹੈਗਾ, ਉੱਥੇ ਮਾਊਸ ਤੁਸੀਂ ਘੁਮਾਓ, ਉਹ ਦੱਸਦਾ ਰਹੇਗਾ ਜੇ ਤੁਸੀਂ ਹੋਨਲੁਲੂ ਜਾਣਾ ਹੈ ਤਾਂ ਪ੍ਰਾਈਸ ਇੰਨਾ ਮਿਲੇਗਾ, ਜੇ ਤੁਸੀਂ US ਜਾਣਾ ਤਾਂ ਇੱਥੇ ਮਿਲੇਗਾ। ਆਈ ਕੀਪ ਔਨ ਲੁਕਿੰਗ ਐਟ ਲੋਅਰ ਪ੍ਰਾਈਸ, ਡੈਸਟੀਨੇਸ਼ਨ ਹੀ ਚਾਹੀਦੀ ਨੇ, ਹਰ ਵਾਰੀ ਉੱਥੇ ਨਹੀਂ ਜਾਣਾ ਕਿ ਜਿੱਥੇ ਮੈਂ ਪਿਛਲੀ ਵਾਰੀ ਗਿਆ ਸੀ, ਦੇਰ ਕੈਨ ਬੀ ਅ ਨਿਊ ਪਲੇਸ, ਯੂ ਕੈਨ ਰੈਂਡਮਲੀ ਸਰਚ ਫੋਰ ਲੋਅਰ ਪ੍ਰਾਈਸ ਡੈਸਟੀਨੇਸ਼ਨ, ਯੂ ਡੋਂਟ ਹੈਵ ਟੂ ਐਵਰੀ ਟਾਈਮ
10: ਪੂਰਾ ਤੁਸੀਂ ਡੈਸਟੀਨੇਸ਼ਨ ਨਾ ਦੱਸੋ,
11: ਡੈਸਟੀਨੇਸ਼ਨ ਨਾ ਦੱਸੋ,
10: ਸਿਰਫ ਆਪਣਾ ਜਿਹੜਾ ਜਿੱਥੋਂ ਜਾਣਾ ਦੱਸਤੀ
11: ਅਤੇ ਟਾਈਮ ਦੱਸਤਾ,
10: ਓਕੇ
11: ਕਦੋਂ ਜਾਣਾ, ਅਤੇ ਆਈ ਸੇ ਇਟ ਇਜ਼ ਫਲੈਕਸੀਬਲ, ਬਿਊਟੀਫੁਲੀ ਉਹ ਤੁਹਾਨੂੰ ਦੱਸੇਗਾ ਜੀ ਪ੍ਰਾਈਸ ਉੱਤੇ ਥੱਲੇ ਹੈ, ਡਿਮਾਂਡ ਐਵਰੇਜ ਪ੍ਰਾਈਸ ਤੋਂ ਉੱਤੇ ਹੈਗਾ ਜਾਂ ਐਵਰੇਜ ਪ੍ਰਾਈਸ ਤੋਂ ਥੱਲੇ ਹੈਗਾ, ਅਤੇ ਆਈ ਕੈਨ ਗੋ ਟੂ ਅ ਨਿਊ ਪਲੇਸ ਐਟ ਅ ਮੱਚ ਲੋਅਰ ਕੋਸਟ। ਦੀ ਆਈਡੀਆ
10: ਗੱਲ ਤਾਂ ਉਸੇ ਤਰ੍ਹਾਂ ਦੀ ਆ,
11: ਹਾਂਜੀ,
10: ਜਿਵੇਂ ਪੁਰਾਣੇ ਜ਼ਮਾਨੇ ਸਾਡੇ ਬਜ਼ੁਰਗ ਕਰਦੇ ਸੀ, ਕੋਈ ਚੀਜ਼ ਲੈਣ ਗਏ, ਇੱਕ ਦੁਕਾਨ 'ਤੇ ਗਏ, ਦੂਜੀ 'ਤੇ ਗਏ, ਤੀਜੀ 'ਤੇ ਗਏ, ਹੈ ਤਾਂ ਚੀਜ਼ ਉਹੀ ਹੈ ਪਰ ਹੁਣ ਅਸੀਂ ਇਹ ਟੈਕਨੋਲੋਜੀ ਨਾਲ ਕਰ ਰਹੇ ਹਾਂ।
11: ਬਿਲਕੁਲ, ਤੁਸੀਂ ਇੱਥੇ ਬਹਿ ਕੇ ਕਰ ਸਕਦੇ
10: ਜਾਂ ਫਿਰ ਸਾਡੀ ਬਾਰਗੇਨਿੰਗ ਵੀ ਹੁੰਦੀ ਸੀ,
11: ਬਾਰਗੇਨਿੰਗ ਵੀ ਹੁੰਦੀ
10: ਹੈ ਨਾ,
11: ਹਾਂਜੀ,
10: ਅਤੇ ਉਹ ਕਰਦੇ ਸੀ ਆਪਾਂ ਸੇਮ ਚੀਜ਼ ਹੀ ਆ, ਹੁਣ ਉਹ ਵੀ ਮਤਲਬ ਜਿਹੜਾ ਕੋਈ ਅੱਗੇ ਜਿਵੇਂ ਦੁਕਾਨ 'ਤੇ ਗਏ ਸੀ ਜਿਹੜਾ ਦੁਕਾਨਦਾਰ ਆ ਉਹਨੂੰ ਤੁਹਾਡੀ ਗੱਲਬਾਤ ਤੋਂ ਪਤਾ ਲੱਗ ਜਾਂਦਾ ਸੀ ਵੀ ਤੁਸੀਂ ਜ਼ਰੂਰ ਲੈਣ ਆਏ ਹੋ ਕਿ ਜਾਂ ਸਿਰਫ ਐਵੇਂ
11: ਗੱਲਬਾਤ ਕਰਨਾ ਹੈ। ਬਿਲਕੁਲ,
10: ਸੋ AI ਉਸ ਤੋਂ ਜ਼ਿਆਦਾ ਸਮਾਰਟ,
11: ਇਟ ਇਜ਼ ਅਨਫੋਰਚੁਨੇਟਲੀ ਉਹ ਸਮਾਰਟ ਹੈ।

0: Indelible Homes Quality Stand Alone ਅਤੇ Terraced Houses ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ ਵਿਜ਼ਿਟ ਕਰੋ indelibleHomes.co.nz
1: ਤੇ ਪਾਪਾ ਟੋਇਟੋਏ ਫਲੈਟ ਬੁਸ਼ ਪਾਪਾ ਕੂਰਾ ਵਿੱਚ ਆਪਣੀ ਸਟਰੋਂਗ ਪ੍ਰੈਜ਼ੈਂਸ ਤੋਂ ਬਾਅਦ ਹੁਣ DH ਸੁਪਰਮਾਰਕਟ ਆ ਗਿਆ ਹੈ ਹੈਂਡਰਸਨ ਵਿੱਚ ਹੁਣ ਤੁਹਾਡੀਆਂ ਰੋਜ਼ ਦੀਆਂ ਜ਼ਰੂਰਤਾਂ ਹੋਣ ਜਾਂ ਇੰਡੀਅਨ ਫਲੇਵਰਸ ਦੀ ਕ੍ਰੇਵਿੰਗ ਫਰੈਸ਼ ਇੰਡੀਅਨ ਵੈਜੀਟੇਬਲਸ ਆਥੈਂਟਿਕ ਸਪਾਈਸਿਸ ਗਰੋਸਰੀ ਤੇ ਡੇਲੀ ਅਸੈਂਸ਼ੀਅਲਸ ਸਭ ਕੁਝ ਮਿਲੇਗਾ 21 ਛੱਤ ਥੱਲੇ ਓਪਨਿੰਗ ਦੇ ਮੌਕੇ ਤੇ ਮਿਲ ਰਹੇ ਨੇ ਸਪੈਸ਼ਲ ਆਫਰਸ ਤੇ ਗ੍ਰੇਟ ਪ੍ਰਾਈਸਿਸ ਹੁਣ ਸ਼ਾਪਿੰਗ ਹੋਵੇਗੀ ਹੋਰ ਆਸਾਨ ਕਿਉਂਕਿ ਤੁਹਾਡਾ ਆਪਣਾ ਇੰਡੀਅਨ ਗਰੋਸਰੀ ਸਟੋਰ DH ਸੁਪਰਮਾਰਕਟ ਹੁਣ ਤੁਹਾਡੇ ਹੋਰ ਵੀ ਨੇੜੇ ਹੈ DH ਸੁਪਰਮਾਰਕਟ ਨੰਬਰ 5 ਮੋਜ਼ਲ ਐਵ ਹੈਂਡਰਸਨ ਇਹਨਾਂ ਦੀ ਨਵੀਂ ਬ੍ਰਾਂਚ ਖੁੱਲ ਚੁੱਕੀ ਹੈ
0: ਧਿਆਨ ਨਾਲ ਸੁਣੋ ਸਾਊਥ ਆਕਲੈਂਡ ਵਾਲਿਓ ਸਾਊਥ ਆਕਲੈਂਡ ਮੋਟਰਸ ਲੈ ਕੇ ਆਇਆ ਹੈ ਬਿਗੈਸਟ ਸੇਲ ਐਵਰ ਹੁਣ ਗੱਡੀਆਂ ਦੀਆਂ ਕੀਮਤਾਂ ਤੇ ਵੱਡਾ ਵਾਰ ਬਿਗ ਡੀਲਸ ਬਿਗ ਚੋਇਸ ਬਿਗ ਸੇਵਿੰਗਸ ਹਰ ਬਜਟ ਦੀ ਗੱਡੀ ਲਈ ਵੱਡੀ ਛੋਟ ਤੇ ਬੇਮਿਸਾਲ ਬਚਤ ਇਹ ਮੌਕਾ ਹੱਥੋਂ ਨਾ ਜਾਣ ਦਿਓ 11 ਮਈ ਤੋਂ 17 ਮਈ ਤੱਕ ਹੀ ਸਾਊਥ ਆਕਲੈਂਡ ਮੋਟਰਸ ਮੈਨਕੋ ਬੋਟਨੀ ਅਤੇ ਪੁਕੀ ਕੋਈ ਵਿਖੇ ਆਪਣੀ ਮਨਪਸੰਦ ਦੀ ਗੱਡੀ ਘਰੇ ਲੈ ਜਾਓ ਸਭ ਤੋਂ ਵਧੀਆ ਡੀਲਸ ਦੇ ਨਾਲ ਵਿਜ਼ਿਟ ਕਰੋ ਸਾਊਥ ਆਕਲੈਂਡ ਮੋਟਰਸ .co.nz ਤੇ
2: ਜ਼ਿੰਦਗੀ ਦਾ ਸੱਚ ਹੈ ਇੱਕ ਦਿਨ ਹਰ ਕਿਸੇ ਨੂੰ ਇਸ ਦੁਨੀਆ ਤੋਂ ਰੁਖਸਤ ਹੋਣਾ ਹੁੰਦਾ ਹੈ
3: ਪਰ ਉਸ ਵੇਲੇ ਸਭ ਤੋਂ ਜ਼ਰੂਰੀ ਹੁੰਦਾ ਹੈ ਇੱਜ਼ਤ ਮਰਿਆਦਾ ਤੇ ਪੂਰੀ ਸੇਵਾ ਦੇ ਨਾਲ ਅੰਤਿਮ ਵਿਦਾਈ
2: ਆਕਲੈਂਡ ਵਿੱਚ ਸਿੰਗਸ ਫਿਊਨਰਲ ਸਰਵਿਸਿਜ਼ ਲੈ ਕੇ ਆਏ ਨੇ ਪੰਜਾਬੀ ਫਿਊਨਰਲ ਪੈਕੇਜਸ ਜਿੱਥੇ ਟ੍ਰਾਂਸਫਰ ਤੋਂ ਲੈ ਕੇ ਐਮਬਾਮਿੰਗ ਲਾਈਵ ਸਟ੍ਰੀਮਿੰਗ ਕ੍ਰੀਮੇਸ਼ਨ ਤੇ ਡੈਥ ਸਰਟੀਫਿਕੇਟ ਤੱਕ ਸਾਰੀ ਜ਼ਿੰਮੇਵਾਰੀ ਉਹ ਸੰਭਾਲਦੇ ਨੇ ਟੋਟਲ ਪੈਕੇਜ ਸਿਰਫ $4,299 ਤੋਂ ਸ਼ੁਰੂ
4: ਹੁਣੇ ਸੰਪਰਕ ਕਰੋ ਸ਼ੈਲਨ ਸਿੰਘ ਨੂੰ
5: 0272929776 ਸਿੰਘ ਫਿਊਨਰਲ ਸਰਵਿਸਿਜ਼ ਅੰਤਿਮ ਸਫਰ ਵਿੱਚ ਪੂਰੀ
6: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਮਰਿੰਦਰ ਗਿੱਲ
7: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਫਿਰੋਜ਼ ਖਾਨ
8: ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗਿੱਲ ਹਰਦੀ
9: ਮੈਂ ਹਾਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ
10: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਕਿਰਪਾਲ
11: ਸਿੰਘ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਗੀ
12: ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਿੰਮਤ ਸੰਧੂ
13: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ
14: ਯੂ ਆਰ ਨਾਓ ਟੂਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ 7 365

0: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM।
1: ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ।
2: ਬੜੀ ਰੀਤ ਸੀ ਕਿ ਸਾਡੇ ਵੀ ਘਰ ਰੌਣਕਾਂ ਹੋਣ, ਸਾਡੇ ਵੀ ਵਿਹੜੇ ਕਿਲਕਾਰੀਆਂ ਹੋਣ।
3: ਤਾਂ ਹੀ ਆਪਾਂ ਚੱਲੇ ਆ ਆਯੁਰਵੇਦਾ ਹੈਲਥ ਕਲੀਨਿਕ, ਜਿੱਥੇ ਆਯੁਰਵੇਦਿਕ ਤਰੀਕੇ ਨਾਲ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਅਪਰੋਚ ਹੈ ਤੇ ਤੁਹਾਨੂੰ ਇਮੋਸ਼ਨਲ ਸਪੋਰਟ ਵੀ ਦਿੰਦੇ ਨੇ।
2: ਅੱਜ ਹੀ ਕਾਲ ਕਰੋ ਡਾਕਟਰ ਪ੍ਰਿਆ ਨੂੰ, ਜਿਨ੍ਹਾਂ ਨੂੰ ਹੈ 35 ਸਾਲਾਂ ਦਾ ਤਜਰਬਾ। ਹੁਣ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਬੈਠੇ ਆਨਲਾਈਨ ਕੰਸਲਟੇਸ਼ਨ ਲਓ ਤੇ ਟ੍ਰੀਟਮੈਂਟ ਪਾਓ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ www.drpriaayurvedic.com। ਆਨਲਾਈਨ ਕੰਸਲਟੇਸ਼ਨ ਲਈ ਵਟਸਐਪ ਕਰੋ 02125309 61 ਜਾਂ ਈਮੇਲ ਕਰੋ priya@ayurvedic.co.nz।
3: ਹਜ਼ਾਰ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ, ਤੁਸੀਂ ਵੀ ਉਹਨਾਂ ਦਾ ਹਿੱਸਾ ਬਣੋ। ਸਟੇ ਪੋਜ਼ਿਟਿਵ ਡਾਟ ਗਿਵ ਅਪ।
4: ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ, ਫਿਰ ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਲਿਮਟਿਡ ਵਾਲਿਆਂ ਨੇ ਫਾਈਲ ਹੈਂਡਲ ਕੀਤੀ, ਹਰ ਸਟੈਪ ਸਮਝਾਇਆ। ਅੱਜ ਨਿਊਜ਼ੀਲੈਂਡ 'ਚ ਜੌਬ ਹੈ, ਫੈਮਿਲੀ ਵੀ ਮੇਰੇ ਨਾਲ ਹੈ।
5: ਸਟੂਡੈਂਟ ਵਰਕ ਫੈਮਿਲੀ AEWV ਤੇ ਰੈਜ਼ੀਡੈਂਸ ਵੀਜ਼ਾਜ਼, ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼, ਟਰੰਗਾ ਆਫਿਸ 150 The Strand CBD, ਹੇਸਟਿੰਗਸ ਆਫਿਸ 309A ਫ੍ਰੇਮਲੀ ਐਵੀਨਿਊ। ਕਾਲ ਸੁਖਜਿੰਦਰ ਸਿੰਘ 02269706 51। ਸਭ ਦੇ ਸੁਪਨੇ ਸੱਚ ਕਰ।

0: ਕਰਿਆ ਪੈਸ ਕੱਢੋ ਕਹਿੰਦਾ ਨਾ ਪੈਸ ਕੱਢਦਾ
1: ਉਹਨੇ ਉਹ ਦੰਦਾ ਪੁੱਤ।

0: ਕੀ ਤੁਸੀਂ ਆਪਣੇ ਆਰਥਿਕ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਤਿਆਰ ਹੋ? ਕੈਪੀਟਲ ਫਾਈਨਾਂਸ ਲਿਮਿਟਿਡ ਤੁਹਾਡੇ ਸੁਪਨੇ ਪੂਰੇ ਕਰਨ ਲਈ ਹਾਜ਼ਰ ਹੈ।
1: ਤੁਹਾਡਾ ਸੁਪਨਾ ਘਰ ਖਰੀਦਣਾ ਹੋਵੇ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ, ਚਾਹੇ ਤੁਹਾਡੇ ਕਾਰੋਬਾਰ ਲਈ ਹੋਵੇ, ਤਾਂ ਸਾਡੀ ਟੀਮ ਤੁਹਾਡੇ ਲਈ ਹਾਜ਼ਰ ਹੈ। 25 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਸਾਡੀ ਮਾਹਰ ਟੀਮ ਹਰ ਕਦਮ ਤੇ ਤੁਹਾਡੀ ਮਦਦ ਕਰਨ ਲਈ ਸਮਰਪਿਤ ਹੈ।
0: ਵਿਜ਼ਿਟ ਕਰੋ capitalfinance.nz ਤੇ
1: ਜਾਂ ਫਿਰ ਅੱਜ ਹੀ ਸਾਨੂੰ ਕਾਲ ਕਰੋ 0800-626-685 0800-626-685।
0: ਕੈਪੀਟਲ ਫਾਈਨਾਂਸ ਲਿਮਿਟਿਡ, ਜਿੱਥੇ ਤੁਹਾਡਾ ਭਵਿੱਖ ਸ਼ੁਰੂ ਹੁੰਦਾ ਹੈ।
2: ਓਏ ਰਕੇਸ਼, ਕੀ ਹੋਇਆ?
3: ਓਏ ਯਾਰ, ਮੈਨੂੰ ਸੱਚੀ ਉਹਦੀ ਬਹੁਤ ਯਾਦ ਆਉਂਦੀ ਹੈ। ਇਸ ਵਿਦੇਸ਼ ਦੀ ਧਰਤੀ ਤੇ ਸੱਚੀ ਮੈਂ ਉਹਨੂੰ ਬਹੁਤ ਮਿਸ ਕਰ ਰਿਹਾ।
2: ਓਏ ਉਦਾਸ ਨਾ ਹੋ, ਦੱਸ ਮੈਨੂੰ ਕਿਹਦੀ ਯਾਦ ਆ ਰਹੀ ਹੈ ਤੈਨੂੰ?
3: ਇੰਡੀਅਨ ਖਾਣੇ ਦੀ।
2: ਕਮਲਿਆ, ਬਸ ਇਹੋ ਗੱਲ ਹੈ। ਚੱਲ ਆਪਾਂ ਚੱਲੀਏ ਚਾਵਲਾਸ ਇੰਡੀਅਨ ਰੈਸਟੋਰੈਂਟ, ਜਿੱਥੇ ਵੈਜ ਤੇ ਨਾਨ ਵੈਜ ਵਿੱਚ ਬਹੁਤ ਸਾਰੀ ਬੈਸਟ ਫੂਡ ਡਿਸ਼ਿਸ ਅਵੇਲੇਬਲ ਨੇ।
3: ਪਰ ਕਾਰ ਕਿੱਥੇ ਖੜੀ ਕਰਾਂਗੇ?
2: ਘਬਰਾ ਨਾ, ਉੱਥੇ ਪਾਰਕਿੰਗ ਲਈ ਵੀ ਵੱਡੀ ਸਪੇਸ ਹੈ।
4: ਚਾਵਲਾਸ ਇੰਡੀਅਨ ਰੈਸਟੋਰੈਂਟ, 5613-615 ਗ੍ਰੇਟ ਸਾਊਥ ਰੋਡ, ਮਨੁਕਾਓ। ਆਪਣੇ ਫੰਕਸ਼ਨਸ ਤੇ ਬੁਕਿੰਗ ਲਈ ਕਾਲ 0926231132।
5: ਚਾਵਲਾਸ ਲੁਧਿਆਣਾ ਵਾਲੇ ਦੀ ਬ੍ਰਾਂਚ ਹੁਣ ਨਿਊਜ਼ੀਲੈਂਡ ਦੇ ਵਿੱਚ ਵੀ। ਇਹ ਫੂਡ ਬਿਨਾਂ ਕਿਸੇ ਫੂਡ ਕਲਰ ਤੋਂ ਤਿਆਰ ਕਰਦੇ ਨੇ।
6: ਮੈਂ ਆਪਣਾ ਵੀਜ਼ਾ ਇਮੀਗ੍ਰੇਸ਼ਨ ਸਟਾਰ ਤੋਂ ਕਰਵਾਇਆ ਆ। ਇਹਨਾਂ ਨੇ ਮੇਰੇ ਪੇਪਰ ਵਰਕ ਇੰਨਾ ਸੋਲਿਡ ਕੀਤਾ ਕਿ ਮੇਰਾ ਵੀਜ਼ਾ ਚਾਰਟ ਅਪਰੂਵ ਹੋ ਗਿਆ।
7: ਜੋ ਕਹਿੰਦੇ ਨੇ ਉਹੀ ਕਰਦੇ ਨੇ। ਇਮੀਗ੍ਰੇਸ਼ਨ ਸਟਾਰ ਵਾਲੇ ਭਰੋਸੇ ਨਾਲ ਚੱਲਦੇ ਨੇ। ਪਿਛਲੇ 8 ਸਾਲਾਂ ਤੋਂ ਮਨਾਕਾਓ ਸਾਊਥ ਆਕਲੈਂਡ 'ਚ ਤੁਹਾਡੀ ਸੇਵਾ 'ਚ ਹਾਜ਼ਰ ਤੇ ਮਾਹਿਰ ਨੇ ਇਹ ਇੰਪਲੋਇਰ ਐਕ੍ਰੀਡੇਸ਼ਨ।
6: ਜੌਬ ਚੈੱਕ ਐਪਲੀਕੇਸ਼ਨ, ਅਕ੍ਰੀਡੀਏਟਿਡ ਇੰਪਲੋਇਰ ਵਰਕ ਵੀਜ਼ਾ, ਵਿਜ਼ਿਟਰ ਵੀਜ਼ਾ, ਸਕਿਲਡ ਮਾਈਗ੍ਰੈਂਟ ਰੈਸੀਡੈਂਟ ਔਰ ਵਰਕ ਟੂ ਰੈਸੀਡੈਂਟ, ਵੀਜ਼ਾ ਅੰਡਰ ਗ੍ਰੀਨ ਲਿਸਟ, ਸੈਕਸ਼ਨ 61 ਰਿਕੁਐਸਟ ਵਰਗੀਆਂ ਸੇਵਾਵਾਂ ਲਈ ਸੰਪਰਕ ਕਰੋ ਇਮੀਗ੍ਰੇਸ਼ਨ ਸਟਾਰ ਦੇ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ
7: ਵਿਨੋਦ ਜਨੇਜਾ ਨੂੰ। ਓਵਰ ਥਾਊਜ਼ੈਂਡਸ ਆਫ ਐਪਲੀਕੇਸ਼ਨਸ ਰੀਪ੍ਰੈਜ਼ੈਂਟਿਡ ਇਨਕਲੂਡਿੰਗ ਸਕਸੈਸਫੁਲ ਗ੍ਰਾਂਟ ਆਫ ਰਿਫਿਊਜੀ ਸਟੇਟਸ। ਫਰਸਟ ਕੰਸਲਟੇਸ਼ਨ ਬਿਲਕੁਲ ਫ੍ਰੀ ਹੈ। ਅੱਜ ਹੀ ਕਾਲ ਕਰੋ 0225928077 ਔਰ 0221593477।

ਚਾਹ ਦੀ ਖੁਸ਼ਬੂ ਤੇ ਮਿਊਜ਼ਿਕ ਦੀ ਵਾਈਬ, ਚਾਹ ਦੀ ਖੁਸ਼ਬੂ ਤੇ ਮਿਊਜ਼ਿਕ ਦੀ ਵਾਈਬ, ਰੇਡੀਓ ਸਪਾਈਸ ਤੇ ਆ ਗਿਆ ਹੈ ਸਪਾਈਸ ਟਾਈਮ ਲਾਈਵ। ਬਿਲਕੁਲ ਜੀ, ਦਿਲਾਂ ਨੂੰ ਜੋੜੇ ਤੇ ਖੁਸ਼ੀਆਂ ਕਰੇ ਕਲਾਈਂਬ, ਤੁਹਾਡੇ ਨਾਲ ਤੁਹਾਡਾ ਫੇਵਰੇਟ ਸਪਾਈਸ ਟਾਈਮ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਰੇਡੀਓ ਸਪਾਈਸ 'ਤੇ ਸਵਾਗਤ ਹੈ ਜੀ ਸਾਡੇ ਸਾਰੇ ਹੀ ਸਤਿਕਾਰਤ ਸਰੋਤਿਆਂ ਦਾ, ਅਤੇ ਤੁਹਾਨੂੰ ਸਾਰਿਆਂ ਨੂੰ ਪ੍ਰੋਗਰਾਮ ਦੇ ਵਿੱਚ ਜੀਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਅਤੇ ਸਾਡੇ ਰੇਡੀਓ ਸਪਾਈਸ ਦੀਆਂ ਰੇਡੀਓ ਤਰੰਗਾਂ 'ਤੇ ਤੁਹਾਡਾ ਸਵਾਗਤ ਹੈ ਜੀ। ਜਨਾਬ ਨਿੱਘਾ ਸਵਾਗਤ ਹੈ ਜੀ, ਅਤੇ ਨਿੱਘਾ ਸਵਾਗਤ ਕਰਨ ਦੇ ਲਈ ਇੱਕ ਵਾਰ ਫਿਰ ਛੋਟੀ ਜਿਹੀ ਲੇਕਿਨ ਪਿਆਰੀ ਜੀ ਬ੍ਰੇਕ ਲੈ ਕੇ ਮੈਂ ਹਾਜ਼ਰ ਹੋ ਗਿਆ, ਥੋੜ੍ਹੀ ਜਿਹੀ ਵੀਕਐਂਡ ਵਾਲੀ ਬ੍ਰੇਕ, ਅਤੇ ਬਿਲਕੁਲ ਹਾਜ਼ਰੇ ਖਿਦਮਤ ਹੋ ਗਿਆ ਹਾਂ ਜੀ ਅੱਜ ਤੁਹਾਡੇ ਨਾਲ, ਅਤੇ ਹੁਣ ਇਸੇ ਤਰ੍ਹਾਂ ਹੀ ਸਾਂਝਾ ਪੈਣਗੀਆਂ। ਸੋ ਪ੍ਰੋਗਰਾਮ ਦੇ ਵਿੱਚ ਆਪ ਨੂੰ ਜੀ ਆਇਆਂ ਨੂੰ ਕਹਿੰਦੇ ਚੱਲਦੇ ਹਾਂ। ਬਲਜੀਤ ਸਿੰਘ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਵੀ ਜੀ, ਅਤੇ ਤੁਹਾਡਾ ਵੀ ਮੈਸੇਜ ਸਾਨੂੰ ਆ ਗਿਆ ਜੀ, ਮਿਲ ਗਿਆ ਜੀ, ਬਿਲਕੁਲ ਮਿੰਟੂ ਵੀ ਆ ਗਿਆ ਜੀ, ਤੁਹਾਡੇ ਨਾਲ ਹਾਜ਼ਰ ਹੋ ਗਿਆ, ਹਾਜ਼ਰੇ ਖਿਦਮਤ ਹੋ ਗਏ ਹਾਂ, ਅਤੇ ਬਿਲਕੁਲ ਇਸ ਸਫ਼ਰ ਦੀ ਸ਼ੁਰੂਆਤ, ਅੱਜ ਦੇ ਦਿਨ ਦੀ ਸ਼ੁਰੂਆਤ, ਅੱਜ ਦੀ ਦੁਪਹਿਰ ਦੀ ਸ਼ੁਰੂਆਤ ਤੁਹਾਡੇ ਨਾਲ ਹੀ ਕਰਦੇ ਚੱਲਦੇ ਹਾਂ ਜੀ, ਅਤੇ ਬਾਕੀ ਸਾਡੇ ਸਾਥੀ ਵੀ ਸਾਡੇ ਨਾਲ ਸ਼ਾਮਿਲ ਹੋਣੇ ਸ਼ੁਰੂ ਹੋ ਗਏ ਨੇ। ਰਾਮ ਚੌਧਰੀ ਜੀ, ਰਾਮ ਰਾਮ ਜੀ, ਤੁਹਾਨੂੰ ਵੀ ਪ੍ਰੋਗਰਾਮ ਦੇ ਵਿੱਚ ਜੀਆਂ ਨੂੰ ਕਹਿੰਦੇ ਹਾਂ, ਅਤੇ ਰਾਮ ਚੌਧਰੀ ਜੀ ਵੀ ਵੀਕਐਂਡ ਦੀਆਂ ਗੇੜੀਆਂ ਮਾਰ ਕੇ ਗਏ ਨੇ ਔਕਲੈਂਡ ਸ਼ਹਿਰ ਵੱਲ ਨੂੰ, ਅਤੇ ਵਾਪਸ ਪਹੁੰਚ ਗਏ ਨੇ ਨੇਪੀਅਰ, ਅਤੇ ਸਵਾਗਤ ਹੈ ਜੀ ਤੁਹਾਡਾ ਵੀ ਪ੍ਰੋਗਰਾਮ ਦੇ ਵਿੱਚ, ਅਤੇ ਬਾਕੀ ਤੁਹਾਡੀ ਇਜਾਜ਼ਤ ਦੇ ਨਾਲ ਕਰੀਏ ਫਿਰ ਪ੍ਰੋਗਰਾਮ ਦੀ ਸ਼ੁਰੂਆਤ। ਲਓ ਅੱਜ ਫਿਰ ਕਰਦੇ ਹਾਂ ਇਸ ਗੀਤ ਦੇ ਨਾਲ, ਗਾਇਕ ਨੇ ਬਲਕਾਰ ਸਿੱਧੂ। ਸੋ ਜਿਹੜੇ ਗਾਇਕ ਤੋਂ MLA ਬਣੇ ਅਤੇ MLA ਤੋਂ ਫਿਰ ਗਾਇਕ ਬਣੇ, ਹਾਲੇ ਵੀ MLA ਨੇ। ਲਓ ਜੀ ਇਹਨਾਂ ਦੀ ਆਵਾਜ਼ ਦੇ ਵਿੱਚ ਕਰਦੇ ਹਾਂ ਸ਼ੁਰੂਆਤ ਅੱਜ ਦੇ ਗੀਤ ਦੀ।

0: ਲਓ ਜੀ, ਇੱਕ ਸੂਫੀ ਰੰਗ ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ ਅਸੀਂ ਤੁਹਾਡੇ ਲਈ ਪੇਸ਼ ਕੀਤਾ ਹੈ ਜੀ। ਅਤੇ ਅੱਜ ਬਹੁਤ ਸਾਰੇ ਰੰਗ ਤੁਹਾਡੇ ਲਈ ਪੇਸ਼ ਕਰਨੇ ਨੇ ਜਨਾਬ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਥ ਨਿਭਾਵਾਂਗੇ ਅਸੀਂ ਬਹੁਤ ਲੰਬਾ, ਅਤੇ ਜਿੰਨੀ ਦੇਰ ਤੱਕ ਤੁਸੀਂ ਹੁਕਮ ਕਰੋ ਅਸੀਂ ਤੁਹਾਨੂੰ ਗੀਤ ਸੁਣਾਉਂਦੇ ਚੱਲਾਂਗੇ ਵਧੀਆ ਵਧੀਆ ਗੀਤੋ ਸੰਗੀਤ ਦੇ ਨਾਲ, ਤਾਂ ਤੁਹਾਨੂੰ ਅਸੀਂ ਜੋੜਦੇ ਹੀ ਚੱਲਾਂਗੇ ਨਾਲ ਦੇ ਨਾਲ, ਉਸ ਦੇ ਨਾਲ ਨਾਲ ਅਸੀਂ ਅਪਡੇਟਸ ਦੇ ਨਾਲ ਵੀ ਤੁਹਾਨੂੰ ਜੋੜਦੇ ਚੱਲਾਂਗੇ। ਬਿਲਕੁਲ ਜੀ। ਸੋ ਦੇਸ਼ ਦੁਨੀਆ ਦੇ ਰੰਗ ਅਤੇ ਰੇਡੀਓ ਸਪਾਈਸ ਦੇ ਸੰਗ, ਤੁਸੀਂ ਬਸ ਸਾਡੇ ਸੰਗ ਸੰਗ ਰਹਿਣਾ ਜੀ। ਸਮੇਂ ਦੀ ਆਵਾਜ਼ ਹਰ ਵਕਤ ਤੁਹਾਡੇ ਅੰਗ ਸੰਗ ਸਾਥੀਓ। ਰੇਡੀਓ ਸਪਾਈਸ ਤੁਹਾਡਾ ਆਪਣਾ ਰੇਡੀਓ ਜਿਹੜਾ ਕਿ ਆਪਣਾ 17ਵਾਂ ਜਨਮ ਦਿਨ ਮਨਾ ਰਿਹਾ ਹੈ ਤੁਹਾਡੇ ਨਾਲ। ਔਰ ਵੈਸੇ ਤੁਹਾਨੂੰ ਦੱਸ ਦਈਏ ਕਿ ਰੇਡੀਓ ਸਪਾਈਸ ਨੂੰ ਓਫੀਸ਼ਲੀ ਅੱਜ 17 ਸਾਲ ਜਿਹੜੇ ਨੇ ਉਹ ਹੋ ਗਏ ਨੇ ਸਾਥੀਓ। ਸੋ ਅੱਜ ਜਿਹੜਾ ਓਫੀਸ਼ਲੀ ਰੇਡੀਓ ਸਪਾਈਸ ਦਾ ਪਹਿਲਾ ਪ੍ਰੋਗਰਾਮ ਔਨ ਏਅਰ ਕੀਤਾ ਗਿਆ ਸੀਗਾ 5 ਮਈ ਵਾਲੇ ਦਿਨ, ਅਤੇ 5 ਮਈ ਹੀ ਉਹ ਸ਼ੁਭ ਦਿਹਾੜਾ ਸੀ ਜਦੋਂ ਰੇਡੀਓ ਸਪਾਈਸ ਨੇ ਤੁਹਾਡੇ ਨਾਲ ਜਿਹੜੀਆਂ ਇਹ ਆਪਣੀਆਂ ਤੰਦਾਂ ਅਤੇ ਤਰੰਗਾਂ ਜੋੜਨੀਆਂ ਸ਼ੁਰੂ ਕੀਤੀਆਂ ਸੀਗੀਆਂ। ਸੋ ਬਾਕੀ ਅਸੀਂ ਰਲ ਮਿਲ ਕੇ ਮਨਾਵਾਂਗੇ ਰੇਡੀਓ ਸਪਾਈਸ ਦਾ ਬਰਥਡੇ ਆਉਂਦੇ ਵੀਕਐਂਡ ਨੂੰ। ਸੋ ਤੁਸੀਂ ਵੀ ਤਿਆਰ ਰਹਿਣਾ ਅਤੇ ਅਸੀਂ ਵੀ ਤਿਆਰ ਰਹਾਂਗੇ। ਸੋ ਆਪ ਸਭ ਦੇ ਨਾਲ ਜਿਹੜਾ ਹੈ ਇਹ ਅਸੀਂ ਇੱਕ ਲਾਈਵ ਬਰਥਡੇ ਮਨਾਵਾਂਗੇ ਆਉਂਦੇ ਸ਼ਨੀਵਾਰ ਨੂੰ ਸਾਥੀਓ। ਅਤੇ ਬਾਕੀ ਤੁਹਾਡੇ ਨਾਲ ਜੋ ਚੱਲਦਾ ਹੈ ਜੀ, ਬਿਲਕੁਲ ਉਸੇ ਤਰ੍ਹਾਂ ਪਿਆਰ ਦਾ ਸਾਡਾ ਪ੍ਰੋਗਰਾਮ ਉਹ ਚੱਲਦਾ ਹੀ ਰਹੇਗਾ। ਸੋ ਤੁਹਾਡੇ ਨਾਲ ਜਿਹੜੇ ਪ੍ਰੋਗਰਾਮ ਨੇ ਸਾਡੇ, ਉਹ ਪਿਆਰ ਦੇ ਪ੍ਰੋਗਰਾਮ ਚੱਲਦੇ ਨੇ, ਅਤੇ ਇਸੇ ਪਿਆਰ ਪਿਆਰ ਦੇ ਨਾਲ ਅਸੀਂ ਇੱਕ ਤੁਹਾਡੇ ਕੋਲੋਂ ਛੋਟਾ ਜਿਹਾ ਪਿਆਰਾ ਜਿਹਾ ਬ੍ਰੇਕ ਲੈ ਲਈਏ। ਇੱਕ ਬ੍ਰੇਕ ਲੈਣ ਦੀ ਇਜਾਜ਼ਤ ਮੰਗਦੇ ਹਾਂ, ਮਿਲਦੇ ਹਾਂ ਬਹੁਤ ਜਲਦ ਇਸ ਬ੍ਰੇਕ ਤੋਂ ਬਾਅਦ।
1: ਫੈਂਸਿੰਗ ਵੀ ਕਰਾਣੀ ਆ ਤੇ ਬੈਕਯਾਰਡ ਸਪੇਸ ਵੀ ਵਧੀਆ ਯੂਜ਼ ਹੋ ਜੇ ਤੇ ਕੰਮ ਵੀ ਹਾਈ-ਫਾਈ ਹੋਵੇ,
2: ਫੇਰ ਤਾਂ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ ਵਾਲਿਆਂ ਨੂੰ ਹੀ ਕਾਲ ਲਾਨੇ ਆ। ਵੇਖੀ ਕਿੱਦਾਂ ਘਰ ਦੀ ਟ੍ਰਾਂਸਫਾਰਮੇਸ਼ਨ ਹੁੰਦੀ ਆ, ਨਾਲੇ ਹਾਈਲੀ ਸਕਿਲ ਟੀਮ ਆ ਉਹਨਾਂ ਕੋਲ, ਐਂਡ ਕੰਮ ਹਾਈ-ਫਾਈ ਦੇ ਨਾਲ ਬਜਟ ਫ੍ਰੈਂਡਲੀ ਵੀ ਹੁੰਦਾ ਹੈ।
1: ਕਾਲਜ ਲੈਂਡਸਕੇਪਿੰਗ, ਡੈਕਿੰਗ ਐਂਡ ਫੈਂਸ ਵਰਕ ਲਈ ਯਾਦ ਰੱਖੋ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ। ਪਾਈਨ, ਕਵੇਲਾ, ਵਾਈਟੈਕਸ ਡੈਕ, ਅਲਮੋਨੀਅਮ ਔਰ ਟਿੰਬਰ ਫੈਂਸ ਐਂਡ ਗੇਟ, ਐਨਵਿੰਗ, ਆਰਟੀਫਿਸ਼ੀਅਲ ਗ੍ਰਾਸ, ਪੇਵਰਸ, ਜੋ ਚਾਹੇ ਕਸਟਮਾਈਜ਼ ਕਰਵਾ ਸਕਦੇ ਹੋ। ਡੀਐਮ ਫਾਰ ਫ੍ਰੀ ਕੋਡਸ, ਕਾਲ 02004490009 ਔਰ ਈਮੇਲ hdfenceanddeck@gmail.com।
3: ਮਦਰਸ ਡੇ ਦੇ ਖਾਸ ਮੌਕੇ ਤੇ ਗਲਿਟਰ ਜੁਐਲਰਸ ਨੇ ਲਗਾ ਦਿੱਤੀ ਹੈ ਸੇਲ, ਤੇ ਤੁਹਾਡੇ ਲਈ ਲੈ ਆਏ ਨੇ ਸ਼ਾਨਦਾਰ ਸਪੈਸ਼ਲਸ। 22 ਕੈਰੇਟ ਗੋਲਡ ਜੁਐਲਰੀ, ਡਾਇਮੰਡ ਜੁਐਲਰੀ ਅਤੇ ਸਿਲਵਰ ਜੁਐਲਰੀ ਦੇ ਉੱਤੇ ਬਹੁਤ ਸਾਰੇ ਸਪੈਸ਼ਲਸ। ਗਲਿਟਰ ਜੁਐਲਰਸ ਜੋ ਕਿ 2x216 ਗ੍ਰੇਟ ਸਾਊਥ ਰੋਡ ਮੈਨਰੇਵਾ ਦੇ ਵਿੱਚ ਸਥਿਤ ਨੇ, ਹਰ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ 5:30 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ। ਨੈਕਸਟ ਟੂ SB ਬੈਂਕ, ਫੋਨ 02244000 ਤੇ। ਨਾ ਫੇਸਬੁੱਕ ਨਾ ਟਵਿੱਟਰ, ਹੁਣ ਯਾਦ ਰੱਖੋ ਸਿਰਫ ਔਰ ਸਿਰਫ ਗਲਿਟਰ।
4: ਕਰਤਾ ਲੈਣਾ ਪਰ ਕ੍ਰੈਡਿਟ ਸਕੋਰ ਘੱਟ ਹੋਣ ਕਰਕੇ ਬੈਂਕ ਨੇ ਮੇਰੀ ਐਪਲੀਕੇਸ਼ਨ ਰਿਫਿਊਜ਼ ਕਰ ਦਿੱਤੀ। ਉੱਤੋਂ ਬੈਂਕਸ ਦੇ ਬਦਲਦੇ ਇੰਟਰਸਟ ਰੇਟਸ ਤੇ ਆ ਹੈਵੀ ਪੇਪਰ ਵਰਕ ਦਾ ਲੋਡ, ਬਹੁਤ ਕਨਫਿਊਜ਼ਨ ਹੈ।
1: ਓ ਜੀ, ਹੁਣ ਫਿਕਰ ਨਾਟ, ਦ ਮੋਰਗੇਜ ਸਪਲਾਈ ਦੇ ਮੋਰਗੇਜ ਐਡਵਾਈਜ਼ਰ ਨੀਤ ਧਮਾਨ ਤੁਹਾਨੂੰ ਪ੍ਰੋਪਰ ਗਾਈਡੈਂਸ ਦਿੰਦੇ ਹਨ ਤੇ ਸਹੀ ਪਾਸਵੇ ਦੇ ਕੇ ਤੁਹਾਨੂੰ ਲੋਨ ਲਈ ਐਲੀਜੀਬਲ ਕਰਵਾਉਂਦੇ ਹਨ। ਫਸਟ ਹੋਮ ਬਾਏ ਕਰਨਾ ਹੋਵੇ, ਮੋਰਗੇਜ ਰੀਫਾਈਨਾਂਸ, ਬਾਇੰਗ ਇਨਵੈਸਟਮੈਂਟ ਪ੍ਰੋਪਰਟੀ, ਕੰਸਟਰਕਸ਼ਨ ਲੋਨ, ਬਿਜ਼ਨਸ ਲੋਨ ਐਂਡ ਲੋਨ ਟੂ ਬਾਏ ਕਾਰ ਔਰ ਟਰੱਕ ਔਰ ਟੂ ਪੇ IRDT ਟੈਕਸ, ਬੈਸਟ ਇੰਟਰਸਟ ਰੇਟ ਐਂਡ ਟੇਲਰਡ ਫਾਈਨੈਂਸ਼ੀਅਲ ਐਡਵਾਈਸ ਲਈ ਅੱਜ ਹੀ ਕਾਲ ਕਰੋ ਸਰਕਾਰ। ਨੀਤ ਧਮਾਨ 02762863383।
5: ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਿੰਦਰ ਗਿੱਲ।
6: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
7: ਦੋਸਤੋ, ਮੈਂ ਤੁਹਾਡਾ ਆਪਣਾ ਗਿੱਲ ਹਰਦੀਪ।
8: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
9: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਜਪਾਲ ਸਿੰਘ।
10: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ।
11: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
12: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
13: ਯੂ ਆਰ ਨਾਓ ਟੂਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ 24/7, 365.

0: ਚਾਹ ਦੀ ਚੁਸਕੀ ਲਵੋ ਤੇ ਮੂਡ ਬਣਾਵੋ ਆਲ ਟਾਈਮ ਰੇਡੀਓ ਸਪਾਈਸ ਦੇ ਨਾਲ ਬਣੇ ਰਹੋ ਇਟਸ ਸਪਾਈਸ ਟਾਈਮ ਬਿਲਕੁਲ ਜੀ ਸਪਾਈਸ ਟਾਈਮ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਬਾਬਾ ਟਰੰਪ ਕੀ ਕੁਛ ਕਰ ਰਿਹਾ ਹੈ ਬਹੁਤ ਹੀ ਜਲਦ ਤੇ ਬਾਬਾ ਟਰੰਪ ਜਿਹੜਾ ਹੈ ਉਹ ਕਿਹੜੀਆਂ ਨਵੀਆਂ ਚਾਲਾਂ ਚੱਲ ਰਿਹਾ ਹੈ ਜਾਂ ਬਾਬਾ ਟਰੰਪ ਕਿਹੜੀਆਂ ਹੋਰ ਨਵੀਆਂ ਸਕੀਮਾਂ ਲਗਾ ਰਿਹਾ ਹੈ ਸੋ ਜਿਸ ਨੂੰ ਸਿੰਪਲੀਫਾਈ ਜਿਹੜਾ ਜੇਕਰ ਕਰ ਦਿਓ ਤੇ ਇਹ ਗੱਲ ਕੁਛ ਇਸ ਤਰ੍ਹਾਂ ਬਣਦੀ ਹੈ ਕਿ ਇਰਾਨ ਅਮਰੀਕਾ ਦਾ ਜਿਹੜਾ ਯੁੱਧ ਹੈ ਉਸਦੇ ਵਿੱਚ ਕੀ ਕੁਛ ਨਵੇਂ ਮੋੜ ਆ ਰਹੇ ਨੇ ਕੀ ਕੁਛ ਨਵਾਂ ਚੱਲ ਰਿਹਾ ਹੈ ਸੋ ਅਸੀਂ ਤੁਹਾਨੂੰ ਦੱਸਾਂਗੇ ਪੂਰੇ ਪਲ ਪਲ ਦੀ ਜਾਣਕਾਰੀ ਜਿੰਨੀਆਂ ਵੀ ਤਾਜ਼ਾ ਤਰੀਨ ਅਪਡੇਟਸ ਹੁਣ ਤੱਕ ਹੋਈਆਂ ਨੇ ਪਿਛਲੇ 12 ਘੰਟਿਆਂ ਦੇ ਦੌਰਾਨ ਬਹੁਤ ਮਹੱਤਵਪੂਰਨ ਘਟਨਾਵਾਂ ਜਿਹੜੀਆਂ ਨੇ ਖਾਸ ਤੌਰ 'ਤੇ ਹੋਈਆਂ ਨੇ ਪਿਛਲੇ 12 ਘੰਟਿਆਂ ਦੇ ਦੌਰਾਨ ਸੋ ਅਸੀਂ ਡਿਟੇਲ ਜਿਹੜੀ ਹੈ ਇੱਕ ਗੱਲਬਾਤ ਤੁਹਾਡੇ ਨਾਲ ਕਰਦੇ ਚੱਲਾਂਗੇ ਥੋੜ੍ਹੀ ਦੇਰ ਤੱਕ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਭਾਰਤ ਤੋਂ ਵੀ ਅਸੀਂ ਜਿਹੜੀ ਹੈ ਉਹ ਇੱਕ ਵਿਸ਼ੇਸ਼ ਰਿਪੋਰਟ ਤੁਹਾਡੇ ਨਾਲ ਸਾਂਝੀ ਕਰੀਏ ਖਾਸ ਤੌਰ 'ਤੇ ਜੋ ਇਲੈਕਸ਼ਨਾਂ ਦੇ ਨਤੀਜੇ ਆਏ ਨੇ ਅਤੇ ਇਲੈਕਸ਼ਨਾਂ ਦੇ ਨਤੀਜਿਆਂ ਨੇ ਜਿਹੜਾ ਉਹ ਸਾਰਿਆਂ ਨੂੰ ਕਰ ਦਿੱਤਾ ਹੈਰਾਨ ਕਿਉਂਕਿ ਕੁਛ ਅਜਿਹੇ ਕੰਮ ਹੋਏ ਨੇ ਜਿਹੜੇ ਕਿ ਪਹਿਲਾਂ ਸੋਚੇ ਨਹੀਂ ਸੀ ਜਾ ਸਕਦੇ ਜਿਨ੍ਹਾਂ ਦੇ ਬਾਰੇ ਰਿਜ਼ਲਟ ਜਿਸਨੂੰ ਕਹਿੰਦੇ ਨੇ ਕਿ ਬਿਲਕੁਲ ਉਹੀ ਕੰਮ ਹੋ ਗਿਆ ਜੀ ਅਨਐਕਸਪੈਕਟਿਡ ਆ ਗਏ ਯਾਨੀ ਕਿ ਖੇਲਾ ਹੋ ਗਿਆ ਜੀ ਸੋ ਬੰਗਾਲ ਦੇ ਵਿੱਚ ਖੇਲਾ ਹੋ ਗਿਆ ਅਤੇ ਇੱਧਰ ਤਾਮਿਲਨਾਡੂ ਦੇ ਵਿੱਚ ਵੀ ਮੇਲਾ ਹੋ ਗਿਆ ਸੋ ਖੇਲਾ ਕਿੱਦਾਂ ਹੋਇਆ ਅਤੇ ਮੇਲਾ ਕਿੱਦਾਂ ਹੋਇਆ ਇਹ ਅਸੀਂ ਤੁਹਾਨੂੰ ਦੱਸਾਂਗੇ ਜੀ ਜਨਾਬ ਸੋ ਜਿਹੜਾ ਬੰਗਾਲ ਦੇ ਵਿੱਚ ਹੈ ਪਹਿਲੀ ਵਾਰ ਹੋਇਆ ਕਿ 15 ਸਾਲਾਂ ਦੇ ਬਾਅਦ ਮਮਤਾ ਬੈਨਰਜੀ ਦਾ ਜਿਹੜਾ ਕਿਲ੍ਹਾ ਹੈ ਉਸ ਦੇ ਵਿੱਚ ਸੰਨ ਲਗਾ ਦਿੱਤੀ ਗਈ ਹੈ ਅਤੇ ਉੱਥੇ ਕਮਲ ਦਾ ਫੁੱਲ ਖੜਾ ਦਿੱਤਾ ਗਿਆ ਹੈ ਸੋ ਮਮਤਾ ਬੈਨਰਜੀ ਦਾ ਕਿਲ੍ਹਾ ਜਿਹੜਾ ਹੈ ਉਸ ਨੂੰ ਢਹਿ ਢੇਰੀ ਕੀਤਾ ਗਿਆ ਬੀਜੇਪੀ ਦੇ ਦੁਆਰਾ ਅਤੇ ਪਿਛਲੇ 15 ਸਾਲਾਂ ਤੋਂ ਜਿਹੜੇ ਮਮਤਾ ਬੈਨਰਜੀ ਦੀ ਜੋ ਹਕੂਮਤ 2011 ਤੋਂ ਬਾਅਦ ਲਗਾਤਾਰ ਸਰਕਾਰ ਚੱਲਦੀ ਆ ਰਹੀ ਸੀ ਔਰ ਬਹੁਤ ਸਟਰੋਂਗ ਹੋਲਡ ਸੀਗਾ ਅਤੇ ਜਿਸ ਨੂੰ ਮੰਨਿਆ ਜਾ ਰਿਹਾ ਸੀਗਾ ਕਿਉਂਕਿ ਜਿਸ ਤਰੀਕੇ ਨਾਲ ਬਹੁਮਤ ਪ੍ਰਾਪਤ ਕਰਦੀ ਸੀ ਮਮਤਾ ਬੈਨਰਜੀ ਹਰ ਇਲੈਕਸ਼ਨ ਦੇ ਵਿੱਚ ਲੱਗਦਾ ਸੀਗਾ ਕਿ ਇੱਕ ਬਹੁਤ ਹੀ ਇੱਕ ਸ਼ਕਤੀਸ਼ਾਲੀ ਕਿਲ੍ਹਾ ਹੈ ਜਿਸ ਨੂੰ ਕਿ ਸੰਨ ਲਾਉਣੀ ਬਹੁਤ ਮੁਸ਼ਕਿਲ ਹੈ ਲੇਕਿਨ ਸੰਨ ਲੱਗ ਗਈ ਹੈ ਜਨਾਬ ਇੱਧਰ ਬੀਜੇਪੀ ਨੇ ਜਿਸ ਨੂੰ ਪੰਜਾਬੀ ਦੇ ਵਿੱਚ ਆਪਾਂ ਇਹ ਵੀ ਕਹਿੰਦੇ ਹਾਂ ਕਿ ਸੀਪ ਲਾ ਦਿੱਤੀ ਹੈ ਸੋ ਸੀਪ ਉਹਨਾਂ ਨੇ ਲਾ ਦਿੱਤੀ ਹੈ ਅਤੇ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਤਾਂ ਤਾਮਿਲਨਾਡੂ ਦੇ ਵਿੱਚ ਵੀ ਜਿਹੜਾ ਮੇਲਾ ਹੋਇਆ ਮੇਲਾ ਇਨ ਦਾ ਸੈਂਸ ਕਿ ਲੋਕਾਂ ਦਾ ਜਿਹੜਾ ਜਮਾਵੜਾ ਹੋਇਆ ਸੋ ਲੋਕਾਂ ਦਾ ਜਿਹੜਾ ਜਮਾਵੜਾ ਹੋਇਆ ਉਹ ਹੋਇਆ ਜੀ ਵਿਜੇ ਸਿੱਧੂਪਤੀ ਦੇ ਨਾਲ ਅਤੇ ਜਿਹੜੇ ਕਿ ਸਾਊਥ ਦੇ ਜਿਹੜੇ ਆ ਤਾਮਿਲਨਾਡੂ ਦੇ ਬਹੁਤ ਤਗੜੇ ਸਟਾਰ ਸੀਗੇ ਅਤੇ ਉਹਨਾਂ ਨੇ ਹੁਣ ਜਿਹੜਾ ਹੈ ਆਪਣੀ ਨਵੀਂ ਪਾਰਟੀ ਬਿਲਕੁਲ ਜਿਹਨੂੰ ਕਹਿੰਦੇ ਕਿ ਹਾਲੇ ਕੱਲ੍ਹ ਦੀ ਪਾਰਟੀ ਹੈ ਸੋ ਕੱਲ੍ਹ ਦੀ ਪਾਰਟੀ ਇਹਨਾਂ ਨੇ ਜਿਹੜੀ ਨਵੀਂ ਸ਼ੁਰੂ ਕੀਤੀ ਸੀ TVK ਅਤੇ ਇਸ TVK ਪਾਰਟੀ ਨੇ ਜਿਹੜੀ ਹੈ ਉੱਥੇ ਬਹੁਮਤ ਜਿਹੜੀ ਹੈ ਪ੍ਰਾਪਤ ਕੀਤੀ ਹੈ ਅਤੇ ਲਗਭਗ ਜਿਹੜਾ ਕਿ ਕੰਮ ਹੋ ਗਿਆ ਉਹਨਾਂ ਦਾ ਜਿਸ ਨੂੰ ਕਹਿੰਦੇ ਨੇ ਅਤੇ ਵਿਜੇ ਸੇਤੂਪਤੀ ਜਿਹੜੇ ਨੇ ਉਹ ਵੀ ਜਿਹੜੇ ਇਸ ਦੇ ਵਿੱਚ ਮੋਹਰੀ ਹੋ ਕੇ ਨਿਕਲੇ ਨੇ ਇਸ ਇਲੈਕਸ਼ਨ ਦੇ ਵਿੱਚ ਇਸ ਦੰਗਲ ਦੇ ਵਿੱਚ ਅਤੇ ਬਾਕੀ ਜਿਹੜਾ ਜੀ ਇੱਧਰ ਖਾਸ ਤੌਰ 'ਤੇ ਕਾਂਗਰਸ ਦਾ ਵੀ ਦਾਅ ਲੱਗ ਗਿਆ ਸੋ ਕਾਂਗਰਸ ਦਾ ਵੀ ਜਿਹੜਾ ਹੈ ਉਹਨਾਂ ਦਾ ਵੀ ਕਿਤੇ ਨਾ ਕਿਤੇ ਖਾਤਾ ਖੁੱਲ੍ਹਾ ਸੋ ਕੇਰਲਾ ਦੇ ਵਿੱਚ ਕਾਂਗਰਸ ਦਾ ਖਾਤਾ ਖੁੱਲ੍ਹਾ ਸੋ ਇਹਨਾਂ ਸਾਰੀਆਂ ਇਲੈਕਸ਼ਨਾਂ ਦੀ ਜਿਹੜੀ ਇੱਕ ਤਫਸੀਲ ਦੇ ਵਿੱਚ ਜਿਹੜੀ ਕਵਰੇਜ ਹੈ ਉਹ ਅਸੀਂ ਤੁਹਾਡੇ ਨਾਲ ਜਿਹੜੀ ਸਾਂਝੀ ਕਰਾਂਗੇ ਜੀ ਅਤੇ ਬਾਕੀ ਸਾਥੀਓ ਪ੍ਰੋਗਰਾਮ ਦੇ ਵਿੱਚ ਸਭ ਕੁਛ ਚੱਲੇਗਾ ਜੀ ਨਿਊਜ਼ੀਲੈਂਡ ਦੀ ਖਬਰ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਅਤੇ ਨਿਊਜ਼ੀਲੈਂਡ ਦੇ ਵਿੱਚ ਕੀ ਕੁਛ ਚੱਲ ਰਿਹਾ ਉਹ ਵੀ ਅਸੀਂ ਤੁਹਾਨੂੰ ਦੱਸਦੇ ਚੱਲਾਂਗੇ ਤੁਹਾਨੂੰ ਪਤਾ ਜੀ ਸਾਡਾ ਪ੍ਰੋਗਰਾਮ ਹੁੰਦਾ ਜੀ ਫੁੱਲ ਔਨ ਇਨਫੋਰਮੇਟਿਵ ਅਤੇ ਸਾਡਾ ਪ੍ਰੋਗਰਾਮ ਹੁੰਦਾ ਜੀ ਫੁੱਲ ਔਨ ਮੈਗਜ਼ੀਨ ਪ੍ਰੋਗਰਾਮ ਸੋ ਇਸ ਦੇ ਵਿੱਚ ਜਾਣਕਾਰੀਆਂ ਅਤੇ ਗੀਤੋ ਸੰਗੀਤ ਸਭ ਕੁਛ ਰਹਿੰਦਾ ਜੀ ਗੀਤ ਜਾਂ ਕਹਿ ਲਓ ਕਿ ਹਰ ਤਰ੍ਹਾਂ ਦੇ ਗੀਤ ਤੁਹਾਡੇ ਲਈ ਪੇਸ਼ ਕਰਦੇ ਹਾਂ ਨਵੇਂ ਵੀ ਪੁਰਾਣੇ ਵੀ ਅਤੇ ਹਰ ਤਰੀਕੇ ਦੇ ਵੀ ਜੇਕਰ ਗਜ਼ਲ ਕਿਸੇ ਨੂੰ ਸੁਣਨ ਦਾ ਸ਼ੌਕ ਹੋਵੇ ਤਾਂ ਉਹ ਵੀ ਦੱਸ ਦਿਓ ਅਸੀਂ ਗਜ਼ਲ ਵੀ ਤੁਹਾਡੇ ਲਈ ਪਲੇ ਕਰ ਸਕਦੇ ਹਾਂ ਸੋ ਸਾਡਾ ਪ੍ਰੋਗਰਾਮ ਹੈ ਜੀ ਖੁੱਲ੍ਹਾ ਜਿਹਾ ਪਿਆਰਾ ਪਿਆਰਾ ਜਿਹਾ ਜੀ ਸੋ ਅਸੀਂ ਕਰਦੇ ਹਾਂ ਗੱਲਾਂ ਪਿਆਰ ਮੁਹੱਬਤ ਦੀਆਂ ਅਤੇ ਅਸੀਂ ਇੱਥੇ ਰੇਡੀਓ ਸਪਾਈਸ ਦੇ ਨਾਲ ਪਿਆਰ ਦੀਆਂ ਤਰੰਗਾਂ ਦੇ ਨਾਲ ਸਾਰਿਆਂ ਨੂੰ ਜੋੜਦੇ ਹਾਂ ਸੋ ਚੱਲਦੇ ਹਾਂ ਜੀ ਅੱਗੇ ਸੋ ਜਿੰਨੇ ਵੀ ਸਾਡੇ ਪੰਜਾਬੀ ਸ਼ੇਰ ਇਸ ਵਕਤ ਜੁੜੇ ਹੋਏ ਨੇ ਉਹਨਾਂ ਦੇ ਲਈ ਖਾਸ ਗਾਣਾ ਹੈ ਜੀ
1: ਸੋ ਕੁਝ ਦਿਨਾਂ ਲਈ ਲੈ ਚੱਲਦੇ ਹਾਂ ਸਿੱਧਾ ਪੰਜਾਬ
0: ਹਾਂਜੀ ਲੈ ਚੱਲਦੇ ਹਾਂ ਜੀ ਪੰਜਾਬ ਤੁਹਾਨੂੰ ਫਿਰ

0: ਪੰਜਾਬੀਆਂ ਦੀ ਸਭ ਤੋਂ ਵੱਡੀ ਜਿਊਲਰੀ ਸ਼ਾਪ ਸਪਾਰਕਲ ਜਿਊਲਰ ਸਪਾਰਕਲ ਜਿਊਲਰ ਗੋਲਡ ਸਿਲਵਰ ਤੇ ਡਾਇਮੰਡ ਜਿਊਲਰੀ ਦੇ ਬਿਹਤਰੀਨ ਡਿਜ਼ਾਈਨ ਉਹ ਵੀ ਬਿਗ ਡਿਸਕਾਊਂਟ ਦੇ ਨਾਲ
1: ਲੈ ਬਾਇ ਕੈਸ਼ ਫਾਰ ਗੋਲਡ ਜਾਂ ਫਿਰ ਜਿਊਲਰੀ ਵੈਲਿਊਸ਼ਨਸ ਦੇ ਲਈ ਸੰਪਰਕ ਕਰੋ ਸਪਾਰਕਲ ਜਿਊਲਰਸ
0: 208 ਗ੍ਰੇਟ ਸਾਊਥ ਰੋਡ ਪਾਪਾ ਟੋਏ ਟੋਏ
1: ਫਾਰ ਮੋਰ ਇਨਫੋਰਮੇਸ਼ਨ 277 2077

ਅਤੇ ਸਾਥੀਓ ਇਹ ਗੀਤ ਅਸੀਂ ਪੇਸ਼ ਕੀਤਾ ਜੀ ਤੁਹਾਡੇ ਲਈ ਸਾਡੇ ਨਿਊਜ਼ੀਲੈਂਡ ਦੀ ਸ਼ਾਨ ਹਰਦੇਵ ਮਾਹੀ ਨੰਗਲ ਜੀ ਦੀ ਆਵਾਜ਼ ਦੇ ਵਿੱਚ ਅਤੇ ਬਾਈ ਹਰਦੇਵ ਮਾਹੀ ਨੰਗਲ ਹੋਰਾਂ ਨੇ ਇਸ ਗੀਤ ਨੂੰ ਗਾਇਆ ਜੀ ਅਤੇ ਐਲਬਮ ਆਈ ਥਿੰਕ ਇਹ ਕਰੀਬਨ ਕਰੀਬ ਸ਼ਾਇਦ 20 ਸਾਲ ਪਹਿਲਾਂ ਦੀ ਹੋਵੇਗੀ ਸੋ ਇਹਨਾਂ ਦੇ ਜਿਹੜੇ ਗੀਤ ਸੀਗੇ ਅੱਜ ਤੋਂ ਲਗਭਗ 3 ਦਹਾਕੇ ਪਹਿਲਾਂ 2 ਦਹਾਕੇ ਪਹਿਲਾਂ ਜਿਹੜੇ ਆ ਉਹ ਬਹੁਤ ਜ਼ਿਆਦਾ ਜਿਹੜੇ ਚਰਚਾ ਦੇ ਵਿੱਚ ਸੀਗੇ ਜਿਹੜੇ ਬਹੁਤ ਹੀ ਮਕਬੂਲ ਗੀਤ ਸੀਗੇ ਹਰਦੇਵ ਮਾਹੀ ਨੰਗਲ ਨੇ ਬੇਸ਼ੁਮਾਰ ਗੀਤ ਜਿਹੜੇ ਨੇ ਉਹ ਪੰਜਾਬੀ ਖਾਸ ਤੌਰ 'ਤੇ ਮਿਊਜ਼ਿਕ ਇੰਡਸਟਰੀ ਦੀ ਝੋਲੀ ਅਤੇ ਵਿੱਚ ਪਾਏ ਨੇ ਅਤੇ ਬਾਈ ਹਰਦੇਵ ਮਾਹੀ ਨੰਗਲ ਜਿਹੜੇ ਕਿ ਨਿਊਜ਼ੀਲੈਂਡ ਦੇ ਵਿੱਚ ਵੀ ਜਿਹੜੇ ਨੇ ਪੰਜਾਬੀ ਕਮਿਊਨਿਟੀ ਦੇ ਵਿੱਚ ਵੀ ਜਿਹੜੇ ਆ ਬੜੀ ਚੜ੍ਹਦੀ ਕਲਾ ਦੇ ਵਿੱਚ ਵਿਚਰਦੇ ਨੇ ਅਤੇ ਇੱਥੇ ਵੀ ਅਕਸਰ ਗਾਹੇ ਬਗਾਹੇ ਸੱਭਿਆਚਾਰਕ ਮੇਲਿਆਂ ਦੇ ਵਿੱਚ ਜਿਹੜੀ ਉਹਨਾਂ ਦੀ ਹਾਜ਼ਰੀ ਵੀ ਜਿਹੜੀ ਉਹ ਲੱਗਦੀ ਰਹਿੰਦੀ ਹੈ ਅਤੇ ਇੱਧਰ ਹੁਣ ਸਮਾਂ ਹੋ ਗਿਆ ਹੈ ਜੀ ਓਲਡ ਇਜ਼ ਗੋਲਡ ਦਾ ਅਤੇ ਓਲਡ ਇਜ਼ ਗੋਲਡ ਸੈਕਸ਼ਨ ਦੇ ਤਹਿਤ ਅਸੀਂ ਤੁਹਾਡੇ ਲਈ ਇੱਕ ਓਲਡੀ ਗੋਲਡੀ ਟਰੈਕ ਲੈ ਆਏ ਹਾਂ ਜੀ ਬਿਲਕੁਲ ਇਸ ਬਾਰੇ ਓਲਡੀ ਗੋਲਡੀ ਟਰੈਕ ਹੈ ਅਤੇ ਸ਼ਾਇਦ ਜਿਹੜੇ ਕਿ 80ਵਿਆਂ ਦੇ ਵਿੱਚ 90ਵਿਆਂ ਦੇ ਵਿੱਚ ਜਲੰਧਰ ਦੂਰਦਰਸ਼ਨ ਨੂੰ ਦੇਖਿਆ ਕਰਦੇ ਸੀਗੇ ਉਹਨਾਂ ਨੂੰ ਜਦੋਂ ਮੈਂ ਟਰੈਕ ਨੂੰ ਪਲੇ ਕਰਾਂਗਾ ਸ਼ਾਇਦ ਇਸ ਆਵਾਜ਼ ਦਾ ਜਿਹੜਾ ਉਹਨਾਂ ਨੂੰ ਯਾਦ ਆ ਜਾਵੇਗਾ ਕਿ ਕਿਹਦੀ ਆਵਾਜ਼ ਹੈ ਜੀ ਇਹ ਅਤੇ ਜੇਕਰ ਤੁਹਾਨੂੰ ਨਹੀਂ ਪਤਾ ਚਲੋ ਤੁਹਾਨੂੰ ਦੱਸਦੇ ਚੱਲਦੇ ਹਾਂ ਜੀ ਇੰਟਰੋਡਿਊਸ ਅਸੀਂ ਕਰਦੇ ਚੱਲਦੇ ਹਾਂ ਸੋ ਜਿਹੜਾ 90ਵਿਆਂ ਦੇ ਦਹਾਕਿਆਂ ਦੇ ਵਿੱਚ ਜਿਹੜੇ ਜਨਾਬ ਚਰਨਜੀਤ ਆਹੂਜਾ ਇੱਕ ਅਜਿਹੇ ਸੰਗੀਤਕਾਰ ਸੀਗੇ ਜਿਹੜੇ ਕਿ ਜਿਨ੍ਹਾਂ ਨੇ ਬਹੁਤ ਨਵੇਂ ਨਵੇਂ ਖਾਸ ਤੌਰ 'ਤੇ ਔਰ ਬਹੁਤ ਵਧੀਆ ਫਨਕਾਰਾਂ ਨੂੰ ਜਿਹੜਾ ਹੈ ਉਹ ਪੰਜਾਬੀਆਂ ਦੇ ਜਿਹੜਾ ਸਨਮੁੱਖ ਕਰਾਇਆ ਔਰ ਇਹਨਾਂ ਨੇ ਮਿਊਜ਼ਿਕ ਦੇ ਵਿੱਚ ਵੀ ਜਿਹੜਾ ਸੰਗੀਤ ਦੇ ਵਿੱਚ ਵੀ ਜਿਹੜੀ ਇੱਕ ਨਵੀਂ ਪਿਰਤ ਪਾਈ ਸੀਗੀ ਇਹਨਾਂ ਨੇ ਖਾਸ ਤੌਰ 'ਤੇ ਆਪਣੇ ਜੋ ਟ੍ਰੈਡੀਸ਼ਨਲ ਸੰਗੀਤ ਚੱਲਦਾ ਆ ਰਿਹਾ ਸੀਗਾ ਪੰਜਾਬੀ ਸੋ ਜਿਹੜਾ ਕਿ ਤੂੰਬੀ ਨੂੰ ਲੈ ਕੇ ਜ਼ਿਆਦਾ ਸੰਗੀਤ ਜਿਹੜਾ 70ਵਿਆਂ ਦੇ ਦਹਾਕੇ ਦੇ ਵਿੱਚ 60ਵਿਆਂ 70ਵਿਆਂ ਦੇ ਦਹਾਕੇ ਦੇ ਵਿੱਚ ਜਿਹੜਾ ਜ਼ਿਆਦਾ ਚੱਲਿਆ 80ਵਿਆਂ ਦੇ ਵਿੱਚ ਵੀ ਚੱਲਦਾ ਰਿਹਾ ਜੀ ਬਿਲਕੁਲ ਤੂੰਬੀ ਕਦੇ ਜਿਹੜੇ ਪੰਜਾਬੀ ਸੰਗੀਤ ਤੋਂ ਮਿਊਜ਼ਿਕ ਤੋਂ ਨਾ ਕਦੀ ਅਲੋਪ ਹੋਈ ਹੈ ਨਾ ਹੀ ਅੱਗੇ ਹੋਵੇਗੀ ਅਤੇ ਲੇਕਿਨ ਤੂੰਬੀ ਦੇ ਨਾਲ ਜਿਹੜੇ ਸੁਰ ਕਰਕੇ ਗਾਉਣ ਵਾਲੇ ਬਹੁਤ ਜ਼ਿਆਦਾ ਗਾਇਕ ਸੀ ਚਰਨਜੀਤ ਹੂਜਾ ਨੇ ਜਿਹੜਾ ਕੁਛ ਨਵਾਂ ਮਿਊਜ਼ੀਕਲ ਜਿਹੜਾ ਇਹਨਾਂ ਨੇ ਇੰਟਰੋਡਿਊਸ ਕੀਤਾ ਜੀ ਅਤੇ ਇਹਨਾਂ ਦੀਆਂ ਧੁਨਾਂ ਅਤੇ ਇਹਨਾਂ ਦੇ ਗੀਤ ਅਤੇ ਉਹਨਾਂ ਦੇ ਅੰਦਾਜ਼ ਜਿਹੜੇ ਨੇ ਉਹ ਬਹੁਤ ਮਕਬੂਲ ਹੋਏ 90ਵਿਆਂ ਦੇ ਦਹਾਕੇ ਦੇ ਵਿੱਚ ਵੀ ਬਹੁਤ ਜ਼ਿਆਦਾ ਮਕਬੂਲ ਹੋਏ ਅਤੇ ਖਾਸ ਤੌਰ 'ਤੇ ਇਹਨਾਂ ਨੇ ਬਹੁਤ ਸਾਰੇ ਜਿਹੜੇ ਆ ਨਵੇਂ ਨਵੇਂ ਗਾਇਕਾਂ ਨੂੰ ਵੀ ਪੇਸ਼ ਕੀਤਾ ਅਤੇ ਜਿਹੜੀਆਂ ਪਲੇਠੀਆਂ ਪਲੇਠੀਆਂ ਐਲਬਮਾਂ ਵੀ ਜਿਹੜੇ ਅੱਜ ਦੇ ਸੁਪਰ ਸਟਾਰ ਨੇ ਜਿਵੇਂ ਕਿ ਹਰਭਜਨ ਮਾਨ ਜੀ ਨੇ ਸੋ ਬਹੁਤ ਸਾਰੇ ਗਾਇਕ ਜਿਹੜੇ ਨੇ ਇਹਨਾਂ ਦੇ ਨਾਲ ਜਿਹਨਾਂ ਨੇ ਕੰਮ ਕੀਤਾ ਔਰ ਇਹ ਵੀ ਮੰਨਿਆ ਜਾਂਦਾ ਸੀਗਾ ਕਿ ਮਿਊਜ਼ੀਕਲ ਖਾਸ ਤੌਰ 'ਤੇ ਉਸ ਸਮੇਂ ਦੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਚਰਨਜੀਤ ਆਹੂਜਾ ਕਿਸੇ ਹਲਕੇ ਸਿੰਗਰ ਨੂੰ ਲੈ ਕੇ ਨਹੀਂ ਸੀ ਆਉਂਦੇ ਉਹ ਸਾਰੇ ਹੀ ਜਿਹੜੇ ਉਹਨਾਂ ਦੇ ਨਾਲ ਗਾਉਂਦੇ ਸੀਗੇ ਸੋ ਉਹ ਚੰਗੇ ਗਵੱਈਏ ਹੁੰਦੇ ਸੀਗੇ ਇਹਨਾਂ ਵਿੱਚੋਂ ਇੱਕ ਹੋਰ ਨਾਮ ਆਇਆ ਸੀਗਾ ਜਿਹੜਾ ਕਿ ਅੱਜ ਸ਼ਾਇਦ ਭੁਲਾ ਦਿੱਤਾ ਗਿਆ ਮੈਂ ਇਸੇ ਕਰਕੇ ਇਹ ਗੀਤ ਅਗਲਾ ਉਹਨਾਂ ਦੀ ਆਵਾਜ਼ ਦੇ ਵਿੱਚ ਹੀ ਲੈ ਕੇ ਆਇਆ ਸੋ ਇਹ ਨਾਮ ਸੀਗਾ ਪਰਮਿੰਦਰ ਸੰਧੂ ਦਾ ਸੋ ਪਰਮਿੰਦਰ ਸੰਧੂ ਇੱਕ ਗਾਇਕਾ ਸੀਗੇ ਸੋ ਇਹਨਾਂ ਦੀ ਆਵਾਜ਼ ਦੇ ਵਿੱਚ ਕਾਫੀ ਜਿਹੜੇ ਆ ਗਿੱਧੇ ਵਾਲੇ ਗੀਤ ਜਿਹੜੇ ਕੁਛ ਅਜਿਹੇ ਬੋਲੀਆਂ ਵਾਲੇ ਗੀਤ ਨੱਚਣ ਵਾਲੇ ਗੀਤ ਜਿਹੜੇ ਕਾਫੀ ਮਕਬੂਲ ਹੋਏ ਸੀਗੇ ਲੇਕਿਨ ਅੱਜ ਕੱਲ੍ਹ ਜਿਹੜੇ ਉਹ ਜ਼ਿਆਦਾ ਮੈਂ ਇਸ ਨੂੰ ਨਹੀਂ ਸੁਣ ਰਿਹਾ ਕਿ ਰੇਡੀਓਜ਼ ਵਗੈਰਾ 'ਤੇ ਵੀ ਜਿਹੜਾ ਉਹਨਾਂ ਨੂੰ ਜ਼ਿਆਦਾ ਖਾਸ ਤੌਰ 'ਤੇ ਯਾਦ ਨਹੀਂ ਕੀਤਾ ਜਾਂਦਾ ਜਾਂ ਜਿਹੜੇ ਹੁਣ ਦੇ ਜਿਹੜੇ ਖਾਸ ਤੌਰ 'ਤੇ ਬੱਚੇ ਨੇ ਉਹਨਾਂ ਨੂੰ ਤਾਂ ਬਿਲਕੁਲ ਹੀ ਨਹੀਂ ਇਸ ਨਾਮ ਦੇ ਬਾਰੇ ਪਤਾ ਹੋਵੇਗਾ ਅਤੇ ਖੈਰ ਜਿਹੜੇ 80ਵਿਆਂ 90ਵਿਆਂ ਦੇ ਵਿੱਚ ਜਿਹੜੇ ਸੁਣਦੇ ਰਹੇ ਨੇ ਸੋ ਉਹਨਾਂ ਨੇ ਪਰਮਿੰਦਰ ਸੰਧੂ ਨੂੰ ਕਿਤੇ ਨਾ ਕਿਤੇ ਸੁਣਿਆ ਹੋਵੇਗਾ ਸੋ ਤੁਸੀਂ ਵੀ ਸਾਨੂੰ ਟੈਕਸਟ ਕਰਕੇ ਦੱਸੋ ਕੀ ਤੁਸੀਂ ਪਰਮਿੰਦਰ ਸੰਧੂ ਦੇ ਗੀਤ ਸੁਣੇ ਨੇ ਜਾਂ ਨਹੀਂ ਸਾਨੂੰ ਵਟਸਐਪ 'ਤੇ ਜ਼ਰੂਰ ਆਪਣਾ ਮੈਸੇਜ ਕਰਕੇ ਦੱਸੋ ਸੋ 0224799270 ਸਾਡਾ ਵਟਸਐਪ ਦਾ ਨੰਬਰ ਹੈ 0224799270 ਕੀ ਤੁਸੀਂ ਪਰਮਿੰਦਰ ਸੰਧੂ ਜਿਹੜੇ ਗਾਇਕਾਂ ਨੇ ਇਹਨਾਂ ਦੇ ਗੀਤ ਪਹਿਲਾਂ ਸੁਣੇ ਨੇ ਇਸ ਦੇ ਬਾਰੇ ਸਾਨੂੰ ਜ਼ਰੂਰ ਦੱਸੋ

0: ਬੱਚੇ ਸੋਹਣੀ ਜ਼ਿੰਦਗੀ ਜੀਣੀ ਆ ਤਾਂ ਚਾਰ ਪੈਸੇ ਕਮਾਉਣੇ ਤੇ ਸਾਂਭਣੇ ਪੈਣੇ ਆ।
1: ਲੈ ਨਾ ਮੇਰਾ ਭੋਲਾ ਗੱਲਾਂ ਤੂੰ ਭੋਲੀਆਂ ਕਰੀ ਜਾਂਦੀ।
0: ਕਿਉਂ?
1: ਮੈਨੂੰ ਪਿੰਡ ਵਾਲਿਆਂ ਨੇ ਮਾਪਿਆਂ ਬਿਨਾਂ ਇੱਡਾ ਕਰਤਾ, ਸਿਰ ਤੇ ਛੱਤ ਪੈ ਗਈ, ਤੂੰ ਮਿਲ ਗਈ।
2: ਮਦਰਸ ਡੇ ਦੇ ਖਾਸ ਮੌਕੇ ਤੇ ਗਲਿਟਰ ਜੂਲਰਸ ਨੇ ਲਗਾ ਦਿੱਤੀ ਹੈ ਸੇਲ ਤੇ ਤੁਹਾਡੇ ਲਈ ਲੈ ਆਏ ਨੇ ਸ਼ਾਨਦਾਰ ਸਪੈਸ਼ਲਸ। 22 ਕੈਰੇਟ ਗੋਲਡ ਜੂਲਰੀ, ਡਾਇਮੰਡ ਜੂਲਰੀ ਅਤੇ ਸਿਲਵਰ ਜੂਲਰੀ ਦੇ ਉੱਤੇ ਬਹੁਤ ਸਾਰੇ ਸਪੈਸ਼ਲਸ। ਗਲਿਟਰ ਜੂਲਰਸ ਜੋ ਕਿ 2x216 ਗ੍ਰੇਟ ਸਾਊਥ ਰੋਡ ਮੈਨਰੇਵਾ ਦੇ ਵਿੱਚ ਸਥਿਤ ਨੇ, ਹਰ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ 5:30 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ। ਨੈਕਸਟ ਟੂ SB ਬੈਂਕ, ਫੋਨ 02244000 ਤੇ। ਨਾ ਫੇਸਬੁੱਕ ਨਾ ਟਵਿੱਟਰ, ਹੁਣ ਯਾਦ ਰੱਖੋ ਸਿਰਫ ਔਰ ਸਿਰਫ ਗਲਿਟਰ।
3: ਯਾਰ ਕੱਲ ਇੱਕ ਚੱਕਰ ਪੈ ਗਿਆ ਤੇ ਪੁਲਿਸ ਨੇ ਹੁਣ ਇੰਟਰਵਿਊ ਲਈ ਬੁਲਾ ਲਿਆ, ਸਮਝ ਨਹੀਂ ਆ ਰਿਹਾ ਕਿ ਕੀ ਕਹਿਣਾ।
4: ਓ ਕੋਈ ਨਾ, ਤੂੰ ਫੋਨ ਮਿਲਾ ਤੇ ਟੈਨਸ਼ਨ ਘਟਾ, ਗੁੱਲ ਲਾਅ ਕੋਲ ਜਾ। ਗੁੱਲ ਲਾਅ ਦੇ ਬੈਰਿਸਟਰ ਗੁੱਲ ਕੇਸਰਾਨੀ, ਜਿਨ੍ਹਾਂ ਕੋਲ ਹੈ 20 ਸਾਲ ਤੋਂ ਵੱਧ ਦਾ ਤਜਰਬਾ। ਫੈਮਿਲੀ ਵਾਇਲੈਂਸ, ਟ੍ਰੈਫਿਕ, ਡਰਿੰਕ ਐਂਡ ਡਰਾਈਵ, ਸੈਕਸ਼ੂਅਲ ਅਸਾਲਟ, ਡਰੱਗਸ ਡਿਸਹੋਨੈਸਟੀ, ਫਰਾਡ, ਮਿਸਕੰਡਕਟ ਜਾਂ ਫਿਰ ਨਿਊਜ਼ੀਲੈਂਡ ਪੁਲਿਸ ਦੀ ਇਨਵੈਸਟੀਗੇਸ਼ਨ, ਇਹ ਤੁਹਾਡੇ ਹਰ ਤਰ੍ਹਾਂ ਦੇ ਕਾਨੂੰਨੀ ਮਸਲੇ ਦੇ ਦੇਣਗੇ ਹੱਲ, ਉਹ ਵੀ ਬਿਨਾਂ ਕਿਸੇ ਢਿੱਲ।
3: ਇਹ 9 ਸਾਲ ਨਿਊਜ਼ੀਲੈਂਡ ਪੁਲਿਸ ਦੇ ਸੀਨੀਅਰ ਪ੍ਰੋਸੀਕਿਊਟਰ ਰਹਿ ਚੁੱਕੇ ਨੇ।
4: ਕਾਲ ਬੈਰਿਸਟਰ ਫਾਰੂਕ ਗੁਲ ਕੇਸਰਾਨੀ 02-3530872।

ਬਿਲਕੁਲ ਜੀ, ਇਹ ਹੈ ਸਾਡਾ ਆਪਣਾ ਅਤੇ ਸਾਡਾ ਤੁਹਾਡਾ ਸਪਾਈਸ ਟਾਈਮ। ਸਪਾਈਸ ਟਾਈਮ ਦੇ ਵਿੱਚ ਇੱਕ ਵਾਰ ਫਿਰ ਤੁਹਾਡੇ ਨਾਲ ਹਾਜ਼ਰ ਖਿਦਮਤ ਹਾਂ ਜੀ, ਅਤੇ ਹਾਜ਼ਰ ਖਿਦਮਤ ਰਹਾਂਗੇ ਅਤੇ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਬਿਲਕੁਲ ਹੋ ਗਏ ਹਾਂ ਤੁਹਾਡੇ ਨਾਲ। ਅਤੇ ਬੰਗਾਲ ਦੇ ਵਿੱਚ ਕਿਵੇਂ ਸੱਤਾ ਬਦਲੀ ਜੀ, ਇਸ ਦੇ ਬਾਰੇ ਵੀ ਅਸੀਂ ਕਰਾਂਗੇ ਗੱਲਬਾਤ ਅਤੇ ਇਸ ਦੇ ਬਾਰੇ ਵੀ ਕਰਦੇ ਚੱਲਾਂਗੇ ਚਰਚਾ। ਅਤੇ ਬੰਗਾਲ ਦੇ ਵਿੱਚ ਸੱਤਾ ਬਦਲਣ ਦਾ ਜਿਹੜਾ ਹੈ ਜੀ, ਉਹ ਫਿਲਹਾਲ ਰੰਗ ਜਿਹੜਾ ਦਿਖਣਾ ਸ਼ੁਰੂ ਹੋ ਗਿਆ ਹੈ। ਇੱਥੇ ਕੱਲ੍ਹ ਦੀ ਕੁਛ ਹਿੰਸਕ ਘਟਨਾਵਾਂ ਵੀ ਜਿਹੜੀਆਂ ਹੈ ਉਹ ਵਾਪਰੀਆਂ ਨੇ, ਇਹਨਾਂ ਦੀ ਵੀ ਜਾਣਕਾਰੀ ਜਿਹੜੀ ਉਹ ਮਿਲ ਰਹੀ ਹੈ। ਅਤੇ ਦੱਸਿਆ ਜਾ ਰਿਹਾ ਕਿ ਕੁਛ ਕੁ ਥਾਵਾਂ 'ਤੇ ਬੰਗਾਲ ਦੇ ਚੋਣ ਨਤੀਜਿਆਂ ਤੋਂ ਬਾਅਦ ਜਿਹੜਾ ਹਿੰਸਾ ਭੜਕ ਗਈ ਹੈ ਅਤੇ ਕੁਛ ਥਾਵਾਂ 'ਤੇ ਕੁਛ ਦਫ਼ਤਰਾਂ 'ਤੇ ਅੱਗਾਂ ਲਗਾਈਆਂ ਗਈਆਂ ਨੇ। ਸਪੈਸ਼ਲੀ TMC ਵਾਲਿਆਂ ਨੇ ਕਲੇਮ ਕੀਤਾ ਕਿ ਉਹਨਾਂ ਦੇ ਦਫ਼ਤਰਾਂ ਨੂੰ BJP ਵਰਕਰਸ ਦੇ ਵੱਲੋਂ ਟਾਰਗੇਟ ਕੀਤਾ ਗਿਆ ਅਤੇ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਅੱਗਾਂ ਲਗਾ ਦਿੱਤੀਆਂ ਗਈਆਂ ਨੇ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਇੱਥੇ ਬੰਗਾਲ ਦੇ ਵਿੱਚ ਕਮਲ ਦਾ ਫੁੱਲ ਖਿੜ ਗਿਆ, ਜਿੱਥੇ ਕਿ ਮੰਨਿਆ ਜਾ ਰਿਹਾ ਸੀਗਾ ਕਿ ਕਦੇ ਵੀ ਜਿਹੜਾ ਹੈ ਇੱਥੇ ਇੰਨਾ ਆਸਾਨ ਨਹੀਂ ਹੈ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਸੰਨ ਲਾਉਣਾ, ਲੇਕਿਨ ਉਹਨਾਂ ਨੇ ਸੰਨ ਲਾ ਦਿੱਤੀ ਹੈ ਜੀ। ਸੋ ਜਿੱਥੇ ਮਮਤਾ ਦਾ ਇੰਨਾ ਸਟਰੋਂਗ ਹੋਲਡ ਸੀ ਉੱਥੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਕਾਮਯਾਬ ਕਿਵੇਂ ਹੋ ਗਈ, ਕਿਵੇਂ ਉਹਨਾਂ ਨੇ ਜਿਹੜੀ ਹੈ ਇੱਥੇ ਸੱਤਾ ਪਲਟ ਦਿੱਤੀ, ਔਰ ਕਿਵੇਂ ਉਹਨਾਂ ਨੇ ਮਤਲਬ ਕਿ ਇੱਕ ਹੁੰਝਾ ਫੇਰੂ ਜਿੱਤ ਜਿਸ ਨੂੰ ਕਹਿੰਦੇ ਨੇ ਪੰਜਾਬੀ ਦੇ ਵਿੱਚ, ਇਹ ਹੁੰਝਾ ਫੇਰੂ ਜਿੱਤ ਜਿਹੜੀ ਉਹਨਾਂ ਨੇ ਹਾਸਲ ਕਰ ਦਿੱਤੀ ਅਤੇ ਮਮਤਾ ਬੈਨਰਜੀ ਦੇ ਵੇਖਦਿਆਂ ਹੀ ਵੇਖਦਿਆਂ ਜਿਹੜਾ ਇੱਕ ਖੇਲਾ ਹੋ ਗਿਆ। ਸੋ ਇਹ ਜਿਹੜਾ ਖੇਲਾ ਹੋ ਜਾਣਾ ਇਹ ਵੀ ਇੱਕ ਬੰਗਾਲ ਤੋਂ ਹੀ ਆਇਆ ਸੀਗਾ, ਮਮਤਾ ਬੈਨਰਜੀ ਨੇ ਹੀ ਇਹ ਸ਼ਬਦ ਦਿੱਤਾ ਸੀਗਾ ਕਿ ਖੂਬ ਖੇਲਾ ਹੋਵੇ ਅਤੇ ਹੋਵੇ ਜਿਸ ਨੂੰ ਕਹਿੰਦੇ ਸੀ, ਅਤੇ ਇੱਧਰ ਖੇਲਾ ਹੋ ਗਿਆ। ਅਤੇ ਜਿੱਥੇ ਕਿ ਇੱਧਰ TMC ਜਿਹੜੀ ਸੀਗੀ, ਜਿਹੜੀ ਖਾਸ ਤੌਰ 'ਤੇ ਤ੍ਰਿਣਮੂਲ ਕਾਂਗਰਸ ਜਿਸ ਨੂੰ ਕਹਿੰਦੇ ਨੇ, ਜਿਹੜੇ ਕਿ ਮਮਤਾ ਬੈਨਰਜੀ ਦੀ ਪਾਰਟੀ ਸੀ, ਉਹ ਇੱਕ ਪਾਸੇ ਲੋਕਾਂ ਨੂੰ ਬਸ ਇਹੀ ਦੱਸਦੇ ਰਹੇ ਕਿ ਜਿਹੜੇ ਗੈਰ ਬੰਗਾਲੀ ਜਿਹੜੇ ਨੇ ਉਹ ਆ ਜਾਣਗੇ ਅਤੇ ਉਹ ਤੁਹਾਨੂੰ ਮੱਛੀ ਨਹੀਂ ਖਾਣ ਦੇਣਗੇ। ਦੂਜੇ ਪਾਸੇ BJP ਨੇ ਆਪਣਾ ਅਜਿਹਾ ਨੈਰੇਟਿਵ ਸੈੱਟ ਕੀਤਾ ਕਿ ਉਹਨਾਂ ਨੇ ਆਪਣੇ ਵੱਡੇ ਵੱਡੇ ਲੀਡਰ ਭੇਜੇ। ਸੋ ਉਹਨਾਂ ਨੇ ਦੱਸਿਆ ਉਹਨਾਂ ਨੇ ਮੱਛੀਆਂ ਵੀ ਰੱਖੀਆਂ, ਉਹਨਾਂ ਨੇ ਮੱਛੀ ਚੌਲ ਦੀਆਂ ਜਿਹੜੀਆਂ ਨੇ ਉਹ ਵੀ ਪਲੇਟਾਂ ਵੀ ਰੱਖੀਆਂ, ਉਹਨਾਂ ਨੇ ਖਾਧੀਆਂ ਵੀ। ਉਹ ਕਹਿੰਦੇ ਕਿ ਅਸੀਂ ਤੁਹਾਡੇ ਵਰਗੇ ਹੀ ਹਾਂ, ਅਸੀਂ ਕੋਈ ਗੱਲ ਨਹੀਂ ਹੈ। ਸੋ ਇੱਕ ਨੈਰੇਟਿਵ ਨੂੰ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ ਇੱਥੇ। ਉਹ ਕਹਿੰਦੇ ਕਿ ਅਸੀਂ ਜਿਹੜੇ ਉਹ ਬਿਲਕੁਲ ਤੁਹਾਡੇ ਵਾਂਗੂ ਹੀ ਹਾਂ ਅਤੇ ਤੁਹਾਡੇ ਵਾਂਗੂ ਹੀ ਮੱਛੀ ਖਾਵਾਂਗੇ, ਬਲਕਿ ਅਸੀਂ ਮੱਛੀ ਦਾ ਜਿਹੜਾ ਹੈ ਉਹ ਉਤਪਾਦਨ ਜਿਹੜਾ ਹੋਰ ਵਧਾ ਦਾਂਗੇ, ਕੋਈ ਚੱਕਰ ਨਹੀਂ। ਉਹ ਕਹਿੰਦੇ ਕਿ ਮੱਛੀ ਦਾ ਜਿਹੜਾ ਪ੍ਰਸ਼ਾਦ ਵੀ ਬਣਦਾ ਕੋਈ ਚੱਕਰ ਨਹੀਂ, ਮੱਛੀ ਦਾ ਪ੍ਰਸ਼ਾਦ ਵੀ ਜਿਹੜਾ ਬਣੇਗਾ। ਸੋ ਜਿੱਥੇ ਕਿ BJP ਜਿਹੜੀ ਹੈ ਆਪਣੀ ਨੌਰਥ ਦੀਆਂ ਸਟੇਟਾਂ ਦੇ ਵਿੱਚ ਅਤੇ ਜਿਹੜਾ ਦੂਜੀਆਂ ਸਟੇਟਾਂ ਦੇ ਵਿੱਚ ਮੀਟ ਦੇ ਅਗੇਂਸਟ ਕੈਂਪੇਨਿੰਗ ਕਰਦੀ ਹੈ, ਇੱਥੇ ਉਹਨਾਂ ਨੇ ਕਿਹਾ ਕਿ ਕੋਈ ਗੱਲ ਨਹੀਂ, ਮੱਛੀ ਦਾ ਪ੍ਰਸ਼ਾਦ ਵੀ ਜਿਹੜਾ ਹੈ ਉਹ ਵੀ ਚੱਲ ਜਾਵੇਗਾ। ਇਹਨਾਂ ਨੇ ਜਿੱਥੇ ਕਿ ਨੌਰਥ ਦੇ ਵਿੱਚ ਜਿਹੜੀਆਂ ਕੈਂਪੇਨਿੰਗ ਦਾ ਇਹਨਾਂ ਦਾ ਸਟਾਈਲ ਸੀ, ਅਤੇ ਜਿਹੜਾ ਜੈਕਾਰਾ ਸੀਗਾ ਉਹ ਜੈ ਸ਼੍ਰੀ ਰਾਮ ਦਾ ਜੈਕਾਰਾ ਸੀਗਾ, ਉਸ ਜੈਕਾਰੇ ਨੂੰ ਵੀ ਬਦਲ ਦਿੱਤਾ ਗਿਆ। ਸੋ ਇੱਥੇ ਜਿਹੜਾ ਜੈ ਸ਼੍ਰੀ ਰਾਮ ਦਾ, ਵੈਸੇ ਮੈਂ ਕਿਉਂਕਿ ਇਹਨਾਂ ਪੋਲੀਟਿਕ ਦੇ ਵਿੱਚ ਕਹਿੰਦੇ ਨੇ ਕਿ ਕੁਛ ਵੀ ਜਾਇਜ਼ ਹੈ, ਸੋ ਇੱਥੇ ਜਿਹੜਾ ਨੌਰਥ ਦੇ ਵਿੱਚ ਹੋਰ ਸਟਾਈਲ ਦੇ ਨਾਲ ਜਿਹੜਾ, ਅਤੇ ਇੱਥੇ ਜੈ ਮਾਤਾ ਦੀ, ਅਤੇ ਇੱਥੇ ਜੈਕਾਰਾ ਜਿਹੜਾ ਹੈ ਜੀ ਉਸ ਨੂੰ ਵੀ ਜਿਹੜਾ ਜਿਹੜਾ ਉੱਥੋਂ ਦੇ ਲੋਕਾਂ ਨੂੰ ਜਿਹੜਾ ਸੂਟ ਕਰਦਾ ਸੀਗਾ ਉਹ ਜੈਕਾਰਾ ਜਿਹੜਾ ਇੱਥੇ ਵਾਸਤੇ ਕੈਂਪੇਨਿੰਗ ਵਾਸਤੇ ਜਿਹੜਾ ਇੱਥੇ ਯੂਜ਼ ਕੀਤਾ ਗਿਆ, ਜਿਸ ਦੇ ਵਰਤੋਂ ਅਤੇ ਇੱਥੇ ਲੋਕਾਂ ਨੂੰ ਜਿਹੜਾ ਅਹਿਸਾਸ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਇਹ ਲੋਕ ਜਿਹੜੇ ਨੇ ਖਾਸ ਤੌਰ 'ਤੇ ਜਿਨ੍ਹਾਂ ਦੀ ਰਾਜਨੀਤੀ ਜਿਹੜੀ ਹੈ ਉਹ ਹੁਣ ਤੱਕ ਬੰਗਾਲ ਦੇ ਵਿੱਚ ਜਿਹੜੀ ਨਹੀਂ ਰਹੀ, ਜੇਕਰ ਇਹ ਰਾਜਨੀਤੀ ਕਰਦੇ ਨੇ ਤਾਂ ਕੋਈ ਜ਼ਿਆਦਾ ਇਸ ਦੇ ਵਿੱਚ ਜਿਹੜਾ ਹੈ ਉਹ ਫਰਕ ਨਹੀਂ ਪੈਣ ਦੇਣਗੇ, ਜਦਕਿ ਇਹ ਸਾਡੇ ਹਿੱਤਾਂ ਦੀ ਰੱਖਿਆ ਕਰਨਗੇ। ਦੂਜੇ ਪਾਸੇ ਕਿਤੇ ਨਾ ਕਿਤੇ BJP ਜਿਹੜੀ ਇਸ ਨੂੰ ਮੁਸਲਿਮ ਵਰਸਿਜ਼ ਨੌਨ ਮੁਸਲਿਮ ਬਣਾਉਣ ਦੇ ਵਿੱਚ ਵੀ ਸਫਲ ਰਹੀ। ਸੋ ਇੱਥੇ ਵੀ ਜਿਹੜਾ ਪਾੜਾ ਪਾ ਕੇ ਅਤੇ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਹੜੇ ਬੰਗਲਾਦੇਸ਼ ਤੋਂ ਜਿਹੜੇ ਲੋਕ ਆਉਂਦੇ ਨੇ ਇਨਫਲੇਟੇਟ ਕਰਦੇ ਨੇ, ਸੋ ਇੱਥੇ ਲੋਕਾਂ ਦੇ ਵਿੱਚ ਇਹ ਭਾਵਨਾ ਪੈਦਾ ਕੀਤੀ ਗਈ ਕਿ ਜਿਹੜੀ ਹੈ ਉਹ ਖਾਸ ਤੌਰ 'ਤੇ ਜਿਹੜੇ ਤੁਹਾਡੇ ਹਿੱਤਾਂ ਦਾ ਧਿਆਨ ਰੱਖਿਆ ਜਾਵੇਗਾ, ਜਦਕਿ ਬੰਗਲਾਦੇਸ਼ੀ ਲੋਕਾਂ ਦੇ ਜਿਹੜੇ ਹਿੱਤਾਂ ਦਾ ਧਿਆਨ ਜਿਹੜਾ ਜਿਨ੍ਹਾਂ ਨੂੰ ਇੱਥੇ ਆ ਕੇ ਵੋਟਾਂ ਬਣਾਈਆਂ ਔਰ ਜਿਨ੍ਹਾਂ ਨੂੰ ਇੱਥੇ ਆ ਕੇ ਵੋਟਾਂ ਮਿਲ ਗਈਆਂ ਨੇ, ਸੋ ਉਹਨਾਂ ਦਾ ਧਿਆਨ ਨਹੀਂ ਰੱਖਿਆ ਜਾਵੇਗਾ। ਅਤੇ ਅਜਿਹੇ ਨੈਰੇਟਿਵ ਜਿਹੜੇ BJP ਨੇ ਸਭ ਤੋਂ ਵੱਡਾ ਜਿਹੜਾ ਨੈਰੇਟਿਵ ਜਿਹੜਾ ਸਿਰਜਿਆ ਨਾ BJP ਨੇ, ਸੋ ਉਹ ਇਹ ਸੀਗਾ ਕਿ ਮੋਦੀ ਵਰਸਿਸ ਮਮਤਾ ਬਣਾ ਦਿੱਤਾ। ਸੋ ਅਮਿਤ ਸ਼ਾਹ ਨੇ ਆ ਕੇ ਅਜਿਹਾ ਖੇਲਾ ਕਰ ਦਿੱਤਾ ਕਿ ਇਸ ਨੂੰ ਇੱਕ ਮੋਦੀ ਵਰਸਿਸ ਮਮਤਾ ਜਿਹੜੀ ਇੱਕ ਲੜਾਈ ਦੇ ਇੱਕ ਜੰਗ ਦੇ ਤੌਰ 'ਤੇ ਜਿਵੇਂ ਪੇਸ਼ ਕੀਤਾ ਜਾ ਰਿਹਾ ਸੀਗਾ, ਸੋ ਇਹ ਨੈਰੇਟਿਵ ਨਹੀਂ ਸਰਜਿਆ ਬਲਕਿ ਇਹਨਾਂ ਦੀ ਇੱਕ ਰਣਨੀਤੀ ਦਾ ਹਿੱਸਾ ਸੀਗਾ, ਜਿਸ ਦੇ ਵਿੱਚ ਇਸ ਇਲੈਕਸ਼ਨ ਨੂੰ ਮੋਦੀ ਵਰਸਿਸ ਮਮਤਾ ਜਿਹੜਾ ਹੈ ਇਸ ਨੂੰ ਇਹ ਬਣਾ ਦਿੱਤਾ ਗਿਆ, ਪੇਸ਼ ਕਰ ਦਿੱਤਾ ਗਿਆ। ਸੋ ਜਿੱਥੇ ਕਿ ਮੋਦੀ ਸਾਹਿਬ ਇੱਕ ਵੱਡੇ ਕੱਦ ਦੇ ਨੇਤਾ ਨੇ, ਸੋ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੈ, ਉਹ ਜਾਣੇ ਜਾਂਦੇ ਨੇ, ਸੋ ਮਮਤਾ ਬੈਨਰਜੀ ਜਿਹੜੇ ਨੇ ਉੱਥੇ ਲੋਕਾਂ ਨੂੰ ਕਿਤੇ ਇਸ ਪੱਖੋਂ ਵੀ ਭਾਵਨਾਤਮਕ ਜਿਹੜਾ ਹੈ ਉਹ ਕੀਤਾ ਗਿਆ ਕਿ
ਕਿਤੇ ਮਮਤਾ ਬੈਨਰਜੀ ਦੇ ਸਾਹਮਣੇ ਜਿਹੜਾ ਮੋਦੀ ਸਾਹਿਬ ਦੀ ਹਾਰ ਨਾ ਹੋ ਜਾਵੇ। ਸੋ ਇਸ ਵਾਰ ਤਾਂ ਇੱਥੇ ਜਿਹੜਾ ਖੂਬ ਜਿਹੜੇ ਬੀਜੇਪੀ ਦੇ ਲੀਡਰ ਨੇ ਉਹ ਵੀ ਆ ਰਹੇ ਨੇ ਅਤੇ ਸਾਨੂੰ ਜਿਹੜੇ ਖੂਬ ਆਸ਼ਵਾਸਨ ਵੀ ਦੇ ਰਹੇ ਨੇ ਕਿ ਡਬਲ ਇੰਜਨ ਦੀ ਸਰਕਾਰ ਬਣੇਗੀ, ਬਹੁਤ ਮਜ਼ਬੂਤੀ ਆਵੇਗੀ, ਬੜੀ ਤਰੱਕੀ ਹੋਵੇਗੀ, ਬੰਗਲਾਦੇਸ਼ੀਆਂ ਨੂੰ ਰੋਕਿਆ ਜਾਵੇਗਾ, ਹਿੰਦੂ ਮੁਸਲਿਮ ਵੀ ਉਹਨਾਂ ਨੇ ਕੀਤਾ ਜਿੱਥੇ ਉਹਨਾਂ ਨੂੰ ਸੂਟ ਲੱਗਾ। ਸੋ ਇਹ ਸਭ ਕਰਦੇ ਕਰਾਉਂਦੇ ਹਾਂ। ਸੋ ਇੱਥੋਂ ਤੱਕ ਜਿਹੜੀ ਨੌਬਤ ਆਣ ਗਈ ਕਿ ਇਹ ਜਿਹੜਾ ਵੱਡਾ ਖੇਲਾ ਹੋ ਗਿਆ, ਲੇਕਿਨ ਇਸ ਖੇਲੇ ਦੇ ਉੱਪਰ ਜਿਹੜੇ ਬਹੁਤ ਸਾਰੇ ਸਵਾਲ ਵੀ ਜਿਹੜੇ ਨੇ ਉਹ ਖੜ੍ਹੇ ਹੋ ਰਹੇ ਨੇ। ਸੋ ਸਭ ਤੋਂ ਵੱਡਾ ਜਿਹੜਾ ਸਵਾਲ ਹੈ ਉਹ ਇਹ ਖੜ੍ਹਾ ਹੋ ਰਿਹਾ ਹੈ ਕਿ ਜਿਹੜੀਆਂ ਇੱਥੇ ਲੱਖਾਂ ਲੋਕਾਂ ਦੀ ਵੋਟ ਕੱਟੀ ਗਈ ਉਹ ਕਿਉਂ ਕੱਟੀ ਗਈ। ਸੋ ਇੱਥੇ ਤਾਂ ਵੈਸੇ ਇਲੈਕਸ਼ਨ ਕਮਿਸ਼ਨ ਦੇ ਉੱਪਰ ਵੀ ਜਿਹੜੀ ਹੈ ਵਿਰੋਧੀ ਧਿਰ ਅਤੇ TMC ਜਿਹੜੀ ਕੱਲ੍ਹ ਤੱਕ ਇਲੈਕਸ਼ਨ ਕਮਿਸ਼ਨ ਦੇ ਉੱਪਰ ਜਿਹੜੇ ਸਵਾਲ ਖੜ੍ਹੇ ਕਰਦੀ ਰਹੀ ਹੈ, ਔਰ ਇਹ ਗੱਲ ਕਿਤੇ ਨਾ ਕਿਤੇ ਸ਼ੱਕ ਸ਼ੋਭਾ ਵੀ ਪੈਦਾ ਕਰਦੀ ਹੈ ਕਿ ਇਹ ਜਿਹੜੇ 20-21 ਲੱਖ ਜਿਹੜੇ ਵੋਟਰ ਸੀਗੇ, ਸੋ ਜਿਹੜੇ ਕਿ ਜਿਨ੍ਹਾਂ ਨੇ ਆਪਣਾ ਵਿਰੋਧ ਵੀ ਜਤਾਇਆ, ਜਿਨ੍ਹਾਂ ਨੇ ਆਪਣਾ ਪ੍ਰਦਰਸ਼ਨ ਵੀ ਕੀਤਾ ਅਤੇ ਜਿਨ੍ਹਾਂ ਨੇ ਕੋਰਟ ਤੱਕ ਅਪੀਲ ਵੀ ਕੀਤੀ, ਲੇਕਿਨ ਇੱਥੋਂ ਕੋਰਟ ਨੇ ਹਾਲੇ ਕੋਈ ਫੈਸਲਾ ਨਹੀਂ ਸੁਣਾਇਆ ਅਤੇ ਜਿਹੜਾ ਹੈ ਇਹ ਫਿਲਹਾਲ ਜਿਹੜਾ ਇਹ ਮਸਲਾ ਕੋਰਟ ਤੱਕ ਹੀ ਰਿਹਾ। ਸੋ ਜੇਕਰ ਕੋਰਟ ਇਹ ਫੈਸਲਾ ਸੁਣਾ ਦਿੰਦੀ ਜਾਂ ਇਹਦੇ ਵਿੱਚ ਦੇਰੀ ਨਾ ਕਰਦੀ ਤਾਂ ਸ਼ਾਇਦ ਇਹਨਾਂ ਸ਼ੱਕ ਸ਼ੋਭਾ ਨਾ ਪੈਦਾ ਹੁੰਦਾ, ਲੇਕਿਨ ਇੱਥੇ ਇਹ ਵੀ ਜਿਹੜਾ ਉਹ ਸ਼ੱਕ ਸ਼ੋਭਾ ਜਿਹੜਾ ਪੈਦਾ ਕਰਦੀ ਹੈ ਇਹ ਚੀਜ਼ ਵੀ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਇਹ ਸਭ ਕੈਂਪੇਨਿੰਗ ਜਿਹੜੀ ਹੈ ਉਹ ਕਾਫੀ ਹੱਦ ਤੱਕ BJP ਨੂੰ ਜਿਹੜਾ ਉਹ ਬਹੁਤ ਜ਼ਿਆਦਾ ਜਿਹੜਾ ਇਸ ਨੂੰ ਫਾਇਦਾ ਇਸਦਾ ਮਿਲਿਆ ਅਤੇ BJP ਜਿਹੜੀ ਆ ਉਹ ਇੱਥੇ ਮਮਤਾ ਬੈਨਰਜੀ ਦੇ ਕਿਲੇ ਦੇ ਵਿੱਚ ਸੰਨ ਲਾਉਣ ਦੇ ਵਿੱਚ ਜਿਹੜੀ ਆ ਉਹ ਕਾਮਯਾਬ ਰਹੀ ਹੈ। ਸੋ ਸੇਂਧ ਜਿਹੜੀ ਹੈ ਉਹ ਲੱਗ ਗਈ ਹੈ, ਖੇਲਾ ਜਿਹੜਾ ਉਹ ਹੋ ਗਿਆ ਹੈ, ਜਿਹੜੀ ਸਰਕਾਰ ਜਿਹੜੀ ਆ ਉਹ ਬਦਲ ਗਈ ਹੈ ਅਤੇ ਇੱਕ ਬਹੁਤ ਵੱਡੀ ਚੇਂਜ ਦੇ ਤੌਰ 'ਤੇ ਇਸਨੂੰ ਦੇਖਿਆ ਜਾ ਰਿਹਾ। ਸੋ ਜਿਸ ਨੂੰ ਕਿ ਪਹਿਲਾਂ ਅਜਿਹਾ ਜਿਸ ਨੂੰ ਕਹਿ ਸਕਦੇ ਸੀ ਉਲਟ ਫੇਰ, ਸੋ ਉਲਟ ਫੇਰ ਵੀ ਹੈ। ਔਰ ਦੂਜੀ ਗੱਲ ਇੱਕ ਹੋਰ ਵੀ ਇਹ ਸੱਤਾ ਬਦਲਣ ਦੀ ਇਹ ਹੈ ਕਿ ਲੋਕ ਜਿਹੜੇ ਨੇ ਉਹ ਕਾਫੀ ਹੱਦ ਤੱਕ ਮਮਤਾ ਬੈਨਰਜੀ ਤੋਂ ਖੁਸ਼ ਨਹੀਂ ਵੀ ਸੀਗੇ, ਕਿਉਂਕਿ ਐਂਟੀ ਇਨਕੰਬੈਂਸੀ ਜਿਹੜਾ ਫੈਕਟਰ ਹੈ ਉਹ ਵੀ ਜਿਹੜਾ ਉਹ ਇੱਥੇ ਚੱਲ ਰਿਹਾ ਸੀਗਾ। ਸੋ ਲੋਕ ਜਿਹੜੇ ਨੇ ਉਹ ਮਮਤਾ ਬੈਨਰਜੀ ਨੂੰ ਲੈ ਕੇ, ਜੋ ਉਹਨਾਂ ਦੇ ਸ਼ਾਸਨ ਕਾਲ ਨੂੰ ਲੈ ਕੇ ਵੀ ਜਿਹੜੇ ਉਹ ਕਾਫੀ ਜ਼ਿਆਦਾ ਨਾ ਖੁਸ਼ ਸੀਗੇ, ਸਵਾਲ ਜਿਹੜੇ ਸੀਗੇ ਉਹ ਖੜ੍ਹੇ ਹੋ ਰਹੇ ਸੀਗੇ, ਖਾਸ ਤੌਰ 'ਤੇ ਔਰਤਾਂ ਦੀ ਸੇਫਟੀ ਨੂੰ ਲੈ ਕੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਜਿਹੋ ਜਿਹੇ ਮਾਮਲੇ ਸਾਹਮਣੇ ਆਏ। ਸੋ ਇੱਥੇ ਕੁਛ ਜਿਹੜੇ ਰੇਪ ਦੇ ਮਾਮਲੇ ਵੀ ਸਾਹਮਣੇ ਆਏ, ਉਸਨੇ ਜਿਹੜੀ ਹੈ ਨਾ ਇਹ ਹੋਰ ਭੜਕਾਹਟ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਪੈਦਾ ਕਰ ਦਿੱਤੀ ਅਤੇ ਲੋਕ ਵੀ ਜਿਹੜੇ ਮਮਤਾ ਬੈਨਰਜੀ ਤੋਂ ਨਾ ਖੁਸ਼ ਸੀਗੇ। ਇੱਕ ਇਹ ਵੀ ਫੈਕਟਰ ਰਿਹਾ ਜਿਸ ਦੇ ਕਰਕੇ ਇਹ ਇੱਕ ਵੱਡਾ ਜਿਸ ਨੂੰ ਸੱਤਾ ਪਲਟ ਜਿਹੜਾ ਇਸ ਨੂੰ ਕਹਿ ਸਕਦੇ ਹਾਂ ਕਿ ਇਹ ਸੱਤਾ ਪਲਟ ਜਿਹੜੀ ਹੈ ਇਹ ਹੋ ਗਈ। ਸੋ ਇਹ ਨਤੀਜੇ ਜਿਹੜੇ ਹੈ ਵੈਸੇ ਕਾਫੀ ਹੱਦ ਤੱਕ ਜਿਹੜਾ ਬਹੁਤ ਜ਼ਿਆਦਾ ਲੋਕ ਮੰਨਦੇ ਨਹੀਂ ਸੀਗੇ, ਲੇਕਿਨ ਕੁਛ ਹੱਦ ਤੱਕ ਐਕਸਪੈਕਟਡ ਪਹਿਲਾਂ ਚੱਲ ਵੀ ਰਿਹਾ ਸੀਗਾ ਕਿ ਇਸ ਵਾਰ ਜਿਹੜਾ ਉਹ ਖੇਲਾ ਹੋ ਸਕਦਾ ਹੈ ਔਰ ਖੇਲਾ ਜਿਹੜਾ ਉਹ ਹੋ ਗਿਆ। ਸੋ ਇਹ ਜਿਹੜੇ ਕਾਰਨ ਨੇ, ਔਰ ਕੁਛ ਸਮੇਂ ਤੱਕ ਅਸੀਂ ਕੋਸ਼ਿਸ਼ ਵੀ ਕਰਾਂਗੇ ਕਿ ਪੰਜਾਬ ਤੋਂ, ਇੰਡੀਆ ਤੋਂ ਕੁਛ ਨਵਾਂ ਨਿਗਾਰ ਜਿਹੜੇ ਨੇ, ਕੁਛ ਐਕਸਪਰਟ ਜਿਹੜੇ ਨੇ, ਉਹਨਾਂ ਦੀ ਓਪੀਨੀਅਨ ਉਹਨਾਂ ਦੇ ਵੀ ਅਸੀਂ ਲਈਏ ਕਿ ਉਹਨਾਂ ਕੋਲੋਂ ਵੀ ਜਾਣਨ ਦੀ ਕੋਸ਼ਿਸ਼ ਕਰੀਏ ਕਿ ਇਹ ਇਲੈਕਸ਼ਨਸ ਦੇ ਨਤੀਜੇ ਜਿਹੜੇ ਨੇ ਉਹ ਕਿਸ ਤਰੀਕੇ ਦੇ ਰਹੇ ਔਰ ਕੀ ਐਕਸਪੈਕਟਡ ਸੀਗੇ ਜਾਂ ਕੀ ਆਉਣ ਵਾਲੇ ਸਮੇਂ ਦੇ ਵਿੱਚ ਇਸਦਾ ਕੀ ਪ੍ਰਭਾਵ ਪੈ ਸਕਦਾ ਹੈ ਭਾਰਤ ਦੀ ਰਾਜਨੀਤੀ ਦੇ ਉੱਪਰ, ਪੰਜਾਬ ਦੀ ਰਾਜਨੀਤੀ ਦੇ ਉੱਪਰ। ਸੋ ਇਹ ਜਿਹੜਾ ਹੈ ਅਸੀਂ ਕੁਛ ਐਕਸਪਰਟਸ ਤੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ।

ਜੀ ਸਾਥੀਓ, ਤੇ ਇੱਧਰ ਖੇਲਾ ਕਰਨ ਤੋਂ ਬਾਅਦ, ਇੱਧਰ ਬੰਗਾਲ ਦੇ ਵਿੱਚ ਖੇਲਾ ਕਰਨ ਤੋਂ ਬਾਅਦ ਹੁਣ ਬੀਜੇਪੀ ਦੇ ਵਰਕਰ ਜਿਹੜੇ ਨੇ ਉਹ ਪੱਬਾਂ ਭਾਰ ਨੇ ਅਤੇ ਉਹ ਬਹੁਤ ਖੁਸ਼ੀਆਂ ਮਨਾ ਰਹੇ ਨੇ। ਖੁਸ਼ੀਆਂ ਮਨਾਉਣ ਦਾ ਇਹਨਾਂ ਦਾ ਇੱਕ ਹੋਰ ਵੀ ਕਾਰਨ ਹੈ, ਉਹ ਕਹਿੰਦੇ ਨੇ ਕਿ ਹੁਣ ਬੀਜੇਪੀ ਦੇ ਰੰਗ ਵਿੱਚ, ਭਗਵਾਂ ਰੰਗ ਦੇ ਵਿੱਚ ਜਿੱਥੇ ਬੰਗਾਲ ਰੰਗਿਆ ਗਿਆ ਹੈ, ਉੱਥੇ ਹੁਣ ਪੰਜਾਬ ਦੀ ਵੀ ਵਾਰੀ ਹੈ। ਉਹ ਕਹਿੰਦੇ ਨੇ ਕਿ ਅਗਲੀ ਵਾਰੀ ਹੁਣ ਪੰਜਾਬ ਦੀ ਹੋ ਸਕਦੀ ਹੈ ਜੀ, ਕਿਉਂਕਿ ਪੰਜਾਬੀਆਂ ਨੂੰ ਅਤੇ ਬੰਗਾਲੀਆਂ ਨੂੰ ਜਿਹੜਾ ਮੰਨਿਆ ਜਾਂਦਾ ਹੈ ਕਿ ਉਹ ਇੱਕੋ ਜਿਹੇ ਟਾਈਪ ਆਫ ਜਿਹੜੇ ਨੇ ਨਾ, ਉਹ ਬੰਦੇ ਨੇ ਕਹਿ ਲਓ ਕਿ ਸੁਭਾਅ ਜਿਹੜੇ ਨੇ ਇਹਨਾਂ ਦੇ, ਕਿਉਂਕਿ ਕ੍ਰਾਂਤੀਕਾਰੀ ਵੀ ਜੇਕਰ ਦੇਖੀਏ ਤਾਂ ਪੰਜਾਬੀ ਬੰਗਾਲੀ ਜਿਹੜੇ ਲੜਾਈਆਂ ਵੀ ਇਹਨਾਂ ਨੇ ਬਹੁਤ ਲੜੀਆਂ, ਅਤੇ ਖਾਸ ਤੌਰ 'ਤੇ ਦੇਸ਼ ਭਗਤੀ ਦਾ ਜਜ਼ਬਾ ਵੀ ਜਿਹੜਾ ਹੈ ਬਹੁਤ ਇਹਨਾਂ ਦੇ ਵਿੱਚ ਕੁੱਟ ਕੁੱਟ ਕੇ ਜਿਹੜਾ ਹੈ ਉਹ ਭਰਿਆ ਹੋਇਆ ਸੀਗਾ। ਕੁਰਬਾਨੀਆਂ ਵੀ ਇਹਨਾਂ ਨੇ ਬਹੁਤ ਦਿੱਤੀਆਂ, ਫਰੀਡਮ ਜਿਹੜੀ ਫਾਈਟ ਜਿਹੜੀ ਹੈ ਉਸ ਦੇ ਵਿੱਚ ਵੀ ਜਿਹੜਾ ਪੰਜਾਬ ਬੰਗਾਲ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਰਿਹਾ, ਅਤੇ ਟੋਟੇ ਵੀ ਜਿਹੜੇ ਨੇ ਉਹ ਪੰਜਾਬ ਬੰਗਾਲ ਦੇ ਹੋਏ। ਸੋ ਇਹਨਾਂ ਦੀ ਜਿਹੜੀ ਹੈ ਨਾ ਤਾਸੀਰ ਜਿਹੜੀ ਮੰਨਿਆ ਜਾਂਦਾ ਕਿ ਇੱਕੋ ਜਿਹੀ ਹੈ, ਲੇਕਿਨ ਇੱਥੇ ਕੀ ਖੇਲਾ ਪੰਜਾਬ ਦੇ ਵਿੱਚ ਹੋ ਸਕਦਾ? ਸੋ ਕੀ ਹੁਣ ਬੀਜੇਪੀ ਜਿਹੜੀ ਉਹ ਪੰਜਾਬ ਦੇ ਵਿੱਚ ਹੁਣ ਸੰਨ ਲਾਉਣ ਦੀ ਇੱਥੇ ਵੀ ਤਿਆਰੀ ਕਰ ਰਹੀ ਹੈ? ਕੀ ਪੰਜਾਬ ਜਿਹੜਾ ਉਹ ਸੱਚਮੁੱਚ ਬੰਗਾਲ ਦੀ ਤਰਜ਼ 'ਤੇ ਇੱਥੇ ਵੀ ਭਗਵਾਂ ਰੰਗ ਦੇ ਵਿੱਚ ਪੰਜਾਬ ਜਿਹੜਾ ਹੈ ਉਹ ਰੰਗਿਆ ਜਾਵੇਗਾ? ਸੋ ਹੁਣ ਐਕਸਪਰਟਸ ਦੇ ਜਿਹੜੇ ਹੈ ਉਹ ਜ਼ੁਬਾਨ ਦੇ ਉੱਪਰ ਇਹ ਟੋਪਿਕ ਜਿਹੜਾ ਕੱਲ੍ਹ ਦਾ ਇਹ ਵੀ ਚੱਲ ਰਿਹਾ। ਸੋ ਕੀ ਇਹ ਹੋ ਸਕਦਾ, ਇਸ ਦੇ ਬਾਰੇ ਵੀ ਅਸੀਂ ਕਰਾਂਗੇ ਚਰਚਾ। ਅਤੇ ਬਾਕੀ ਜਿਹੜੀ ਗੱਲ ਇਹ ਹੈ ਜੀ ਕਿ ਇੱਕ ਜਿਹੜਾ ਹੋਰ ਇਲੈਕਸ਼ਨ ਜਿਹੜਾ ਬਹੁਤ ਅਹਿਮ ਰਿਹਾ, ਜਿਸ ਦੀ ਕਿ ਨਤੀਜਿਆਂ ਨੇ ਜਿਹੜਾ ਸਾਰਿਆਂ ਨੂੰ ਇੱਥੇ ਉਹ ਜ਼ਰੂਰ ਹੈਰਾਨ ਕੀਤਾ, ਅਤੇ ਉਹ ਜਿਹੜਾ ਇਲੈਕਸ਼ਨ ਹੈ ਜੀ ਤਾਮਿਲਨਾਡੂ ਦਾ, ਅਤੇ ਉੱਥੋਂ ਦੇ ਚੋਣ ਨਤੀਜਿਆਂ ਨੇ ਜਿਹੜਾ ਇੱਕ ਵਾਰ ਸਾਰਿਆਂ ਨੂੰ ਹੈਰਾਨ ਕੀਤਾ, ਕਿਉਂਕਿ ਇੱਕ ਬਿਲਕੁਲ ਨਵਜੰਮੀ ਪਾਰਟੀ, ਜਿਸ ਨੂੰ ਕਹਿ ਸਕਦੇ ਹਾਂ ਇੱਕ ਅਜਿਹੀ ਪਾਰਟੀ ਕਿ ਜਿਸ ਦੀ ਸਥਾਪਨਾ ਹੋਏ ਨੂੰ ਹਾਲੇ 2 ਸਾਲ ਹੀ ਹੋਏ ਸਨ, ਉਸ ਪਾਰਟੀ ਨੇ ਜਿਹੜੀਆਂ ਸੱਤਾ 'ਤੇ ਕਾਬਜ਼, ਜਿਹੜੀਆਂ ਪੁਰਾਣੀਆਂ ਤਗੜੀਆਂ ਪਾਰਟੀਆਂ ਜਿਹੜੀਆਂ ਨੇ ਅਤੇ ਪੁਰਾਣੀਆਂ ਪਾਰਟੀਆਂ, ਇਹਨਾਂ ਨੂੰ ਜਿਹੜੀ ਪਟਕਣੀ ਦੇ ਦਿੱਤੀ, ਸਿਆਸੀ ਪਟਕਣੀ ਅਸੀਂ ਨੂੰ ਕਹਿੰਦੇ ਹਾਂ। ਸੋ ਸਿਆਸੀ ਪਟਕਣੀ ਐਸੀ ਦਿੱਤੀ ਹੈ ਕਿ ਗੋਡਿਆਂ ਭਾਰ ਜਿਹੜੇ ਉਹ ਸੁੱਟੇ ਨੇ। ਸੋ AIDMK ਔਰ DMK ਇੱਥੋਂ ਦੀਆਂ 2 ਪ੍ਰਮੁੱਖ ਪਾਰਟੀਆਂ ਜਿਹੜੀਆਂ ਨੇ ਉਹ ਤਾਮਿਲਨਾਡੂ ਦੀਆਂ ਚੱਲਿਆ ਕਰਦੀਆਂ ਸੀਗੀਆਂ। ਸੋ ਇੱਕ DMK ਔਰ ਇੱਕ

ਆਈ ਡੀ ਐਮ ਕੇ ਸੋ ਅੰਨਾ ਦ੍ਰਮਕ ਜਿਹੜੀ ਪਾਰਟੀ ਆ ਜੀ ਅਤੇ ਇਹਨਾਂ ਦੋਨਾਂ ਦਾ ਹੀ ਅਜਿਹਾ ਚੱਲਦਾ ਸੀਗਾ ਕਿ ਇੱਕ ਵਾਰ ਇੱਕ ਸੱਤਾ ਸੰਭਾਲ ਲਿਆ ਦੂਜੀ ਵਾਰ ਦੂਜੇ ਨੇ ਸੱਤਾ ਸੰਭਾਲ ਲਈ ਸੋ ਇਹਨਾਂ ਦੋਨਾਂ ਦਾ ਇਹੋ ਹੀ ਕੰਮ ਚੱਲਦਾ ਸੀਗਾ ਕਿ ਚੱਲ ਤੂੰ ਉੱਤਰ ਮੈਂ ਚੜ੍ਹਾਂ ਅਤੇ ਇਹੀ ਖੇਡ ਜਿਹੜੀ ਚੱਲਦੀ ਆ ਰਹੀ ਸੀ ਜਿਵੇਂ ਕਿ ਪਹਿਲਾਂ ਪੰਜਾਬ ਦੇ ਵਿੱਚ ਵੀ ਕਾਂਗਰਸ ਅਕਾਲੀਆਂ ਦੀ ਜਿਹੜੀ ਇਹ ਖੇਡ ਜਿਵੇਂ ਪਹਿਲਾਂ ਕਾਫੀ ਸਮਾਂ ਜਿਹੜੀ ਉਹ ਚੱਲਦੀ ਰਹੀ ਉਸ ਤੋਂ ਬਾਅਦ ਵਿੱਚ ਇੱਕਦਮ ਜਿਹੜੀ ਆਮ ਆਦਮੀ ਪਾਰਟੀ ਆਈ ਔਰ ਪੰਜਾਬੀਆਂ ਨੇ ਜਿਹੜਾ ਇੱਕਦਮ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਤਾਂ ਪੰਜਾਬੀਆਂ ਨੇ ਨਹੀਂ ਖੈਰ ਸਰਕਾਰ ਬਣਾਈ ਲੇਕਿਨ ਆਮ ਆਦਮੀ ਪਾਰਟੀ ਐਟਲੀਸਟ ਅਸਟੈਬਲਿਸ਼ ਜ਼ਰੂਰ ਇਹਨਾਂ ਨੇ ਕਰਵਾ ਦਿੱਤੀ ਸੀ ਪਹਿਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਚਾਰ ਜਿਹੜੇ ਐਮ ਪੀ ਜਿਹੜੇ ਇਹਨਾਂ ਨੂੰ ਜਿਤਾਏ ਸੀਗੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਉਸਦੀਆਂ ਜਿਹੜੀਆਂ ਜੜ੍ਹਾਂ ਪੰਜਾਬ ਦੇ ਵਿੱਚ ਲੱਗ ਗਈਆਂ ਸੀ ਅਤੇ ਫਿਰ ਉਹਨਾਂ ਨੇ ਆਪਣੇ ਆਪ ਨੂੰ ਨੈਸ਼ਨਲ ਪਾਰਟੀ ਵੀ ਡਿਕਲੇਅਰ ਕਰ ਲਿਆ ਲੇਕਿਨ ਤਾਮਿਲਨਾਡੂ ਦੀ ਖੇਡ ਹੋਰ ਹੈ ਤਾਮਿਲਨਾਡੂ ਦੀ ਖੇਡ ਜਿਹੜੀ ਹੈ ਉਹ ਨੈਸ਼ਨਲ ਪਾਰਟੀਆਂ ਤੱਕ ਨਹੀਂ ਹੈ ਉਹਨਾਂ ਦੇ ਮੁੱਦੇ ਜਿਹੜੇ ਨੈਸ਼ਨਲ ਪਾਰਟੀਆਂ ਬਣਾਉਂਦੇ ਨਹੀਂ ਹੈ ਉਹ ਖੇਤਰੀ ਪਾਰਟੀ ਦੇ ਮੁੱਦੇ ਤੌਰ 'ਤੇ ਆਪਣੇ ਮੁੱਦੇ ਚੱਕਦੇ ਨੇ ਸੋ ਟੀ ਐਮ ਕੇ ਵੀ ਜਿਹੜੀ ਬਣੀ ਹੈ ਇਹ ਸਾਊਥ ਦੇ ਜਿਹੜੇ ਤਾਮਿਲਨਾਡੂ ਦੇ ਸੁਪਰ ਸਟਾਰ ਜਿਹੜੇ ਨੇ ਵਿਜੇ ਸੇਤੂਪਤੀ ਸੋ ਉਹਨਾਂ ਨੇ ਜਿਹੜੀ ਇਹ ਪਾਰਟੀ ਦੀ ਜਿਹੜੀ ਸਥਾਪਨਾ ਕੀਤੀ 2 ਸਾਲ ਪਹਿਲਾਂ ਔਰ ਇਸ ਪਾਰਟੀ ਨੇ ਜਿਹੜਾ ਹੈ ਉਹ ਵਿਨਰ ਜਿਹੜਾ ਇਸ ਇਲੈਕਸ਼ਨ ਦੇ ਵਿੱਚੋਂ ਨਿਕਲ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਔਰ ਇੱਥੇ ਵਿਜੇ ਸੇਤੂਪਤੀ ਜਿਹੜੇ ਨੇ ਉਹਨਾਂ ਨੇ ਬਹੁਤ ਜਿਹੜੇ ਵਾਅਦੇ ਜਿਹੜੇ ਨੇ ਉਹ ਕੀਤੇ ਨੇ ਲੇਕਿਨ ਇਹ ਵਾਅਦੇ ਜਿਹੜੇ ਉਹਨਾਂ ਨੇ ਆਪਣੇ ਸੂਬੇ ਦੇ ਅਤੇ ਸੂਬੇ ਦੇ ਲੋਕਾਂ ਨੂੰ ਜਿਹੜੇ ਮੁੱਖ ਰੱਖਦੇ ਕੀਤੇ ਨੇ ਸੋ ਇੱਥੇ ਹੁਣ ਜਿਹੜਾ ਇੱਥੇ ਇਹ ਵੀ ਇੱਕ ਖੇਲਾ ਜਿਹੜਾ ਇਹ ਵੀ ਹੋਇਆ ਕਿਉਂਕਿ ਇੱਥੇ ਵੀ ਜਿਹੜਾ ਪਹਿਲਾਂ ਕਾਂਗਰਸ ਜਿਹੜੀ ਹੈ ਉਹ ਕਿਤੇ ਨਾ ਕਿਤੇ ਸੋਚ ਰਹੀ ਸੀ ਕਿ ਅਸੀਂ ਜਿਹੜਾ ਟੀ ਵੀ ਕੇ ਨਾਲ ਗੱਠਬੰਧਨ ਕਰ ਲਈਏ ਲੇਕਿਨ ਉਹਨਾਂ ਵਿਚਾਰਿਆਂ ਦੇ ਜਿਹੜੇ ਸੁਪਨੇ ਆ ਉੱਥੇ ਹੀ ਰਹਿ ਗਏ ਗੱਠਬੰਧਨ ਜੇਕਰ ਕਰ ਲੈਂਦੇ ਤਾਂ ਚੰਗਾ ਹੁੰਦਾ ਲੇਕਿਨ ਹੁਣ ਗੱਠਬੰਧਨ ਜਿਹੜਾ ਉਹਨਾਂ ਦਾ ਨਹੀਂ ਹੋਇਆ ਅਤੇ ਉਹਨਾਂ ਨੇ ਆਪਣੇ ਦਮ 'ਤੇ ਜਿਹੜੀ ਹੈ ਇੱਥੇ ਜਿਹੜੀ ਆਪਣੀ ਸਭ ਤੋਂ ਜ਼ਿਆਦਾ ਸੀਟਾਂ ਜਿਹੜੀਆਂ ਜਿੱਤ ਕੇ ਅਤੇ ਇੱਥੇ ਵਿਨਰ ਜਿਹੜੇ ਟੀ ਵੀ ਕੇ ਜਿਹੜੀ ਉਹ ਬਣ ਗਈ ਹੈ ਅਤੇ ਖਾਸ ਤੌਰ 'ਤੇ ਸਟਾਰਡਮ ਜਿਹੜੀ ਉਹ ਬਹੁਤ ਹਿੱਸੇ ਆਈ ਹੈ ਵਿਜੇ ਦੇ ਅਤੇ ਇਹਨਾਂ ਨੇ ਜਿਹੜੀ ਹੈ ਇਸ ਇਲੈਕਸ਼ਨ ਦੇ ਵਿੱਚ ਵੀ ਵਿਜੇ ਹੀ ਪ੍ਰਾਪਤ ਕੀਤੀ ਹੈ ਜੀ ਅਤੇ ਬਾਕੀ ਜਿਹੜੀ ਗੱਲ ਹੈ ਜੀ ਇੱਧਰ ਕੇਰਲਾ ਦੇ ਵਿੱਚ ਕਾਂਗਰਸ ਜਿਹੜੀ ਹੈ ਇੱਕੋ ਸਟੇਟ ਹੈ ਜਿੱਥੇ ਕਿ ਕਾਂਗਰਸ ਜਿਹੜੀ ਹੈ ਜਿੱਤਣ ਦੇ ਵਿੱਚ ਕਾਮਯਾਬ ਰਹੀ ਹੈ ਸੋ ਇੱਥੇ ਕਾਂਗਰਸ ਦਾ ਜਿਹੜਾ ਗੱਠਜੋੜ ਹੈ ਕੇਰਲਾ ਦੇ ਵਿੱਚ ਇਹ ਜੇਤੂ ਰਿਹਾ ਹੈ ਔਰ ਪਹਿਲਾਂ ਵੀ ਪਹਿਲੀ ਵਾਰ ਜਿਹੜਾ ਇਤਿਹਾਸ ਦੇ ਵਿੱਚ ਇੱਦਾਂ ਹੋਇਆ ਜੀ ਇਹਨਾਂ ਇਲੈਕਸ਼ਨਸ ਦੇ ਵਿੱਚ ਫਸਟ ਟਾਈਮ ਐਵਰ ਕਿ ਭਾਰਤ ਦੇ ਵਿੱਚ ਜਿਹੜੀਆਂ ਲੈਫਟ ਪਾਰਟੀਜ਼ ਨੇ ਉਹਨਾਂ ਦਾ ਭੋਗ ਪੈ ਗਿਆ ਸੋ ਪਹਿਲਾਂ ਜਿਹੜੀਆਂ ਲੈਫਟ ਪਾਰਟੀ ਸੀਗੀਆਂ ਉਹ ਵੈਸਟ ਬੰਗਾਲ ਦੇ ਵਿੱਚ ਵੀ ਜਿਹੜੀਆਂ ਉਹ ਕਾਫੀ ਦਮਖਮ ਰੱਖਦੀਆਂ ਸੀਗੀਆਂ ਔਰ ਮਮਤਾ ਬੈਨਰਜੀ ਨੇ ਜਿਹੜਾ ਹੈ ਉਹ 2011 ਦੇ ਵਿੱਚ ਲੈਫਟ ਪਾਰਟੀਜ਼ ਨੂੰ ਹਰਾ ਕੇ ਔਰ ਆਪਣੀ ਸਰਕਾਰ ਜਿਹੜੀ ਉੱਥੇ ਬਣਾਈ ਸੀ ਔਰ 2011 ਤੋਂ ਲੈ ਕੇ ਹੁਣ ਤੱਕ ਜਿਹੜੀ ਹੈ ਮਮਤਾ ਬੈਨਰਜੀ ਦੀ ਉੱਥੇ ਸਰਕਾਰ ਜਿਹੜੀ ਚੱਲਦੀ ਆ ਰਹੀ ਸੀਗੀ ਔਰ ਪਹਿਲਾਂ ਮਮਤਾ ਬੈਨਰਜੀ ਨੇ ਲੈਫਟ ਪਾਰਟੀਜ਼ ਨੂੰ ਜਿਹੜਾ ਹੈ ਉਹ ਬੰਗਾਲ 'ਚੋਂ ਕੱਢਿਆ ਸੀ ਉਸ ਤੋਂ ਬਾਅਦ ਲੈਫਟ ਪਾਰਟੀਜ਼ ਦੀ ਫਿਰ ਵੀ ਕੁਛ ਨਾ ਕੁਛ ਪ੍ਰੈਜੈਂਸ ਜਿਹੜੀ ਉਹ ਕਿਤੇ ਨਾ ਕਿਤੇ ਜਿਹੜੀ ਹੈ ਉਹ ਰਹਿੰਦੀ ਸੀਗੀ ਲੇਕਿਨ ਲੈਫਟ ਪਾਰਟੀਜ਼ ਦੀ ਜਿਹੜੀ ਹੈ ਉਹ ਕੇਰਲ ਦੇ ਵਿੱਚੋਂ ਵੀ ਪ੍ਰੈਜੈਂਸ ਜਿਹੜੀ ਹੈ ਉਹ ਹੁਣ ਖਤਮ ਹੋ ਗਈ ਹੈ ਸੋ ਕੇਰਲ ਦੇ ਵਿੱਚ ਵੀ ਇਹਨਾਂ ਦੀ ਪ੍ਰੈਜੈਂਸ ਰਹਿੰਦੀ ਸੀਗੀ ਸੋ ਹੁਣ ਜਿਹੜੀ ਹੈ ਟੋਟਲੀ ਲੈਫਟ ਪਾਰਟੀਜ਼ ਦਾ ਜਿਹੜਾ ਹੈ ਉਹ ਭੋਗ ਪੈ ਗਿਆ ਜੀ ਜਿਸ ਨੂੰ ਕਹਿ ਸਕਦੇ ਹਾਂ ਕਿ ਇੰਡੀਆ ਦੀ ਰਾਜਨੀਤੀ ਦੇ ਵਿੱਚ ਸ਼ਾਇਦ 5 ਦਹਾਕਿਆਂ ਦੇ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੋਵੇਗਾ ਕਿ ਲੈਫਟ ਪਾਰਟੀਜ਼ ਦਾ ਜਿਹੜਾ ਉਹ ਬਿਲਕੁਲ ਉਹੀ ਜਿਹੜਾ ਉਹ ਭੋਗ ਪੈ ਗਿਆ ਜੀ ਇੱਥੇ ਅਤੇ ਬਾਕੀ ਜਿਹੜਾ ਹੈ ਜੀ ਗੱਲ ਉਹ ਤੁਹਾਨੂੰ ਦੱਸਦੇ ਹਾਂ ਟਰੰਪ ਸਾਹਿਬ ਦੀ ਵੀ ਬਸ ਥੋੜ੍ਹੀ ਦੇਰ ਤੱਕ ਇੱਕ ਛੋਟਾ ਜਿਹਾ ਅਸੀਂ ਬ੍ਰੇਕ ਲੈਣ ਜਾ ਰਹੇ ਹਾਂ ਜਿਸ ਨੂੰ ਕਹਿ ਸਕਦੇ ਹਾਂ ਕਿ ਇੱਕ ਤੁਹਾਡੇ ਲਈ ਪਿਆਰਾ ਜਿਹਾ ਮਿਊਜ਼ੀਕਲ ਬ੍ਰੇਕ ਅਤੇ ਇਸ ਬ੍ਰੇਕ ਤੋਂ ਬਾਅਦ ਫਿਰ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਜਾਰੀ ਰਹਿਣਗੀਆਂ ਔਰ ਵੈਸੇ ਮੈਂ ਸਵਾਲ ਪੁੱਛਿਆ ਸੀਗਾ ਕਿ ਪਰਮਿੰਦਰ ਸੰਧੂ ਜੀ ਦੇ ਗੀਤ ਕਿਸ ਕਿਸ ਨੇ ਸੁਣੇ ਨੇ ਅਤੇ ਉਹ ਸਾਨੂੰ ਦੱਸੋ ਜੀ ਅਤੇ ਹਰੀ ਸਿੰਘ ਜੀ ਕਹਿ ਰਹੇ ਨੇ ਕਿ ਅਸੀਂ ਵੀ ਸੁਣਦੇ ਰਹੇ ਹਾਂ ਜੀ ਅਤੇ ਪਰਮਿੰਦਰ ਸੰਧੂ ਨੂੰ ਜਿਹੜਾ ਕਿ ਸਟੇਜ ਪਰਫੋਰਮੈਂਸ ਕਰਕੇ ਜਾਣਿਆ ਬਿਲਕੁਲ ਸਹੀ ਗੱਲ ਹੈ ਜੀ ਇਹਨਾਂ ਦੀ ਸਟੇਜ ਪਰਫੋਰਮੈਂਸ ਕਰਕੇ ਇਹਨਾਂ ਨੂੰ ਜਾਣਿਆ ਜਾਂਦਾ ਸੀਗਾ ਬਲਬੀਰ ਸਿੰਘ ਜੀ ਵੀ ਸਾਡੇ ਨਾਲ ਜੁੜੇ ਹੋਏ ਨੇ ਸੋ ਉਹਨਾਂ ਨੇ ਕਿਹਾ ਜੀ ਹਾਂਜੀ ਅਸੀਂ ਵੀ ਗੀਤ ਸੁਣਦੇ ਰਹਿੰਦੇ ਹਾਂ ਸੁਣਦੇ ਰਹੇ ਹਾਂ ਹਾਂਜੀ ਇਹਨਾਂ ਨੇ ਵੀ ਲਿਖਿਆ ਜੀ ਅਤੇ ਇੱਧਰ ਹਰਨੇਕ ਜੀ ਇਹਨਾਂ ਨੂੰ ਇਹਨਾਂ ਨੇ ਵੀ ਲਿਖਿਆ ਯੈਸ ਅਤੇ ਬਾਕੀ ਹੈ ਜੀ ਇੱਧਰ ਦੀਪ ਜੀ ਇਹਨਾਂ ਨੇ ਵੀ ਲਿਖਿਆ ਹੈ ਜੀ ਯੈਸ ਪ੍ਰਭਦੀਪ ਜੀ ਮਾਫ ਕਰਨਾ ਸੋ ਇਹਨਾਂ ਨੇ ਵੀ ਲਿਖਿਆ ਜੀ ਯੈਸ ਸੋ ਇਹਨਾਂ ਨੇ ਵੀ ਜਿਨ੍ਹਾਂ ਵੀ ਸਾਥੀਆਂ ਨੇ ਮੈਸੇਜ ਭੇਜੇ ਨੇ ਸਾਰਿਆਂ ਦਾ ਸ਼ੁਕਰੀਆ ਜੀ ਅਤੇ ਸਾਡੀ ਵੀ ਕੋਸ਼ਿਸ਼ ਇਹੀ ਰਹਿੰਦੀ ਹੈ ਸਾਥੀ ਕਿ ਗਾਹੇ ਬਗਾਹੇ ਉਹਨਾਂ ਗਾਇਕਾਂ ਨੂੰ ਜਿਹੜਾ ਅਸੀਂ ਜਿਹੜਾ ਅੱਖੋਂ ਪਰੋਖੇ ਨਾ ਹੋਣ ਦਈਏ ਜਿਨ੍ਹਾਂ ਗਾਇਕਾਂ ਦੇ ਜਿਹੜੇ ਗੀਤ ਕਿਸੇ ਸਮੇਂ ਬਹੁਤ ਹਿੱਟ ਰਹੇ ਨੇ ਲੇਕਿਨ ਅੱਜ ਕੱਲ੍ਹ ਜਿਹੜੇ ਨੇ ਉਹ ਕਿਤੇ ਨਾ ਕਿਤੇ ਵਿਸਰ ਨਾ ਜਾਣ ਭੁੱਲ ਨਾ ਜਾਣ ਸੋ ਇਸ ਕਰਕੇ ਤੁਹਾਨੂੰ ਚੇਤਾ ਅਸੀਂ ਕਰਾਉਂਦੇ ਰਹਿੰਦੇ ਹਾਂ ਜੀ ਰਿਮਾਈਂਡਰ ਇੱਕ ਹੋਰ ਗੀਤ ਜਿਹੜਾ ਕਿ ਬੜਾ ਹਿੱਟ ਰਿਹਾ ਤੁਹਾਡੇ ਲਈ ਪੇਸ਼ ਨਜ਼ਰ ਹੈ

0: Indelible Homes Quality Stand Alone ਅਤੇ Terraced Houses ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ ਵਿਜ਼ਿਟ ਕਰੋ indelibleHomes.co.nz ਤੇ
1: ਜਦੋਂ ਦੇ ਸਾਡੇ ਲੱਕੀ ਦੇ ਏਜੰਟ ਨੇ ਪੈਸੇ ਮਾਰੇ ਆ ਉਦੋਂ ਦਾ ਸਾਡਾ ਤਾਂ ਇਮੀਗ੍ਰੇਸ਼ਨ ਵਾਲਿਆਂ ਤੋਂ ਭਰੋਸਾ ਹੀ ਉੱਠ ਗਿਆ
2: ਪਰ ਕਿਵਿਆਣਾ ਇਮੀਗ੍ਰੇਸ਼ਨ ਉੱਪਰ ਤੁਹਾਡਾ ਭਰੋਸਾ ਹਮੇਸ਼ਾ ਬਣਿਆ ਰਹੇਗਾ ਕਿਉਂਕਿ ਇਹ ਕੰਮ ਕਰਦੇ ਨੇ ਪੂਰੀ ਇੰਟੈਗ੍ਰਿਟੀ ਤੇ ਪੂਰੀ ਟ੍ਰਾਂਸਪੇਰੈਂਸੀ ਨਾਲ ਚਾਹੇ ਤੁਸੀਂ ਅਪਲਾਈ ਕਰਨੀ ਹੋਵੇ ਐਮਪਲੋਇਰ ਅਕ੍ਰੈਡੀਟੇਸ਼ਨ ਜਾਂ ਫਿਰ ਤੁਸੀਂ ਅਪਲਾਈ ਕਰਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਵੀਜ਼ਾ ਜਿੱਦਾਂ ਕਿ ਵਰਕ ਵੀਜ਼ਾ ਸਟੂਡੈਂਟ ਵੀਜ਼ਾ ਵਿਜ਼ਿਟਰ ਵੀਜ਼ਾ ਪਾਰਟਨਰਸ਼ਿਪ ਵੀਜ਼ਾ ਅੱਜ ਹੀ ਸੰਪਰਕ ਕਰੋ ਪਵਨਦੀਪ ਸਿੰਘ ਐਂਡ ਟੀਮ ਐਟ ਕਿਵਿਆਣਾ ਇਮੀਗ੍ਰੇਸ਼ਨ ਕਾਲ 0220955218 0223288116
3: ਵਾਇਰ ਨਵੀਂ ਕਾਰ ਬੜੀ ਫੁਰਤੀ ਮਾਰੀ
4: ਆਹੋ ਬੈਂਕ ਵੱਲੋਂ ਤਾਂ ਟਾਈਮ ਲੱਗਣਾ ਸੀ ਪਰ ਮੈਂ ਤਾਂ ਲੌਜਿਕ ਫਾਈਨੈਂਸ ਵਾਲੇ ਗੁਰੂ ਕੰਡੋਲਾ ਨੂੰ ਕਾਲ ਲਾਈ ਤੇ 24 ਘੰਟੇ ਚ ਲੋਨ ਅਪਰੂਵ ਹੋ ਗਿਆ
3: ਕਾਰ ਲੋਨ ਜਾਂ ਪਰਸਨਲ ਲੋਨ ਜਸਟ ਕਾਲ ਅਵੇ ਗੁਰੂ ਕੰਡੋਲਾ ਮੇਕਸ ਇਟ ਸੋ ਈਜ਼ੀ ਕਾਲ 0800564424
5: ਜਦੋਂ ਜ਼ਿੰਦਗੀ ਕਾਨੂੰਨੀ ਚੁਣੌਤੀਆਂ ਪੇਸ਼ ਕਰਦੀ ਹੈ ਤਾਂ ਬਰੂਕ ਲਾਅ ਦੇ ਮਨਿੰਦਰ ਕੌਰ ਸਿੱਧੂ ਅਤੇ ਉਸ ਦੀ ਟੀਮ ਦੀ ਮਹਾਰਤਾ ਤੇ ਭਰੋਸਾ ਕਰੋ
6: ਫੈਮਿਲੀ ਲਾਅ ਪ੍ਰਾਪਰਟੀ ਕਮਰਸ਼ੀਅਲ ਐਂਡ ਰੈਜ਼ੀਡੈਂਸ਼ੀਅਲ ਟਰਸਟ ਵਿਲਸ ਐਸਟੇਟ ਐਂਡ ਇਮੀਗ੍ਰੇਸ਼ਨ ਲਾਅ ਕਾਨੂੰਨ ਵਿੱਚ ਮਨਿੰਦਰ ਕੌਰ ਸਿੱਧੂ 18 ਸਾਲਾਂ ਤੋਂ ਵੱਧ ਅਨੁਭਵ ਨਾਲ ਅਸੀਂ ਤੁਹਾਨੂੰ ਹਰ ਕਦਮ ਤੇ ਵਿਸ਼ਵਾਸ ਨਾਲ ਮਦਦ ਕਰਦੇ ਹਾਂ
5: ਮਨਿੰਦਰ ਕੌਰ ਸਿੱਧੂ ਅਤੇ ਉਹਨਾਂ ਦੀ ਟੀਮ ਤੁਹਾਡੇ ਕਾਨੂੰਨੀ ਮਾਮਲਿਆਂ ਵਿੱਚ ਵਿਸ਼ਵਾਸਯੋਗ ਸਾਥੀ
6: brooklaw.co.nz ਤੇ ਜਾਓ ਜਾਂ 0783833385 ਤੇ ਕਾਲ ਕਰੋ
7: ਘਰ ਤਾਂ ਲੈ ਲਈਏ ਪਰ ਭਰੋਸਾ ਕਿਹਦੇ ਤੇ ਕਰੀਏ ਏਜੰਟ ਤਾਂ ਬਸ ਪੈਸੇ ਦੇ ਪੀਰ ਹੁੰਦੇ ਨੇ
8: ਇਹਦਾ ਨੰਬਰ ਤੇ ਕਾਲ ਕਰ ਤਜਿੰਦਰ ਸਿੰਘ ਨੂੰ ਇਹ ਪੈਸੇ ਬਣਾਉਣ 'ਚ ਨਹੀਂ ਰਿਸ਼ਤੇ ਬਣਾਉਣ 'ਚ ਯਕੀਨ ਕਰਦੇ ਨੇ
9: ਆਕਲੈਂਡ ਦੀ ਨੰਬਰ 1 ਕੰਪਨੀ ਬਾਰਫੁੱਟ ਐਂਡ ਥੌਮਸਨ ਨਾਲ ਕੰਮ ਕਰਦੀ ਤਜਿੰਦਰ ਸਿੰਘ ਪ੍ਰਾਪਰਟੀ ਬਾਈ ਕਰਨੀ ਜਾਂ ਸੇਲ 23 ਗ੍ਰੇਟ ਸਾਊਥ ਰੋਡ ਉਤਾਹੂ ਕਾਲ ਤਜਿੰਦਰ ਸਿੰਘ 0220605005
10: ਰੇਡੀਓ ਸਪਾਈਸ ਲੋਕਲ ਨਿਊਜ਼ ਬੁਲੇਟਿਨ 5 ਮਈ 2026 ਹੈਡਲਾਈਨਸ ਕ੍ਰਾਈਸਟਚਰਚ ਮਾਮਲੇ ਵਿੱਚ ਜੂਰੀ ਵੱਲੋਂ ਗੰਭੀਰ ਫੈਸਲਾ ਆਕਲੈਂਡ ਵਿੱਚ ਸਾਬਕਾ ਵਕੀਲ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਸੁਣਵਾਈ ਮੈਨੋਕਾਊ ਪੈਕ ਐਂਡ ਸੇਵ ਪਾਰਕਿੰਗ ਫਾਈਨ ਤੇ ਵਿਵਾਦ ਤਾਉਪੋ ਵਿੱਚ ਕੋਵਿਡ ਵਜੇ ਸਬਸਿਡੀ ਫਰਾਡ ਮਾਮਲੇ 'ਚ ਅਪੀਲ ਖਾਰਿਜ ਓਹੋਪੇ ਬੀਚ ਤੇ ਜ਼ਹਿਰੀਲਾ ਸਮੁੰਦਰੀ ਸੱਪ ਮਿਲਣ ਨਾਲ ਚੌਕਸੀ ਆਖਰੀ ਵੇਲੇ ਵੀਜ਼ਾ ਮਿਲਣ ਨਾਲ ਪਿਤਾ ਆਪਣੇ ਨਵੇਂ ਜਨਮੇ ਬੱਚੇ ਨੂੰ ਦੇਖ ਸਕਿਆ ਆਕਲੈਂਡ ਵਿੱਚ ਫੂਡ ਵੇਸਟ ਤੋਂ ਐਨਰਜੀ ਪ੍ਰੋਜੈਕਟ ਦੀ ਗਤੀ ਹੌਲੀ ਖ਼ਬਰਾਂ ਵਿਸਥਾਰ ਨਾਲ ਕ੍ਰਾਈਸਟਚਰਚ ਵਿੱਚ ਇੱਕ ਮਾਮਲੇ ਵਿੱਚ ਜੂਰੀ ਨੇ ਇੱਕ ਵਿਅਕਤੀ ਨੂੰ ਰੇਪ ਅਤੇ ਅਬਡਕਸ਼ਨ ਵਰਗੇ ਗੰਭੀਰ ਦੋਸ਼ਾਂ 'ਚ ਦੋਸ਼ੀ ਕਰਾਰ ਦਿੱਤਾ ਹੈ ਮਾਮਲਾ ਉਸ ਘਟਨਾ ਨਾਲ ਜੁੜਿਆ ਹੈ ਜਿੱਥੇ ਇੱਕ ਨੌਜਵਾਨ ਲੜਕੀ ਨਾਲ ਮੁਲਾਕਾਤ ਤੋਂ ਬਾਅਦ ਉਸ ਨੂੰ ਕਾਰ ਲੈ ਜਾ ਕੇ ਹਮਲਾ ਕੀਤਾ ਗਿਆ ਸੀ ਆਕਲੈਂਡ ਵਿੱਚ ਇੱਕ ਸਾਬਕਾ ਵਕੀਲ ਰੋਹਿਨੀਤ ਸ਼ਰਮਾ ਉੱਤੇ $600,000 ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਰਵਾਈ ਜਾਰੀ ਹੈ ਉਸ ਤੇ ਦੋ ਵੱਖ ਵੱਖ ਪੀੜਤਾਂ ਤੋਂ ਵੱਡੀ ਰਕਮ ਲੈ ਕੇ ਉਸ ਦਾ ਗਲਤ ਇਸਤੇਮਾਲ ਕਰਨ ਦੇ ਦੋਸ਼ ਹਨ ਮੈਨੂਕਾਊ ਦੇ ਪੈਕ ਐਂਡ ਸੇਵ ਵਿੱਚ ਇੱਕ ਖਰੀਦਦਾਰ ਨੂੰ ਵੱਡੀ ਸ਼ਾਪਿੰਗ ਕਰਨ ਤੋਂ ਬਾਅਦ $85 ਦਾ ਪਾਰਕਿੰਗ ਟਿਕਟ ਮਿਲਣ ਨਾਲ ਨਾਰਾਜ਼ਗੀ ਸਾਹਮਣੇ ਆਈ ਹੈ ਇਸ ਮਾਮਲੇ ਨੇ ਪਾਰਕਿੰਗ ਨਿਯਮਾਂ ਤੇ ਵੱਡੀ ਚਰਚਾ ਛੇੜ ਦਿੱਤੀ ਹੈ ਤਾਉਪੋ ਵਿੱਚ ਕੋਵਿਡ-19 ਵੇਜ ਸਬਸਿਡੀ ਫਰਾਡ ਮਾਮਲੇ ਵਿੱਚ ਇੱਕ ਕਾਰੋਬਾਰੀ ਦੀ ਸਜ਼ਾ ਖਿਲਾਫ਼ ਅਪੀਲ ਅਦਾਲਤ ਨੇ ਰੱਦ ਕਰ ਦਿੱਤੀ ਹੈ ਜਿਸ ਨਾਲ ਉਸ ਦੀ ਸਜ਼ਾ ਬਰਕਰਾਰ ਰਹੇਗੀ ਬੇ ਆਫ ਪਲੈਂਟੀ ਦੇ ਓਹੋਪੇ ਬੀਚ ਤੇ ਇੱਕ ਜ਼ਹਿਰੀਲਾ ਸਮੁੰਦਰੀ ਸੱਪ ਮਿਲਣ ਨਾਲ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਸੱਪ ਖਤਰਨਾਕ ਹੋ ਸਕਦੇ ਹਨ ਇੱਕ ਖੁਸ਼ਖਬਰੀ ਵਿੱਚ ਇੱਕ ਨਵੇਂ ਪਿਤਾ ਨੂੰ ਆਖਰੀ ਵੇਲੇ ਵੀਜ਼ਾ ਮਿਲਣ ਕਾਰਨ ਉਹ ਆਪਣੇ ਨਵੇਂ ਜਨਮੇ ਬੱਚੇ ਨੂੰ ਮਿਲ ਸਕਿਆ ਇਸ ਮਾਮਲੇ ਨੂੰ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਕਾਫ਼ੀ ਸਹਿਯੋਗ ਮਿਲਿਆ ਆਕਲੈਂਡ ਵਿੱਚ ਫੂਡ ਵੇਸਟ ਤੋਂ ਐਨਰਜੀ ਬਣਾਉਣ ਵਾਲੇ ਪ੍ਰੋਜੈਕਟ ਤੇ ਕੰਮ ਜਾਰੀ ਹੈ ਪਰ ਇਸ ਦੀ ਅਪਟੇਕ ਹੱਲੇ ਵੀ ਹੌਲੀ ਹੈ ਇਸ ਪ੍ਰੋਜੈਕਟ ਦਾ ਮਕਸਦ ਕਚਰੇ ਨੂੰ ਗੈਸ ਅਤੇ ਖਾਦ ਵਿੱਚ ਤਬਦੀਲ ਕਰਨਾ ਹੈ ਇਹ ਸਨ ਅੱਜ ਦੀਆਂ ਤਾਜ਼ਾ ਲੋਕਲ ਖ਼ਬਰਾਂ ਹੋਰ ਅਪਡੇਟ ਲਈ ਜੁੜੇ ਰਹੋ ਰੇਡੀਓ ਸਪਾਈਸ ਨਾਲ
11: ਸਤਿ ਸ਼੍ਰੀ ਅਕਾਲ ਜੀ ਰਣਜੀਤ ਬਾਵਾ ਵੱਲੋਂ ਫੋਕ ਸਟਾਰ ਨਿਊਜ਼ੀਲੈਂਡ ਟੂਰ ਅਸੀਂ ਲੈ ਕੇ

ਸਾਡਾ ਪਹਿਲਾ ਸ਼ੋਅ ਹੈ ਜੀ 9 ਮਈ ਨੂੰ ਡਿਊ ਡ੍ਰੌਪ ਸੈਂਟਰ ਆਕਲੈਂਡ। ਸੋ ਅਸੀਂ ਆ ਰਹੇ ਹਾਂ ਪਰਫੋਰਮ ਕਰਨ, ਤੁਸੀਂ ਆਪਣੀਆਂ ਟਿਕਟਸ ਲਓ ਔਰ ਪਰਿਵਾਰਾਂ ਨਾਲ ਆਉਣਾ। ਇੱਕ ਬਹੁਤ ਖੂਬਸੂਰਤ ਸ਼ੋਅ ਹੋਊਗਾ, ਤੁਹਾਨੂੰ ਬਹੁਤ ਕਮਾਲ ਦੇ ਗੀਤ ਸਵਾਂਗੇ ਔਰ ਰਲ ਮਿਲ ਕੇ ਰੌਣਕ ਮੇਲੇ ਲਾਵਾਂਗੇ।

0: ਸੋ ਨੂਰਾ ਸਿਸਟਰਸ ਦੀ ਆਵਾਜ਼ ਦੇ ਵਿੱਚ, ਜੋਤੀ ਨੂਰਾ ਅਤੇ ਸੁਲਤਾਨਾ ਨੂਰਾ ਦੀ ਆਵਾਜ਼ ਦੇ ਵਿੱਚ ਗੀਤ ਤੁਹਾਡੇ ਲਈ ਪੇਸ਼ ਕੀਤਾ। ਸੋ ਇਹ ਗੀਤ ਜਿਹੜਾ ਹੈ ਕਿ ਇੱਕ ਸੂਫੀ ਗੀਤ ਹੈ ਜੀ, ਅਤੇ ਜਿਸ ਗੀਤ ਤੋਂ ਮੈਂ ਕਹਿੰਦਾ ਇਹਨਾਂ ਦੀ ਜਿਸ ਸਟੇਜ ਤੋਂ ਇਹਨਾਂ ਦੀ ਪਛਾਣ ਜਿਹੜੀ ਹੈ ਉਹ ਵਰਲਡ ਵਾਈਡ ਜਿਹੜੀ ਬਣੀ ਸੀ। ਸੋ ਜੋਤੀ ਨੂਰਾ ਸੁਲਤਾਨਾ ਨੂਰਾ, ਅਤੇ ਇਸ ਗੀਤ ਨੂੰ ਜਿਹੜਾ ਇਹਨਾਂ ਨੂੰ ਵੈਸੇ ਵਿਰਾਸਤ ਦੇ ਵਿੱਚ ਇਹ ਗੀਤ ਮਿਲਿਆ, ਕਿਉਂਕਿ ਇਹਨਾਂ ਦੇ ਦਾਦੀ ਜਿਹੜੇ ਨੇ ਉਹ ਵੀ ਇਹੀ ਗੀਤ ਜਿਹੜਾ ਗਾਇਆ ਕਰਦੇ ਸੀ, ਔਰ ਉਹਨਾਂ ਦਾ ਇੱਕ ਉਹਨਾਂ ਦੇ ਸਮੇਂ ਦਾ ਜਿਹੜਾ ਸੀ ਇੱਕ ਗੀਤ ਜਿਹੜਾ ਇੱਕ ਬਾ ਕਮਾਲ ਪੇਸ਼ਕਾਰੀ ਹੋਇਆ ਕਰਦਾ ਸੀਗਾ। ਅਤੇ ਜੋਤੀ ਨੂਰਾ ਸੁਲਤਾਨਾ ਨੂਰਾ ਜਿਹੜੀਆਂ ਉਹਨਾਂ ਨੇ ਆਪਣੀ ਪੇਸ਼ਕਾਰੀ ਨਾਲ ਜਿਹੜਾ ਇਸ ਨੂੰ ਨੈਕਸਟ ਲੈਵਲ ਜਿਹੜਾ ਉਹ ਇਸ ਨੂੰ ਲੈ ਗਈਆਂ, ਅਤੇ ਜਿਹੜਾ ਕਰਦੇ ਕਰਦੇ ਜਿਹੜਾ ਮੁਕਾਮ ਜਿਹੜਾ ਉਹਨਾਂ ਨੇ ਬਹੁਤ ਤਰੱਕੀਆਂ ਦਾ ਜਿਹੜਾ ਉਹਨਾਂ ਨੇ ਤੈਅ ਕੀਤਾ। ਬਾਲੀਵੁੱਡ ਤੱਕ ਜਿਹੜੀਆਂ ਉਹਨਾਂ ਦੇ ਗੀਤਾਂ ਦੀਆਂ ਜਿਹੜੀਆਂ ਨੇ ਧੁੰਮਾਂ ਪੈਂਦੀਆਂ ਨੇ, ਬਾਅਦ ਵਿੱਚ ਰਾਹ ਅਲੱਗ ਵੀ ਹੋ ਗਏ, ਅਤੇ ਬਹੁਤ ਕੁਛ ਜਿਹੜਾ ਜ਼ਿੰਦਗੀ ਦੇ ਵਿੱਚ ਵਾਪਰਦਾ ਰਹਿੰਦਾ ਹੈ ਐਸਾ ਚ। ਸੋ ਜਿੱਥੇ ਇੱਕ ਖਾਸ ਤੌਰ 'ਤੇ ਕਹਿ ਲਓ ਕਿ ਇੱਕ ਐਕਸਪੈਰੀਮੈਂਟਲ ਗੀਤ ਦੇ ਨਾਲ ਇਹਨਾਂ ਦੀ ਪਹਿਚਾਣ ਬਣੀ ਸੀ, ਜੋਤੀ ਨੂਰਾ ਸੁਲਤਾਨਾ ਨੂਰਾ ਦੀ ਤੁਣਕ ਤੁਣਕ ਜਿਹੜਾ ਇੱਕ ਗੀਤ ਸੀਗਾ, ਜਿਸ ਦੇ ਵਿੱਚ ਕਿ ਰੋ ਸਾਊਂਡਸ ਨੂੰ ਲੈ ਕੇ, ਅਤੇ ਇਹਨਾਂ ਦੇ ਵਿੱਚ ਜਿਹੜੀਆਂ ਇੱਕ ਬਿਲਕੁਲ ਰੋ ਆਵਾਜ਼ਾਂ ਜਿਨ੍ਹਾਂ ਦਾ ਕਿ ਕਿਸੇ ਨੂੰ ਪਤਾ ਨਹੀਂ ਸੀਗਾ, ਅਤੇ ਜਿਹੜਾ ਘਰਾਨਾ ਤਾਂ ਹੈ ਸੀਗਾ, ਐਗਜ਼ਿਸਟ ਕਰਦਾ ਸੀਗਾ, ਲੇਕਿਨ ਘਰਾਨਾ ਜਿਹੜਾ ਸੀਗਾ ਉਹ ਕਾਫੀ ਜਿਹੜਾ ਉਹ ਤੰਗੀ ਤੁਰਸ਼ੀ ਅਤੇ ਗੁਰਬਤ ਵਾਲੀ ਜਿਹੜੇ ਜ਼ਿੰਦਗੀ ਪਰਿਵਾਰ ਜਿਹੜਾ ਜੀ ਰਿਹਾ ਸੀਗਾ। ਸੋ ਉਸ ਸਮੇਂ ਜਿਹੜਾ ਇਹ ਗੀਤ ਜਿਹੜਾ MTV ਦੇ ਵੱਲੋਂ ਰਿਕਾਰਡ ਕੀਤਾ ਗਿਆ ਸੀਗਾ, ਅਤੇ ਉਸ ਤੋਂ ਬਾਅਦ ਜਿਹੜਾ ਫਿਰ ਇਹਨਾਂ ਨੂੰ ਇਹਨਾਂ ਦੀ ਐਂਟਰੀ ਜਿਹੜੀ ਆ ਨਕੋਦਰ ਮੇਲੇ ਦੇ ਵਿੱਚ ਵੀ ਜਿਹੜੀ ਹੋਈ, ਉਸ ਨੇ ਹੋਰ ਇਹਨਾਂ ਦਾ ਖਾਸ ਤੌਰ 'ਤੇ ਇਹਨਾਂ ਨੂੰ ਵਰਲਡ ਵਾਈਡ ਰੈਕੋਗਨੀਸ਼ਨ ਦਿੱਤੀ, ਔਰ ਉਸ ਤੋਂ ਬਾਅਦ ਫਿਰ ਚੱਲਦੇ ਚੱਲਦੇ ਸਫ਼ਰ ਜਿਹੜਾ ਇਹਨਾਂ ਨੇ ਬਹੁਤ ਕਾਮਯਾਬੀ ਦਾ ਤੈਅ ਕੀਤਾ ਜੀ। ਅਤੇ ਸਮਾਂ ਹੋ ਗਿਆ ਹੈ ਓਲਡੀ ਗੋਲੀ ਟਰੈਕ ਦਾ, ਅਤੇ ਇੱਕ ਹੋਰ ਫਰਮਾਇਸ਼ ਵੀ ਪੂਰੀ ਕਰ ਦਈਏ, ਦੀਪ ਜੀ ਨੂੰ ਸ਼ਾਮਿਲ ਕਰਦੇ ਚੱਲਦੇ ਹਾਂ ਪ੍ਰੋਗਰਾਮ ਦੇ ਵਿੱਚ, ਜਿਹੜੇ ਕਿ ਪ੍ਰੋਗਰਾਮ ਸੁਣ ਰਹੇ ਨੇ। ਅਤੇ ਇੱਕ ਗੀਤ ਤੁਹਾਡੇ ਲਈ ਉਸ ਗਾਇਕ ਦੀ ਆਵਾਜ਼ ਦੇ ਵਿੱਚ, ਵੈਸੇ ਇਸ ਦੇ ਕਰਕੇ ਗੱਲ ਮਸ਼ਹੂਰ ਹੋਇਆ ਕਰਦੀ ਸੀ ਇਸ ਗਾਇਕ ਦੀ, ਕਿ ਇਹ ਜਿਹੜਾ ਗਾਇਕ ਹੈ ਇਹ ਜਿੰਨੇ ਵੀ ਗੀਤ ਗਾਉਂਦਾ ਹੈ ਇਹ ਬਹੁਤ ਸਾਫ਼ ਸੁਥਰੇ ਪਰਿਵਾਰਕ ਗੀਤ ਗਾਉਂਦਾ ਹੈ। ਸੋ ਪਾਲੀ ਦੇਤਵਾਲੀਆ ਇਹਨਾਂ ਦਾ ਨਾਮ ਹੈ, ਅਤੇ ਪਾਲੀ ਦੇਤਵਾਲੀਆ ਨੇ ਬਹੁਤ ਹੀ ਜ਼ਿਆਦਾ ਜਿਹੜੇ ਪਰਿਵਾਰਕ ਗੀਤ ਜਿਹੜੇ ਨੇ ਗਾਏ ਨੇ। ਸੋ ਉਸ ਸਮੇਂ ਜਿਹੜੇ ਜਲੰਧਰ ਦੂਰਦਰਸ਼ਨ 'ਤੇ ਬਹੁਤ ਗੀਤ ਇਹਨਾਂ ਦੇ ਜਿਹੜੇ ਆ ਉਹ ਆਇਆ ਕਰਦੇ ਸੀਗੇ, ਅਤੇ ਇੱਕ ਪਰਿਵਾਰਕ ਗਾਇਕ ਦੇ ਤੌਰ 'ਤੇ ਜਿਹੜਾ ਇਹਨਾਂ ਨੂੰ ਜਾਣਿਆ ਜਾਂਦਾ ਹੈ। ਸੋ ਇਹਨਾਂ ਦਾ ਗੀਤ ਜਿਹੜਾ ਤੁਹਾਡੇ ਲਈ ਪੇਸ਼ ਕਰਦੇ ਹਾਂ, ਅਤੇ ਨਾਲ ਸ਼ਾਮਿਲ ਕਰਦੇ ਚੱਲਦੇ ਹਾਂ ਦੀਪ ਹੋਰਾਂ ਨੂੰ, ਜਿਨ੍ਹਾਂ ਦੀ ਫਰਮਾਇਸ਼ 'ਤੇ ਗੀਤ ਤੁਹਾਡੇ ਲਈ ਪੇਸ਼ ਨਜ਼ਰ ਹੈ।
1: ਦੋਸਤੋ, ਸੁਖ ਮੁੱਲਾ ਪਰਿਵਾਰ ਨੇ ਲੋਕ ਨਸ ਦੇ ਵਿੱਚ ਪੱਗ ਪਟਾਉਣ ਬਾਰੇ

0: ਸਤਿ ਸ਼੍ਰੀ ਅਕਾਲ, ਯੂਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੋਂਟੈਕਟ ਅਸ ਡਾਇਰੈਕਟਲੀ ਔਨ 021-373-1588।
1: ਕਿਉਰਾ, ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਮੰਗਲਵਾਰ, 5 ਮਈ 2026 ਦਾ ਵਰ੍ਹਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 22 ਤਰੀਕ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਸਿੱਖ ਸੰਸਥਾਵਾਂ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਨੂੰ ਜਿੱਥੇ ਬੀਤੇ ਦਿਨੀ ਨਾਮਨਜ਼ੂਰ ਕਰ ਦਿੱਤਾ ਗਿਆ ਸੀ, ਉੱਥੇ ਹੁਣ ਸਾਰਿਆਂ ਦੀ ਨਜ਼ਰਾਂ ਇਸ ਗੱਲ 'ਤੇ ਰਹਿਣਗੀਆਂ ਕਿ ਜਥੇਦਾਰ ਗੜਗੱਜ ਹੁਣਾਂ ਵੱਲੋਂ 8 ਮਈ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਹੁਣਾਂ ਨੂੰ ਅਕਾਲ ਤਖ਼ਤ 'ਤੇ ਸੱਦਣ ਵੇਲੇ ਕੀ ਗੱਲਾਂ ਕੀਤੀਆਂ ਜਾਂਦੀਆਂ ਨੇ। ਇੰਨਾ ਹੀ ਨਹੀਂ, ਇਸ ਮੌਕੇ ਹੋਏ ਇਕੱਠ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਤਿਕਾਰ ਨਾਲ ਪੇਸ਼ ਹੋਣ ਦੀ ਗੱਲ ਕੀਤੀ ਹੈ ਸਪੀਕਰ ਸੰਧਵਾਂ ਹੁਣਾਂ ਨੇ। ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਵਾਰ ਵਾਰ ਇਹ ਦਾਅਵਾ ਕੀਤਾ ਜਾਂਦਾ ਰਿਹਾ ਕਿ ਉਹਨਾਂ ਨੇ SGPC ਦੀ ਇੱਕ ਸਬ ਕਮੇਟੀ ਦੇ ਵਿੱਚ ਇਕੱਠੇ ਹੋਏ ਬੁੱਧੀਜੀਵੀਆਂ ਦੀ ਰਾਏ ਨੂੰ ਇਸ ਬਿੱਲ ਨੂੰ ਕਾਨੂੰਨ ਬਣਾਉਣ ਵੇਲੇ ਸ਼ਾਮਲ ਕੀਤਾ। ਇਸ ਮਾਮਲੇ ਨੂੰ ਲੈ ਕੇ ਆਖਿਰਕਾਰ ਉਹਨਾਂ ਦਾ ਪੱਖ ਜਥੇਦਾਰ ਸਾਹਿਬ ਅੱਗੇ ਕਿੰਝ ਰੱਖਿਆ ਜਾਵੇਗਾ। ਉੱਧਰ ਅੰਤਰਰਾਸ਼ਟਰੀ ਪੱਧਰ 'ਤੇ ਅਮਰੀਕਾ ਦੇ ਨਾਲ ਜੰਗ ਖਤਮ ਕਰਨ ਲਈ ਇਰਾਨ ਕਾਫੀ ਹੱਦ ਤੱਕ ਰਾਜ਼ੀ ਹੋ ਗਿਆ। ਦੱਸਿਆ ਜਾ ਰਿਹਾ ਕਿ ਉਹਨਾਂ ਨੇ ਖੁਦ ਸ਼ਾਂਤੀ ਪ੍ਰਸਤਾਵ ਭੇਜਿਆ ਜਿਸ ਦੇ ਵਿੱਚ $22 ਕਰੋੜ ਦਾ ਤੇਲ ਲੈ ਕੇ ਹੌਰਮੂਜ਼ ਪਾਰ ਕਰ ਗਏ ਇਰਾਨੀ ਟੈਂਕਰਾਂ ਦੀ ਵੀ ਚਰਚਾ ਹੋਈ ਹੈ। ਹਾਲਾਂਕਿ ਇਸ ਦੌਰਾਨ ਛੁੱਟਪੁੱਟ ਹਮਲੇ ਹਾਲੇ ਵੀ ਇੱਕ ਦੂਸਰੇ ਦੇ ਖਿਲਾਫ਼ ਦਿਖਾਈ ਜਾਂ ਸੁਣਾਈ ਦੇ ਰਹੇ ਨੇ। ਅਤੇ ਉੱਧਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਖਦੇ ਨੇ ਕਿ ਜਦੋਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਔਰਤਾਂ ਨੂੰ ਰਾਸ਼ੀ ਅਤੇ ਮੁਫ਼ਤ ਬਿਜਲੀ ਮਿਲਦੀ ਰਹੇਗੀ। ਉਹਨਾਂ ਆਖਿਆ ਕਿ ਵਿਰੋਧੀਆਂ ਦੀ ਨੀਅਤ ਸਾਫ਼ ਹੁੰਦੀ ਤਾਂ ਬੇਅਦਬੀ ਦਾ ਸਖ਼ਤ ਕਾਨੂੰਨ ਪਹਿਲਾਂ ਹੀ ਬਣ ਗਿਆ ਹੁੰਦਾ। ਹੁਸ਼ਿਆਰਪੁਰ ਦੇ ਮੁਕੇਰੀਆਂ ਲਾਗਲੇ ਪਿੰਡ ਘੋਗਰਾ ਦੇ ਵਿੱਚ ਲੋਕ ਮਿਲਣੀ ਕਰਕੇ ਉਹਨਾਂ ਨੇ ਸਿੱਧਾ ਸੰਵਾਦ ਰਚਾਇਆ ਅਤੇ ਬਹੁਤ ਸਾਰੇ ਅਲੱਗ ਅਲੱਗ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਬਾਰੇ ਚਰਚਾ ਕੀਤੀ, ਆਪਣੀ ਸਰਕਾਰ ਦੇ ਸੋਹਲੇ ਗਾਏ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਾਸਤੇ ਕਾਫੀ ਲਾਰੇ ਲੱਪੇ ਵੀ ਲਾਏ। ਇੱਧਰ ਦਿੱਲੀ, ਜਿਹੜੀ ਕਿ ਭਾਰਤ ਦੀ ਰਾਜਧਾਨੀ ਹੈ, ਉੱਥੇ ਇੱਕ 4 ਮੰਜ਼ਿਲਾ ਇਮਾਰਤ ਦੇ ਵਿੱਚ ਅੱਗ ਲੱਗਣ ਨਾਲ 9 ਮੌਤਾਂ ਹੋ ਜਾਣ ਦੀ ਪੁਸ਼ਟੀ ਹੋਈ ਹੈ। ਦਰਅਸਲ AC ਵਿੱਚ ਧਮਾਕੇ ਦੇ ਕਾਰਨ ਅੱਗ ਲੱਗ ਗਈ। ਹਾਲਾਂਕਿ 15 ਲੋਕਾਂ ਨੂੰ ਇਸ 4 ਮੰਜ਼ਿਲਾ ਇਮਾਰਤ ਦੇ ਵਿੱਚੋਂ ਸੁੱਖ ਸਵੀਲੀ ਬਚਾ ਲਿਆ ਗਿਆ। ਅਤੇ ਇੱਧਰ ਹਾਲਾਤ ਜੰਗ ਦੇ ਕਾਰਨ ਤੇਲ ਜਾਂ ਗੈਸ ਮਹਿੰਗੇ ਹੋਣ ਤੱਕ ਸੀਮਿਤ ਨਹੀਂ ਰਹੇ। ਇਸ ਨਾਲ ਵੱਖ ਵੱਖ ਦੇਸ਼ਾਂ ਦੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਉੱਤੇ ਕਾਫੀ ਵੱਡਾ ਫਰਕ ਪੈਣਾ ਸ਼ੁਰੂ ਹੋ ਗਿਆ। ਅਗਲੇ 3 ਮਹੀਨਿਆਂ ਲਈ ਭਾਰਤ ਤੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਾਸਤੇ ਕਈ ਫਲਾਈਟਾਂ ਨੂੰ ਹਾਲ ਦੀ ਘੜੀ ਰੱਦ ਕਰ ਦਿੱਤਾ ਗਿਆ। ਇੰਨਾ ਹੀ ਨਹੀਂ, ਪੱਛਮੀ ਏਸ਼ੀਆ ਵਿੱਚ ਜੰਗ ਕਾਰਨ ਜਹਾਜ਼ ਦੀ ਤੇਲ ਕੀਮਤ ਦੇ ਵਿੱਚ ਭਾਰੀ ਉਛਾਲ ਨਜ਼ਰ ਆ ਰਿਹਾ, ਜਿਸ ਦੇ ਨਾਲ ਬਹੁਤ ਸਾਰੇ ਅਪੁਸ਼ਟ ਕਾਰਨਾਂ ਕਰਕੇ ਹਾਲ ਦੀ ਘੜੀ ਇਹਨਾਂ ਫਲਾਈਟਾਂ ਨੂੰ ਕੈਂਸਲ ਕੀਤਾ ਜਾ ਰਿਹਾ ਹੈ। ਪੰਜਾਬੀ ਪ੍ਰਵਾਸੀ ਇਸ ਤੋਂ ਸਿੱਧੇ ਤੌਰ 'ਤੇ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਨੇ। ਅਤੇ ਉੱਧਰ ਬੀਤੇ ਕੱਲ੍ਹ ਜਿੱਥੇ 5 ਰਾਜਾਂ ਦੇ ਨਤੀਜੇ ਆ ਗਏ ਨੇ, ਜਿਸ ਦੇ ਵਿੱਚ ਮੋਟੇ ਤੌਰ ਦੇ ਉੱਤੇ BJP ਨੇ ਕਾਫੀ ਵੱਡੀ ਲੀਡ ਹਾਸਲ ਕੀਤੀ। ਜੇ ਮੋਟੇ ਤੌਰ 'ਤੇ ਦੇਖਦੇ ਹਾਂ ਤਾਂ ਪੱਛਮੀ ਬੰਗਾਲ ਅਤੇ ਅਸਾਮ ਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਵੱਡੀ ਸਫਲਤਾ ਅਰਜਿਤ ਕੀਤੀ ਹੈ, ਜਦੋਂ ਕਿ ਤਾਮਿਲਨਾਡੂ ਦੇ ਵਿੱਚ DMK 48 ਅਤੇ AD-MK 66 ਦੇ ਉੱਤੇ, ਅਤੇ ਉੱਧਰ ਕੇਰਲ ਦੇ ਵਿੱਚ LDF 59 ਅਤੇ UDF 77 ਦੇ ਉੱਤੇ, ਅਤੇ BJP ਨੂੰ ਸਿਰਫ 4 ਸੀਟਾਂ ਮਿਲੀਆਂ ਨੇ। ਸੋ ਇਹਨਾਂ 5 ਰਾਜਾਂ ਦੇ ਵਿੱਚੋਂ 2 ਵੱਡੇ ਰਾਜਾਂ ਦੇ ਵਿੱਚ, ਖਾਸ ਤੌਰ 'ਤੇ ਪੱਛਮੀ ਬੰਗਾਲ ਦੇ ਵਿੱਚ BJP ਦਾ ਕਾਮਯਾਬ ਹੋਣਾ ਆਪਣੇ ਆਪ ਦੇ ਵਿੱਚ ਭਵਿੱਖ ਵਿੱਚ ਹੋਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਉੱਤੇ ਵੀ ਇੱਕ ਪਰਛਾਵੇਂ ਵਾਂਗ ਦਿਖਾਈ ਦੇਵੇਗਾ। ਅਤੇ ਇੱਧਰ ਖਬਰਾਂ ਮਿਲੀਆਂ ਨੇ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਮੀਂਹ ਅਤੇ ਤੂਫਾਨ ਦੇ ਨਾਲ ਦਰਖਤ ਟੁੱਟ ਗਏ ਨੇ, ਕਈ ਥਾਈਂ ਬਿਜਲੀ ਗੁੱਲ ਹੋ ਗਈ ਹੈ ਅਤੇ 8 ਜ਼ਿਲ੍ਹਿਆਂ ਦੇ ਵਿੱਚ ਹਾਲ ਦੀ ਘੜੀ ਮੌਸਮ ਦੀ ਖਰਾਬੀ ਨੂੰ ਲੈ ਕੇ ਅਲਰਟ ਜਾਰੀ ਹੈ। ਇੱਧਰ ਇਹ ਵੀ ਦੱਸ ਦਈਏ ਕਿ ਪੰਜਾਬ ਦੀ ਭਾਜਪਾ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਹੁਣਾਂ ਨੂੰ ਮਿਲ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਦਰਅਸਲ ਜਾਖੜ ਉਹਨਾਂ ਦੀ ਅਗਵਾਈ ਦੇ ਵਿੱਚ ਪ੍ਰਮੁੱਖ ਆਗੂਆਂ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਅਤੇ ਨਾਲ ਹੀ ਭਾਜਪਾ ਨੇ ਸਟੇਟ ਦੇ ਵਿੱਚ ਡਰੱਗ ਜਨਗਣਨਾ ਦਾ ਵੀ ਵਿਰੋਧ ਕੀਤਾ ਹੈ। ਅਤੇ ਸਵਰਗਵਾਸੀ ਡਾਕਟਰ ਜਗਤਾਰ ਉਹਨਾਂ ਦੇ ਇਸ ਖਿਆਲ ਦੇ ਨਾਲ ਆ ਗਿਆ ਚਾਹਾਂਗਾ ਕਿ ਸਾਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਆਖਦਿਆਂ ਮੈਂ ਦੋਜ਼ਖ, ਸਾਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਆਖਾਂ ਮੈਂ ਦੋਜ਼ਖ, ਮੇਰਾ ਕੁਝ ਵਕਤ ਗੁਜ਼ਰਿਆ ਹੈ ਤੁਹਾਡੇ ਨਾਲ ਵੀ। ਪਰਮਿੰਦਰ ਦੀ ਇਜਾਜ਼ਤ ਮਿਹਰਬਾਨੀ।
2: ਹਲਵਾਈ ਸਵੀਟਸ ਐਂਡ ਰੈਸਟੋਰੈਂਟ ਅਸਲੀ ਇੰਡੀਅਨ ਫਲੇਵਰਸ ਨਿਊਜ਼ੀਲੈਂਡ ਸਟਾਈਲ ਵਿੱਚ
3: ਡਾਈਨ ਇਨ ਦਾ ਮਜ਼ਾ ਲਓ ਹਲਵਾਈ ਤੇ ਫਰੈਸ਼ ਸਵੀਟਸ ਸਨੈਕਸ ਚਾਟ ਇੰਡੋ ਚਾਈਨੀਜ਼ ਐਂਡ ਸਾਊਥ ਇੰਡੀਅਨ ਮੈਨੂ ਵੀ ਅਵੇਲੇਬਲ ਹੈ 100% ਨਿਊਜ਼ੀਲੈਂਡ ਮੇਡ ਸਵੀਟਸ ਡੇਲੀ ਲਾਈਵ ਜਲੇਬੀ ਸਟਾਲ 2 to 9 PM ਤੱਕ ਲੰਚ ਟੂ ਡਿਨਰ ਥਾਲੀ ਆਪਸ਼ਨਸ ਆਲਵੇਜ ਰੈਡੀ 120 ਬੰਦਿਆਂ ਦਾ ਪਾਰਟੀ ਹਾਲ ਵੀ ਅਵੇਲੇਬਲ ਅਤੇ ਵੈਜ ਐਂਡ ਨਾਨ ਵੈਜ ਕੇਟਰਿੰਗ ਵੀ ਕਰਦੇ ਨੇ ਇਨਡੋਰ ਜਾਂ ਆਊਟਡੋਰ ਵਿਜ਼ਿਟ ਕਰੋ ਹਲਵਾਈ ਪਾਪਾ ਟੋਏ ਟੋਏ 204 ਗ੍ਰੇਟ ਸਾਊਥ ਰੋਡ ਜਾਂ ਹਲਵਾਈ ਹੈਮਿਲਟਨ 829 Victoria Street.
4: One Domino's spicy pepper paneer, one Domino's butter chicken pizza, one combo, and yeah, my favorite chocolate cake.
5: Hello, enu fer Domino's de supne aa reya.
4: Hun supne ne sachmuch Domino's te Tuesday nu special offers. Pizza on half price. Now at 4 new locations. Domino's, Papa Toy Toy, Meadow Bank, Mangri, Mangri East.
6: Grocery land jana.
7: MP.
6: BG di khundi te rajai vi leke aoni hai.
7: MP.
6: Ek hi MP MP kari jana.
7: ਹਰ ਜ਼ਰੂਰਤ ਦਾ ਸਮਾਨ ਹੈ MP Superstore ਤੇ MP ਚੱਕੀ ਫਰੈਸ਼ ਆਟਾ ਆਰਗੈਨਿਕ ਪ੍ਰੋਡਕਟਸ ਤੇ ਰੈਸਟੋਰੈਂਟਸ ਤੇ ਘਰ ਦੀ ਰਸੋਈ ਦਾ ਪੂਰਾ ਸਮਾਨ ਮਿਲਦਾ ਹੈ ਇਹਨਾਂ ਨੂੰ ਕਈ ਵਾਰ ਬੈਸਟ ਏਸ਼ੀਅਨ ਬਿਜ਼ਨਸ ਦਾ ਅਵਾਰਡ ਵੀ ਮਿਲਿਆ ਹੈ ਇੰਡੀਆ ਤੋਂ ਸਿੱਧਾ ਸਮਾਨ ਲਿਆਉਂਦੇ ਨੇ ਵੈਸਟਰਨ ਯੂਨੀਅਨ ਤੇ ਪੈਸੇ ਭੇਜ ਵੀ ਸਕਦੇ ਹੋ ਤੇ ਮੰਗਵਾ ਵੀ ਸਕਦੇ ਹੋ ਥੋਕਵਾਂ ਸੌਦਾ ਲੈਣ ਤੇ ਹੋਲਸੇਲ ਡਿਸਕਾਊਂਟ ਵੀ ਮਿਲਦਾ ਹੈ 212 ਸੇਂਟ ਯੂਬਨ ਸਟਰੀਟ ਵੈਸਟ ਹੈਸਟਿੰਗਸ ਕਾਲ 0687891900 ਇਹਨਾਂ ਦਾ ਫੇਸਬੁੱਕ ਪੇਜ ਲਾਈਕ ਕਰਨਾ ਨਾ ਭੁੱਲਿਓ
8: ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਮਰਿੰਦਰ ਗਿੱਲ
9: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ
10: ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗਿੱਲ ਹਰਦੀ
11: ਮੈਂ ਹਾਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ
12: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਪ੍ਰੀਤ ਪਾਲ
13: ਸਿੰਘ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁਕੀ
14: ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਹਿੰਮਤ ਸੰਧੂ
15: ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ
16: ਯੂ ਆਰ ਨਾਓ ਟੂਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ 24/7 365

ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਵੀ ਤੁਹਾਡਾ ਸਵਾਗਤ ਹੈ। 4:10 ਸਾਡੇ ਸਟੂਡੀਓ ਦੀ ਘੜੀ ਦੇ ਵਿੱਚ ਹੋ ਚੁੱਕੇ ਨੇ ਅਤੇ ਸਾਥੀਓ ਇੱਧਰ ਕੁਛ ਵਾਰਨਿੰਗਸ ਜਾਰੀ ਹੋ ਰਹੀਆਂ ਨੇ। ਵਾਰਨਿੰਗਸ ਬਿਲਕੁਲ, ਹਾਂਜੀ ਇੱਧਰ ਵਾਰਨਿੰਗਸ ਜਾਰੀ ਹੋ ਗਈਆਂ ਨੇ ਇੱਕ ਵਾਰ ਫਿਰ ਮੌਸਮ ਨੂੰ ਲੈ ਕੇ। ਆਏ ਹਾਏ ਮੌਸਮ ਵਾਲਿਓ, ਤੁਸੀਂ ਤਾਂ ਸਾਡਾ ਖਹਿੜਾ ਹੀ ਨਹੀਂ ਛੱਡਦੇ। ਅਸੀਂ ਤੁਹਾਡੇ ਤੋਂ ਖਹਿੜਾ ਛਡਾਉਣ ਦੀ ਕੋਸ਼ਿਸ਼ ਕਰਦੇ ਹਾਂ, ਲੇਕਿਨ ਫਿਰ ਤੁਸੀਂ ਖਿੱਚ ਕੇ ਸਾਨੂੰ ਵਾਰਨਿੰਗ ਵਾਲੀ ਲੈ ਆਉਂਦੇ ਹੋ। ਅਤੇ ਇੱਕ ਵਾਰ ਸਾਥੀਓ ਫਿਰ ਹੈਵੀ ਰੇਨ ਦੀ ਵਾਰਨਿੰਗ ਜਿਹੜੀ ਹੈ ਇਸ਼ੂ ਹੋਈ ਹੈ। ਸੋ ਕਿਰਪਾ ਕਰਕੇ ਧਿਆਨ ਰੱਖਣਾ ਜੀ ਕਿ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਮਿਲੀ ਹੈ ਮੈਟ ਸਰਵਿਸ ਦੇ ਵੱਲੋਂ, ਕਹਿੰਦੇ ਨੇ ਕਿ ਔਰੇਂਜ ਲੈਵਲ ਦੀ ਹੈਵੀ ਰੇਨ ਵਾਰਨਿੰਗ ਜਿਹੜੀ ਹੈ ਉਹ ਇਸ਼ੂ ਕਰ ਦਿੱਤੀ ਗਈ ਹੈ। ਖਾਸ ਤੌਰ 'ਤੇ ਵੈਸਟਲੈਂਡ ਡਿਸਟ੍ਰਿਕਟ 'ਤੇ ਬੁੱਧਵਾਰ ਤੋਂ ਜਿਹੜੀ ਹੈ ਇਹ ਲਾਗੂ ਹੋ ਜਾਵੇਗੀ ਅਤੇ ਵੀਰਵਾਰ ਤੱਕ ਜਿਹੜੀ ਹੈ ਜਾਰੀ ਰਹੇਗੀ। 250 ਮਿਲੀਮੀਟਰ ਦੀ ਰੇਨ ਜਿਹੜੀ ਹੈ ਉਹ ਐਕਸਪੈਕਟਡ ਹੋਵੇਗੀ ਔਰ ਖਾਸ ਤੌਰ 'ਤੇ ਸਾਊਥ ਆਈਲੈਂਡ ਵਾਲਿਆਂ ਨੂੰ ਤਾਂ ਬਹੁਤ ਧਿਆਨ ਰੱਖਣਾ ਪਵੇਗਾ ਜੀ। ਅਤੇ ਵੈਸੇ ਤਾਂ ਜਿਹੜੀ ਹੈ ਇਹ ਜ਼ਬਰਦਸਤ ਬਾਰਿਸ਼ ਹੋਣ ਵਾਲੀ ਹੈ। ਇੱਕ ਦਿਨ ਦੇ ਵਿੱਚ ਹੁਣ 250-250 ਮਿਲੀਮੀਟਰ ਦੀ ਬਾਰਿਸ਼ ਹੋ ਰਹੀ ਹੈ, ਜਿਹੜੀ ਕਿ ਹਫ਼ਤਿਆਂ ਬੱਧੀ ਕਦੀ ਹੋਇਆ ਕਰਦੀ ਸੀ, ਹੁਣ ਦਿਨਾਂ ਦੇ ਵਿੱਚ ਹੀ ਜਿਹੜੀ ਹੈ ਇਹ ਬਾਰਿਸ਼ ਜਿਹੜੀ ਹੈ ਉਹ ਪੈ ਰਹੀ ਹੈ। ਸੋ ਬਹੁਤ ਅਜੀਬੋ ਗਰੀਬ ਮੌਸਮ ਜਿਹੜਾ ਉਹ ਚੱਲ ਰਿਹਾ ਜੀ ਇਸ ਵਾਰ ਵੀ, ਅਤੇ ਖਾਸ ਤੌਰ 'ਤੇ ਕੈਂਟਰਬਰੀ, ਓਟੈਗੋ ਲੇਕਸ ਅਤੇ ਇੱਧਰਲੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਅਲੋਂਗ ਸਾਈਡ ਫੀਡਲੈਂਡ ਵਾਲੀ ਸਾਈਡ ਵੀ, ਹਾਂਜੀ ਬਿਲਕੁਲ ਜੀ, ਹੈਵੀ ਰੇਨ ਦੀ ਜਿਹੜੀ ਵਾਰਨਿੰਗ ਜਿਹੜੀ ਹੈ ਉਹ ਇਸ਼ੂ ਹੋਈ ਹੈ। ਸੋ ਸਾਊਥ ਆਈਲੈਂਡ ਵਾਲਿਆਂ ਨੂੰ ਇਸ ਵਾਰ ਧਿਆਨ ਰੱਖਣਾ ਪਵੇਗਾ। ਸੋ ਜਿਵੇਂ ਕਿ ਕੁਝ ਹਫ਼ਤੇ ਪਹਿਲਾਂ ਔਕਲੈਂਡ ਵਾਲਿਆਂ ਨੂੰ ਅਸੀਂ ਇਹ ਵਾਰਨਿੰਗ ਦੇ ਰਹੇ ਸੀ, ਸੋ ਇਸ ਤਰ੍ਹਾਂ ਹੀ ਲੱਗ ਰਿਹਾ ਕਿ ਜਿਵੇਂ ਉਸੇ ਦਾ ਰਿਪੀਟ ਟੈਲੀਕਾਸਟ ਕਰ ਰਹੀ ਹੋਈ ਹੈ। ਸਿਰਫ ਜਗ੍ਹਾ ਅਸੀਂ ਬਦਲੀ ਹੈ ਜੀ, ਔਕਲੈਂਡ ਤੋਂ ਅਸੀਂ ਜਗ੍ਹਾ ਬਦਲ ਕੇ ਹੁਣ ਇਹ ਸਾਊਥ ਆਈਲੈਂਡ ਵੱਲ ਕਰ ਦਿੱਤੀ ਹੈ। ਅਤੇ ਖਾਸ ਤੌਰ 'ਤੇ ਵੈਸਟ ਏਰੀਆ ਦੇ ਵਿੱਚ ਜਿਹੜਾ ਜੀ ਇੱਥੇ ਹੈਵੀ ਰੇਨਫਾਲ ਜਿਹੜੀ ਪ੍ਰੋਡਿਕਟ ਕੀਤੀ ਗਈ ਹੈ। ਔਰੇਂਜ ਵਾਰਨਿੰਗ ਨੂੰ ਲੈ ਕੇ ਪਹਿਲਾਂ ਵੀ ਮੈਟ ਸਰਵਿਸ ਵਾਲਿਆਂ ਕਿਹਾ ਸੀਗਾ ਕਿ ਹੁਣ ਤਾਂ ਸਾਨੂੰ ਔਰੇਂਜ ਵਾਰਨਿੰਗ ਦੇਣ ਲੱਗਿਆਂ ਹੀ ਸਾਨੂੰ ਜਿਹੜਾ ਉਹ ਖੁਦ ਵੀ ਹਿਚਕਚਾਹਟ ਮਹਿਸੂਸ ਹੁੰਦੀ ਹੈ, ਕਿਉਂਕਿ ਲੋਕ ਇੰਨੇ ਜ਼ਿਆਦਾ ਭੈਭੀਤ ਹੋ ਚੁੱਕੇ ਨੇ, ਇੰਨੀ ਵਾਰ ਵਾਰ ਔਰੇਂਜ ਵਾਰਨਿੰਗ ਜਿਹੜੀ ਦਿੱਤੀ ਗਈ ਹੈ, ਫਲੱਡਸ ਆਏ ਨੇ, ਕਈ ਕੁਛ ਹੋਇਆ ਬੀਤੇ ਕੁਛ ਕੁ ਮਹੀਨਿਆਂ ਦੇ ਦੌਰਾਨ, ਮੌਸਮ ਇੰਨਾ ਗੜਬੜਾਇਆ ਜੀ ਨਿਊਜ਼ੀਲੈਂਡ ਦਾ ਅਤੇ ਬਹੁਤ ਜ਼ਿਆਦਾ ਕੁਛ ਉੱਪਰ ਥੱਲੇ ਚੱਲਿਆ, ਜਿਵੇਂ ਕਿ ਭਾਰਤੀਆਂ ਇਲੈਕਸ਼ਨਾਂ ਦੇ ਵਿੱਚ ਜਿਹੜੇ ਉਹਨਾਂ ਦੇ ਰਿਜ਼ਲਟ ਜਿਹੜੇ ਨੇ ਉੱਪਰ ਥੱਲੇ ਚੱਲੇ ਨੇ।

ਲਓ ਜੀ, ਇਹ ਮਸਤੀ ਦੀ ਬੀਟ ਵੀ ਜਿਹੜੀ ਹੈ ਨਾ, ਇਹ ਆਟੋਮੈਟਿਕ ਹੀ ਔਨ ਹੋ ਜਾਂਦੀ ਹੈ ਜੀ, ਅਤੇ ਬਿਲਕੁਲ ਮਸਤੀ ਦੀ ਬੀਟ ਤੋਂ ਅਸੀਂ ਤੁਹਾਨੂੰ ਦੂਰ ਨਹੀਂ ਜਾਣ ਦੇਵਾਂਗੇ, ਅਤੇ ਮਸਤੀ ਦੀ ਬੀਟ ਵੀ ਜਿਹੜੀ ਰਹੇਗੀ ਔਨ, ਅਤੇ ਨਾਲ ਹੀ ਨਾਲ ਤੁਹਾਡੇ ਲਈ ਰਹੇਗਾ ਸਪਾਈਸ ਟਾਈਮ ਅਤੇ ਖਬਰਾਂ ਦਾ ਬੁਲੇਟਿਨ ਵੀ ਔਨ, ਅਤੇ ਬਿਲਕੁਲ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ ਕਿ ਸਾਰੀਆਂ ਅਪਡੇਟਸ ਤੁਹਾਡੇ ਨਾਲ ਫਟਾਫਟ ਸਾਂਝੀਆਂ ਕਰਦੇ ਰਹੀਏ ਜੀ, ਅਤੇ ਫਟਾਫਟ ਜਿਵੇਂ ਸਾਨੂੰ ਅਪਡੇਟਸ ਆਉਂਦੀਆਂ ਨੇ ਉਵੇਂ ਹੀ ਅਸੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਜੀ, ਅਤੇ ਅਪਡੇਟ ਸਾਨੂੰ ਆ ਰਹੀਆਂ ਨੇ ਇਰਾਨ ਤੋਂ, ਅਤੇ ਜਿਹੜੀਆਂ ਤਾਜ਼ਾ ਤਰੀਨ ਅਪਡੇਟਸ ਜਿਹੜੀਆਂ ਮਿਲ ਰਹੀਆਂ ਨੇ ਨਾ, ਉਹ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਅਤੇ ਅਸੀਂ ਤੁਹਾਨੂੰ ਦੱਸਦੇ ਚੱਲੀਏ ਕਿ ਕਿਸੇ ਨੂੰ ਕੁਛ ਸਮਝ ਨਹੀਂ ਆ ਰਿਹਾ, ਕਿਸੇ ਨੂੰ ਕੁਛ ਸਮਝ ਨਹੀਂ ਆ ਰਿਹਾ ਕਿ ਇਹ ਗੱਲ ਜਿਹੜੀ ਉਹ ਕਿੱਧਰ ਨੂੰ ਜਾ ਰਹੀ ਹੈ, ਕੀ ਕਰਨਾ ਚਾਹ ਰਹੇ ਨੇ ਲੀਡਰਸ, ਕੀ ਕੁਛ ਹੋ ਰਿਹਾ ਹੈ, ਕਿਸੇ ਨੂੰ ਕੁਛ ਸਮਝ ਨਹੀਂ ਆ ਰਿਹਾ ਹੈ, ਕਿਉਂਕਿ ਬਾਬਾ ਟਰੰਪ ਕਿਸੇ ਨੂੰ ਸਮਝ ਪੈਣ ਦਿੰਦਾ ਹੀ ਨਹੀਂ ਹੈ। ਸੋ ਬਾਬਾ ਟਰੰਪ ਜਿਹੜਾ ਕਿ ਮਸ਼ਹੂਰ ਹੈ ਆਪਣੀਆਂ ਸਟੇਟਮੈਂਟਸ ਦੇ ਲਈ ਅਤੇ ਆਪਣੀਆਂ ਯਬਲੀਆਂ ਦੇ ਲਈ, ਅਤੇ ਉਹਦੀ ਯਬਲੀ ਕਿਹੜੀ ਕਿੱਧਰ ਨੂੰ ਚਲੀ ਜਾਣੀ ਹੈ ਕਿਸੇ ਨੂੰ ਕੁਛ ਪਤਾ ਨਹੀਂ ਲੱਗਦਾ ਦੋਸਤੋ। ਔਰ ਕੱਲ੍ਹ ਇੱਕ ਬੜਾ ਚੰਗਾ ਜੈਸਚਰ ਆਇਆ ਸੀਗਾ, ਅਤੇ ਇੱਦਾਂ ਲੱਗਾ ਸੀਗਾ ਕਿ ਸ਼ਾਇਦ ਯਾਰ ਕਿਸੇ ਪੋਜ਼ਿਟਿਵ ਪਾਸੇ ਨੂੰ ਕਹਾਣੀ ਲੱਗਦਾ ਚੱਲ ਪਈ ਹੈ, ਕਿਉਂਕਿ ਇੱਕ ਦਿਨ ਪਹਿਲਾਂ ਬਾਬਾ ਟਰੰਪ ਐਲਾਨ ਕਰ ਦਿੰਦਾ ਹੈ। ਬਾਬਾ ਟਰੰਪ ਕਹਿੰਦਾ ਹੈ ਕਿ ਜਿਹੜਾ ਇੱਥੇ ਖਾਸ ਤੌਰ 'ਤੇ ਅਸੀਂ ਨਾ ਹੁਣ ਆਪਰੇਸ਼ਨ ਫਰੀਡਮ ਚਲਾਉਣਾ ਹੈ। ਆਪਰੇਸ਼ਨ ਫਰੀਡਮ ਦਾ ਕੀ ਮਤਲਬ ਹੈ ਕਿ ਜਿਹੜੇ ਖਾਸ ਤੌਰ 'ਤੇ ਹੁਣ ਸਟੇਟ ਆਫ ਹੋਰਮੁਜ਼ 'ਤੇ ਕਹਿੰਦੇ ਜਿੰਨੇ ਸ਼ਿਪ ਜਿਹੜੇ ਫਸੇ ਹੋਏ ਨੇ ਨਾ, ਜਿੰਨੇ ਜਹਾਜ਼ ਜਿਹੜੇ ਇੱਥੇ ਫਸੇ ਹੋਏ ਨੇ, ਸੋ ਇਹਨਾਂ ਦਾ ਕੋਈ ਵਿਚਾਰਿਆਂ ਦਾ ਕਸੂਰ ਥੋੜ੍ਹੀ ਹੈ। ਸੋ ਇਹ ਤਾਂ ਵੱਖੋ ਵੱਖ ਦੇਸ਼ਾਂ ਤੋਂ ਬੰਦੇ ਆਏ ਨੇ, ਕੁਛ ਵਪਾਰ ਕਰਨ ਆਏ ਨੇ, ਵਪਾਰੀ ਲੋਕ ਨੇ, ਸੋ ਇਹਨਾਂ ਨੂੰ ਵਿਚਾਰਿਆਂ ਨੂੰ ਇਸ ਸਥਿਤੀ ਦੇ ਵਿੱਚ ਇੱਥੇ ਇਸ ਤਰ੍ਹਾਂ ਹੋਣਾ ਨਹੀਂ ਚਾਹੀਦਾ, ਅਤੇ ਇਹਨਾਂ ਜਹਾਜ਼ਾਂ ਨੂੰ ਅਸੀਂ ਕੱਢਾਂਗੇ ਅਤੇ ਅਸੀਂ ਕੱਢਣ ਦੇ ਵਿੱਚ ਮਦਦ ਕਰਾਂਗੇ। ਸੋ ਇਹ ਨਹੀਂ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਉਹ ਕੱਢਣਗੇ ਅਤੇ ਕਿਸ ਤਰੀਕੇ ਨਾਲ ਉਹ ਮਦਦ ਕਰਨਗੇ, ਲੇਕਿਨ ਉਹ ਕਹਿੰਦੇ ਕਿ ਇਹਨਾਂ ਨੂੰ ਵਿਚਾਰਿਆਂ ਨੂੰ ਇੱਥੇ ਫਸਣਾ ਨਹੀਂ ਚਾਹੀਦਾ, ਗਲਤ ਹੈ ਯਾਰ, ਕਹਿੰਦੇ ਇਹਨਾਂ ਨੂੰ ਕੱਢਣਾ ਪੈਣਾ ਹੈ, ਸੋ ਇੱਥੋਂ ਕੱਢਦੇ ਹਾਂ ਅਸੀਂ। ਅਤੇ ਉਹਨਾਂ ਨੇ ਕਿਹਾ ਇਸ ਤਰੀਕੇ ਦੇ ਨਾਲ ਕਿ ਇੰਜ ਵੀ ਕੁਛ ਲੋਕਾਂ ਨੂੰ ਸੋਚਣ ਦੇ ਵਿੱਚ ਲੱਗਾ ਕਿ ਸ਼ਾਇਦ ਹੁਣ ਗੱਲਬਾਤ ਰਾਹੀਂ ਕੋਈ ਸਲਿਊਸ਼ਨ ਨਿਕਲੇ, ਕਿ ਗੱਲਬਾਤ ਰਾਹੀਂ ਉਹ ਸੋਚਣ ਕਿ ਗੱਲਬਾਤ ਰਾਹੀਂ ਜਿਹੜਾ ਅਸੀਂ ਇਹਨਾਂ ਨੂੰ ਕੱਢਦੇ ਹਾਂ। ਕੁਛ ਪਾਸੇ ਇੱਕ ਦੂਜੇ ਪਾਸੇ ਇਹ ਵੀ ਸੰਕੇਤ ਜਾ ਰਿਹਾ ਸੀਗਾ ਕਿ ਲੋਕ ਇਹ ਵੀ ਸੋਚ ਰਹੇ ਸੀਗੇ ਕਿ ਸ਼ਾਇਦ ਹੁਣ ਕੋਈ ਮਿਲਟਰੀ ਓਪਰੇਸ਼ਨ ਨਾਲ ਡੋਨਲਡ ਟਰੰਪ ਚਲਾ ਦੇਣ, ਕਿ ਮਿਲਟਰੀ ਓਪਰੇਸ਼ਨ ਦੇ ਨਾਲ ਜਿਹੜਾ ਉਹ ਕਹਿਣ ਕਿ ਆਓ ਜੀ ਮਿਲਟਰੀ ਓਪਰੇਸ਼ਨ ਦੇ ਨਾਲ ਜਿਹੜਾ ਉਹ ਕੱਢਦੇ ਹਾਂ। ਲੇਕਿਨ ਗੱਲ ਜਿਹੜੀ ਆ ਉਹ ਦੋਨੇ ਪਾਸੇ ਹੀ ਜਿਹੜੀ ਆ ਉਹ ਕਨਫਿਊਜ਼ਨ ਵਾਲੀ ਸੀ, ਕਨਫਿਊਜ਼ਨ ਵਾਲੀ ਸਥਿਤੀ ਜਿਹੜੀ ਆ ਉਹ ਕ੍ਰੀਏਟ ਕਰ ਰਹੀ ਸੀਗੀ ਕਿ ਕਿਸ ਤਰੀਕੇ ਨਾਲ ਜਿਹੜਾ ਹੈ ਇਹ ਹੁਣ ਇੱਥੇ ਡੋਨਲਡ ਟਰੰਪ ਜਿਹੜਾ ਆਪਰੇਸ਼ਨ ਫਰੀਡਮ ਜਿਹੜਾ ਉਸਨੂੰ ਚਲਾਉਣਗੇ। ਦੂਜੇ ਪਾਸੇ ਯੂ ਐੱਸ ਏ ਨੇ ਇੱਕ ਹੋਰ ਚੰਗਾ ਜੈਸਚਰ ਦਿੱਤਾ ਕੱਲ੍ਹ, ਇੱਕ ਹੋਰ ਚੰਗਾ ਜੈਸਚਰ ਕੀ ਗਿਆ ਕਿ ਕੱਲ੍ਹ ਯੂ ਐੱਸ ਏ ਨੇ ਜਿਹੜਾ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਇੱਕ ਸ਼ਿਪ ਫੜਿਆ ਸੀਗਾ, ਸਭ ਤੋਂ ਪਹਿਲਾਂ ਜਿਹੜਾ ਸ਼ਿਪ ਜਿੱਥੋਂ ਕਿ ਮਸਲਾ ਜਿਹੜਾ ਸ਼ੁਰੂ ਹੋ ਗਿਆ ਸੀਗਾ ਇੱਥੇ ਬਲੋਕੇਡ ਤੋਂ ਬਾਅਦ, ਅਤੇ ਇਹ ਜਿਹੜਾ ਸ਼ਿਪ ਇਹਨਾਂ ਨੇ ਇਰਾਨ ਦਾ ਫੜਿਆ ਸੀ, ਉਹਦੇ ਜਿਹੜੇ ਕਰੂ ਮੈਂਬਰ ਸੀ ਨੇ, ਸੋ ਇਹ ਕਰੂ ਮੈਂਬਰ ਇਹ ਯੂ ਐੱਸ ਏ ਦੇ ਕਬਜ਼ੇ 'ਚ ਸੀਗੇ ਉਦੋਂ ਦੇ। ਸੋ ਇਰਾਨ ਇਹਨਾਂ ਨੂੰ ਪਹਿਲਾਂ ਵੀ ਕਹਿੰਦਾ ਰਿਹਾ ਕਿ ਸਾਡੇ ਜਿਹੜੇ ਕਰੂ ਮੈਂਬਰ ਛੱਡ ਦਿਓ, ਅਤੇ ਯੂ ਐੱਸ ਏ ਨੇ ਕੱਲ੍ਹ ਜਿਹੜੇ ਇਹਨਾਂ ਦੇ ਉਹ 22 ਦੇ ਕਰੀਬ ਜਿਹੜੇ ਕਰੂ ਮੈਂਬਰ ਸੀਗੇ ਜਿਹੜੇ ਸ਼ਿਪ ਦੇ ਉੱਪਰ ਕੰਮ ਕਰਦੇ ਸੀ, ਉਹਨਾਂ ਨੂੰ ਯੂ ਐੱਸ ਏ ਨੇ ਜਿਹੜਾ ਉਹ ਛੱਡ ਦਿੱਤਾ, ਸਿੱਧਾ ਇਰਾਨ ਦੇ ਹਵਾਲੇ ਨਹੀਂ ਕੀਤਾ, ਲੇਕਿਨ ਉਹਨਾਂ ਨੇ ਪਾਕਿਸਤਾਨ ਨੂੰ ਸੌਂਪ ਦਿੱਤਾ, ਸੋ ਪਾਕਿਸਤਾਨ ਵੱਲ ਚਲੇ ਗਏ। ਸੋ ਇੱਥੋਂ ਇੱਕ ਸੰਕੇਤ ਜਿਹਾ ਜਾਗਿਆ, ਇਸ ਤਰ੍ਹਾਂ ਲੱਗਦਾ ਸੀਗਾ ਕਿ ਇਹ ਸ਼ਾਇਦ ਹੁਣ ਚੰਗੇ ਪਾਸੇ ਵੱਲ ਕਹਾਣੀ ਚੱਲ ਰਹੀ ਹੈ, ਕਿਉਂਕਿ ਪਹਿਲਾਂ ਇਰਾਨ ਨੇ ਆਪਣਾ 14-point ਪ੍ਰਪੋਜ਼ਲ ਯੂ ਐੱਸ ਏ ਨੂੰ ਭੇਜਿਆ ਸੀਗਾ। ਯੂ ਐੱਸ ਏ ਨੇ ਸਿੱਧੇ ਤੌਰ 'ਤੇ ਤਾਂ ਉਹਨਾਂ ਨੇ ਨਹੀਂ ਕਹਿਣਾ ਹੁੰਦਾ ਕਿ ਹਾਂ ਜੀ ਸਾਨੂੰ ਬਹੁਤ ਪਸੰਦ ਆ ਗਿਆ ਜੀ, ਅਸੀਂ ਠੀਕ ਹੈ ਜੀ, ਆਓ ਜੀ ਠੀਕ ਹੈ ਸਾਰੀ ਗੱਲਬਾਤ। ਸੋ ਯੂ ਐੱਸ ਏ ਨੇ ਕਿਹਾ ਕਿ ਨਹੀਂ ਸਾਨੂੰ ਜ਼ਿਆਦਾ ਪਸੰਦ ਨਹੀਂ ਹੈ ਅਤੇ ਅਸੀਂ ਆਪਣਾ ਪ੍ਰਪੋਜ਼ਲ ਭੇਜਦੇ ਹਾਂ। ਸੋ ਉਹਨਾਂ ਨੇ ਵੀ ਇਸ ਨੂੰ ਪੜ੍ਹ ਕੇ ਅਤੇ ਉਹਨਾਂ ਨੇ ਆਪਣਾ ਪ੍ਰਪੋਜ਼ਲ ਜਿਹੜਾ ਭੇਜਿਆ। ਸੋ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਪ੍ਰਪੋਜ਼ਲ ਦੇ ਉੱਪਰ ਸ਼ਾਇਦ ਜਿਹੜੀ ਉਹ ਗੱਲਬਾਤ ਜਿਹੜੀ ਇੱਕ ਵਾਰ ਫਿਰ ਸ਼ੁਰੂ ਹੋ ਜਾਵੇ, ਲੇਕਿਨ ਇਹ ਅਜਿਹੀ ਕਹਾਣੀ ਹੈ, ਇਹ ਅਜਿਹੀ ਜਿਹੜੀ ਕਹਾਣੀ ਜਿਹੜੀ ਹੈ ਜਿਸ ਨੂੰ ਦੁਨੀਆ ਦੇਖ ਰਹੀ ਹੈ, ਜਿਸ ਦੇ ਵਿੱਚ ਟਵਿਸਟ ਐਂਡ ਟਰਨ ਅਤੇ ਜਿਹੜੇ ਸਸਪੈਂਸ ਨੇ ਉਹ ਸਾਊਥ ਇੰਡੀਅਨ ਫਿਲਮਾਂ ਤੋਂ ਵੀ ਜ਼ਿਆਦਾ ਨੇ। ਕਿਹੜੇ ਮੋੜ 'ਤੇ ਕਿਹੜਾ ਟਰਨ ਜਿਹੜਾ ਕਿਹੜਾ ਟਵਿਸਟ ਪੈ ਜਾਣਾ, ਇਸਦਾ ਕੋਈ ਸਮਝ ਨਹੀਂ ਕਿਸੇ ਨੂੰ ਲੱਗ ਰਹੀ। ਔਰ ਕੱਲ੍ਹ ਤੱਕ ਇੱਕ ਪਲ ਪਹਿਲਾਂ ਲੱਗ ਰਿਹਾ ਹੁੰਦਾ ਕਿ ਸਭ ਕੁਛ ਜਿਹੜਾ ਉਹ ਠੀਕ ਠਾਕ ਹੈ, ਦੂਜੇ ਪਲ ਦੇ ਵਿੱਚ ਕਹਾਣੀ ਜਿਹੜੀ ਉਹ ਬਿਲਕੁਲ ਪਲਟ ਜਾਂਦੀ ਹੈ। ਸੋ ਹੁਣ ਕਹਾਣੀ ਕੀ ਪਲਟੀ ਹੈ ਅਤੇ ਕਹਾਣੀ ਦੇ ਵਿੱਚ ਕਿਹੜੇ ਦਿਲਚਸਪ ਮੋੜ ਆਏ ਨੇ ਅਤੇ ਹੁਣ ਕਹਾਣੀ ਕਿੱਧਰ ਨੂੰ ਜਾ ਰਹੀ ਹੈ, ਉਹ ਮੈਂ ਤੁਹਾਨੂੰ ਸਾਰਾ ਦੱਸਦਾ ਚੱਲਾਂਗਾ ਥੋੜ੍ਹੀ ਦੇਰ ਬਾਅਦ। ਬਿਲਕੁਲ ਥੋੜ੍ਹਾ ਜਿਹਾ ਸਬਰ ਰੱਖੋ ਦੋਸਤੋ, ਸਾਰੀ ਕਹਾਣੀ ਅਨਫੋਲਡ ਕਰਾਂਗੇ ਤੁਹਾਡੇ ਨਾਲ, ਲੇਕਿਨ ਤੁਹਾਨੂੰ ਗੀਤੋ ਸੰਗੀਤ ਦੇ ਨਾਲ ਜੋੜੀ ਰੱਖਣਾ ਵੀ ਜ਼ਰੂਰੀ ਹੈ। ਸੋ ਮਿਊਜ਼ੀਕਲ ਬ੍ਰੇਕ ਲਈ ਰੁਕ ਰਹੇ ਹਾਂ, ਮਿਊਜ਼ੀਕਲ ਬ੍ਰੇਕ ਤੋਂ ਬਾਅਦ ਕਹਾਣੀ ਵੀ ਸਾਡੀ ਜਾਰੀ ਰਹੇਗੀ। ਜਿਵੇਂ ਕਹਾਣੀ ਫਿਲਮ ਦੀ ਚੱਲਦੀ ਹੈ ਅਤੇ ਵਿੱਚ ਮਿਊਜ਼ੀਕਲ ਬ੍ਰੇਕ ਆਉਂਦਾ ਨਾ, ਜਿਸ ਦੇ ਵਿੱਚ ਤੁਹਾਨੂੰ ਇੱਕ ਵਧੀਆ ਜਿਹਾ ਗੀਤ ਸੁਣਨ ਨੂੰ ਮਿਲਦਾ ਅਤੇ ਉਸ ਤੋਂ ਬਾਅਦ ਫਿਰ ਕਹਾਣੀ ਅੱਗੇ ਚੱਲ ਪੈਂਦੀ ਹੈ, ਬਿਲਕੁਲ ਸਾਡੀ ਕਹਾਣੀ ਵੀ ਇਸੇ ਤਰ੍ਹਾਂ ਹੀ ਅੱਗੇ ਚੱਲਦੀ ਹੈ ਜੀ। ਸੋ ਸਾਡੇ ਸ਼ੋਅ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਚੱਲਾਂਗੇ। ਨਿਮਰਤ ਖਹਿਰਾ ਦਾ ਨਵਾਂ ਗਾਣਾ ਆਇਆ, ਤੁਹਾਨੂੰ ਸੁਣਾਉਂਦੇ ਹਾਂ।

0: ਕੀ ਤੁਸੀਂ ਆਪਣੇ ਆਰਥਿਕ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਤਿਆਰ ਹੋ? ਕੈਪੀਟਲ ਫਾਈਨਾਂਸ ਲਿਮਿਟਿਡ ਤੁਹਾਡੇ ਸੁਪਨੇ ਪੂਰੇ ਕਰਨ ਲਈ ਹਾਜ਼ਰ ਹੈ।
1: ਤੁਹਾਡਾ ਸੁਪਨਾ ਘਰ ਖਰੀਦਣਾ ਹੋਵੇ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ, ਚਾਹੇ ਤੁਹਾਡੇ ਕਾਰੋਬਾਰ ਲਈ ਹੋਵੇ, ਤਾਂ ਸਾਡੀ ਟੀਮ ਤੁਹਾਡੇ ਲਈ ਹਾਜ਼ਰ ਹੈ। 25 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਸਾਡੀ ਮਾਹਰ ਟੀਮ ਹਰ ਕਦਮ ਤੇ ਤੁਹਾਡੀ ਮਦਦ ਕਰਨ ਲਈ ਸਮਰਪਿਤ ਹੈ।
0: ਵਿਜ਼ਿਟ ਕਰੋ capitalfinance.nz ਤੇ
1: ਜਾਂ ਫਿਰ ਅੱਜ ਹੀ ਸਾਨੂੰ ਕਾਲ ਕਰੋ 0800-626-685 0800-626-685।
0: ਕੈਪੀਟਲ ਫਾਈਨਾਂਸ ਲਿਮਿਟਿਡ, ਜਿੱਥੇ ਤੁਹਾਡਾ ਭਵਿੱਖ ਸ਼ੁਰੂ ਹੁੰਦਾ
2: ਹੈ। ਧਿਆਨ ਨਾਲ ਸੁਣੋ ਸਾਊਥ ਆਕਲੈਂਡ ਵਾਲਿਓ, ਸਾਊਥ ਆਕਲੈਂਡ ਮੋਟਰਸ ਲੈ ਕੇ ਆਇਆ ਹੈ ਬਿਗੈਸਟ ਸੇਲ ਐਵਰ। ਹੁਣ ਗੱਡੀਆਂ ਦੀਆਂ ਕੀਮਤਾਂ ਤੇ ਵੱਡਾ ਵਾਰ, ਬਿਗ ਡੀਲਸ, ਬਿਗ ਚੋਇਸ, ਬਿਗ ਸੇਵਿੰਗਸ, ਹਰ ਬਜਟ ਦੀ ਗੱਡੀ ਲਈ ਵੱਡੀ ਛੋਟ ਤੇ ਬੇਮਿਸਾਲ ਬਚਤ। ਇਹ ਮੌਕਾ ਹੱਥੋਂ ਨਾ ਜਾਣ ਦਿਓ। 11 ਮਈ ਤੋਂ 17 ਮਈ ਤੱਕ ਹੀ ਸਾਊਥ ਆਕਲੈਂਡ ਮੋਟਰਸ, ਮੈਨਕੋ, ਬੋਟਲੀ ਅਤੇ ਪੁਕੀ ਕੋਈ ਵਿਖੇ ਆਪਣੀ ਮਨਪਸੰਦ ਦੀ ਗੱਡੀ ਘਰੇ ਲੈ ਜਾਓ ਸਭ ਤੋਂ ਵਧੀਆ ਡੀਲਸ ਦੇ ਨਾਲ। ਵਿਜ਼ਿਟ ਕਰੋ ਸਾਊਥ ਆਕਲੈਂਡ ਮੋਟਰਸ .co.nz ਤੇ।
3: बस फेसबुक, इंस्टा ते रील्स देखी जाओ, इंश्योरेंस ना करायो।
4: ओ डार्लिंग, फिकर नॉट, आपा आज ही जाना इंस्टा श्योर। इंस्टा श्योर फाइनेंशियल सॉल्यूशंस, ट्रस्टेड फाइनेंशियल एडवाइजर डीलिंग इन ऑल काइंड ऑफ पर्सनल इंश्योरेंस सर्विसेज,
3: लाइफ, मेडिकल, ट्रॉमा, आईपी एटसेट्रा फ्रॉम इयर्स। इफ यू आर टायर्ड ऑफ ओवरपेइंग योर एग्जिस्टिंग इंश्योरेंस और लुकिंग फॉर बेस्ट ऑप्शन, गेट इन टच टुडे। कॉल 6422-698-7837। इंस्टा श्योर फाइनेंशियल सॉल्यूशंस ਲਿਮਿਟਿਡ।
5: ਸਿਹਤਮੰਦ ਜੀਵਨ ਲਈ ਮਾਹਰ ਡਾਕਟਰਾਂ ਦੀ ਸਹਾਇਤਾ ਲੋੜੀਂਦੀ ਹੈ। ਹਮੇਸ਼ਾ ਤੁਹਾਡੇ ਨਾਲ ਹੈਮਿਲਟਨ ਲੇਕ ਕਲੀਨਿਕ ਤੋਂ ਪੰਜਾਬੀ ਅਤੇ ਹਿੰਦੀ ਬੋਲਣ ਵਾਲੇ ਡਾਕਟਰਾਂ ਦੀ ਟੀਮ। 5 ਵੱਖ-ਵੱਖ ਕਲੀਨਿਕਾਂ 'ਚ ਸਾਡੀਆਂ ਸੇਵਾਵਾਂ ਉਪਲਬਧ ਨੇ। ਪੈਮਬ੍ਰੋਕ ਸਟਰੀਟ ਕਲੀਨਿਕ, ਗ੍ਰੇ ਸਟਰੀਟ ਕਲੀਨਿਕ, ਰੋਡੋਟੂਨਾ ਕਲੀਨਿਕ, ਡਿਸਡੇਲ ਕਲੀਨਿਕ। ਅਪਾਇੰਟਮੈਂਟ ਲਈ ਕਾਲ ਕਰੋ ਡਾਕਟਰ ਦਿਲਾਵਰ ਜਾਂ ਡਾਕਟਰ ਲਖਮਿੰਦਰ ਹੋਰਾ ਨੂੰ। ਫੋਨ ਨੰਬਰ 07-839-0092, 07-839-0092।
6: ਮੈਂ ਆਪਣਾ ਵੀਜ਼ਾ ਇਮੀਗ੍ਰੇਸ਼ਨ ਸਟਾਰ ਤੋਂ ਕਰਵਾਇਆ ਆ। ਇਹਨਾਂ ਨੇ ਮੇਰੇ ਪੇਪਰ ਵਰਕ ਇੰਨਾ ਸੋਲਿਡ ਕੀਤਾ ਕਿ ਮੇਰਾ ਵੀਜ਼ਾ ਚਾਰਟ ਅਪਰੂਵ ਹੋ ਗਿਆ।
7: ਜੋ ਕਹਿੰਦੇ ਨੇ ਉਹੀ ਕਰਦੇ ਨੇ। ਇਮੀਗ੍ਰੇਸ਼ਨ ਸਟਾਰ ਵਾਲੇ ਭਰੋਸੇ ਨਾਲ ਚੱਲਦੇ ਨੇ। ਪਿਛਲੇ 8 ਸਾਲਾਂ ਤੋਂ ਮਨਾਕਾਓ ਸਾਊਥ ਆਕਲੈਂਡ 'ਚ ਤੁਹਾਡੀ ਸੇਵਾ 'ਚ ਹਾਜ਼ਰ ਤੇ ਮਾਹਿਰ ਨੇ ਇਹ ਇੰਪਲਾਇਰ ਐਕ੍ਰੀਡੀਸ਼ਨ,
6: ਜੌਬ ਚੈੱਕ ਐਪਲੀਕੇਸ਼ਨ, ਅਕ੍ਰੀਡੀਏਟਡ ਇੰਪਲਾਇਰ ਵਰਕ ਵੀਜ਼ਾ, ਵਿਜ਼ਿਟਰ ਵੀਜ਼ਾ, ਸਕਿੱਲਡ ਮਾਈਗ੍ਰੈਂਟ ਰੈਸੀਡੈਂਟ ਔਰ ਵਰਕ ਟੂ ਰੈਸੀਡੈਂਟ, ਵੀਜ਼ਾ ਅੰਡਰ ਗ੍ਰੀਨ ਲਿਸਟ, ਸੈਕਸ਼ਨ 61 ਰਿਕੁਐਸਟ ਵਰਗੀਆਂ ਸੇਵਾਵਾਂ ਲਈ ਸੰਪਰਕ ਕਰੋ ਇਮੀਗ੍ਰੇਸ਼ਨ ਸਟਾਰ ਦੇ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ
7: ਵਿਨੋਦ ਜਨੇਜਾ ਨੂੰ। ਓਵਰ ਥਾਊਜ਼ੈਂਡਸ ਆਫ ਐਪਲੀਕੇਸ਼ਨਸ ਰੀਪ੍ਰੈਜ਼ੈਂਟਡ ਇਨਕਲੂਡਿੰਗ ਸਕਸੈਸਫੁਲ ਗ੍ਰਾਂਟ ਆਫ ਰਿਫਿਊਜੀ ਸਟੇਟਸ। ਫਸਟ ਕੰਸਲਟੇਸ਼ਨ ਬਿਲਕੁਲ ਫ੍ਰੀ ਹੈ। ਅੱਜ ਹੀ ਕਾਲ ਕਰੋ 022-592-8077 ਔਰ 022-159-3477।
8: हां जी, सासी गाली सारे नु, मैं तोड़ा अपना हिम्मत बंधु ते तुसी सुन रहे हो रेडियो स्पाइक।
9: ਮੈਨੂੰ ਲੱਗਦਾ ਟਰੰਪ ਸਾਹਿਬ ਇਹ ਸੋਚ ਰਹੇ ਹੋਣਗੇ, ਮਰਜ਼ੀ ਦੇ ਫੈਸਲੇ ਸੁਣਾਉਣੇ ਆ ਅਤੇ ਮਰਜ਼ੀ ਆਪਣੀ ਕਰਦੇ ਨੇ। ਅਤੇ ਜਨਾਬ, ਇੱਧਰ ਕਹਾਣੀ ਹੋ ਗਈ ਹੈ, ਕਹਾਣੀ ਦੇ ਵਿੱਚ ਆ ਗਿਆ ਬਹੁਤ ਵੱਡਾ ਟਵਿਸਟ। ਅਤੇ ਜਿੱਥੇ ਕੱਲ੍ਹ ਤੱਕ ਲੱਗ ਰਹੇ ਸੀ ਕਿ ਦੋ ਪ੍ਰੇਮੀ ਸ਼ਾਇਦ ਪ੍ਰੇਮ ਨਾਲ ਬੈਠ ਕੇ ਗੱਲਾਂ ਕਰਨਗੇ, ਲੇਕਿਨ ਹੁਣ ਹਥਿਆਰਾਂ ਦੀ ਬੋਲੀ ਬੋਲਣ ਲੱਗ ਗਏ ਨੇ ਦੋਨੋਂ ਪ੍ਰੇਮੀ। ਅਤੇ ਜਿਹੜੀ ਇੱਧਰ ਗੱਲਬਾਤ ਹੁਣ ਹਥਿਆਰਾਂ ਦੇ ਨਾਲ ਜਿਹੜੀ ਹੈ ਉਹ ਡੀਲਿੰਗ ਜਿਹੜੀ ਸ਼ੁਰੂ ਹੋ ਚੁੱਕੀ ਹੈ। ਅਤੇ ਇੱਥੇ ਜਿਹੜੀਆਂ ਖਬਰਾਂ ਨੇ ਉਹ ਬਹੁਤ ਚੰਗੀਆਂ ਨਹੀਂ ਨੇ, ਕਿਉਂਕਿ ਸਟੇਟ ਆਫ ਹੋਮਜ਼ ਦੇ ਵਿੱਚ ਕੌਨਫਲਿਕਟ ਜਿਹੜਾ ਪੈਦਾ ਹੋਇਆ ਪਹਿਲਾਂ ਦਾ ਹੀ ਹੋਇਆ, ਲੇਕਿਨ ਇੱਥੇ ਇਹੀ ਸੋਚਿਆ ਜਾ ਰਿਹਾ ਸੀਗਾ ਕਿ ਐਸਕੇਲੇਸ਼ਨ ਆਵਾਜ਼ ਜਾਵੇ ਯਾਰ, ਕਿਤੇ ਐਸਕੇਲੇਸ਼ਨ

ਨਾ ਵੱਧ ਜਾਵੇ ਅਤੇ ਡੀਐਸਕਲੇਸ਼ਨ ਵੱਲ ਨੂੰ ਕਹਾਣੀ ਜਿਹੜੀ ਉਹ ਚੱਲ ਰਹੀ ਸੀ, ਜਿਵੇਂ ਕਿ ਕੱਲ੍ਹ USA ਨੇ 22 ਉਹਨਾਂ ਦੇ ਕਰੂ ਮੈਂਬਰ ਜਿਹੜੇ ਉਹਨਾਂ ਨੂੰ ਪਾਕਿਸਤਾਨ ਨੂੰ ਸੌਂਪਿਆ ਅਤੇ ਕੁਛ ਅਜਿਹੀ ਗੱਲਬਾਤ ਜਿਹੜੀ ਚੱਲ ਰਹੀ ਸੀ। ਉਸ ਤੋਂ ਬਾਅਦ ਕੁਛ ਇਹ ਖਬਰਾਂ ਆਈਆਂ ਕਿ ਕੁਛ USA ਦੇ ਜਿਹੜੇ ਨੇ ਨਾ ਦੋ ਸ਼ਿਪ ਜਿਹੜੇ ਉੱਥੋਂ ਲੰਘ ਗਏ ਨੇ ਚੁੱਪ ਚੁੱਪੀ, ਅਤੇ ਇਜ਼ਰਾਈਲ ਨੇ ਜਿਹੜੀ ਇਹ ਖਬਰ ਸਭ ਤੋਂ ਪਹਿਲਾਂ ਉਡਾਈ ਅਤੇ ਇੱਥੇ ਇਰਾਨੀਆਂ ਨੇ ਕਿਹਾ ਕਿ ਨਹੀਂ ਨਹੀਂ ਇਹੋ ਜਿਹਾ ਕੁਛ ਨਹੀਂ ਹੋਇਆ, ਕੋਈ ਸ਼ਿਪ ਸ਼ੁਪ ਜਿਹੜੇ ਉਹ ਅਜਿਹੇ ਨਹੀਂ ਲੰਘੇ, ਨਾ ਹੀ USA ਨੇ ਉਦੋਂ ਕੋਈ ਪ੍ਰਤੀਕਿਰਿਆ ਜਿਹੜੀ ਦਿੱਤੀ ਸੀ। ਤਾਂ ਲੱਗਾ ਸ਼ਾਇਦ ਕਿ ਇਹ ਰਸਤਾ ਜਿਹੜਾ ਕੁਛ ਮਾੜਾ ਮੋਟਾ ਕੋਈ ਹਿਲਜੁਲ ਹੋ ਗਈ ਹੋਵੇ, ਕੁਛ ਖੁੱਲ੍ਹ ਗਿਆ ਹੋਵੇ ਅਤੇ ਸ਼ਿਪ ਸ਼ੁਪ ਜਿਹੜੇ ਕੁਛ ਇਹਨਾਂ ਨੇ ਪ੍ਰਕਿਰਿਆ ਜਿਹੜੀ ਸ਼ੁਰੂ ਕਰ ਦਿੱਤੀ ਹੋਵੇ ਲੰਘਣ ਲੁੰਘਣ ਦੀ। ਲੇਕਿਨ ਜਿਹੜਾ ਜਨਾਬ ਬਾਅਦ ਵਿੱਚ ਜਿਹੜਾ ਇਹ ਖਬਰ ਜਿਹੜੀ USA ਵੱਲੋਂ ਵੀ ਪੁਸ਼ਟੀ ਕਰ ਦਿੱਤੀ ਜਾਂਦੀ ਹੈ ਕਿ ਉਹਨਾਂ ਦੇ ਜਿਹੜੇ ਦੋ ਸ਼ਿਪ ਲੰਘੇ ਸੀ ਉਹਨਾਂ 'ਤੇ ਜਿਹੜਾ ਇਰਾਨ ਨੇ ਗੋਲੀਬਾਰੀ ਜਿਹੜੀ ਕੀਤੀ ਸੀ, ਲੇਕਿਨ ਗੋਲੀਬਾਰੀ ਜਿਹੜੀ ਹੈ ਕਰਨ ਦੇ ਬਾਅਦ ਵੀ ਜਿਹੜੇ ਉਹ ਉੱਥੋਂ ਲੰਘ ਗਏ। ਉਸ ਤੋਂ ਬਾਅਦ ਕੁਛ ਸਪੀਡ ਬੋਟਸ ਜਿਹੜੀਆਂ ਨੇ ਉਹਨਾਂ ਦੇ ਉੱਪਰ USA ਨੇ ਫਿਰ ਗੋਲੀਬਾਰੀ ਕੀਤੀ ਹੈ ਅਤੇ ਇਹਨਾਂ ਦੀਆਂ ਜਿਹੜੀਆਂ 5 ਦੇ ਕਰੀਬ ਜਿਹੜੀਆਂ ਬੋਟਸ ਦੇ ਉੱਪਰ ਜਿਹੜਾ ਇਹਨਾਂ ਦੇ ਉੱਪਰ ਹਮਲਾ ਹੋਇਆ ਹੈ। ਸੋ ਇਹ ਗੱਲ ਵੀ ਕਨਫਰਮਡ ਹੋ ਗਈ ਹੈ ਹੁਣ ਕਿ ਇਰਾਨ ਦੇ ਜਿਹੜੇ ਕੁਛ ਸ਼ਿਪਸ ਨਹੀਂ ਜਿਹੜੀਆਂ ਕਿ ਇਹਨਾਂ ਦੇ ਬੋਟਸ ਨੇ, ਮਾਫੀ ਚਾਹੁੰਦਾ, ਸੋ ਇਹਨਾਂ ਬੋਟਸ ਦੇ ਉੱਪਰ ਜਿਹੜਾ ਉਹ ਹਮਲਾ ਹੋਇਆ ਜਿਸ ਦੇ ਉੱਪਰ ਇਰਾਨੀ ਅਫੀਸ਼ੀਅਲਸ ਨੇ ਆਪਣੀ ਪ੍ਰਤੀਕਿਰਿਆ ਜ਼ਾਹਿਰ ਕੀਤੀ। ਉਸ ਤੋਂ ਬਾਅਦ ਇੱਕ ਹੋਰ ਖਬਰ ਆਉਂਦੀ ਹੈ ਜੀ, ਖਬਰ ਇਹ ਆਉਂਦੀ ਹੈ ਕਿ ਇੱਧਰ ਜਿਹੜਾ ਹੈ ਇਹ ਕਿਉਂਕਿ USA ਨੇ ਜਿਹੜੀ ਸਪੈਸ਼ਲੀ ਜਿਹੜੀ ਇੱਕ ਆਇਰਨ ਡੋਮ ਬਣਾਉਣ ਦੀ ਗੱਲ ਕਹੀ ਸੀ ਜਿਹੜੀ USA ਦੇ ਲਈ, ਸੋ ਇਹ ਜਿਹੜਾ ਆਇਰਨ ਡੋਮ ਇੱਥੇ ਇੰਸਟਾਲ ਕੀਤਾ ਗਿਆ ਸੀਗਾ ਕਿ ਸ਼ਾਇਦ ਇਹਨਾਂ ਨੂੰ ਪਹਿਲਾਂ ਕੋਈ ਇਨਪੁੱਟ ਹੋਵੇਗੀ ਕਿ ਇਰਾਨ ਵੱਲੋਂ ਕੁਛ ਮਿਸਾਈਲਸ ਜਿਹੜੀਆਂ ਨੇ ਉਹ ਆ ਸਕਦੀਆਂ ਨੇ, ਸੋ ਇਹ ਜਿਹੜਾ ਇੱਧਰ ਲਗਾਇਆ ਗਿਆ ਸੀਗਾ ਆਇਰਨ ਡੋਮ। ਅਤੇ ਹੁਣ ਜਿਹੜੀ ਹੈ ਉਹ ਯੂਨਾਈਟਿਡ ਐਮੀਰੇਟਸ ਨੇ ਜਿਹੜੀ ਹੈ ਉਹ ਇਹ ਗੱਲ ਕਨਫਰਮ ਕੀਤੀ ਹੈ ਕਿ ਇਹਦੇ ਜਿਹੜੇ ਏਅਰ ਡਿਫੈਂਸ ਨੇ ਉਹਨਾਂ ਨੇ ਕੁਛ ਜਿਹੜੀਆਂ ਬਲਾਸਟਿਕ ਮਿਜ਼ਾਈਲਸ ਇੱਧਰ ਆ ਰਹੀਆਂ ਸੀ ਅਤੇ ਕਰੂਜ਼ ਮਿਜ਼ਾਈਲ ਜਿਹੜੀਆਂ ਇਹਨਾਂ ਨੂੰ ਆ ਰਹੀ ਸੀਗੀਆਂ ਉਹਨਾਂ ਨੂੰ ਇੰਟਰਸੈਪਟ ਕੀਤਾ, ਯਾਨੀ ਕਿ ਇਹਨਾਂ ਦਾ ਜਿਹੜਾ ਏਅਰ ਡਿਫੈਂਸ ਸਿਸਟਮ ਹੈ ਉਹ ਐਕਟੀਵੇਟ ਹੋ ਗਿਆ ਸੀਗਾ ਔਰ ਉਸਨੇ ਇਹਨਾਂ ਮਿਜ਼ਾਈਲਾਂ ਨੂੰ ਤਬਾਹ ਕੀਤਾ। ਅਤੇ ਇਹ ਜਿਹੜੀ ਉਹਨਾਂ ਨੇ ਦੱਸਿਆ ਕਿ ਇੱਕ ਜਿਹੜੀ ਮਿਜ਼ਾਈਲ ਹੈ ਇਹਨਾਂ ਦੀ ਇੱਕ ਆਇਲ ਫੈਸਿਲਿਟੀ ਦੇ ਵੱਲ ਨੂੰ ਵੀ ਆ ਰਹੀ ਸੀਗੀ ਅਤੇ ਇੱਕ ਡਰੋਨ ਅਟੈਕ ਪਹਿਲਾਂ ਕੀਤਾ ਗਿਆ ਸੀ, ਉਸ ਤੋਂ ਬਾਅਦ ਜਿਹੜੀਆਂ ਮਿਜ਼ਾਈਲਾਂ ਜਿਹੜੀਆਂ ਇਹ ਸੁੱਟੀਆਂ ਗਈਆਂ ਸੀਗੀਆਂ। ਸੋ ਇਹ ਜਿਹੜੀ ਖਬਰ ਜਿਹੜੀ ਬਹੁਤ ਹੀ ਚੰਗੀ ਖਬਰ ਨਹੀਂ ਹੈ ਜਿਹੜੀ UAE ਦੇ ਵੱਲੋਂ ਆਈ ਹੈ। ਸੋ ਇਸਦਾ ਮਤਲਬ ਹੈ ਕਿ ਸ਼ਾਇਦ ਇਰਾਨ ਨੇ ਜਿਹੜਾ ਇੱਧਰੋਂ ਇਹ ਹਮਲਾ ਕੀਤਾ ਹੈ ਅਤੇ ਇੱਧਰੋਂ ਜਿਹੜੀਆਂ ਮਿਜ਼ਾਈਲਸ ਜਿਹੜੀਆਂ ਨੇ ਉਹ ਸੁੱਟੀਆਂ ਗਈਆਂ ਨੇ, ਅਤੇ ਇਸ ਕਰਕੇ ਜਿਹੜਾ ਜੀ ਇਹ ਹੁਣ ਇੱਕ ਵਾਰ ਫਿਰ ਖਤਰਾ ਜਿਹੜਾ ਇਹੀ ਪੈਦਾ ਹੋ ਗਿਆ ਕਿ ਜਿਹੜੀ ਜੰਗ ਹੈ ਇਹ ਦੁਬਾਰੇ ਨਾ ਇੱਧਰ ਜਿਹੜਾ ਕੰਮ ਮੱਗ ਜਾਵੇ, ਕਿਉਂਕਿ USA ਔਰ ਇਰਾਨ ਨੇ ਦੋਨਾਂ ਨੇ ਇੱਕ ਦੂਜੇ ਨੂੰ ਜਿਹੜੀਆਂ ਹੁਣ ਫਿਰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਨੇ। ਅਤੇ ਟਰੰਪ ਸਾਹਿਬ ਨੇ ਤਾਂ ਕਿਹਾ ਕਿ ਮੈਂ ਜਿਹੜੇ ਤੁਹਾਡੇ ਪਰ ਖੱਚੇ ਡਾ ਦਿਆਂਗਾ, ਅਤੇ ਅਜਿਹੀਆਂ ਜਿਹੜੀ ਉਹਨਾਂ ਨੇ ਪਹਿਲਾਂ ਵੀ ਭਾਸ਼ਾ ਜਿਹੜੀ ਇਸਤੇਮਾਲ ਕਰ ਚੁੱਕੇ ਨੇ। ਸੋ ਇੱਕ ਵਾਰ ਫਿਰ ਉਹਨਾਂ ਭਾਸ਼ਾ 'ਤੇ ਜਿਹੜੇ ਉਹ ਉਤਰੇ ਹੋਏ ਨੇ, ਅਤੇ ਇੱਕ ਪਾਸੇ ਜਿੱਥੇ ਕੱਲ੍ਹ ਸ਼ਾਂਤੀ ਦੀਆਂ ਗੱਲਾਂ ਸੋਚੀਆਂ ਜਾ ਰਹੀਆਂ ਸੀ ਉੱਥੇ ਅੱਜ ਧਮਕੀਆਂ ਦੇ ਨਾਲ ਅਤੇ ਗੰਸ ਦੇ ਨਾਲ ਜਿਹੜਾ ਉਹ ਡੀਲ ਕੀਤਾ ਜਾ ਰਿਹਾ। ਅਤੇ ਜਿਹੜਾ ਸਟੇਟ ਆਫ ਹੋਰਮੁਜ਼ ਦੇ ਵਿੱਚ ਵੀ ਜਿਹੜੀ ਹੈ ਉਹ ਅਸ਼ਾਂਤੀ ਜਿਹੜੀ ਇਸ ਵਕਤ ਬਣੀ ਹੈ, ਜਿੱਥੇ ਕਿ ਆਇਲ ਜਿਹੜਾ ਸੀਗਾ ਕਰੂਡ ਆਇਲ ਜਿਹੜਾ ਉਸਦੀ ਪ੍ਰਾਈਸ ਜਿਹੜੀ $114 ਪਰ ਬੈਰਲ ਨੂੰ ਪਹੁੰਚੀ ਹੋਈ ਹੈ। ਸੋ ਹਾਲੇ ਵੀ ਹਾਏ ਚੱਲ ਰਿਹਾ, ਸੋ ਅਜਿਹਾ ਨਾ ਹੋਵੇ ਕਿ ਥੋੜ੍ਹੀ ਹੋਰ ਅਸ਼ਾਂਤੀ ਦੇ ਚੱਲਦਿਆਂ ਜਿਹੜਾ ਹੋਰ ਪ੍ਰਾਈਸ ਨਾ ਕਿਤੇ ਜਿਹੜੇ ਇਸਦੇ ਅੱਪ ਹੋ ਜਾਣ, ਲੇਕਿਨ ਟੈਨਸ਼ਨ ਜਿਹੜੀ ਹੈ ਉਹ ਬਣੀ ਹੋਈ ਹੈ। ਲੇਕਿਨ ਇਸਦੇ ਸਭ ਦੇ ਦਰਮਿਆਨ ਜਿਹੜਾ ਸੀਜ਼ ਫਾਇਰ ਦਾ ਵੀ ਜਿਹੜਾ ਹੈ ਉਹ ਕਿਤੇ ਨਾ ਕਿਤੇ ਜਿਹੜੀ ਗੱਲਬਾਤ ਹੈ ਜਿਸ ਤਰੀਕੇ ਦੇ ਨਾਲ ਉਸ ਦੇ ਉੱਪਰ ਵੀ ਸਵਾਲ ਖੜ੍ਹੇ ਹੋ ਰਹੇ ਨੇ ਕਿ ਇੱਕ ਪਾਸੇ ਤਾਂ ਸੀਜ਼ ਫਾਇਰ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਤਾਂ ਸੀਜ਼ ਫਾਇਰ ਇਨ ਪਲੇਸ ਤਾਂ ਹੁੰਦਾ ਹੀ ਨਹੀਂ ਹੈ, ਲੇਕਿਨ ਉਸਦੇ ਬਾਵਜੂਦ ਵੀ ਸੀਜ਼ ਫਾਇਰ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ, ਅਤੇ ਉਸਦੇ ਬਾਵਜੂਦ ਵੀ ਜਿਹੜਾ ਹੈ ਉਹ ਕਦੀ ਬਲੋਕੇਡ ਲਗਾ ਦਿੱਤਾ ਜਾਂਦਾ ਹੈ, ਕਦੀ ਸ਼ਿਪਾਂ ਦੇ ਉੱਪਰ ਹਮਲੇ, ਕਦੀ ਜਿਹੜਾ ਹੈ ਉਹ ਬੋਟਾਂ ਦੇ ਉੱਪਰ ਹਮਲੇ। ਸੋ ਇਹ ਸਭ ਕੁਛ ਚੱਲ ਰਿਹਾ। ਉੱਧਰ ਦੂਜੇ ਪਾਸੇ ਜਿਹੜਾ ਇਸਰਾਇਲ ਹੈ ਉਹ ਵੀ ਜਿਹੜਾ ਸੀਜ਼ ਫਾਇਰ ਹੋਣ ਦੇ ਬਾਵਜੂਦ ਵੀ ਜਿਹੜਾ ਉਹਨਾਂ ਦੇ ਵੀ ਲਿਬਨਾਨ ਵੱਲ ਜਿਹੜੇ ਅਟੈਕ ਨੇ ਉਹ ਵੀ ਜਾਰੀ ਨੇ, ਅਤੇ ਕੱਲ੍ਹ ਲਿਬਨਾਨ ਦੇ ਵੱਲੋਂ ਵੀ ਸੁਣਿਆ ਕਿ ਉਹਨਾਂ ਦੇ ਵੱਲੋਂ ਵੀ ਜਿਹੜਾ ਉਹ ਜਿਹੜੇ ਇਹਨਾਂ ਦੇ ਖਾਸ ਤੌਰ 'ਤੇ ਫਾਈਬਰ ਡਰੋਨ ਨੇ ਉਹਨਾਂ ਦਾ ਇਸਤੇਮਾਲ ਕੀਤਾ ਗਿਆ। ਸੋ ਸਪੈਸ਼ਲ ਡਰੋਨ ਹੁੰਦੇ ਨੇ ਜਿਹੜੇ ਕਿ ਇੰਟਰਸੈਪਟ ਨਹੀਂ ਕੀਤੇ ਜਾ ਸਕਦੇ, ਜਿਹੜੇ ਕਿ ਰਡਾਰ ਦੇ ਵਿੱਚ ਨਹੀਂ ਆਉਂਦੇ ਨੇ। ਸੋ ਦੋਨੇ ਪਾਸੇ ਹੀ ਜਿਹੜਾ ਉਹ ਬਹੁਤ ਕੁਛ ਜਿਹੜਾ ਚੱਲ ਰਿਹਾ ਹੈ, ਅਤੇ ਸੰਕੇਤ ਜਿਹੜੇ ਨੇ ਦੋਨਾਂ ਪਾਸਿਓਂ, ਦੋਨਾਂ ਦੇਸ਼ਾਂ ਦੇ ਪਾਸਿਓਂ, ਦੋਨਾਂ ਦੇਸ਼ਾਂ ਦੇ ਲੋਕਾਂ ਦੇ ਪਾਸਿਓਂ ਚੰਗੇ ਨਹੀਂ ਮਿਲ ਰਹੇ, ਕਿਉਂਕਿ ਇੱਧਰ ਜਿਹੜਾ ਇਰਾਨ ਦੇ ਜਿਹੜੀ ਹੈ ਉਹ ਵੀ ਇਕਨੋਮੀ ਦੀ ਹਾਲਤ ਵੀ ਜਿਹੜੀ ਉਹ ਪਤਲੀ ਹੋ ਰਹੀ ਹੈ, ਅਤੇ USA ਦੇ ਵਿੱਚ ਖੁਦ ਇਹਨਾਂ ਦੇ ਆਪਣੇ ਦੇਸ਼ ਦੇ ਵਿੱਚ ਭਾਵੇਂ ਕਿ ਤੇਲ ਜਿਹੜਾ ਵੇਚ ਰਹੇ ਨੇ, ਅਤੇ ਤੇਲ ਦੀਆਂ ਕੀਮਤਾਂ ਇੱਥੇ ਵੀ ਜਿਹੜੀਆਂ ਨੇ USA ਦੇ ਵਿੱਚ ਵੀ ਜਿਹੜੀਆਂ ਨੇ ਉਹ ਵਧਣੀਆਂ ਸ਼ੁਰੂ ਹੋ ਗਈਆਂ ਨੇ, ਵੱਧ ਗਈਆਂ ਨੇ, ਅਤੇ ਕੀਮਤਾਂ ਇੱਥੇ ਵੀ ਵੱਧ ਰਹੀਆਂ ਨੇ। ਅਤੇ ਉੱਧਰ ਇਰਾਨ ਵਾਲੇ ਪਾਸੇ ਵੀ ਜਿਹੜਾ ਹੈ ਉਹ ਵੀ ਇੱਧਰ ਖਤਰਾ ਹੈ, ਕਿਉਂਕਿ ਉੱਧਰ ਇੱਕ ਪਾਸੇ ਕੀਮਤਾਂ ਤਾਂ ਜਿੱਥੇ ਵੱਧ ਹੀ ਰਹੀਆਂ ਨੇ, ਦੂਜੇ ਪਾਸੇ ਪ੍ਰੋਬਲਮ ਇਹ ਵੀ ਆ ਰਹੀ ਹੈ ਕਿ ਉੱਥੇ ਮੈਡੀਕਲ ਜਿਹੜੀਆਂ ਖਾਸ ਤੌਰ 'ਤੇ ਟ੍ਰੀਟਮੈਂਟ ਦੇ ਨਾਲ ਸੰਬੰਧਿਤ ਦਵਾਈਆਂ ਅਤੇ ਫਾਰਮਾਸਿਊਟੀਕਲ ਸਟੱਫ ਜਿਹੜਾ ਹੈ ਇਹ ਸਭ ਕੁਛ ਮਹਿੰਗਾ ਹੋ ਰਿਹਾ ਹੈ। ਸੋ ਮੈਡੀਸਿਨਸ ਅਤੇ ਜਿਹੜੀਆਂ ਖਾਸ ਤੌਰ 'ਤੇ ਇਲਾਜ ਦੇ ਨਾਲ ਸੰਬੰਧਿਤ ਜਿਹੜੀਆਂ ਚੀਜ਼ਾਂ ਨੇ ਉੱਥੇ, ਸੋ ਉੱਥੇ ਵੀ ਲੋਕਾਂ ਦੇ ਲਈ ਜਿਹੜਾ ਹੈ ਜੀਣਾ ਕੋਈ ਇੰਨਾ ਆਸਾਨ ਨਹੀਂ ਹੈ, ਕਿਉਂਕਿ ਉੱਥੇ ਪਹਿਲਾਂ ਹੀ ਸੈਂਕਸ਼ਨਸ ਦੇ ਕਰਕੇ ਇਰਾਨ ਬਹੁਤ
ਵੀਕ ਰਿਹਾ ਹੈ ਇਕੋਨਮੀ ਦੇ ਪੱਖੋਂ, ਅਤੇ ਇਕੋਨਮੀ ਜਿਹੜੀ ਹੈ ਉਹ ਹੋਰ ਥੋੜ੍ਹੀ ਹਾਲੇ ਕ੍ਰਿਪਲ ਨਹੀਂ ਅਸੀਂ ਕਹਿ ਸਕਦੇ ਕਿ ਕ੍ਰਿਪਲ ਹੋ ਗਈ ਹੈ, ਲੇਕਿਨ ਇਕੋਨਮੀ ਉੱਥੇ ਵੀ ਜਿਹੜੀ ਹੈ ਵੀਕ ਹੋ ਰਹੀ ਹੈ, ਹਾਲਤ ਖਸਤਾ ਹੋ ਰਹੀ ਹੈ, ਲੋਕ ਉੱਥੇ ਵੀ ਜਿਹੜੇ ਪਰੇਸ਼ਾਨ ਨੇ, ਲੇਕਿਨ ਲੀਡਰ ਹੈ ਕਿ ਮੰਨਦੇ ਨਹੀਂ। ਸੋ ਲੀਡਰਾਂ ਨੇ ਜਿਹੜਾ ਹੈ ਉਹ ਅਲੱਗ ਤਰ੍ਹਾਂ ਦੀ ਆਪਣੀ ਜਿਹੜੀ ਹੈ ਉਹ ਇੱਧਰ ਗੇਮ ਚਲਾਈ ਹੋਈ ਹੈ। ਇੱਥੇ ਹੁਣ ਇਹ ਉਲਝਣਾ ਜਿਹੜਾ ਹੈ ਉਹ ਮੂਰਖਤਾ ਹੋਵੇਗੀ ਕਿ ਕਿਸ ਦਾ ਕਸੂਰ ਹੈ ਕਿਸ ਦਾ ਨਹੀਂ, ਲੇਕਿਨ ਇੱਥੇ ਹੁਣ ਜਿਹੜਾ ਹੈ ਇਹ ਦੁਨੀਆ ਨੂੰ ਜਿਹੜਾ ਇਹ ਸ਼ਾਇਦ ਇਸ ਦੇ ਵਿੱਚ ਜਿਹੜਾ ਇਹੀ ਫਿਕਰ ਲੱਗਾ ਹੋਇਆ ਕਿ ਕਿਤੇ ਇਹ ਕੰਮ ਇਹਨਾਂ ਦਾ ਹੋਰ ਲੰਬਾ ਨਾ ਖਿੱਚ ਜਾਵੇ। ਜਿੱਥੇ ਸ਼ਾਂਤੀ ਦੀਆਂ ਜਦੋਂ ਖਬਰਾਂ ਆਉਂਦੀਆਂ ਨੇ ਤਾਂ ਸਾਰੇ ਸੁੱਖ ਦਾ ਸਾਹ ਲੈਂਦੇ ਨੇ ਕਿ ਸ਼ਾਇਦ ਕੋਈ ਸ਼ਾਂਤੀ ਹੋ ਜਾਵੇ, ਲੇਕਿਨ ਕੁਛ ਦਿਨਾਂ ਬਾਅਦ ਫਿਰ ਸਥਿਤੀ ਜਿਹੜੀ ਹੈ ਉਹ ਕੁੜ ਮੁੜ ਕੇ ਉੱਥੇ ਹੀ ਪਹੁੰਚ ਜਾਂਦੀ ਹੈ। ਸੋ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਜੈਜ਼ੀ ਬੀ ਅਗਲੇ ਗੀਤ ਦੇ ਵਿੱਚ। ਇਹਨਾਂ ਦਾ ਬੜਾ ਹੀ ਪੁਰਾਣਾ ਗੀਤ ਹੈ ਅਤੇ ਬੜਾ ਹੀ ਮਸ਼ਹੂਰ ਗੀਤ ਹੈ, ਅਤੇ ਤੁਹਾਨੂੰ ਇੱਕ ਵਾਰ ਫਿਰ ਤੁਹਾਡੀਆਂ ਯਾਦਾਂ ਦੀਆਂ ਪਰਤਾਂ ਜਿਹੜੀਆਂ ਉਹਨਾਂ ਨੂੰ ਅਸੀਂ ਖੋਲਦੇ ਹਾਂ ਅਤੇ ਇੱਕ ਵਾਰ ਫਿਰ ਤੁਹਾਨੂੰ ਯਾਦਾਂ ਵਾਲੇ ਪਾਸੇ ਲੈ ਚੱਲਦੇ ਹਾਂ। ਜੈਜ਼ੀ ਬੀ ਸੁਖਸ਼ਿੰਦਰ ਸ਼ਿੰਦਾ ਦੀ ਜੋੜੀ ਬੜੀ ਬਾਕਮਾਲ ਸੀ ਔਰ ਇਹਨਾਂ ਨੇ ਬੜੇ ਹਿੱਟ ਗੀਤ ਦਿੱਤੇ, ਉਹਨਾਂ ਦੇ ਵਿੱਚੋਂ ਇਹੀ ਗੀਤ ਹੈ ਜੀ, ਇਹਨਾਂ ਦੇ ਸ਼ੁਰੂਆਤੀ ਦਿਨਾਂ ਦਾ ਗੀਤ।

0: पापा टोयटोए, फ्लैट बुश, पापा कूड़ा विच अपनी स्ट्रॉन्ग प्रेजेंस तो बाद हुन डीएच सुपरमार्केट आ गया है हेंडरसन विच। हुन तुहाडियां रोज दियां जरूरतां होण या इंडियन फ्लेवर्स दी क्रेविंग, फ्रेश इंडियन वेजिटेबल्स, ऑथेंटिक स्पाइसेस, ग्रोसरी ते डेली एसेंशियल्स सब कुछ मिलेगा 21 छत थल्ले। ओपनिंग दे मौके ते मिल रहे ने स्पेशल ऑफर्स ते ग्रेट प्राइसेस। हुन शॉपिंग होवेगी होर आसान क्योंकि तुहाडा अपना इंडियन ग्रोसरी स्टोर डीएच सुपरमार्केट हुन तुहाडे होर भी नेड़े है। डीएच सुपरमार्केट नंबर 5 मोजल एफ हेंडरसन, इन्हां दी नवी ब्रांच खुल चुकी है।
1: ਜ਼ਿੰਦਗੀ ਨੂੰ ਰੋਸ਼ਨ ਕੀਤਾ, ਤੁਸੀਂ ਵੀ ਉਹਨਾਂ ਦਾ ਹਿੱਸਾ ਬਣੋ। ਸਟੇ ਪੋਜ਼ਿਟਿਵ, ਡੋਟ ਗਿਵ ਅਪ।
2: ਜ਼ਿੰਦਗੀ ਦਾ ਸੱਚ ਹੈ, ਇੱਕ ਦਿਨ ਹਰ ਕਿਸੇ ਨੂੰ ਇਸ ਦੁਨੀਆ ਤੋਂ ਰੁਖਸਤ ਹੋਣਾ ਹੁੰਦਾ ਹੈ,
3: ਪਰ ਉਸ ਵੇਲੇ ਸਭ ਤੋਂ ਜ਼ਰੂਰੀ ਹੁੰਦਾ ਹੈ ਇੱਜ਼ਤ, ਮਰਿਆਦਾ ਅਤੇ ਪੂਰੀ ਸੇਵਾ ਦੇ ਨਾਲ ਅੰਤਿਮ ਵਿਦਾਈ।
2: ਆਕਲੈਂਡ ਵਿੱਚ ਸਿੰਗਸ ਫਿਊਨਰਲ ਸਰਵਿਸਿਜ਼ ਲੈ ਕੇ ਆਏ ਨੇ ਪੰਜਾਬੀ ਫਿਊਨਰਲ ਪੈਕੇਜਸ, ਜਿੱਥੇ ਟ੍ਰਾਂਸਫਰ ਤੋਂ ਲੈ ਕੇ ਐਮਬਾਮਿੰਗ, ਲਾਈਵ ਸਟ੍ਰੀਮਿੰਗ, ਕ੍ਰੀਮੇਸ਼ਨ ਤੇ ਡੈਥ ਸਰਟੀਫਿਕੇਟ ਤੱਕ ਸਾਰੀ ਜ਼ਿੰਮੇਵਾਰੀ ਉਹ ਸੰਭਾਲਦੇ ਨੇ। ਟੋਟਲ ਪੈਕੇਜ ਸਿਰਫ $4,299 ਤੋਂ ਸ਼ੁਰੂ।
4: ਹੁਣੇ ਸੰਪਰਕ ਕਰੋ ਸ਼ੈਲਨ ਸਿੰਘ ਨੂੰ
5: 0272929776। ਸਿੰਘ ਫਿਊਨਰਲ ਸਰਵਿਸਿਜ਼, ਅੰਤਿਮ ਸਫ਼ਰ ਵਿੱਚ ਪੂਰੀ ਇੱਜ਼ਤ ਤੇ ਸਹਾਰਾ।

ਰਾਜਵੀਰ ਜਵੰਦ ਦਾ ਉਹ ਗਾਇਕ ਜਿਹੜਾ ਕਿ ਥੋੜ੍ਹਾ ਸਮਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਜਿਹੜਾ ਜਿਸਨੇ ਗਾਇਕੀ ਕੀਤੀ ਹੈ ਲਗਭਗ ਇੱਕ ਦਹਾਕਾ ਕਹਿ ਲਈਏ ਜਾਂ ਇਸ ਤੋਂ ਵੀ ਘੱਟ ਥੋੜ੍ਹਾ ਜਿਹਾ ਸਮਾਂ ਹੋਵੇਗਾ, ਅਤੇ ਲੇਕਿਨ ਜਿਸਨੇ ਛਾਪ ਜਿਹੜੀ ਆ ਬਹੁਤ ਵੱਡੀ ਛੱਡੀ ਹੈ ਪੰਜਾਬੀ ਮਿਊਜ਼ੀਕਲ ਇੰਡਸਟਰੀ ਦੇ ਵਿੱਚ, ਅਤੇ ਹਮੇਸ਼ਾ ਹੀ ਜਿਹੜਾ ਇਸਦਾ ਨਾਮ ਜਿਹੜਾ ਹੈ ਉਹ ਆਉਣ ਵਾਲੇ ਦਹਾਕਿਆਂ ਦੇ ਵਿੱਚ ਭਾਵੇਂ ਇੱਕ ਦਹਾਕਾ ਕੰਮ ਕੀਤਾ ਹੋਵੇ ਲੇਕਿਨ ਦਹਾਕਿਆਂ ਬੱਧੀ ਜਿਹੜਾ ਅਮਰ ਰਹੇਗਾ, ਅਤੇ ਇਸਦਾ ਨਾਮ ਜਿਹੜਾ ਹੈ ਹਮੇਸ਼ਾ ਹੀ ਮੋਰਲੀ ਕਤਾਰ ਦੇ ਸਿੰਗਰਾਂ ਦੇ ਵਿੱਚ ਇਸ ਕਰਕੇ ਆਉਂਦਾ ਰਹੇਗਾ ਕਿਉਂਕਿ ਇਸ ਗਾਇਕ ਨੇ ਜਿਹੜਾ ਉਹ ਕੰਪਰੋਮਾਈਜ਼ ਨਹੀਂ ਕੀਤਾ ਕਦੇ ਵੀ ਮਿਊਜ਼ਿਕ ਦੇ ਨਾਲ, ਆਪਣੇ ਸੰਗੀਤ ਦੇ ਨਾਲ, ਆਪਣੇ ਸੰਗੀਤ ਦੀ ਕੁਆਲਿਟੀ ਦੇ ਨਾਲ, ਅਤੇ ਗੀਤਾਂ ਦੀ ਚੋਣ ਦੇ ਨਾਲ ਵੀ। ਗੀਤਾਂ ਦੀ ਚੋਣ ਜਿਹੜੀ ਹੈ ਉਹ ਇਹਨਾਂ ਦੀ ਜਿਹੜੀ ਹੈ ਉਹ ਬਹੁਤ ਵਧੀਆ ਰਹੀ, ਅਤੇ ਇਸੇ ਕਰਕੇ ਇਹਨਾਂ ਦਾ ਜ਼ਿਕਰ ਜਿਹੜਾ ਉਹ ਜ਼ਿਆਦਾ ਹੁੰਦਾ ਹੈ ਕਿਉਂਕਿ ਗੀਤਾਂ ਦੀ ਚੋਣ ਜਿਹੜੀ ਹੈ ਇਹਨਾਂ ਦੀ ਖਾਸ ਤੌਰ 'ਤੇ ਸਾਰਿਆਂ ਨੂੰ ਪਸੰਦ ਆਉਣ ਵਾਲੇ ਗੀਤ ਸੀ, ਔਰ ਪਰਿਵਾਰਕ ਗੀਤ ਜਿਹੜੀ ਉਹ ਰਾਜਵੀਰ ਜਵੰਦਾ ਨੇ ਪੰਜਾਬੀ ਸੰਗੀਤ ਪ੍ਰੇਮੀਆਂ ਦੀ ਝੋਲੀ ਦੇ ਵਿੱਚ ਪਾਏ। ਅਤੇ ਇੱਧਰ ਜਿਹੜਾ ਟਰੰਪ ਸਾਹਿਬ ਜਿਹੜੇ ਲੋਕਾਂ ਦੀ ਝੋਲੀ ਜੋ ਪਾ ਰਹੇ ਨੇ ਉਹ ਹੈ ਜੀ ਨਿਰਾਸ਼ਾ। ਬਹੁਤ ਸਾਰੀ ਨਿਰਾਸ਼ਾ ਜਿਹੜੀ ਹੈ ਉਹ ਫੈਲ ਰਹੀ ਹੈ, ਅਤੇ ਲੋਕ ਜਿਹੜੇ ਨੇ ਉਹ ਅਕਸਰ ਇਹੀ ਜਿਹੜੇ ਆ ਉਹ ਸਵਾਲ ਸਾਰੇ ਪੁੱਛਦੇ ਨੇ ਕਿ ਇਸ ਸਭ ਦਾ ਕਦੋਂ ਖਤਮ ਹੋਵੇਗਾ, ਇਹ ਸਭ ਕਦੋਂ ਖਤਮ ਹੋਵੇਗਾ ਜੋ ਵੀ ਚੱਲ ਰਿਹਾ ਹੈ ਜੀ ਹਾਈ ਵੋਲਟੇਜ ਡਰਾਮਾ। ਅਤੇ ਇਹ ਹਾਈ ਵੋਲਟੇਜ ਡਰਾਮਾ ਹਾਲੇ ਥੰਮਣ ਦਾ ਜਿਹੜਾ ਕੋਈ ਨਾਮ ਜਿਹੜਾ ਨਹੀਂ ਲੈ ਰਿਹਾ, ਅਤੇ ਵੈਸੇ ਤਹਿਰਾਨ ਨੇ ਜਿਹੜੀਆਂ ਨੇ ਅਤੇ ਇਰਾਨ ਨੇ ਜਿਹੜੀਆਂ ਨੇ ਆਪਣੀਆਂ ਵਾਰ ਪ੍ਰੈਪਰੇਸ਼ਨਸ ਜਿਹੜੀਆਂ ਨੇ ਉਹ ਸ਼ੁਰੂ ਕਰ ਦਿੱਤੀਆਂ ਨੇ ਸਟੇਟ ਆਫ ਹੋਰਮੁਜ਼ ਦੇ ਵਿੱਚ, ਔਰ ਇਰਾਨ ਨੇ ਪਹਿਲਾਂ ਵੀ ਵੈਸੇ ਸੰਕੇਤ ਦਿੱਤੇ ਸੀ। ਤੁਹਾਨੂੰ ਯਾਦ ਹੋਵੇਗਾ ਕਿ ਕੁਝ ਦਿਨ ਪਹਿਲਾਂ ਵੀ ਇਰਾਨ ਨੇ ਜਿਹੜੀ ਇਹ ਗੱਲ ਕਹੀ ਸੀਗੀ ਕਿ ਜਿਹੜੀ ਜੰਗ ਹੈ ਇਹ ਦੁਬਾਰਾ ਲੱਗ ਸਕਦੀ ਹੈ। ਸੋ ਇਸਦਾ ਮਤਲਬ ਇਹਨਾਂ ਨੂੰ ਜਿਹੜੇ ਆ ਇਨਪੁੱਟ ਜਿਹੜੇ ਉਹਨੇ ਪਹਿਲਾਂ ਵੀ ਹੁੰਦੇ ਨੇ। ਜਿਹੜੇ ਬਹੁਤ ਜ਼ਿਆਦਾ ਜਿਹੜੇ ਐਕਸਪਰਟ ਨੇ ਜਿਹੜੇ ਇਹਨਾਂ ਮਾਮਲਿਆਂ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ, ਉਹ ਇਹ ਵੀ ਕਹਿ ਰਹੇ ਨੇ, ਉਹ ਕਹਿੰਦੇ ਨੇ ਕਿ ਜੰਗ ਜਿਹੜੀ ਇਹਨਾਂ ਦੇ ਵਿੱਚ ਇੱਕ ਵਾਰ ਜਿਹੜੀ ਆ ਉਹ ਹੋ ਸਕਦੀ ਹੈ, ਕਿਉਂਕਿ ਜਿਹੜਾ ਜੋ ਵੀ ਇਹ ਸੀਜ਼ ਫਾਇਰ ਵਗੈਰਾ ਦਾ ਸਮਾਂ ਜਿਹੜਾ ਕੀਤਾ ਜਾ ਰਿਹਾ ਨਾ, ਸੋ ਇਹ ਸਿਰਫ ਟਾਈਮ ਬਾਏ ਕੀਤਾ ਜਾ ਰਿਹਾ। ਯੂ ਐੱਸ ਏ ਵੀ ਆਪਣਾ ਟਾਈਮ ਬਾਏ ਕਰ ਰਿਹਾ ਤਾਂ ਕਿ ਉਹ ਇੰਨੇ ਕੁ ਸਮੇਂ ਦੇ ਵਿੱਚ ਸੀਜ਼ ਫਾਇਰ ਦਾ ਨਾਮ ਲਾ ਕੇ ਕਿ ਅਸੀਂ ਜਿਹੜੀ ਜੰਗ ਨਹੀਂ ਕਰ ਰਹੇ, ਉਹਨਾਂ ਚਿਰ ਤੱਕ ਜਿੰਨਾ ਚਿਰ ਤੱਕ ਜੰਗ ਨਹੀਂ ਹੁੰਦੀ ਉਹ ਉਹਨੇ 'ਚ ਆਪ ਨੂੰ ਰੀਓਰਗੇਨਾਈਜ਼ ਕਰ ਲੈਂਦੇ ਨੇ ਇਨ ਟਰਮਸ ਆਫ ਹਥਿਆਰ, ਹਥਿਆਰ ਵਗੈਰਾ ਲੈ ਕੇ ਆਉਣ ਦੇ ਪੱਖੋਂ, ਜੇ ਟਰੂਪਸ ਵਗੈਰਾ ਮੰਗਾਉਣੇ ਨੇ ਉਹਨਾਂ ਦੇ ਪੱਖੋਂ, ਸੋ ਇਹ ਆਪਣੇ ਆਪ ਨੂੰ ਰੀਓਰਗੇਨਾਈਜ਼ ਕਰ ਲੈਂਦੇ ਨੇ। ਅਤੇ ਉੱਧਰ ਕਹਿੰਦੇ ਨੇ ਕਿ ਸ਼ਾਇਦ ਇਰਾਨ ਵੀ ਕੁਛ ਇੱਦਾਂ ਕਰ ਸਕਦਾ। ਇਰਾਨ ਵੀ ਜਿਹੜੀ ਇਹਨਾਂ ਦੀ ਮਿਜ਼ਾਈਲ ਸਿਟੀ ਆ ਜਿਹੜੀ ਆ ਇਹਨਾਂ ਨੇ ਜਦੋਂ ਹਮਲੇ ਹੋਏ ਸੀ ਤਾਂ ਇਹਨਾਂ ਨੇ ਵੀ ਆਪਣੀਆਂ ਮਿਸਾਈਲਾਂ ਵਗੈਰਾ ਜਾਂ ਇਹਨਾਂ ਨੂੰ ਵੀ ਇੱਧਰ ਉੱਧਰ ਕਰ ਦਿੱਤਾ ਸੀ, ਸੋ ਉਹਨਾਂ ਨੂੰ ਇਰਾਨ ਵੀ ਰੀਓਰਗੇਨਾਈਜ਼ ਕਰ ਸਕਦਾ। ਸੋ ਇਸੇ ਕਰਕੇ ਯੂ ਐੱਸ ਏ ਜਿਹੜਾ ਨਾ ਉਹ ਪਹਿਲਾਂ ਕਹਿ ਰਿਹਾ ਸੀਗਾ ਕਿ 2 ਮਹੀਨੇ ਦਾ ਸੀਜ਼ ਫਾਇਰ ਕਰਦੇ ਹਾਂ 2 ਮਹੀਨੇ ਦਾ, ਇਰਾਨ ਕਹਿੰਦਾ ਸੀਗਾ ਕਿ 1 ਮਹੀਨੇ ਦੇ ਵਿੱਚ ਹੀ ਜਿਹੜਾ ਹੈ ਉਹ ਇਹ ਸਭ ਕੁਛ ਆ ਜਿਹੜਾ ਕਰਦੇ ਉਹ ਸੀਜ਼ ਫਾਇਰ 1 ਮਹੀਨੇ ਦਾ ਸੀਜ਼ ਫਾਇਰ ਹੋਣਾ ਚਾਹੀਦਾ। ਇਹ ਸਭ ਕੁਛ ਇਸੇ ਕਰਕੇ ਕਿਉਂਕਿ ਸਾਰੇ ਇਸ ਚੀਜ਼ 'ਤੇ ਡਾਊਟ ਕਰ ਰਹੇ ਸੀਗੇ ਕਿ ਯੂ ਐੱਸ ਏ ਜਿਹੜਾ 2 ਮਹੀਨੇ ਦਾ ਟਾਈਮ ਲੈ ਕੇ ਔਰ ਇਸ ਦੇ ਵਿੱਚ ਆਪਣੇ ਆਪ ਨੂੰ ਰੀਓਰਗੇਨਾਈਜ਼ ਜਿਹੜਾ ਕਰ ਰਿਹਾ। ਔਰ ਹੁਣ ਜਿੱਥੋਂ ਇੱਕ ਪਾਸੇ ਜਿਹੜੇ ਇਰਾਨ ਦੀਆਂ ਜਿਹੜੀਆਂ ਮਿਜ਼ਾਈਲਾਂ ਦਾਗਣ ਦੀ ਅਤੇ ਯੂ ਏ ਈ ਦੇ ਵੱਲੋਂ ਜਿਹੜੀਆਂ ਮਿਜ਼ਾਈਲਾਂ ਨੂੰ ਇੰਟਰਸੈਪਟ ਕਰਨ ਦੀ ਜਿਹੜੀ ਹੁਣ ਥਿਊਰੀ ਜਿਹੜੀ ਅੱਗੇ ਕਹਾਣੀ ਜਿਹੜੀ ਇੱਧਰ ਨੂੰ ਚੱਲ ਪਈ ਹੈ, ਇਸਦਾ ਮਤਲਬ ਇਹ ਹੈ ਕਿ ਇਹ ਕੰਮ ਜਿਹੜਾ ਐਸਕੇਲੇਟ ਜਿਹੜਾ ਇਹ ਸ਼ਾਇਦ ਹੋ ਵੀ ਸਕਦਾ, ਜਿਸ ਤਰੀਕੇ ਨਾਲ ਹੁਣ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਇਰਾਨ ਵੀ ਜਿਹੜਾ ਹੈ ਉਹ ਆਪਣੇ ਲੋਕਾਂ ਨੂੰ ਇੱਥੋਂ ਤੱਕ ਪ੍ਰਪੇਅਰ ਕਰ ਰਿਹਾ ਕਿ ਵਾਰ ਪ੍ਰੈਪਰੇਸ਼ਨ ਦੇ ਲਈ ਜਿਹੜਾ ਹੈ ਇੱਥੇ ਜਿਹੜੀਆਂ ਉਹ ਕੁਛ ਇਹੋ ਜਿਹੀਆਂ ਤਿਆਰੀਆਂ ਵੀ ਜਿਹੜੀਆਂ ਨੇ ਚੱਲ ਰਹੀਆਂ ਨੇ, ਜੋ ਕਿ ਬਹੁਤ ਚੰਗੀ ਗੱਲ ਨਹੀਂ ਹੈ। ਸਟੇਟ ਆਫ ਹੋਰਮੁਜ਼ ਦੇ ਵਿੱਚ ਵੀ ਤਣਾਅ ਖਤਮ ਹੋਣਾ ਚਾਹੀਦਾ ਹੈ ਔਰ ਵੈਸੇ ਵੀ ਅਮਨ ਅਮਾਨ ਹੋਣਾ ਚਾਹੀਦਾ ਜੰਗ ਦੇ ਪੱਖੋਂ ਵੀ ਇਹਨਾਂ ਦੋਨਾਂ ਦੇਸ਼ਾਂ ਦੇ ਵਿੱਚ, ਨਹੀਂ ਬਲਕਿ ਇਹਨਾਂ ਤਿੰਨਾਂ ਦੇਸ਼ਾਂ ਦੇ ਵਿੱਚ, ਔਰ ਜਿਹੜਾ ਪਿੱਛੇ ਚੁੱਪ ਕਰਕੇ ਬੈਠਾ ਅਤੇ ਜਿਹੜਾ ਆਪਣਾ ਕੰਮ ਜਿਹੜਾ ਦੂਜੇ ਪਾਸੇ ਕਰਨ ਲੱਗਾ ਹੋਇਆ, ਸੋ ਉਸ ਦੇ ਕਰਕੇ ਜਿਸ ਦੇ ਕਰਕੇ ਮਸਲਾ ਹੀ ਖੜਾ ਹੋਇਆ। ਸੋ ਇਹ ਖਿੱਤੇ ਦੇ ਵਿੱਚ ਜਿਹੜੀ ਹੈ ਸ਼ਾਂਤੀ ਜਿਹੜੀ ਹੈ ਉਹ ਫੈਲਣੀ ਜਿਹੜੀ ਉਹ ਜ਼ਰੂਰੀ ਹੈ ਤਾਂ ਕਿ ਸਾਰੀ ਦੁਨੀਆ ਦੇ ਵਿੱਚ ਜਿਹੜੀ ਉਹ ਸ਼ਾਂਤੀ ਫੈਲ ਸਕੇ, ਔਰ ਸਾਰੀ ਦੁਨੀਆ ਹੀ ਇਹੀ ਚਾਹੁੰਦੀ ਹੈ, ਸ਼ਾਂਤੀ ਚਾਹੁੰਦੀ ਹੈ ਇਸ ਵਕਤ।

0: ਜਦੋਂ ਦੇ ਸਾਡੇ ਲੱਕੀ ਦੇ ਏਜੰਟ ਨੇ ਪੈਸੇ ਮਾਰੇ ਆ ਉਦੋਂ ਤਾਂ ਸਾਡਾ ਤਾਂ ਇਮੀਗ੍ਰੇਸ਼ਨ ਵਾਲਿਆਂ ਤੋਂ ਭਰੋਸਾ ਹੀ ਉੱਠ ਗਿਆ।
1: ਪਰ ਕੀ ਵਿਆਹ ਇਮੀਗ੍ਰੇਸ਼ਨ ਉੱਪਰ ਤੁਹਾਡਾ ਭਰੋਸਾ ਹਮੇਸ਼ਾ ਬਣਿਆ ਰਹੇਗਾ, ਕਿਉਂਕਿ ਇਹ ਕੰਮ ਕਰਦੇ ਨੇ ਪੂਰੀ ਇੰਟੈਗ੍ਰਿਟੀ ਤੇ ਪੂਰੀ ਟ੍ਰਾਂਸਪੇਰੈਂਸੀ ਨਾਲ। ਚਾਹੇ ਤੁਸੀਂ ਅਪਲਾਈ ਕਰਨੀ ਹੋਵੇ ਐਮਪਲੋਇਰ ਅਕ੍ਰੈਡੀਟੇਸ਼ਨ ਜਾਂ ਫਿਰ ਤੁਸੀਂ ਅਪਲਾਈ ਕਰਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਵੀਜ਼ਾ, ਜਿੱਦਾਂ ਕਿ ਵਰਕ ਵੀਜ਼ਾ, ਸਟੂਡੈਂਟ ਵੀਜ਼ਾ, ਵਿਜ਼ਿਟਰ ਵੀਜ਼ਾ, ਪਾਰਟਨਰਸ਼ਿਪ ਵੀਜ਼ਾ, ਅੱਜ ਹੀ ਸੰਪਰਕ ਕਰੋ ਪਵਨਦੀਪ ਸਿੰਘ ਐਂਡ ਟੀਮ ਐਟ ਕਿਵਿਆਨਾ ਇਮੀਗ੍ਰੇਸ਼ਨ। ਕਾਲ 0220955218 0223288116।
2: ਇਨਡੈਲੇਬਲ ਹੋਮਸ ਕੁਆਲਿਟੀ ਸਟੈਂਡ ਅਲੋਨ ਅਤੇ ਟੈਰਿਸਟ ਹਾਊਸਿਸ ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ। ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ। ਵਿਜ਼ਿਟ ਕਰੋ indelibalehomes.co.nz ਤੇ।
3: ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ, ਫਿਰ ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਲਿਮਿਟਿਡ ਵਾਲਿਆਂ ਨੇ ਫਾਈਲ ਹੈਂਡਲ ਕੀਤੀ, ਹਰ ਸਟੈਪ ਸਮਝਾਇਆ। ਅੱਜ ਨਿਊਜ਼ੀਲੈਂਡ 'ਚ ਜੌਬ ਹੈ, ਫੈਮਿਲੀ ਵੀ ਮੇਰੇ ਨਾਲ ਹੈ।
4: ਸਟੂਡੈਂਟ, ਵਰਕ, ਫੈਮਿਲੀ, AEWV ਤੇ ਰੈਜ਼ੀਡੈਂਸ ਵੀਜ਼ਾਸ, ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼, ਟਰੰਗਾ ਆਫਿਸ, 150 10 Strand CBD, ਹੇਸਟਿੰਗਸ ਆਫਿਸ, 309A ਫਰਮਲੀ ਐਵੀਨਿਊ। ਕਾਲ ਸੁਖਜਿੰਦਰ ਸਿੰਘ 0226970651। ਸਭ ਦੇ ਸੁਪਨੇ ਸੱਚ ਕਰ।
5: ਜਾਇਦਾਦ ਦਾ ਫੈਸਲਾ ਵੱਡਾ ਹੁੰਦਾ ਹੈ, ਅਸੀਂ ਤੁਹਾਨੂੰ ਦਿੰਦੇ ਹਾਂ ਸਹੀ ਜਾਇਦਾਦ ਦੀ ਸਹੀ ਜਾਣਕਾਰੀ ਤੇ ਖਰੀ ਖਰੀ ਸਲਾਹ। ਨਾ ਸਿਰਫ ਵੇਚਣਾ, ਨਾ ਕਿ ਖਰੀਦਣਾ, ਸਿਰਫ ਰਿਸ਼ਤਾ ਬਣਾਉਣਾ। ਇਮਾਨਦਾਰੀ ਅਤੇ ਭਰੋਸੇ ਨਾਲ ਆਪਣੇ ਪੇਸ਼ੇਵਰ ਰੀਅਲ ਅਸਟੇਟ ਸਲਾਹਕਾਰ ਨੂੰ ਚੁਣੋ। ਕਾਲ ਕਰੋ ਹਾਰਕੋਰਟਸ ਮੈਨੂਰੇਵਾ ਦੇ ਭਰੋਸੇਮੰਦ ਰਿਐਲਟਰਸ ਨਵ ਢਿੱਲੋਂ 0223049224 ਜਾਂ ਫਿਰ ਦਲਜਿੰਦਰ ਪਾਂਗਲੀ 0210564387।
6: ਸਮਾਂ ਹੋ ਗਿਆ ਜੀ ਓਲਡ ਇਜ਼ ਗੋਲਡ ਦਾ, ਅਤੇ ਓਲਡ ਇਜ਼ ਗੋਲਡ ਦੇ ਵਿੱਚ ਤੁਹਾਡੇ ਲਈ ਇੱਕ ਲੈ ਕੇ ਆਏ ਹਾਂ ਓਲਡੀ ਗੋਲਡੀ ਟਰੈਕ, ਜਿਹੜਾ ਕਿ ਤੁਹਾਡੇ ਲਈ ਕਰ ਰਹੇ ਹਾਂ ਪੇਸ਼। ਅਤੇ ਗਾਇਕ ਦਾ ਨਾਮ ਮੈਨੂੰ ਲੱਗਦਾ ਮੈਨੂੰ ਦੱਸਣ ਦੀ ਲੋੜ ਨਹੀਂ ਪੈਣੀ, ਤੁਸੀਂ ਆਪ ਹੀ ਪਛਾਣ ਲੈਣਾ ਜੀ। ਸੋ ਡੈਫੀਨੇਟਲੀ ਇੱਕ ਸਮੇਂ ਦਾ ਬਿਹਤਰੀਨ ਗੀਤ ਰਿਹਾ ਜੀ ਜਿਹੜਾ ਤੁਹਾਡੇ ਲਈ ਪੇਸ਼ ਕਰ ਰਹੇ ਹਾਂ।

ਬਿਲਕੁਲ ਜੀ, ਸਪਾਈਸ ਟਾਈਮ ਚੱਲ ਰਿਹਾ ਹੈ ਜੀ ਅਤੇ 5:05 ਸਾਡੇ ਸਟੂਡੀਓ ਦੀ ਕੜੀ ਦੇ ਵਿੱਚ ਹੋ ਚੁੱਕੇ ਨੇ ਅਤੇ ਅੱਜ ਦਿਨ ਵੀ 5 ਮਈ ਦਾ ਹੀ ਹੈ ਜੀ। ਸੋ ਪੰਜੋ ਹੀ ਪੰਜ ਚੀਜ਼ਾਂ ਤੋਂ ਬਣੀ ਪੰਜੀਰੀ, ਪੰਜ ਤੋਂ ਬਣੀ ਪੰਜਾਬੀ, ਪੜ੍ਹ ਲੈ ਗੁਰਮੁਖੀਆਂ ਤੂੰ ਕੀ ਵੇਖਦੀ ਭਾਬੀ। ਸੋ ਸਭ ਕੁਛ ਪੰਜ ਹੀ ਪੰਜ ਨਜ਼ਰ ਆ ਰਿਹਾ ਜੀ। ਸੋ ਪੰਜ ਪਰਮੇਸ਼ਰ, ਪੰਜ ਪਿਆਰੇ, ਪੰਜ ਨਮਾਜ਼ ਖੁਦਾ ਦੀ, ਅਤੇ ਬਿਲਕੁਲ ਜੀ ਇੱਥੇ ਇਹੀ ਕੁਛ 17 ਚਿੱਤੇ ਆ ਰਹੀਆਂ ਨੇ ਫਿਲਹਾਲ ਮੈਨੂੰ। ਮੈਂ ਗੀਤ ਸੁਣਿਆ ਸੀ ਗੁਰਦਾਸ ਮਾਨ ਜੀ ਦਾ, ਅਤੇ 5:05 ਅਤੇ 5 ਤਰੀਕ ਅਤੇ 5 ਮਈ ਹੈ ਜੀ। ਸੋ ਸਭ ਕੁਛ 5 ਹੀ ਹੈ ਜੀ, ਅਤੇ 2026 ਹੋ ਗਈ ਹੈ, ਨਹੀਂ ਤਾਂ ਇਹ ਵੀ 97 ਜਿਹੜਾ 25 ਹੋ ਜਾਣਾ ਸੀਗਾ। ਲੇਕਿਨ ਚਲੋ ਕੋਈ ਗੱਲ ਨਹੀਂ, ਜੋ ਵੀ ਹੁੰਦਾ ਸਭ ਕੁਛ ਚੰਗਾ ਹੀ ਹੁੰਦਾ। ਜਿਹੜਾ ਵੀ ਦਿਨ ਹੈ ਉਹ ਜਿਹੜਾ ਕੁਦਰਤ ਨੇ ਬਣਾਇਆ ਸਾਰਾ ਚੰਗਾ ਹੀ ਚੰਗਾ ਜੀ। ਸੋ ਜੀ 5 ਮਈ ਅਤੇ 5ਵਾਂ ਦਿਨ, 5:06 ਹੋ ਚੁੱਕੇ ਨੇ ਵੈਸੇ। ਚਲੋ ਜੀ ਅੱਗੇ ਕਰਦੇ ਹਾਂ ਪ੍ਰੋਗਰਾਮ ਦੀ ਸ਼ੁਰੂਆਤ। ਅਤੇ ਵੈਸੇ ਜਿਹੜੀਆਂ ਲੋਕਲ ਗੱਲਾਂ ਬਾਤਾਂ ਨੇ, ਇਹਨਾਂ ਲੋਕਲ ਖਬਰਾਂ ਨੇ, ਇਮੀਗ੍ਰੇਸ਼ਨ ਦਾ ਮੁੱਦਾ ਛਾਇਆ ਹੋਇਆ ਹੈ ਇਸ ਵਕਤ। ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਨਾ ਜਿਵੇਂ ਇੱਕ ਜੰਗ ਮੱਚੀ ਹੋਈ ਹੈ। ਇੱਕ ਪਾਸੇ ਜਿੱਥੇ ਸਾਡੀ ਜੰਗ ਮੱਚੀ ਹੋਈ ਹੈ ਇੱਧਰ, ਜਿਹੜੀ ਕਿ ਠੰਡੇ ਹੋਣ ਦਾ ਹਾਲੇ ਨਾਮ ਨਹੀਂ ਲੈ ਰਹੀ ਮਿਡਲ ਈਸਟ ਦੀ। ਸੋ ਜਿੱਥੇ ਕਿ ਰੋਜ਼ ਦੁਆਵਾਂ ਕਰਦੇ ਹਾਂ ਕਿ ਯਾਰ ਇਹਨਾਂ ਨੂੰ ਵੀ ਰੱਬ ਇਹਨਾਂ ਦੇ ਖਾਨੇ ਕੋਈ ਗੱਲ ਪਾਵੇ, ਅਤੇ ਇਹਨਾਂ ਦੇ ਕੋਈ ਇਹਨਾਂ ਨੂੰ ਵੀ ਕੋਈ ਚੀਜ਼ ਜਿਹੜੀ ਉਹ ਚੰਗੀ, ਕੋਈ ਇਹਨਾਂ ਨੂੰ ਕੋਈ ਰੱਬ ਕੋਈ ਸਿੱਧੇ ਰਸਤੇ ਜਿਹੜਾ ਤੋਰੇ, ਅਤੇ ਇਹ ਵੀ ਜਿਹੜਾ ਕਿਤੇ ਸੁੱਖ ਸ਼ਾਂਤੀ ਜਿਹੜੀ ਹੈ ਦੁਨੀਆ ਦੇ ਵਿੱਚ ਲਿਆਉਣ। ਜਿਹੜੇ ਇੱਧਰ ਮਿਡਲ ਈਸਟ ਦੇ ਵਿੱਚ ਜਿਹੜੀ ਹੈ ਖਾਸ ਤੌਰ 'ਤੇ ਜੋ ਕੁਛ ਵੀ ਚੱਲਿਆ ਈਰਾਨ, ਅਤੇ ਜਿਹੜੀ ਜਿਸ ਦੇ ਸੰਬੰਧੀ ਅਸੀਂ ਢੇਰ ਸਾਰੀਆਂ ਖਬਰਾਂ ਸਾਂਝੀਆਂ ਕਰ ਚੁੱਕੇ ਹਾਂ, ਗੱਲਾਂ ਕਰ ਚੁੱਕੇ ਹਾਂ। ਸੋ ਜਿੱਧਰ ਇੱਕ ਇੱਧਰ ਜੰਗ ਚੱਲ ਰਹੀ ਹੈ, ਉੱਧਰ ਦੂਜੇ ਪਾਸੇ ਨਿਊਜ਼ੀਲੈਂਡ ਦੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਵੀ ਮੈਨੂੰ ਲੱਗਦਾ ਇਹੀ ਇੱਕ ਜੰਗ ਚੱਲ ਰਹੀ ਹੈ, ਇੱਕ ਹੋੜ ਮੱਚੀ ਹੋਈ, ਇੱਕ ਦੌੜ ਲੱਗੀ ਹੋਈ ਹੈ ਇਹਨਾਂ ਦੇ ਵਿੱਚ, ਆਪਸ ਦੇ ਵਿੱਚ ਇਹਨਾਂ ਦੀ ਦੌੜ ਲੱਗੀ ਹੋਈ ਹੈ ਕਿ ਕਿਹੜਾ ਇਮੀਗ੍ਰੇਸ਼ਨ ਦੇ ਉੱਪਰ ਸਭ ਤੋਂ ਸਖਤ ਸਟੈਂਸ ਬਣਾ ਕੇ ਅਤੇ ਪੇਸ਼ ਕਰਦਾ ਹੈ, ਅਤੇ ਆਪਣੇ ਲੋਕਾਂ ਨੂੰ ਜਿਹੜਾ ਹੈ ਉਹ ਭਰਮਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਕਿਹੜਾ ਜ਼ਿਆਦਾ ਤੋਂ ਜ਼ਿਆਦਾ ਇਮੀਗ੍ਰੇਸ਼ਨ ਪੋਲਿਸੀ ਸਖਤ ਦਿਖਾ ਕੇ ਅਤੇ ਆਪਣੇ ਲੋਕਾਂ ਨੂੰ ਜਿਹੜਾ ਇੱਥੇ ਖਾਸ ਤੌਰ 'ਤੇ ਭਰਮਾਉਂਦਾ ਹੈ। ਦਿਨ ਵੋਟਾਂ ਦੇ ਨੇ ਆਏ ਚੰਨ ਮੱਖਣਾ, ਅਤੇ ਰਹਿੰਦਾ ਫਿਰ ਵੀ ਖਿਆਲ ਤੇਰਾ ਰੱਖਣਾ, ਅਤੇ ਵੋਟਾਂ ਦੇ ਦਿਨ ਆ ਗਏ ਨੇ ਅਤੇ ਹੁਣ ਕੀਵੀਆਂ ਦਾ ਚੇਤਾ ਜਿਹੜਾ ਹੈ ਇੱਥੇ ਲੀਡਰਾਂ ਨੂੰ ਆਉਣਾ ਸ਼ੁਰੂ ਹੋ ਗਿਆ। ਅਤੇ ਇਮੀਗ੍ਰੇਸ਼ਨ ਪੋਲਿਸੀ ਜਿਹੜੀ ਕੱਲ੍ਹ ਡੇਵਿਡ ਸੀਮੋਰ ਨੇ ਬਣਾ ਕੇ ਪੇਸ਼ ਕਰ ਦਿੱਤੀ, ਸੋ ਉਸਦੀ ਨਖੇਧੀ ਹੋ ਰਹੀ ਹੈ ਜੀ। ਅਤੇ ਜਿੰਨੇ ਵੀ ਖਾਸ ਤੌਰ 'ਤੇ ਇੱਥੇ ਵੱਡੇ ਐਥਨਿਕ ਲੀਡਰਸ ਨੇ, ਕਾਫੀ ਐਥਨਿਕ ਲੀਡਰਸ ਨੇ, ਉਹਨਾਂ ਨੇ ਇਮੀਗ੍ਰੇਸ਼ਨ ਪੋਲਿਸੀ ਨੂੰ ਸਲੈਮ ਕੀਤਾ ਹੈ। ਜਿਹੜੀ ਇੱਥੇ ਇਮੀਗ੍ਰੇਸ਼ਨ ਪੋਲਿਸੀ ਕੱਲ੍ਹ ਐਕਟ ਨੇ ਆਪਣੀ ਪੇਸ਼ ਕਰ ਦਿੱਤੀ ਜੀ, ਲਓ ਜੀ ਆ ਸਾਡੀ ਇਮੀਗ੍ਰੇਸ਼ਨ ਪੋਲਿਸੀ ਰਹੇਗੀ। ਸੋ ਸਭ ਤੋਂ ਪਹਿਲਾਂ ਇਹਨਾਂ ਨੇ ਕੋਈ ਪੋਲਿਸੀ ਨਹੀਂ ਬਣਾਈ ਪਿਓ ਦੇ ਪੁੱਤਾਂ ਨੇ। ਸੋ ਇਲੈਕਸ਼ਨਾਂ ਆਉਣ ਵਾਲੀਆਂ ਨੇ, ਸਾਨੂੰ ਸਾਰਿਆਂ ਨੂੰ ਪਤਾ ਹੈ ਨਵੰਬਰ ਦੇ ਵਿੱਚ ਇਲੈਕਸ਼ਨਾਂ ਹੋਣੀਆਂ ਨੇ। ਇਸ ਤੋਂ ਪਹਿਲਾਂ ਕੋਈ ਇਕਨੋਮਿਕ ਪੋਲਿਸੀ ਕੋਈ ਫਰੇਮ ਕਰ ਲਓ ਤੁਸੀਂ ਆਪਣੀ, ਕੋਈ ਇਨਫਰਾਸਟ੍ਰਕਚਰ ਪੋਲਿਸੀ ਫਰੇਮ ਕਰ ਲਓ। ਸਭ ਤੋਂ ਪਹਿਲਾਂ ਇਹਨਾਂ ਨੂੰ ਚੇਤੇ ਆਇਆ ਜੀ ਇਮੀਗ੍ਰੇਸ਼ਨ, ਅਸੀਂ ਤਾਂ ਇਮੀਗ੍ਰੇਸ਼ਨ ਪੋਲਿਸੀ ਬਣਾਵਾਂਗੇ। ਸੋ ਇਹੀ ਡੇਵਿਡ ਸੀਮੋਰ ਜਿਹੜਾ ਕਿ ਕਦੇ ਇਹ ਵੀ ਕਿਹਾ ਕਰਦਾ ਸੀ, ਮੰਨਿਆ ਕਰਦਾ ਸੀਗਾ ਕਿ ਮਾਈਗ੍ਰੈਂਟਸ ਜਿਹੜੇ ਨੇ ਉਹ ਇਸ ਦੇਸ਼ ਦੀ ਇਕੋਨਮੀ ਦੇ ਵਿੱਚ ਉਸ 'ਤੇ ਬਹੁਤ ਵੱਡਾ ਕੰਟਰੀਬਿਊਟ ਜਿਹੜਾ ਉਹ ਕਰਦੇ ਨੇ। ਸੋ ਇਹੀ ਲੋਕ ਜਿਹੜੇ ਨੇ ਅੱਜ ਇਮੀਗ੍ਰੇਸ਼ਨ ਪੋਲਿਸੀਆਂ ਜਿਹੜੀਆਂ ਉਹ ਇਹ ਦਿਖਾਉਣਾ ਚਾਹੁੰਦੇ ਨੇ ਕਿ ਅਸੀਂ ਸਭ ਤੋਂ ਸਖਤ ਜਿਹੜੀਆਂ ਇਮੀਗ੍ਰੇਸ਼ਨ ਪੋਲਿਸੀਆਂ ਫਰੇਮ ਕਰ ਰਹੇ ਹਾਂ, ਅਤੇ ਅਸੀਂ ਮਾਈਗ੍ਰੈਂਟਸ ਨੂੰ ਦੇਸ਼ ਦੇ ਵਿੱਚ ਆਉਣ ਤੋਂ ਜਿਹੜਾ ਉਹ ਰੋਕਣਾ ਚਾਹੁੰਦੇ ਹਾਂ। ਪਰ ਇੱਥੇ ਜਿਹੜੀ ਕੱਲ੍ਹ ਐਕਟ ਦੇ ਵੱਲੋਂ ਆਪਣੇ 6 ਪੁਆਇੰਟ ਦੀ ਇਮੀਗ੍ਰੇਸ਼ਨ ਪੋਲਿਸੀ ਬਣਾਈ ਗਈ, ਇਸ ਦੇ ਵਿੱਚ ਇਹਨਾਂ ਨੇ ਬਾਕੀ ਜੋ ਗੱਲਾਂ ਕਹੀਆਂ ਸੋ ਕਹੀਆਂ। ਜਿਹੜੀ ਗੱਲ ਸਭ ਤੋਂ ਚੁਭਵੀਂ ਲੱਗੀ ਉਹ ਇਹ ਸੀਗੀ ਕਿ ਇੱਥੇ ਟੈਂਪਰੇਰੀ ਵੀਜ਼ਾ ਹੋਲਡਰਸ 'ਤੇ $6 ਪ੍ਰਤੀ ਦਿਨ ਦਾ ਜਿਹੜਾ ਟੈਕਸ ਲਗਾਇਆ ਜਾ ਰਿਹਾ ਸੀ ਦੋਸਤੋ। ਸੋ $6 ਪ੍ਰਤੀ ਦਿਨ ਦਾ ਟੈਕਸ ਇੱਕ ਟੈਂਪਰੇਰੀ ਵੀਜ਼ਾ ਹੋਲਡਰ ਤੋਂ ਇੱਕ ਉਹ ਮਾਈਗ੍ਰੈਂਟ ਜਿਹੜਾ ਕਿ ਇਸ ਦੇਸ਼ ਦੇ ਵਿੱਚ ਆਇਆ ਹੀ ਹੈ, ਸੋ ਜਿਸ ਨੇ ਕਿ ਇੱਥੇ ਆ ਕੇ ਆਪਣਾ ਭਵਿੱਖ ਤਲਾਸ਼ਣਾ। ਤੁਸੀਂ ਇਮੈਜਿਨ ਕਰੋ ਕੋਈ 2 ਸਾਲ ਦੇ ਵਰਕ ਵੀਜ਼ੇ 'ਤੇ ਆਇਆ, ਕੋਈ 3 ਸਾਲ ਦੇ ਵਰਕ ਵੀਜ਼ੇ 'ਤੇ ਆਇਆ, ਔਰ ਤੁਸੀਂ ਆਉਂਦੇ ਹੀ ਉਹਨੂੰ ਕਹੋ ਕਿ ਆ ਲੈ ਚੱਕ। ਪਹਿਲੀ ਗੱਲ ਤਾਂ ਇਹ ਹੈ ਕਿ ਤੂੰ ਤਾਂ ਟੈਕਸ ਪੇ ਕਰਨਾ ਹੀ ਕਰਨਾ ਪਿਓ ਦੇ ਪੁੱਤਾ, ਨਾਲ ਦੇ ਨਾਲ $6 ਤੂੰ ਜਿਹੜੇ ਨਾ ਪ੍ਰਤੀ ਦਿਨ ਦੇ ਤੈਨੂੰ ਸਾਨੂੰ ਦੇਣੇ ਪੈਣਗੇ, ਇਹ ਅਸੀਂ ਤੇਰੇ 'ਤੇ ਇਨਫਰਾਸਟ੍ਰਕਚਰ ਟੈਕਸ ਲਗਾਇਆ। ਸੋ ਇਨਫਰਾਸਟ੍ਰਕਚਰ ਟੈਕਸ ਤੁਸੀਂ ਇੱਕ ਮਾਈਗ੍ਰੈਂਟ ਤੋਂ ਵਸੂਲ ਰਹੇ ਹੋ ਜਿਹੜਾ ਕਿ ਇੱਕ ਟੈਂਪਰੇਰੀ ਵੀਜ਼ਾ ਹੋਲਡਰ ਹੈ। ਸੋ ਬਹੁਤ ਹੀ ਸ਼ਰਮਨਾਕ ਵੈਸੇ ਮੈਨੂੰ ਤਾਂ ਇਹ ਐਕਟ ਦੀ ਪੋਲਿਸੀ ਲੱਗੀ, ਕੋਈ ਬਹੁਤੀ ਜਿਹੜੀ ਹੈ ਚੰਗੀ ਗੱਲ ਤਾਂ ਹੈ ਨਹੀਂ। ਸੋ ਆਪਣੇ ਵੱਲੋਂ ਐਕਟ ਜਿਹੜੀ ਦਾਅਵਾ ਕਰਦੀ ਹੈ ਕਿ ਅਸੀਂ ਬਹੁਤ ਗਰੋਥ ਲੈ ਕੇ ਆ ਰਹੇ ਹਾਂ, ਅਤੇ ਅਸੀਂ ਬਹੁਤ ਜਿਹੜਾ ਇਹ ਅਜਿਹੇ ਕੰਮ ਜਿਹੜੇ ਸਾਨੂੰ ਨਵੀਆਂ ਅਸੀਂ ਆਈਡੀਆਜ਼ ਫਲੋਟ ਕਰਦੇ ਹਾਂ, ਸੋ ਜਿਹਦੇ ਨਾਲ ਕਿ ਖਜ਼ਾਨਾ ਭਰ ਸਕੇ। ਪਰ ਟੈਂਪਰੇਰੀ ਵੀਜ਼ਾ ਹੋਲਡਰਸ ਦੇ ਨਾਲ ਖਜ਼ਾਨਾ ਭਰਨ ਦੀ ਤੁਸੀਂ ਗੱਲ ਕਰ ਰਹੇ ਹੋ, ਕੀ ਤੁਸੀਂ ਉਹਨਾਂ ਨੂੰ ਪਨਿਸ਼ ਕਰਨ ਦੀ ਗੱਲ ਕਰ ਰਹੇ ਹੋ? ਸੋ ਇੱਥੇ ਬਹੁਤ ਸਾਰੀਆਂ ਜਿਹੜੀਆਂ ਇਹਨਾਂ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਆਲਰੇਡੀ। ਸੋ ਐਥਨਿਕ ਕਮਿਊਨਿਟੀ ਲੀਡਰਸ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਸੋ ਕੁਛ ਲੋਕਾਂ ਨੇ ਇਸ ਨੂੰ ਕੰਪੇਅਰ ਕੀਤਾ ਹੈ ਉਸ ਡਿਸਕ੍ਰਿਮੀਨੇਟਰੀ ਜਿਹੜੀ
ਪੋਲਿਸੀ ਦੇ ਨਾਲ ਜਿਹੜੀ ਕਿ ਨਿਊਜ਼ੀਲੈਂਡ ਦੇ ਵਿੱਚ ਪਹਿਲਾਂ ਐਗਜ਼ਿਸਟ ਕਰ ਚੁੱਕੀ ਹੈ। ਸੋ ਇਸ ਦੇ ਵਿੱਚ ਇਹ ਜਿਹੜੀ ਡਿਸਕ੍ਰਿਮੀਨੇਟਰੀ ਜਿਹੜੀ ਪੋਲਿਸੀ ਸੀਗੀ ਇਹਦੇ ਵਿੱਚ ਪੋਲ ਟੈਕਸ ਲਿਆ ਜਾਂਦਾ ਸੀਗਾ। ਚਾਈਨੀਜ਼ ਇਮੀਗ੍ਰੈਂਟਸ ਜਿਹੜੇ ਕਿ 19ਵੀਂ ਸਦੀ ਦੇ ਵਿੱਚ ਜਿਹੜੇ ਇੱਥੇ ਆਏ ਸੀਗੇ ਵਿਚਾਰੇ, ਜਿਨ੍ਹਾਂ ਨੂੰ ਇੱਥੇ ਸੋਨੇ ਦੀਆਂ ਖਾਨਾਂ ਦੇ ਵਿੱਚ ਕੰਮ ਕਰਨ ਦੇ ਲਈ ਜਿਹੜਾ ਲਗਾਇਆ ਗਿਆ ਸੀਗਾ, ਉਹਨਾਂ ਦੇ ਕੋਲੋਂ ਹੀ ਪੋਲ ਟੈਕਸ ਵਸੂਲਿਆ ਜਾਂਦਾ ਸੀਗਾ। ਲਓ ਜੀ, ਚੋਣਾਂ ਦਾ ਟੈਕਸ ਉਹਨਾਂ ਇਮੀਗ੍ਰੈਂਟਸ ਵਿਚਾਰਿਆਂ ਕੋਲੋਂ ਵਸੂਲਿਆ ਜਾਂਦਾ ਸੀ। ਸੋ ਉਸੇ ਪ੍ਰਕਾਰ ਦਾ ਹੀ ਇਹ ਕਹਿੰਦੇ ਜੀ ਅਸੀਂ ਇਨਫਰਾਸਟ੍ਰਕਚਰ ਟੈਕਸ ਤੁਹਾਡੇ 'ਤੇ ਲਾਉਣਾ ਹੈ ਅਤੇ $6 ਪ੍ਰਤੀ ਦਿਨ ਦਾ। ਸੋ ਇੱਕ ਦਿਨ ਦਾ $6 ਤੁਸੀਂ ਲਓ ਅਤੇ ਇੱਕ ਮਹੀਨੇ ਦਾ $180 ਜਿਹੜਾ ਸਾਥੀਓ ਉਹ ਬਣ ਜਾਂਦਾ। ਸੋ $180 ਜਿਹੜਾ ਹੈ ਉਹ ਵਿਚਾਰਾ ਉਹ ਇਮੀਗ੍ਰੈਂਟ ਦੇਵੇਗਾ ਜਿਹੜਾ ਕਿ ਇੱਥੇ ਟੈਂਪਰੇਰੀ ਵੀਜ਼ੇ 'ਤੇ ਆਇਆ ਹੈ। ਸੋ ਇਹ ਤਾਂ ਇੱਕ ਕਿਸਮ ਦੀ ਅਸੀਂ ਕਹਿ ਸਕਦੇ ਹਾਂ ਜੀ ਲੁੱਟ ਹੈ। ਸੋ ਇਹ ਲੁੱਟ ਜਿਹੜੀ ਹੈ ਉਹ ਐਕਟਰ ਨੂੰ ਪਤਾ ਨਹੀਂ ਕਿਉਂ ਪਸੰਦ ਆ ਰਹੀ ਹੈ, ਕਿਉਂ ਇਹੋ ਜਿਹੀ ਉਹ ਲੁੱਟ ਜਿਹੜੀ ਹੈ ਉਹ ਕਰਨਾ ਚਾਹੁੰਦੇ ਨੇ। ਸੋ ਯਾਨੀ ਕਿ ਇੱਕ ਜਿਹੜਾ ਟੈਂਪਰੇਰੀ ਵੀਜ਼ਾ ਹੋਲਡਰ ਹੈ ਜਿਹਦੇ ਕੋਲ ਹਾਲੇ ਸ਼ਾਇਦ ਆਉਂਦੇ ਕੰਮ ਵੀ ਨਹੀਂ ਹੋਵੇਗਾ, ਉਹ ਉਹਨਾਂ ਨੂੰ $180 ਮਹੀਨੇ ਦਾ ਜਿਹੜਾ ਉਹਨਾਂ ਨੂੰ ਦੇਵੇਗਾ ਟੈਕਸ। ਅਤੇ ਜੇਕਰ ਸਾਲ ਦੀ ਗੱਲ ਕਰ ਲਈਏ $2,160 ਮੰਨਦੇ ਨੇ ਸਾਥੀਓ, ਅਤੇ $2,060 ਉਸ 'ਤੇ ਬੋਝ ਪਾਇਆ ਜਾ ਰਿਹਾ ਇੱਕ ਇਮੀਗ੍ਰੈਂਟ 'ਤੇ ਇੱਕ ਸਾਲ ਦਾ। ਉਹ ਵਿਚਾਰਾ ਜੇਕਰ 2 ਸਾਲ ਲਈ ਕੰਮ ਕਰਨ ਲਈ ਆਇਆ ਤਾਂ $4,000 ਤਾਂ ਤੁਸੀਂ ਉਸਦਾ ਇੱਥੇ ਹੀ ਲੁੱਟ ਲੈਂਦੇ ਹੋ। ਸੋ ਇਹ ਸਭ ਕੁਛ ਔਨ ਦਾ ਟੋਪ ਆਫ ਜਿਹੜੀਆਂ ਉਸਨੇ ਫੀਸਾਂ ਵਗੈਰਾ ਭਰਨੀਆਂ ਨੇ, ਜੋ ਸਭ ਕੁਛ ਆਪਣਾ ਵੈਸੇ ਤਾਂ ਪੈਸਾ ਧੇਲਾ ਹਰ ਕੋਈ ਥੋੜ੍ਹਾ ਬਹੁਤਾ ਨਾਲ ਲੈ ਕੇ ਆਉਂਦਾ ਥੋੜ੍ਹਾ ਬਹੁਤਾ ਖਰਚਾ ਕਰਨ ਦੇ ਲਈ, ਲੇਕਿਨ ਇਹ ਸ਼ਰਮਨਾਕ ਹੈ ਕਿਉਂਕਿ ਜਿਹੜੇ ਇੱਥੇ ਖਾਸ ਤੌਰ 'ਤੇ ਟੈਂਪਰੇਰੀ ਵੀਜ਼ਾ ਹੋਲਡਰਸ ਵੀ ਨੇ, ਇਮੀਗ੍ਰੈਂਟਸ ਵੀ ਨੇ, ਉਹ ਤਾਂ ਟੈਕਸ ਪੇ ਵੀ ਕਰਦੇ ਨੇ। ਇੱਥੇ ਬਹੁਤ ਸਾਰੇ ਵੱਡੇ ਵੱਡੇ ਤਨਾੜ ਬੈਠੇ ਨੇ ਜਿਹੜੇ ਕਿ ਟੈਕਸ ਗੋਲ ਕਰ ਜਾਂਦੇ ਨੇ। ਸੋ ਸਰਕਾਰ ਉਹਨਾਂ ਦੀ ਗੱਲ ਕਿਉਂ ਨਹੀਂ ਕਰਦੀ, ਉਹਨਾਂ 'ਤੇ ਨਕੇਲ ਕੱਸਣ ਦੀ ਜਿਹੜੀ ਗੱਲ ਹੈ ਉਹ ਕਿਉਂ ਨਹੀਂ ਕੀਤੀ ਜਾਂਦੀ।

ਦੋਸਤੋ, ਨਿਊਜ਼ੀਲੈਂਡ ਦੀਆਂ ਪੋਲੀਟੀਕਲ ਪਾਰਟੀਆਂ ਤਾਂ ਇਮੀਗ੍ਰੇਸ਼ਨ ਜਿਹੜੀਆਂ ਖੇਡ ਹੀ ਰਹੀਆਂ ਨੇ, ਲੇਕਿਨ ਇਸ ਦੇ ਵਿੱਚ ਮਾਸੂਮ ਲੋਕਾਂ ਦਾ ਜਿਹੜਾ ਬਹੁਤ ਨੁਕਸਾਨ ਜਿਹੜਾ ਉਹ ਹੋ ਜਾਂਦਾ, ਕਿਉਂਕਿ ਇਸ ਸਮੇਂ ਜਿਹੜਾ ਇੱਕ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਜਿਹੜਾ ਇਹਨਾਂ ਲੋਕਾਂ ਨੇ ਖੁਦ ਹੀ ਐਸਾ ਨੈਰੇਟਿਵ ਇਹਨਾਂ ਨੇ ਸਿਰ 'ਚ ਦਿੱਤਾ ਹੈ, ਸੋ ਇਸ ਨੂੰ ਹੁਣ ਕੈਸ਼ ਕਰਨ ਦੇ ਵਿੱਚ ਜਿਹੜੀਆਂ ਪਾਰਟੀਆਂ ਲੱਗ ਗਈਆਂ ਨੇ। ਸੋ ਸਭ ਤੋਂ ਪਹਿਲਾਂ ਜਿਹੜਾ ਇਹ ਨੈਰੇਟਿਵ ਸਿਰਜਣ ਦੀ ਜਿਹੜੀ ਕਾਲ ਜਿਹੜੀ ਸੀਗੀ ਉਹ ਬ੍ਰਾਇਨ ਤਮਾਕੀ ਨੂੰ ਸੀ, ਔਰ ਤੁਹਾਨੂੰ ਤੁਹਾਡੇ 'ਚੋਂ ਸ਼ਾਇਦ ਬਹੁਤਿਆਂ ਨੂੰ ਪਤਾ ਹੋਵੇਗਾ ਜਾਂ ਨਹੀਂ ਹੋਵੇਗਾ, ਇਸ ਬਾਰੇ ਮੈਂ ਨਹੀਂ ਇਸ ਮਸਲੇ 'ਚ ਪੈਂਦਾ। ਬ੍ਰਾਇਨ ਤਮਾਕੀ ਜਿਹੜਾ ਹੈ ਉਸਦੀ ਖੁਦ ਆਪਣੀ ਪੋਲੀਟੀਕਲ ਐਸਪਾਇਰੇਸ਼ਨ ਹੈ। ਸੋ ਬ੍ਰਾਇਨ ਤਮਾਕੀ ਜਿਹੜਾ ਹੈ ਉਹ ਖੁਦ ਆਪਣੀ ਪੋਲੀਟੀਕਲ ਪਾਰਟੀ ਜਿਹੜੀ ਇਸਨੇ ਐਸਟੈਬਲਿਸ਼ ਕੀਤੀ ਹੋਈ ਹੈ। ਸੋ ਇਹ ਪਹਿਲਾਂ ਵੀ ਇਲੈਕਸ਼ਨਾਂ ਆਪਣੀ ਵਾਈਫ ਨੂੰ ਵੀ ਜਿਹੜਾ ਹੈ ਉਹ ਲੜਾ ਚੁੱਕਾ ਹੈ। ਸੋ ਇਹਦੀ ਵਾਈਫ ਵੀ ਜਿਹੜੀ ਹੈ ਉਸਨੇ ਵਿਜ਼ਨ ਨਿਊਜ਼ੀਲੈਂਡ ਤੋਂ ਜਿਹੜੀ ਹੈ ਹੈਨਾ ਤਮਾਕੀ ਨੇ ਜਿਹੜੀ ਇਲੈਕਸ਼ਨ ਲੜੀ ਸੀ, ਔਰ ਬਹੁਤ ਬੁਰੇ ਤਰੀਕੇ ਨਾਲ ਜਿਹੜੇ ਪਹਿਲਾਂ ਵੀ ਹਾਰੇ ਸੀਗੇ, ਔਰ ਇਹ ਕੁਛ ਨਾ ਕੁਛ ਆਧਾਰ ਚਾਹੁੰਦੇ ਨੇ ਕਿ ਕਿਸੇ ਤਰੀਕੇ ਨਾਲ ਜਿਹੜਾ ਇਹਨਾਂ ਦੀ ਜਿਹੜੀ ਪੋਲੀਟੀਕਲ ਪਾਰਟੀ ਹੈ ਵਿਜ਼ਨ ਨਿਊਜ਼ੀਲੈਂਡ ਉਸ ਨੂੰ ਕੋਈ ਆਧਾਰ ਮਿਲ ਸਕੇ, ਕੋਈ ਅਜਿਹਾ ਮੁੱਦਾ ਠੋਸ ਸੋਲਿਡ ਉਹਨਾਂ ਦੇ ਹੱਥ ਆ ਸਕੇ ਤਾਂ ਕਿ ਉਹ ਕੁਛ ਇੱਕ ਖਾਸ ਪ੍ਰਕਾਰ ਦੀ ਵੋਟ ਜਿਹੜੀ ਹਾਸਲ ਕਰ ਸਕਣ। ਸੋ ਇਹਨਾਂ ਨੂੰ ਲੱਗਾ ਕਿ ਜਿਹੋ ਜਿਹੀ ਇਹਨਾਂ ਦੀ ਆਈਡੋਲੋਜੀ ਹੈ, ਜਿਹੋ ਜਿਹੀ ਇਹਨਾਂ ਦੀ ਵਿਚਾਰਧਾਰਾ ਹੈ, ਇਹਨਾਂ ਨੂੰ ਲੱਗਾ ਕਿ ਸ਼ਾਇਦ ਜੇਕਰ ਇਮੀਗ੍ਰੇਸ਼ਨ ਦਾ ਮੁੱਦਾ ਜਿਹੜਾ ਉਸਨੂੰ ਕੈਪਚਰ ਕਰ ਲਿਆ ਜਾਵੇ ਅਤੇ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਦੇ ਨਾਲ ਜਿਹੜੀ ਹੈ ਸਾਡੀ ਸੋਚ ਕਿਉਂਕਿ ਕਾਫੀ ਮਿਲਦੀ ਹੈ ਅਤੇ ਸਾਨੂੰ ਜਿਹੜਾ ਇਸਦਾ ਫਾਇਦਾ ਮਿਲ ਸਕਦਾ। ਸੋ ਇਸੇ ਸੋਚ ਤਹਿਤ ਹੀ ਸਾਥੀਓ ਇਹਨਾਂ ਨੇ ਇਹ ਨੈਰੇਟਿਵ ਜਿਹੜਾ ਸਿਰਜਿਆ। ਸੋ ਐਂਟੀ ਇਮੀਗ੍ਰੇਸ਼ਨ ਦਾ ਜਿਹੜਾ ਇਹਨਾਂ ਨੇ ਰੌਲਾ ਬਹੁਤ ਪਾਇਆ, ਉਸ ਤੋਂ ਬਾਅਦ ਜੋ ਕੁਛ ਇਹਨਾਂ ਨੇ ਕੀਤਾ ਕਰਤੂਤਾਂ ਤੁਹਾਡੇ ਸਾਹਮਣੇ ਹੈ, ਪ੍ਰੋਟੈਸਟ ਵਗੈਰਾ ਜਿਹੜੇ ਇਹਨਾਂ ਨੇ ਰੱਖੇ। ਸੋ ਪ੍ਰੋਟੈਸਟ ਤਾਂ ਨਹੀਂ ਹੈ, ਵੈਸੇ ਜਲੂਸ ਅਸੀਂ ਕਹਿ ਸਕਦੇ ਹਾਂ, ਜਿਹੜਾ ਜਲੂਸ ਇਹਨਾਂ ਨੇ ਕੱਢਿਆ ਨਿਊਜ਼ੀਲੈਂਡ ਦਾ ਸਾਰੀ ਦੁਨੀਆ ਦੇ ਸਾਹਮਣੇ। ਅਤੇ ਉਸ ਤੋਂ ਬਾਅਦ ਜਿਹੜੇ ਇਹਨਾਂ ਨੇ ਜਿਹੜੇ ਜਿਸ ਤਰੀਕੇ ਨਾਲ ਹਾਕਾ ਕੀਤਾ ਜਿਹੜਾ ਨਗਰ ਕੀਰਤਨਾਂ ਦੇ ਸਾਹਮਣੇ, ਜੋ ਕੁਛ ਇਹਨਾਂ ਨੇ ਕੀਤਾ ਕਰਤੂਤਾਂ ਤੁਹਾਡੇ ਸਾਹਮਣੇ। ਸੋ ਲੇਕਿਨ ਇਸ ਦੇ ਨਾਲ ਇੱਕ ਜਿਹੜੇ ਰੈਡੀਕਲ ਜਿਹੜੇ ਐਲੀਮੈਂਟ ਹੁੰਦੇ ਨੇ ਸੋਸਾਇਟੀ ਦੇ ਵਿੱਚ, ਜਿਹੜੇ ਕੁਛ ਸੱਜੇ ਪੱਖੀ ਹੁੰਦੇ ਨੇ, ਨਫ਼ਰਤੀ ਐਲੀਮੈਂਟ ਹੁੰਦੇ ਨੇ, ਸੋ ਉਹਨਾਂ ਦੀ ਕਿਸੇ ਹੱਦ ਤੱਕ ਕੋਈ ਥੋੜ੍ਹੀ ਬਹੁਤੀ ਇਹਨਾਂ ਨੂੰ ਜਿਹੜਾ ਜ਼ਰੂਰ ਸਮਰਥਨ ਮਿਲਣਾ ਸ਼ੁਰੂ ਹੋ ਗਿਆ, ਦਿਖਣਾ ਸ਼ੁਰੂ ਹੋ ਗਿਆ। ਸੋ ਇਸੇ ਦੀ ਦੇਖਾ ਦੇਖੀ ਨਿਊਜ਼ੀਲੈਂਡ ਫਸਟ ਨੂੰ ਲੱਗਾ ਕਿ ਇਹ ਤਾਂ ਮੁੱਦਾ ਸਾਡਾ ਹੁੰਦਾ ਸੀਗਾ, ਔਰ ਇਹ ਇਮੀਗ੍ਰੇਸ਼ਨ ਦਾ ਰੌਲਾ ਪਾ ਕੇ ਹਮੇਸ਼ਾ ਸਾਨੂੰ ਵੋਟਾਂ ਮਿਲਦੀਆਂ ਸੀਗੀਆਂ। ਵਿਨਸਨ ਪੀਟਰ ਨੇ ਸੋਚਿਆ ਕਿ ਇੱਥੇ ਹੁਣ ਜੇਕਰ ਅਸੀਂ ਲੇਟ ਹੋ ਗਏ ਤਾਂ ਫਿਰ ਕੰਮ ਖਰਾਬ ਹੋ ਜਾਵੇਗਾ। ਸੋ ਵਿਨਸਨ ਪੀਟਰ ਨੇ ਇੱਕ ਵਾਰ ਫਿਰ ਚਾਬੀ ਭਰ ਦਿੱਤੀ ਇੱਥੇ ਸ਼ੇਨ ਜੋਨਸ ਨੂੰ, ਸੋ ਜਿਸ ਨੂੰ ਅਸੀਂ ਸ਼ੇਮ ਜੋਨਸ ਵੀ ਕਹਿ ਸਕਦੇ ਹਾਂ ਕਿਉਂਕਿ ਇਸ ਨੂੰ ਸ਼ਰਮ ਨਹੀਂ ਆਉਂਦੀ, ਇਸ ਕਰਕੇ ਅਸੀਂ ਇਸ ਨੂੰ ਸ਼ੇਮ ਜੋਨਸ ਕਹਿੰਦੇ ਹਾਂ, ਵਾਰ ਵਾਰ ਉਹੀ ਕਰਤੂਤਾਂ ਕਰਦਾ। ਸੋ ਇਸ ਨੇ ਇੱਕ ਵਾਰ ਫਿਰ ਜਿਹੜੀ ਹੈ ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ 'ਤੇ ਜਿਹੜੀਆਂ ਗੱਲਾਂ ਬਾਤਾਂ ਕਰਦੇ ਹਾਂ। ਸੋ ਇਸਦੀ ਸ਼ਬਦਾਵਲੀ ਇੰਨੀ ਘਟੀਆ ਹੋ ਜਾਂਦੀ ਹੈ ਕਿ ਇਸ ਨੇ ਜਿਹੜਾ ਇੱਕ ਕਮਿਊਨਿਟੀ ਨੂੰ, ਭਾਰਤੀ ਕਮਿਊਨਿਟੀ ਨੂੰ ਵਾਰ ਵਾਰ ਕੇ ਇਸ ਨੇ ਟਾਰਗੇਟ ਕਰਨਾ ਹੁੰਦਾ, ਕਿਉਂਕਿ ਇਸ ਨੂੰ ਪਤਾ ਹੈ ਕਿ ਇਹ ਵਿਚਾਰੇ ਬੀਬੇ ਬੱਚੇ ਨੇ, ਬੀਬੇ ਬੰਦੇ ਨੇ, ਇਹਨਾਂ ਖਿੜਾ ਕੋਲ ਕੁਛ ਬੋਲਣਾ। ਅਤੇ ਭਾਰਤੀ ਕਮਿਊਨਿਟੀ ਦੇ ਅਗੇਂਸਟ ਫਿਰ ਉਸਨੇ ਜ਼ਹਿਰ ਜਦੋਂ ਉੱਗ ਲਿਆ ਅਤੇ ਉਸ ਤੋਂ ਬਾਅਦ ਜਿਹੜੀ ਹੈ ਇੱਥੇ ਫਿਰ ਜਿਹੜੀ ਹੈ ਗੱਲਬਾਤ ਜਿਹੜੀ ਹੈ ਸ਼ੁਰੂ ਹੁੰਦੀ ਹੈ। ਬਹੁਤ ਸਾਰੇ ਲੋਕ ਇਹਨਾਂ ਨੂੰ ਜਿਹੜਾ ਆ ਕੇ ਐਪਰੀਸ਼ੀਏਟ ਵੀ ਕਰਦੇ ਨੇ ਸੋਸ਼ਲ ਮੀਡੀਆ 'ਤੇ, ਯੇ ਵੋ। ਸੋ ਇੱਧਰ ਐਕਟ ਨੂੰ ਲੱਗਾ ਕਿ ਇੱਧਰ ਸਾਰੀ ਵਾਹ ਵਾਹ ਜਿਹੜੀ ਹੈ ਉਹ ਨਿਊਜ਼ੀਲੈਂਡ ਫਸਟ ਹੀ ਨਾ ਕਿਤੇ ਖੱਟ ਕੇ ਲੈ ਜਾਵੇ, ਅਸੀਂ ਕਿਉਂ ਪਿੱਛੇ ਰਹਿ ਜਾਈਏ। ਸੋ ਐਕਟ ਵਾਲਿਆਂ ਨੇ ਵੀ ਕੱਲ੍ਹ ਆਪਣੀ ਜਿਹੜੀ ਹੈ ਉਹ ਪੋਲਿਸੀ ਜਿਹੜੀ ਅਨਾਊਂਸ ਕਰ ਦਿੱਤੀ, ਜਿਸ ਤੋਂ ਸਾਫ਼ ਤੌਰ 'ਤੇ ਝਲਕਾਰਾ ਪੈ ਰਿਹਾ ਸੀਗਾ ਕਿ ਇਹ ਕਾਇੰਡ ਆਫ ਇੱਕ ਡਿਸਕ੍ਰਿਮੀਨੇਟਰੀ ਜਿਹੜੀ ਇਹ ਪੋਲਿਸੀ ਬਣਾਈ ਜਾ ਰਹੀ ਹੈ। ਤੁਹਾਨੂੰ ਇਮੀਗ੍ਰੈਂਟਸ ਦੀ ਲੋੜ ਤਾਂ ਹੈ, ਲੇਕਿਨ ਤੁਸੀਂ ਇਸ ਗੱਲ ਨੂੰ ਮੰਨਣ ਤੋਂ ਇਨਕਾਰੀ ਹੋ, ਤੁਸੀਂ ਇਹ ਦੱਸਣਾ ਨਹੀਂ ਚਾਹੁੰਦੇ ਆਪਣੇ ਲੋਕਾਂ ਨੂੰ, ਜਾਂ ਤੁਸੀਂ ਇੱਕ ਭੁਲੇਖਾ ਪੈਦਾ ਕਰ ਰਹੇ ਹੋ ਕਿ ਨਹੀਂ ਜੀ ਨਹੀਂ, ਅਸੀਂ ਤਾਂ ਇਮੀਗ੍ਰੇਸ਼ਨ ਨੂੰ ਅਸੀਂ ਤਾਂ ਰੋਕ ਰਹੇ ਹਾਂ ਜੀ, ਅਸੀਂ ਤਾਂ ਇਮੀਗ੍ਰੇਸ਼ਨ ਰੋਕ ਦਿੱਤੀ ਹੈ, ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਜੀ, ਅਸੀਂ ਤਾਂ ਦੇਸ਼ ਦੇ ਬਹੁਤ ਜ਼ਿਆਦਾ ਅਸੀਂ ਇਕਨੋਮਿਕਲੀ ਜਿਹੜਾ ਦੇਸ਼ ਨੂੰ ਮਜ਼ਬੂਤ ਕਰ ਦੇਣਾ। ਲੇਕਿਨ ਕਿਸ ਤਰ੍ਹਾਂ ਮਜ਼ਬੂਤ ਕਰ ਦੇਣਾ, ਇਮੀਗ੍ਰੈਂਟਸ ਦੇ ਸਿਰ 'ਤੇ ਹੀ ਤੁਸੀਂ ਕਰ ਰਹੇ ਹੋ ਉਸ ਨੂੰ ਮਜ਼ਬੂਤ, ਔਰ ਇਮੀਗ੍ਰੈਂਟਸ ਤੋਂ ਜਿਹੜਾ ਤੁਸੀਂ ਐਕਸਟਰਾ ਟੈਕਸ ਵਸੂਲ ਰਹੇ ਹੋ, ਸੋ ਜਿਹੜਾ ਕਿ ਸਰਾਸਰ ਧੱਕਾ ਇੱਕ ਟੈਂਪਰੇਰੀ ਵੀਜ਼ਾ ਹੋਲਡਰਸ ਦੇ ਕੋਲੋਂ। ਸੋ ਇੱਧਰ ਕੱਲ੍ਹ ਨੈਸ਼ਨਲ ਨੇ ਵੀ ਜਿਹੜਾ ਦੇਖਾ ਦੇਖੀ ਜਿਹੜਾ ਕਹਿ ਦਿੱਤਾ, ਨਹੀਂ ਨਹੀਂ ਜੀ, ਐਕਟ ਵਾਲਿਆਂ ਦੀ ਜਿਹੜੀ ਇਮੀਗ੍ਰੇਸ਼ਨ ਪੋਲਿਸੀ ਹੈ ਸੋ ਇਹ ਤਾਂ ਜਿਹੜੀ ਹੈ ਜੀ ਉਹ ਇਸ ਤਰ੍ਹਾਂ ਜੀ, ਸੋ ਉਸ ਤਰ੍ਹਾਂ ਜੀ। ਸੋ ਹਰ ਕੋਈ ਜਿਹੜਾ ਇੱਥੇ ਵਗਦੀ ਗੰਗਾ ਦੇ ਵਿੱਚ ਹੱਥ ਧੋਣ ਦੇ ਵਿੱਚ ਲੱਗਾ ਹੋਇਆ, ਲੇਕਿਨ ਨਿਸ਼ਾਨਾ ਕਿਹਨਾਂ ਨੂੰ ਬਣਾਇਆ ਜਾ ਰਿਹਾ? ਇਮੀਗ੍ਰੈਂਟਸ ਨੂੰ ਬਣਾਇਆ ਜਾ ਰਿਹਾ। ਔਰ ਬੀਤੇ ਦਿਨ ਹੀ ਅਸੀਂ ਖਬਰ ਤੁਹਾਡੇ ਨਾਲ ਜਿਹੜੀ ਸਾਂਝੀ ਕੀਤੀ ਸੀਗੀ ਕਿ ਇੱਥੇ ਜਿਸ ਤਰੀਕੇ ਦੇ ਨਾਲ ਜਿਹੜਾ ਨੈਸ਼ਨਲ ਨੇ ਪਹਿਲਾਂ ਹੀ ਅਨਾਊਂਸ ਕਰ ਦਿੱਤਾ ਹੈ ਕਿ ਅਸੀਂ ਇੰਗਲਿਸ਼ ਲੈਂਗੁਏਜ ਟੈਸਟ ਰੱਖਾਂਗੇ, ਡਰਾਈਵਰਾਂ ਲਈ ਰੱਖਾਂਗੇ, ਉਹ ਸਭ ਕੁਛ ਇਸੇ ਕਰਕੇ ਹੈ ਕਿਉਂਕਿ ਇਹ ਦਿਖਾਉਣਾ ਚਾਹੁੰਦੇ ਨੇ ਕਿ ਇਹਨਾਂ ਦੀਆਂ ਪੋਲਿਸੀਆਂ, ਹਰ ਕੋਈ ਇੱਕ ਪਾਰਟੀ ਇੱਕ ਦੂਜੇ ਤੋਂ ਜ਼ਿਆਦਾ ਅੱਗੇ ਵੱਧ ਕੇ ਦਿਖਾਉਣਾ ਚਾਹੁੰਦੀ ਹੈ ਕਿ ਸਾਡੀ ਪੋਲਿਸੀ ਜ਼ਿਆਦਾ ਸਖਤ ਹੈ ਇਮੀਗ੍ਰੈਂਟਸ ਦੇ ਉੱਪਰ, ਅਸੀਂ ਬਹੁਤ ਨਕੇਲ ਕੱਸ ਰਹੇ ਹਾਂ ਇਮੀਗ੍ਰੈਂਟਸ ਦੇ ਉੱਪਰ। ਸੋ ਜੇਕਰ ਇਮੀਗ੍ਰੈਂਟਸ ਜਾਂ ਭਾਰਤੀ ਲੋਕ ਤੁਹਾਨੂੰ ਇੰਨੇ ਹੀ ਬੁਰੇ ਲੱਗਦੇ ਨੇ ਤਾਂ ਫਿਰ ਭਾਰਤ ਦੇ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਕਿਉਂ ਕਰਕੇ ਆਉਂਦੇ ਹੋ, ਕਿਉਂ ਸਾਈਨ ਕਰਕੇ ਆਉਂਦੇ ਹੋ, ਕਿਉਂ ਉਸ 'ਤੇ ਲਿਖ ਕੇ ਆਉਂਦੇ ਹੋ ਕਿ ਸਾਨੂੰ ਟੈਂਪਰੇਰੀ ਵੀਜ਼ਾ ਹੋਲਡਰਸ ਚਾਹੀਦੇ ਨੇ, ਕਿਉਂ ਤੁਸੀਂ ਉੱਥੇ ਇਹ ਮੰਗ ਜਿਹੜੀ ਹੈ ਉਹ ਪੂਰੀ ਕਰਦੇ ਹੋ, ਉਸ ਨੂੰ ਸਵੀਕਾਰ ਕਿਉਂ ਕਰਦੇ ਹੋ ਜੇਕਰ ਤੁਹਾਨੂੰ ਮਨਜ਼ੂਰ ਹੀ ਨਹੀਂ ਹੈ? ਕਿਉਂਕਿ ਸੱਚਾਈ ਇਹ ਹੈ ਕਿ ਇਸ ਤੋਂ ਬਿਨਾਂ ਇਕੋਨਮੀ ਦਾ
ਭਰਨੀ ਬੰਦ ਕਰੋ, ਕਿਉਂਕਿ ਇਸ ਨਫ਼ਰਤ ਦਾ ਜਿਹੜਾ ਇਸ ਅਜਿਹੀਆਂ ਘਟੀਆ ਪੋਲਿਸੀਜ਼ ਦਾ ਸ਼ਿਕਾਰ ਆਮ ਲੋਕ ਹੋ ਰਹੇ ਨੇ। ਸੋ ਇੱਕ ਸਟੋਰੀ ਜਿਹੜੀ ਆ ਮੈਂ ਇਸ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਸਾਂਝੀ ਕਰਾਂਗਾ, ਬ੍ਰੇਕ ਕਰਾਂਗਾ। ਸੋ ਕਿਸ ਤਰੀਕੇ ਦੇ ਨਾਲ ਆਮ ਲੋਕਾਂ ਨੂੰ ਜਿਹੜੇ ਉਹ ਖਮਿਆਜ਼ੇ ਜਿਹੜੇ ਨੇ ਉਹ ਭੁਗਤਣੇ ਪੈਂਦੇ ਨੇ, ਅਤੇ ਕਿਸ ਤਰੀਕੇ ਨਾਲ ਆਮ ਲੋਕ ਜਿਹੜੇ ਨੇ ਉਹ ਸਫ਼ਰ ਕਰਦੇ ਨੇ ਵਿਚਾਰੇ, ਅਤੇ ਇੱਥੇ ਜਿਹੜੇ ਲੇਕਿਨ ਲੀਡਰਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਲੀਡਰ ਤਾਂ ਬਿਆਨ ਦੇ ਕੇ ਪੋਲਸੀਆਂ ਬਣਾ ਕੇ ਜਿਹੜੇ ਉਹ ਛੂਹ ਮੰਤਰ ਹੋ ਜਾਂਦੇ ਨੇ।

ਸੋ ਜਿਹੜੀ ਅਸੀਂ ਗੱਲ ਕਰ ਰਹੇ ਸੀ ਜੀ ਕਿ ਇੱਧਰ ਖਾਸ ਤੌਰ 'ਤੇ ਜਿਸ ਤਰੀਕੇ ਦੇ ਨਾਲ ਇਹ ਲੋਕ ਇਮੀਗ੍ਰੇਸ਼ਨ ਪੋਲਿਸੀਜ਼ ਦੇ ਪਿੱਛੇ ਪਏ ਹੋਏ ਨੇ, ਉਸ ਦਾ ਸ਼ਿਕਾਰ ਵਿਚਾਰੇ ਭੋਲੇ ਭਾਲੇ ਲੋਕ ਜਿਹੜੇ ਨੇ ਹੋ ਰਹੇ ਨੇ, ਇੱਕ ਆਮ ਬੰਦਾ ਜਿਹੜਾ ਬੇਵੱਸ ਹੋ ਰਿਹਾ ਇਹਨਾਂ ਇਮੀਗ੍ਰੇਸ਼ਨ ਦੀਆਂ ਜਿਹੜੀਆਂ ਪੋਲਿਸੀਜ਼ ਨੂੰ ਜਿਸ ਤਰੀਕੇ ਨਾਲ ਇਹ ਪੇਸ਼ ਕਰਦੇ ਨੇ ਨਾ ਕਿ ਅਸੀਂ ਇੱਕ ਪਰਟੀਕੁਲਰ ਕਮਿਊਨਿਟੀ ਦੇ ਅਗੇਂਸਟ ਜਿਹੜਾ ਉਹਨਾਂ ਨੂੰ ਸਟ੍ਰਿਕਟ ਕਰ ਦਿੱਤਾ ਹੈ, ਅਸੀਂ ਇਸ ਤਰ੍ਹਾਂ ਕਰ ਦਿੱਤਾ ਹੈ, ਸੋ ਇਸ ਦੇ ਵਿੱਚ ਬੇਤਹਾਸ਼ਾ ਅਜਿਹੇ ਕੇਸ ਆਉਂਦੇ ਨੇ ਜਿਸ 'ਤੇ ਕਿ ਆਏ ਦਿਨ ਵੈਸੇ ਅਸੀਂ ਪੇਸ਼ ਉਹਨਾਂ ਕੇਸਾਂ ਨੂੰ ਤੁਹਾਡੇ ਨਾਲ ਸਾਂਝਾ ਕਰਦੇ ਰਹਿੰਦੇ ਹਾਂ, ਲੇਕਿਨ ਬਹੁਤ ਸਾਰੇ ਲੋਕ ਵਿਚਾਰੇ ਜਿਹੜੇ ਜਿਨ੍ਹਾਂ ਨੂੰ ਨਹੀਂ ਸਫ਼ਰ ਕਰਨਾ ਚਾਹੀਦਾ ਉਹ ਵੀ ਸਫ਼ਰ ਕਰ ਜਾਂਦੇ ਨੇ, ਸੋ ਇੱਕ ਅਜਿਹਾ ਹੀ ਕੇਸ ਜਿਹੜਾ ਮੀਡੀਆ ਦੇ ਵਿੱਚ ਕੁਛ ਦਿਨ ਪਹਿਲਾਂ ਹਾਈਲਾਈਟ ਹੋਇਆ ਸੀਗਾ, ਗੁਰਜੀਤ ਸਿੰਘ ਅਤੇ ਇਹਨਾਂ ਦੀ ਵਾਈਫ ਸ਼ੌਂਟੈਲ ਨਹਿਰਾ, ਇਹਨਾਂ ਦਾ ਕੇਸ ਜਿਹੜਾ ਸਾਹਮਣੇ ਆਇਆ ਸੀਗਾ। ਸੋ ਸ਼ੌਂਟੈਲ ਜਿਹੜੀ ਨਿਊਜ਼ੀਲੈਂਡ ਦੀ ਰਹਿਣ ਵਾਲੀ ਹੈ, ਸੋ ਇਹਨਾਂ ਦਾ ਜਿਹੜਾ ਗੁਰਜੀਤ ਸਿੰਘ ਜਿਹੜੇ ਇਹਨਾਂ ਦੇ ਪਾਰਟਨਰ ਨੇ ਉਹ ਇੰਡੀਆ ਦੇ ਵਿੱਚ ਨੇ, ਔਰ ਸ਼ੌਂਟੈਲ ਨੇ ਇੰਡੀਆ ਵੀ ਵਿਜ਼ਿਟ ਕੀਤਾ ਸੀਗਾ, ਬਾਲੀ ਵੀ ਇਹ ਇਕੱਠੇ ਰਹੇ ਸੀਗੇ, ਅਤੇ ਸ਼ੌਂਟੈਲ ਜਿਹੜੀ ਹੈ ਉਹਨਾਂ ਦੇ ਬੇਬੀ ਹੋਣ ਵਾਲਾ ਜੀ। ਸੋ ਇਹਨਾਂ ਦੀ ਡਿਲੀਵਰੀ ਦੇ ਟਾਈਮ 'ਤੇ ਗੁਰਜੀਤ ਸਿੰਘ ਨੂੰ ਜਿਹੜਾ ਉਹ ਨਿਊਜ਼ੀਲੈਂਡ ਆਉਣ ਨਹੀਂ ਦਿੱਤਾ ਜਾ ਰਿਹਾ ਸੀਗਾ, ਸੋ ਇਹਨਾਂ ਨੂੰ ਵੀਜ਼ਾ ਨਹੀਂ ਦਿੱਤਾ ਜਾ ਰਿਹਾ ਸੀਗਾ। ਸੋ ਦੇਖੋ ਕਿੱਡੀ ਸਿਤਮ ਜ਼ਰੀਫੀ ਹੈ ਕਿ ਇੱਕ ਜਿਹੜਾ ਵਿਅਕਤੀ ਹੈ ਉਸ ਜਿਹੜਾ ਜਿਸ ਨੂੰ ਕਿ ਸਹੀ ਤਰੀਕੇ ਨਾਲ ਲੀਗਲ ਤਰੀਕੇ ਨਾਲ ਜਿਸ ਨੂੰ ਕਿ ਭਾਵੇਂ ਵਿਜ਼ਟਰ ਵੀਜ਼ਾ ਹੀ ਮੰਗ ਰਿਹਾ ਉਸਨੂੰ ਦੇ ਦੇਣਾ ਚਾਹੀਦਾ, ਕਿਉਂਕਿ ਜੇਕਰ ਉਸਦੀ ਪਤਨੀ ਜਿਹੜੀ ਉਹ ਗੱਲ ਕਹਿ ਰਹੀ ਹੈ ਕਿ ਉਹ ਖਾਸ ਤੌਰ 'ਤੇ ਆਪਣੇ ਪਤੀ ਨੂੰ ਇੱਥੇ ਬੁਲਾਉਣਾ ਚਾਹੁੰਦੀ ਹੈ, ਡਿਲੀਵਰੀ ਦੇ ਟਾਈਮ 'ਤੇ ਇੱਥੇ ਸੱਦਣਾ ਚਾਹੁੰਦੀ ਹੈ, ਤਾਂ ਕੀ ਰੀਜ਼ਨ

ਸ਼ੌਂਟੈਲ ਦੀ ਜਿਹੜੀ ਹੋਣ ਵਾਲੀ ਹੈ। ਸੋ ਇੱਥੇ ਜਿਹੜਾ ਐਕਸਪੈਕਟ ਕਰ ਰਹੇ ਨੇ ਆਪਣੇ ਬੇਬੀ ਨੂੰ ਜਿਹੜਾ ਕੁਛ ਹੀ ਦਿਨਾਂ ਦੇ ਵਿੱਚ, ਅਤੇ ਉੱਥੇ ਜਿਹੜਾ ਗੁਰਜੀਤ ਸਿੰਘ ਨੂੰ ਦੂਰ ਰੱਖਿਆ ਜਾ ਰਿਹਾ ਹੈ ਸਭ ਤੋਂ, ਸੋ ਉਹਨਾਂ ਨੂੰ ਵੀਜ਼ਾ ਜਿਹੜਾ ਉਹ ਨਹੀਂ ਦਿੱਤਾ ਜਾ ਰਿਹਾ। ਸੋ ਲੇਕਿਨ ਹੁਣ ਜਿਹੜਾ ਕੇਸ ਜਦੋਂ ਹਾਈਲਾਈਟ ਹੋਇਆ ਤਾਂ ਆਨੰਦ ਫਾਨੰਦ ਦੇ ਵਿੱਚ 2 ਦਿਨ ਦੇ ਵਿੱਚ ਉਸਦਾ ਵੀਜ਼ਾ ਜਿਹੜਾ ਉਸਨੂੰ ਦੇ ਦਿੱਤਾ ਗਿਆ। ਸੋ ਕਿਉਂ ਆਮ ਬੰਦਿਆਂ ਨੂੰ ਜਿਹੜਾ ਇਸਦਾ ਜਿਹੜਾ ਅਜਿਹੀਆਂ ਪਰੇਸ਼ਾਨੀਆਂ ਦਾ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ? ਸੋ ਇਹ ਇੱਕ ਸਧਾਰਨ ਲੋਕ ਨੇ, ਇਹ ਆਮ ਲੋਕ ਨੇ, ਇਹਨਾਂ ਦਾ ਤੁਹਾਡੀਆਂ ਪੋਲਿਸੀਆਂ ਦੇ ਨਾਲ ਜਿਹੜਾ ਕੋਈ ਲੈਣਾ ਦੇਣਾ ਨਹੀਂ। ਇੱਕ ਜੈਨੂਇਨ ਕੇਸ ਨੇ ਜਿਨ੍ਹਾਂ ਨੂੰ ਕਿ ਮਾਨਵਤਾ ਦੇ ਆਧਾਰ 'ਤੇ ਵੀ, ਔਰ ਵੈਸੇ ਵੀ ਜੇਕਰ ਤੁਹਾਡੇ ਕੋਲ ਕੋਈ ਸਮਝ ਬੁੱਧੀ ਹੈ ਉਸ ਦੇ ਆਧਾਰ 'ਤੇ ਵੀ ਇਹਨਾਂ ਨੂੰ ਜਿਹੜਾ ਪਹਿਲੀ ਨਜ਼ਰ ਹੀ ਜਿਹੜਾ ਹੈ ਉਹ ਅਜਿਹੇ ਲੋਕਾਂ ਨੂੰ ਜਿਨ੍ਹਾਂ ਦੇ ਜੈਨੂਇਨ ਕੇਸ ਨੇ ਪਹਿਲੀ ਨਜ਼ਰ ਹੀ ਉਹਨਾਂ ਨੂੰ ਪਹਿਲੀ ਸੱਟੇ ਹੀ ਵੀਜ਼ਾ ਮਿਲ ਜਾਣਾ ਚਾਹੀਦਾ। ਲੇਕਿਨ ਜਿਹੋ ਜਿਹੀਆਂ ਤੁਸੀਂ ਪੋਲਿਸੀਆਂ ਔਰ ਜਿਹੋ ਜਿਹਾ ਤੁਸੀਂ ਮਾਹੌਲ ਇੱਥੇ ਖਰਾਬ ਕਰਦੇ ਹੋ, ਮਾਹੌਲ ਬਣਾਉਂਦੇ ਹੋ, ਲੋਕਾਂ ਦੀਆਂ ਸੋਚਾਂ ਬਦਲਣ ਦੀ ਗੱਲ ਕਰਦੇ ਹੋ, ਜਿਹੋ ਜਿਹੇ ਨੈਰੇਟਿਵ ਸਿਰਜਦੇ ਹੋ, ਸੋ ਇਹੀ ਕਾਰਨ ਹੈ ਕਿ ਇੱਥੇ ਜਿਹੜੀ ਹੈ ਅਜਿਹੇ ਲੋਕਾਂ ਨੂੰ ਜਿਹੜੀਆਂ ਅਜਿਹੀਆਂ ਖੱਜਲ ਖੁਆਰੀਆਂ ਦਾ ਸ਼ਿਕਾਰ ਹੋਣਾ ਪੈਂਦਾ। ਸੋ ਇਸ ਕਰਕੇ ਲੀਡਰਾਂ ਨੂੰ ਬੇਨਤੀ ਹੈ ਕਿ ਥੋੜ੍ਹੀ ਬਹੁਤੀ ਸ਼ਰਮ ਕਰੋ ਅਤੇ ਇੱਕ ਪਰਟੀਕੁਲਰ ਕਮਿਊਨਿਟੀ ਨੂੰ ਜਿਹੜਾ ਉਹ ਘੱਟ ਟਾਰਗੇਟ ਕਰੋ, ਨਾ ਟਾਰਗੇਟ ਕਰੋ। ਕਿਸੇ ਵੀ ਕਮਿਊਨਿਟੀ ਨੂੰ ਟਾਰਗੇਟ ਕਰਨਾ ਜਿਹੜਾ ਉਹ ਗਲਤ ਹੈ, ਸਿਰਫ ਆਪਣੀਆਂ ਚੰਦ ਵੋਟਾਂ ਦੀ ਖਾਤਰ। ਸੋ ਜਦੋਂ ਤੁਹਾਡੀਆਂ ਵੋਟਾਂ ਪੈ ਜਾਂਦੀਆਂ ਨੇ ਫਿਰ ਤੁਹਾਨੂੰ ਜਿਹੜੀਆਂ ਉਹ ਕਮਿਊਨਿਟੀਆਂ ਚੇਤੇ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ, ਅਤੇ ਵੋਟਾਂ ਤੋਂ ਪਹਿਲਾਂ ਤੁਸੀਂ ਫਿਰ ਉਹੀ ਮਰਿਆ ਸੱਪ ਜਿਹੜਾ ਉਸਨੂੰ ਤੁਸੀਂ ਕੱਢ ਲੈਂਦੇ ਹੋ, ਅਤੇ ਉਹੀ ਤੁਸੀਂ ਹੈ, ਅਤੇ ਉਹੀ ਬੀਨ ਜਿਹੜੀ ਹੈ ਤੁਸੀਂ ਉਹੀ ਰਾਗਲ ਆਪਣੇ ਸ਼ੁਰੂ ਕਰ ਦਿੰਦੇ, ਉਹੀ ਬੀਨ ਤੁਸੀਂ ਵਜਾਉਣੀ ਸ਼ੁਰੂ ਕਰ ਦਿੰਦੇ ਇਮੀਗ੍ਰੇਸ਼ਨ ਦੀ। ਸੋ ਇੱਥੇ ਸਾਰੀਆਂ ਹੀ ਜਿਹੜੀਆਂ ਪਾਰਟੀਜ਼, ਜੋ ਇਹਨਾਂ ਦੀਆਂ ਪੋਲਿਸੀਜ਼ ਆਉਣਗੀਆਂ, ਸੋ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਤੁਹਾਡੇ ਨਾਲ ਜਿਹੜੀ ਵਿਸਥਾਰਤ ਚਰਚਾ ਜਿਹੜੀ ਕਰਦੇ ਰਹਾਂਗੇ। ਥੋੜ੍ਹੀ ਦੇਰ ਤੱਕ ਅਸੀਂ ਨਵਤੇਜ ਰੰਧਾਵਾ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ।

0: ਕੀ ਤੁਸੀਂ ਇਮੀਗ੍ਰੇਸ਼ਨ ਦੇ ਕਿਸੇ ਮਸਲੇ ਦਾ ਹੱਲ ਚਾਹੁੰਦੇ ਹੋ?
1: ਕੀ ਤੁਹਾਡਾ ਵੀਜ਼ਾ ਬਾਰ ਬਾਰ ਰਿਫਿਊਜ਼ ਹੋ ਰਿਹਾ?
0: ਤਾਂ ਫਿਰ ਅੱਜ ਹੀ ਮਿਲੋ ਜ਼ੈਨਿਥ ਇਮੀਗ੍ਰੇਸ਼ਨ ਸੋਲੂਸ਼ਨਸ ਨੂੰ।
1: ਸੁਖਪ੍ਰੀਤ ਕੌਰ, ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ, ਜ਼ੈਨਿਥ ਇਮੀਗ੍ਰੇਸ਼ਨ ਸੋਲੂਸ਼ਨਸ। ਨਿਊਜ਼ੀਲੈਂਡ ਰੈਜ਼ੀਡੈਂਟ, ਸਟੱਡੀ ਵੀਜ਼ਾ, ਵਰਕ ਵੀਜ਼ਾ ਜਾਂ ਡੈਪੋਟੇਸ਼ਨ, ਸੈਕਸ਼ਨ 61, ਮਿਨਿਸਟਰੀਅਲ ਜਾਂ ਟ੍ਰਿਬਿਊਨਲ ਅਪੀਲ। ਕਾਲ 211-825-718,
0: 211-825-718,
2: ਜਾਂ ਫਿਰ ਵਿਜ਼ਿਟ ਕਰੋ ਲੈਵਲ 1-706 ਗ੍ਰੇਟ ਸਾਊਥ ਰੋਡ, ਪੈਨਰੋਜ਼, ਆਕਲੈਂਡ।
0: ਵਿਜ਼ਿਟਰ ਵਾਸਤੇ ਕਾਰ ਪਾਰਕ ਅਵੇਲੇਬਲ ਹੈ।
3: ਮਦਰਸ ਡੇ ਦੇ ਖਾਸ ਮੌਕੇ ਤੇ ਗਲਿਟਰ ਜੁਐਲਰਸ ਨੇ ਲਗਾ ਦਿੱਤੀ ਹੈ ਸੇਲ, ਤੇ ਤੁਹਾਡੇ ਲਈ ਲੈ ਆਏ ਨੇ ਸ਼ਾਨਦਾਰ ਸਪੈਸ਼ਲਸ। 22 ਕੈਰੇਟ ਗੋਲਡ ਜੁਐਲਰੀ, ਡਾਇਮੰਡ ਜੁਐਲਰੀ ਅਤੇ ਸਿਲਵਰ ਜੁਐਲਰੀ ਦੇ ਉੱਤੇ ਬਹੁਤ ਸਾਰੇ ਸਪੈਸ਼ਲਸ। ਗਲਿਟਰ ਜੁਐਲਰਸ, ਜੋ ਕਿ 2x216 ਗ੍ਰੇਟ ਸਾਊਥ ਰੋਡ ਮੈਨਰੇਵਾ ਦੇ ਵਿੱਚ ਸਥਿਤ ਨੇ, ਹਰ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ 5:30 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ। ਨੈਕਸਟ ਟੂ ਐਸ ਬੀ ਬੈਂਕ, ਫੋਨ 0222

0: 0000 ਤੇ, ਨਾ ਫੇਸਬੁੱਕ ਨਾ ਟਵਿੱਟਰ।
1: ਡਾਕਟਰ ਦਿਲਾਵਰ ਜਾਂ ਡਾਕਟਰ ਲਖਮਿੰਦਰ ਹੋਰਾਂ ਨੂੰ ਫੋਨ ਨੰਬਰ 07839009202 07839009202
2: ਅਤੇ ਸਾਥੀਓ ਪੂਰੇ ਦਿਨ ਦਾ ਲੇਖਾ ਜੋਖਾ ਲੈ ਕੇ ਅਤੇ ਨਵਤੇਜ ਰੰਧਾਵਾ ਜੀ ਸਾਡੇ ਨਾਲ ਹਾਜ਼ਰ ਹੋ ਗਏ ਨੇ। ਨਵਤੇਜ ਭਾਅ ਜੀ ਸਵਾਗਤ ਹੈ ਤੁਹਾਡਾ।
3: ਸਤਿ ਸ਼੍ਰੀ ਅਕਾਲ ਗੁਰਸਿਮਰਨ। ਜਿੱਥੇ ਐਕਟ ਦੀ ਪਾਲਿਸੀ ਨੂੰ
2: ਜੀ
3: ਇਨਹਿਊਮਨ ਕਿਹਾ ਗਿਆ
2: ਜੀ, ਬਿਲਕੁਲ,
3: ਤੇ ਇਸ ਨੂੰ ਲੈ ਕੇ ਐਕਟ ਇਮੀਗ੍ਰੇਸ਼ਨ ਸਪੋਕਸ ਪਰਸਨ ਐਕਟ ਇਮੀਗ੍ਰੇਸ਼ਨ ਸਪੋਕਸ ਪਰਸਨ ਪਰਮਜੀਤ ਪਰਮਾਰ ਜਿਹੜੇ ਨੇ
2: ਜੀ
3: ਕੈਲਕੂਲੇਟ
2: ਕਰਕੇ ਨਵਤੇਜ ਭਾਜੀ ਦੇਖ ਰਿਹਾ ਸੀਗਾ ਕਿ ਇੱਕ ਮਹੀਨੇ ਦੇ $180 ਬਣਦੇ ਨੇ। ਸ਼ਾਇਦ ਉਹ ਬੰਦਾ ਜਿਹੜਾ ਹਾਲੇ ਨਿਊਜ਼ੀਲੈਂਡ ਆਇਆ ਹੈ, ਜਿਸ ਕੋਲ ਜੋਬ ਹੀ ਨਹੀਂ ਲੱਗੀ, ਇੱਕ ਟੈਂਪਰੇਰੀ ਵੀਜ਼ੇ 'ਤੇ ਆਇਆ, ਜਿਹੜਾ 2 ਸਾਲ ਦਾ ਵੀਜ਼ਾ ਫੋਰ ਐਗਜ਼ਾਮਪਲ ਕੋਈ 3 ਸਾਲ ਦੇ 'ਤੇ ਆਇਆ, ਤੁਸੀਂ ਆਉਂਦੇ ਹੋ ਉਸ 'ਤੇ, ਜਿਹੜਾ ਇੱਕ ਉਹਨੇ ਟੈਕਸ ਪੇ ਕਰਨਾ, ਇੱਕ ਤੁਸੀਂ ਉਸ ਦੇ ਉੱਪਰ ਹੋਰ ਇਨਫਰਾਸਟ੍ਰਕਚਰ ਟੈਕਸ ਜਿਹੜਾ ਉਸ ਦੇ ਉੱਪਰ ਬਰਡਨ ਥੋਪ ਰਹੇ ਹੋ।
3: ਬਿਲਕੁਲ, ਅਤੇ ਫਿਰ ਔਨ ਟੋਪ ਕਸਟਮਰ ਜਿਸ ਚੀਜ਼ ਦੀ ਆਈ ਥਿੰਕ ਸਾਰਿਆਂ ਨੂੰ ਬਹੁਤ ਜ਼ਿਆਦਾ ਦਿੱਕਤ ਮਹਿਸੂਸ ਹੁੰਦੀ ਹੈ ਉਹ ਹੈ ਕਿ ਇਸ ਸਾਰੇ ਦੇ ਵਿੱਚ ਜੇ ਉਹਨਾਂ ਦਾ ਜੋਬ ਛੁੱਟ ਜਾਂਦਾ ਤੇ ਫਿਰ ਉਹ ਕਹਿੰਦੇ ਆ ਕਿ ਉਹ 5 ਸਾਲ ਤੱਕ ਉਹੀ ਮਾਈਗ੍ਰੈਂਟ ਜਿਹੜਾ
2: ਜੀ
3: 5 ਸਾਲ ਤੱਕ ਉਹ ਸੋਸ਼ਲ ਵੈਲਫੇਅਰ 'ਤੇ ਨਹੀਂ ਜਾ ਸਕਦਾ।
2: ਬਹੁਤ ਮਾੜੀ ਗੱਲ ਹੈ ਜੀ।
3: ਮਾਈਗ੍ਰੈਂਟ ਦੇ ਤੌਰ ਦੇ ਉੱਤੇ ਇਸ ਮੁਲਕ ਦੇ ਵਿੱਚ ਬੱਜੀ ਆ, ਉਹ ਇਸ ਚੀਜ਼ ਨੂੰ ਡਿਫੈਂਡ ਕਰ ਰਹੀ ਆ, ਕਿੰਨੀ ਸ਼ਰਮਨਾਕ ਗੱਲ ਹੈ
2: ਜੀ। ਬਿਲਕੁਲ ਬਿਲਕੁਲ ਸਹੀ।
3: ਆਪਾਂ ਇਹਨਾਂ ਮੁਲਕਾਂ ਦੇ ਵਿੱਚ
2: ਜੀ
3: ਮੰਨ ਲਿਆ ਕਿ ਪਾਰਟੀ ਲਾਈਨ ਦੇ ਪੱਖੋਂ ਤੁਹਾਨੂੰ ਰੱਖਣਾ ਪੈਂਦਾ, ਮੈਂ ਸਮਝ ਸਕਦਾ ਉਹਨਾਂ ਦੀ ਪੋਜੀਸ਼ਨ, ਸਾਡਾ ਵੀ ਫਰਜ਼ ਬਣਦਾ ਹੈ ਉਸ ਚੀਜ਼ ਨੂੰ ਕਹਿਣਾ। ਤੋ ਰਾਈਟਰ ਤੇ ਸੋਸ਼ਲ ਪੋਲੀਟੀਕਲ ਕਮੈਂਟਰ ਜ਼ਿੰਗ ਮਿੰਗ ਜਿਹੜੇ ਨੇ ਉਹ ਕਹਿੰਦੇ ਕਿ ਡਿਸਕ੍ਰਿਮੀਨੇਟਰੀ ਹੈ, ਇਹ ਤਾਂ ਪੋਲ ਟੈਕਸ ਦੇ ਬਰਾਬਰ ਗੱਲ ਕਰ ਗਈ ਜਿਹੜੇ ਸਾਡੇ ਵੱਡੇ ਬਜ਼ੁਰਗਾਂ ਵਿੱਚ ਲੱਗਾ ਸੀ।
2: ਬਿਲਕੁਲ, ਜਿਹੜੇ ਚਾਈਨੀਜ਼ ਜਿਹੜੇ ਸੈਟਲਰਸ, ਜਿਹੜੇ ਅਰਲੀ ਸੈਟਲਰ ਸੀਗੇ 19th ਸੈਂਚਰੀ ਦੇ, ਉਹਨਾਂ ਦੇ ਉੱਪਰ ਪੋਲ ਟੈਕਸ ਲਗਾਇਆ ਗਿਆ ਸੀ। ਬਿਲਕੁਲ,
3: ਮਤਲਬ ਕਿ ਇਸ ਨੂੰ ਲੈ ਕੇ 1881 'ਚ ਜਿਹੜੇ ਪੋਲ ਟੈਕਸ ਲਾਏ ਸਨ, ਦੇਖੋ ਬਿਲਕੁਲ ਖਾਸਾ ਉਹੀ ਆ
2: ਜੀ। ਬਿਲਕੁਲ,
3: ਉਧਰ ਅਰੀਸ਼ ਨਰੇਸ਼ ਜਿਹੜੇ ਨੇ ਜੀ ਪ੍ਰੈਜ਼ੀਡੈਂਟ ਆਫ ਤਾਰਾਫੀਤੀ ਮਲਟਰ ਕਲਚੀ ਕਲੱਬ ਦੇ, ਕਹਿੰਦੇ ਕਿ ਆਹ ਪਾਲਿਸੀ ਜਿਹੜੀਆਂ ਆਉਣ ਪਈਆਂ ਇਹਦੇ ਵਿੱਚ ਕਨਫਿਊਜ਼ਿੰਗ ਇਹ ਪਾਰਟਸ ਨੇ। ਕੀ ਕਨਫਿਊਜ਼ਿੰਗ ਆ ਜੀ ਇਹਦੇ ਵਿੱਚ
2: ਜੀ, ਆਨੇ ਬਹਾਨੇ ਬਣਾ ਕੇ ਔਰ ਹਰ ਤਰੀਕੇ ਦੇ ਨਾਲ ਜਿਹੜਾ ਨਾ ਸਿਸਟਮ ਨੂੰ ਮਿਸਯੂਜ਼ ਕਰ ਰਹੇ ਨੇ, ਉਹ ਲੋਕ ਵੀ ਨੇ ਜਿਹੜੇ ਸਾਲਾਂ ਬੱਧੀ ਬੈਨੀਫਿਟ ਲਈ ਜਾ ਰਹੇ ਨੇ। ਦੂਜੇ ਪਾਸੇ ਤੁਸੀਂ ਅਨਨੈਸੈਸਰਲੀ ਉਹਨਾਂ ਬੰਦਿਆਂ ਤੇ ਹੋਰ ਬਰਡਨ ਪਾ ਰਹੇ ਹੋ ਜਿਨ੍ਹਾਂ ਨੇ ਕਿ ਪ੍ਰਤੱਖ ਤੌਰ ਤੇ ਜਿਨ੍ਹਾਂ ਕੰਟਰੀਬਿਊਟ ਕਰਨਾ ਹੈ, ਜਿਨ੍ਹਾਂ ਨੇ ਟੈਕਸ ਪੇ ਵੀ ਕਰਨਾ ਹੈ, ਤੁਸੀਂ ਉਹਨਾਂ ਦੇ ਉੱਪਰ ਹੋਰ ਜਿਹੜਾ ਬੋਝ ਲੱਦੀ ਜਾ ਰਹੇ ਹੋ।
3: ਗੁਰਸਿਮਰਨ, ਕੱਲ ਇੱਕ ਤਸਵੀਰ ਸੀ ਜਿਹਦੇ ਵਿੱਚ ਟੌਪ 20 ਜਿਹੜੇ ਮੋਸਟ ਵੈਲਥੀਐਸਟ
2: ਜੀ
3: ਨਿਊਜ਼ੀਲੈਂਡ ਦੇ ਵਿੱਚ ਪ੍ਰੋਪਰਟੀ ਦੇ ਵਿੱਚ ਜਿਹੜੇ ਵੀਲਰ ਡੀਲਰ ਟਾਈਕੂਨ ਨੇ ਉਹਨਾਂ ਦੀ ਜਿਹੜੀ ਗੱਲਬਾਤ ਜਿਹੜੀ ਉਹਨਾਂ ਨੇ ਦਿਖਾਈ। ਸੋ ਇਸ ਦੇ ਵਿੱਚ ਇੰਪੋਰਟੈਂਟਲੀ ਜਿਹੜੀ ਗੱਲ ਸੀ ਗੁਰਸਿਮਰਨ, ਉਹਦੇ ਵਿੱਚ ਸਾਰੇ ਗੋਰੇ, ਸਾਰੇ ਗ੍ਰੇ ਹੇਡ
2: ਜੀ,
3: ਨਾ ਮੌਰੀ, ਨਾ ਕੋਈ ਆਈਲੈਂਡਰ
2: ਜੀ,
3: ਨਾ ਕੋਈ ਏਸ਼ੀਅਨ, ਨਾ ਕੋਈ ਇੰਡੀਅਨ
2: ਜੀ,
3: ਨਾ ਕੋਈ ਕਾਲਾ, ਕਰੀਮ ਸਾਰੀ ਮੜਾਈ ਮੜਾਈ ਤੁਸੀਂ ਚੱਕੀ ਚਲੋ।
2: ਬਿਲਕੁਲ,
3: ਬਾਕੀਆਂ ਨੂੰ ਕਹੋ ਤੁਹਾਨੂੰ ਜਿਹੜਾ ਨਾ ਅਸੀਂ ਨੂੜ ਕੇ ਰੱਖਣਾ
2: ਜੀ।
3: ਹੁਣ ਅਸੀਂ ਅੰਦਰ ਆ ਗਏ ਆ
2: ਜੀ,
3: ਸਾਡੇ ਬਜ਼ੁਰਗਾਂ ਨੇ ਜਿਹੜਾ 100 ਸਾਲ ਦੀ ਟ੍ਰੀਟੀ ਕੀਤੀ ਸੀ ਉਸ ਨੂੰ ਜਿਹੜਾ ਭੰਗ ਕਰਕੇ ਤੇ ਇੱਕ ਗੱਦਾਰ ਦੇ ਤੌਰ ਤੇ ਕਰਾਰ ਕਰਕੇ ਇੱਕ ਮੁਲਕ ਦੇ ਵਿੱਚ ਡਿਫਾਲਟਰ ਦੇ ਤੌਰ ਤੇ ਓਵਰਸਟੇਅਰ ਦੇ ਤੌਰ ਦੇ ਉੱਤੇ ਮੈਂ ਸ਼ਬਦ ਵਰਤ
2: ਜੀ
3: ਸਭ ਤੋਂ ਵੱਡੇ ਓਵਰਸਟੇਅਰ ਤਾਂ ਇਹ ਨੇ
2: ਜੀ ਜੀ ਬਿਲਕੁਲ
3: ਹਾਂਜੀ ਸੋ ਉਸ ਪੱਖੋਂ ਇਹ ਸਾਰਾ ਕੁਛ ਜਿਹੜਾ ਇੱਕ ਪੋਲੀਟੀਕਲ ਸਟੰਟ ਦੇ ਤੌਰ ਦੇ ਉੱਤੇ
2: ਐਕਟ ਹੋ ਗਈ ਨਿਊਜ਼ੀਲੈਂਡ ਫਸਟ ਹੋ ਗਈ ਇਹਨਾਂ ਦੇ ਵਿੱਚ ਇਹ ਦੌੜ ਲੱਗ ਗਈ ਹੈ ਕਿ ਕਿਹੜਾ ਇਹ ਲੋਕਾਂ ਦੇ ਵਿੱਚ ਭੁਲੇਖਾ ਪੈਦਾ ਕਰਦਾ ਹੈ ਕਿ ਮੇਰੀ ਇਮੀਗ੍ਰੇਸ਼ਨ ਪਾਲਿਸੀ ਤੇਰੇ ਨਾਲੋਂ ਜ਼ਿਆਦਾ ਸਖ਼ਤ ਹੈ ਅਤੇ ਮੈਂ ਇਮੀਗ੍ਰੈਂਟਸ 'ਤੇ ਜ਼ਿਆਦਾ ਸਖ਼ਤ ਐਕਸ਼ਨ ਲੈਣ ਵਾਲਾ ਸੋ ਇਹਦੇ ਵਿੱਚ ਵਿਚਾਰੇ ਪਿੱਛੇ ਜਾਂਦੇ ਨੇ ਜਿਹੜੇ ਭੋਲੇ ਭਾਲੇ ਲੋਕ ਜਿਹੜੇ ਸਿੱਧੇ ਸਾਦੇ ਲੋਕ ਨੇ ਜਿਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਸੋ ਉਹਨਾਂ ਨੂੰ ਨਫ਼ਰਤ ਦਾ ਸ਼ਿਕਾਰ ਹੋਣਾ ਪੈਂਦਾ
3: ਇਹ ਸ਼ਰਮਨਾਕ ਗੱਲ ਹੈ ਕਿ ਇਹਨਾਂ ਨੂੰ ਪੋਲੀਟੀਕਲ ਪਾਰਟੀਆਂ ਖੁੱਲ ਕੇ ਵਜ਼ਾਰਤ ਦੇ ਵਿੱਚ ਸਾਰਿਆਂ ਮੁਹਰੇ
2: ਜੀ
3: ਪੇਸ਼ ਕਰ ਰਹੀਆਂ ਨੇ ਤੇ ਚੁੱਪ ਚਾਪ ਸਾਰੇ ਇਸ ਨੂੰ ਦੇਖ ਰਹੇ ਨੇ ਸੁਣ ਰਹੇ ਨੇ
2: ਜੀ
3: ਤੇ ਅਨਫੋਰਚੁਨੇਟਲੀ ਭੁਗਤ ਰਹੇ ਨੇ
2: ਬਿਲਕੁਲ
3: ਖਬਰ ਵੱਲ ਜਾਣਾ ਕਿ ਸਮਾਂ ਪੈ ਤੇ ਕਾਫੀ ਤਾਂ ਅਨਇੰਪਲੋਇਮੈਂਟ ਜਿਹੜੀ ਹੈ ਸੈਟ ਟੂ ਸਟੇ ਐਟ ਨੀਅਰ ਡੈਕੇਡ ਹਾਈ ਸੋ ਸਭ ਤੋਂ ਵੱਧ ਅਨਇੰਪਲੋਇਮੈਂਟ ਜਿਹੜੀ ਆ 5.4% ਦੇ ਉੱਤੇ 6 ਮਈ ਨੂੰ ਰਿਕਾਰਡ ਕੀਤੀ ਇਹ ਫਿਗਰ ਹੈ ਜੀ ਇਸ ਫਿਗਰ ਦੇ ਨਾਲ ਗੁਸਮਣ ਇੱਕ ਗੱਲ ਪੱਕੀ ਹੈ ਕਿ ਅਸਲ ਦੇ ਵਿੱਚ ਤਾਂ ਕਹਿੰਦੇ ਹੁੰਦੇ ਨਾ ਐਲੀਫੈਂਟ ਤਾਂ ਇਹ ਹੈ ਕਮਰੇ ਦੇ ਵਿੱਚ
2: ਬਿਲਕੁਲ
3: ਕਿ ਕੰਮ ਤਾਂ ਆਪਾਂ ਦੇ ਨਹੀਂ ਸਕੇ
2: ਜੀ
3: ਤੇ ਇੰਨੇ ਬੰਦੇ ਜਿਹੜੇ ਉਤਾਰਤੇ ਉਹ ਨੈਚੁਰਲੀ ਹੁਣ ਕੰਮ ਤਾਂ ਅਗਲਿਆਂ ਨੇ ਲੱਭ ਲਿਆ ਆਪਣੇ ਜ਼ੋਰ ਦੇ ਉੱਤੇ
2: ਹਾਂ ਬਿਲਕੁਲ
3: ਤੇ ਜਿਹੜੇ ਬੰਦੇ ਨਿਕੰਮੇ ਸੀਗੇ ਉਹ ਡਾਲਰਾਂ ਦੇ ਉੱਤੇ ਹੋਰ ਵੱਧ ਗਿਆ ਹੁਣ ਵਧਣ ਦੇ ਨਾਲ ਸਿਸਟਮ ਤੇ ਭਾਰ ਪਿਆ
2: ਜੀ
3: ਫੇਰ ਤੁਸੀਂ ਕਹਿ ਦੋ ਸਾਰਿਆਂ ਨੂੰ ਕਿ ਏਦਾਂ ਹੁਣ ਆਹ ਜਿਹੜੇ ਬੰਦੇ ਮਿਹਨਤ ਕਰ ਰਹੇ ਨਾ ਆ ਕੇ ਸਵੇਰ ਨੂੰ ਕੋਈ ਵੀ ਕੰਮ ਆਉਂਦਾ ਉਹਨਾਂ ਨੂੰ ਕਹਿੰਦੇ ਹੁੰਦੇ ਆ ਮਿਲ ਰਿਹਾ ਉਹ ਕਰੀ ਜਾ ਰਿਹਾ
2: ਜੀ ਜੀ ਜੀ
3: ਕੱਢੋ ਬਾਹਰ ਇਹਨਾਂ ਨੂੰ ਲੇਬਰ ਮਾਰਕੀਟ ਰਿਕਵਰੀ ਜਿਹੜੀ ਆ ਜੀ ਉਹ 2027 ਦੀ ਸਟੋਰੀ ਆ ਮਿਡਲ ਈਸਟ ਕੰਫਲਿਕਟ ਜਿਹੜੀ ਆ ਡੈਂਪਨ ਹੋਏਗੀ ਰਿਕਵਰੀ ਸਾਇੰਸ ਦੇ ਪਰਤੋਂ ਸਟਾਕ ਇਨਫਲੇਸ਼ਨ ਰਿਸਕ ਆਈ ਆ ਤੇ ਸੋ ਇਸ ਸਾਰੇ ਦੇ ਵਿੱਚ ਅਨਇੰਪਲੋਇਮੈਂਟ ਦੇ ਨਾਲ ਨਾਲ ਨੀਅਰ ਬਾਏ ਬਿਜ਼ਨਸ ਜਿਹੜੇ ਨੇ ਉਹ ਹੈਪੀ ਨੇ ਪੰਪ ਜਿਹੜਾ ਉਹ ਕਾਫੀ ਹੱਦ ਤੱਕ ਇਹ ਮਹਿਸੂਸ ਕਰ ਰਿਹਾ ਵਰਗ ਦੇ ਪੱਖੋਂ ਕਿ ਉਹਨਾਂ ਦੇ ਉੱਤੇ ਇਹ ਰਿਸਟ੍ਰਿਕਸ਼ਨ ਸਭ ਤੋਂ ਵੱਧ ਨੇ ਉਧਰ ਆਰ ਐਮ ਐ ਨੂੰ ਚੇਂਜ ਕੀਤਾ ਜਾਏਗਾ ਜੀ ਦੇਖਦੇ ਹਾਂ ਇਸ ਦੇ ਵਿੱਚ ਇਫੈਕਟ ਕੀ ਹੋਏਗਾ ਕਾਫੀ ਹੁਣ ਸਮਾਂ ਜਿਹੜਾ ਇਸ ਟਾਈਮ ਕਹਿ ਸਕਦੇ ਹਾਂ ਸਟਰੋਂਗਲੀ ਜਿਹੜਾ ਟੈਸਟਿੰਗ ਸਮਾਂ
2: ਤੇ
3: ਕਿੱਧਰ ਨੂੰ ਇਹ ਸਾਰਾ ਕੁਛ ਨਿਬੜਦਾ ਰੇਡੀਓ ਸਪੈਸ ਤੇ ਆਪਾਂ ਦੇਖਾਂਗੇ ਤੇ ਦਿੰਦਾ
2: ਬਹੁਤ ਸ਼ੁਕਰੀਆ ਭਾਜੀ ਥੈਂਕ ਯੂ ਸੋ ਇਹ ਸਨ ਸਾਥੀਓ ਸਾਡੇ ਨਾਲ ਨਵਤੇਜ ਜੀ ਤੇ ਇੱਕ ਲੈਂਦੇ ਹਾਂ ਮਿਊਜ਼ੀਕਲ ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਹਾਜ਼ਰ ਹੁੰਦੇ ਹਾਂ

0: ਪ੍ਰਾਊਡ ਮੈਂਬਰ ਆਫ ਪਾਰਟਸ ਕਨੈਕਸ਼ਨ।
1: ਇੱਥੇ ਤੁਸੀਂ ਹੁੰਡਾਈ, ਡੇਵੂ, ਕੀਆ ਅਤੇ ਸੈਂਗਯੋਂਗ ਗੱਡੀਆਂ ਦੇ ਨਵੇਂ ਅਤੇ ਯੂਜ਼ਡ ਸਪੇਅਰ ਪਾਰਟ ਬਹੁਤ ਹੀ ਰੀਜ਼ਨੇਬਲ ਕੀਮਤਾਂ ਵਿੱਚ ਪ੍ਰਾਪਤ ਕਰ ਸਕਦੇ ਹੋ।
2: ਫੁੱਲ ਮਕੈਨੀਕਲ ਰਿਪੇਅਰਸ ਅਤੇ ਵਾਰੰਟ ਆਫ ਫਿਟਨੈਸ ਸੰਬੰਧਿਤ ਭਰੋਸੇਯੋਗ ਸੇਵਾਵਾਂ ਪ੍ਰਦਾਨ ਕਰਦੇ ਨੇ। ਕ੍ਰਿਸਮਸ ਸਪੈਸ਼ਲਸ, ਟਾਇਰਾਂ ਦੀ ਕੀਮਤ ਸਿਰਫ $25 ਤੋਂ। ਨੰਬਰ 19 ਬੇਟਸ ਰੋਡ,
1: ਫੋਨ 2585210।
2: ਈਮੇਲ ਕਰ ਸਕਦੇ ਹੋ auckland carspares@extra.co.nz।
0: ਈਸਟਰਨ ਕੋਰੀਅਨ ਆਟੋ ਸਪੇਅਰਸ।
3: ਓਏ ਰਕੇਸ਼, ਕੀ ਹੋਇਆ?
4: ਓਏ ਯਾਰ, ਮੈਨੂੰ ਉਹ ਸੱਚੀ ਉਹਦੀ ਬਹੁਤ ਯਾਦ ਆਉਂਦੀ ਹੈ। ਇਸ ਵਿਦੇਸ਼ ਦੀ ਧਰਤੀ ਤੇ ਸੱਚੀ ਮੈਂ ਉਹਨੂੰ ਬਹੁਤ ਮਿਸ ਕਰ ਰਿਹਾ।
3: ਓਏ ਉਦਾਸ ਨਾ ਹੋ, ਦੱਸ ਮੈਨੂੰ ਕਿਹਦੀ ਯਾਦ ਆ ਰਹੀ ਹੈ ਤੈਨੂੰ?
4: ਇੰਡੀਅਨ ਖਾਣੇ ਦੀ।
3: ਕਮਲਿਆ, ਬਸ ਇਹੀ ਗੱਲ ਹੈ। ਚੱਲ ਆਪਾਂ ਚੱਲੀਏ ਚਾਵਲਾਸ ਇੰਡੀਅਨ ਰੈਸਟੋਰੈਂਟ, ਜਿੱਥੇ ਵੈਜ ਤੇ ਨਾਨ ਵੈਜ ਵਿੱਚ ਬਹੁਤ ਸਾਰੀ ਬੈਸਟ ਫੂਡ ਡਿਸ਼ਿਸ ਅਵੇਲੇਬਲ ਨੇ।
4: ਪਰ ਕਾਰ ਕਿੱਥੇ ਖੜੀ ਕਰਾਂਗੇ?
3: ਘਬਰਾ ਨਾ, ਉੱਥੇ ਪਾਰਕਿੰਗ ਲਈ ਵੀ ਵੱਡੀ ਸਪੇਸ ਹੈ।
5: ਚਾਵਲਾਸ ਇੰਡੀਅਨ ਰੈਸਟੋਰੈਂਟ, 5613615, ਗ੍ਰੇਟ ਸਾਊਥ ਰੋਡ, ਮਨੁਕਾਓ। ਆਪਣੇ ਫੰਕਸ਼ਨਸ ਤੇ ਬੁਕਿੰਗ ਲਈ ਕਾਲ 0926231132।
6: ਚਾਵਲਾਸ ਲੁਧਿਆਣਾ ਵਾਲੇ ਦੀ ਬ੍ਰਾਂਚ ਹੁਣ ਨਿਊਜ਼ੀਲੈਂਡ ਦੇ ਵਿੱਚ ਵੀ। ਇਹ ਫੂਡ ਬਿਨਾਂ ਕਿਸੇ ਫੂਡ ਕਲਰ ਤੋਂ ਤਿਆਰ ਕਰਦੇ ਨੇ।
7: ਯਾਰ, ਕੱਲ ਇੱਕ ਚੱਕਰ ਪੈ ਗਿਆ ਤੇ ਪੁਲਿਸ ਨੇ ਹੁਣ ਇੰਟਰਵਿਊ ਲਈ ਬੁਲਾ ਲਿਆ। ਸਮਝ ਨਹੀਂ ਆ ਰਿਹਾ ਕਿ ਕੀ ਕਹਿਣਾ।
8: ਓ ਕੋਈ ਨਾ, ਤੂੰ ਫੋਨ ਮਿਲਾ ਤੇ ਟੈਨਸ਼ਨ ਘਟਾ। ਗੁੱਲ ਲਾਅ ਕੋਲ ਜਾ। ਗੁੱਲ ਲਾਅ ਦੇ ਬੈਰਿਸਟਰ ਗੁੱਲ ਕੇਸਰਾਨੀ, ਜਿਨ੍ਹਾਂ ਕੋਲ ਹੈ 20 ਸਾਲ ਤੋਂ ਵੱਧ ਦਾ ਤਜਰਬਾ। ਫੈਮਿਲੀ ਵਾਇਲੈਂਸ, ਟ੍ਰੈਫਿਕ, ਡਰਿੰਕ ਐਂਡ ਡਰਾਈਵ, ਸੈਕਸੁਅਲ ਅਸਾਲਟ, ਡਰੱਗਸ ਡਿਸਹੋਨੈਸਟੀ, ਫਰਾਡ, ਮਿਸਕੰਡਕਟ ਜਾਂ ਫਿਰ ਨਿਊਜ਼ੀਲੈਂਡ ਪੁਲਿਸ ਦੀ ਇਨਵੈਸਟੀਗੇਸ਼ਨ, ਇਹ ਤੁਹਾਡੇ ਹਰ ਤਰ੍ਹਾਂ ਦੇ ਕਾਨੂੰਨੀ ਮਸਲੇ ਦੇ ਦੇਣਗੇ ਹੱਲ, ਉਹ ਵੀ ਬਿਨਾਂ ਕਿਸੇ ਢਿੱਲ।
7: ਇਹ 9 ਸਾਲ ਨਿਊਜ਼ੀਲੈਂਡ ਪੁਲਿਸ ਦੇ ਸੀਨੀਅਰ ਪ੍ਰੋਸੀਕਿਊਟਰ ਰਹਿ ਚੁੱਕੇ ਨੇ।
8: ਕਾਲ ਬੈਰਿਸਟਰ ਫਾਰੂਕ ਗੁਲ ਕੇਸਰਾਨੀ 02233508720।
9: ਫੈਂਸਿੰਗ ਵੀ ਕਰਾਣੀ ਆ ਤੇ ਬੈਕਯਾਰਡ ਸਪੇਸ ਵੀ ਵਧੀਆ ਯੂਜ਼ ਹੋ ਜਾਏ ਤੇ ਕੰਮ ਵੀ ਹਾਈ ਫਾਈ ਹੋਵੇ।
10: ਫੇਰ ਤਾਂ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਡ ਵਾਲਿਆਂ ਨੂੰ ਹੀ ਕਾਲ ਲਾਨੇ ਆ। ਵੇਖੀ ਕਿੱਦਾਂ ਘਰ ਦੀ ਟ੍ਰਾਂਸਫਾਰਮੇਸ਼ਨ ਹੁੰਦੀ ਆ, ਨਾਲੇ ਹਾਈਲੀ ਸਕਿਲ ਟੀਮ ਆ ਉਹਨਾਂ ਕੋਲ, ਐਂਡ ਕੰਮ ਹਾਈ ਫਾਈ ਦੇ ਨਾਲ ਬਜਟ ਫ੍ਰੈਂਡਲੀ ਵੀ ਹੁੰਦਾ ਹੈ।
9: ਕਾਲਜ ਲੈਂਡਸਕੇਪਿੰਗ, ਡੈਕਿੰਗ ਐਂਡ ਫੈਂਸ ਵਰਕ ਲਈ ਯਾਦ ਰੱਖੋ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਡ। ਪਾਈਨ, ਕਵੇਲਾ, ਵਾਈਟੈਕਸ ਡੈਕ, ਅਲਮੋਨੀਅਮ ਔਰ ਟਿੰਬਰ ਫੈਂਸ ਐਂਡ ਗੇਟ, ਐਨਵਿੰਗ, ਆਰਟੀਫਿਸ਼ੀਅਲ ਗ੍ਰਾਸ, ਪੇਵਰਸ, ਜੋ ਚਾਹੇ ਕਸਟਮਾਈਜ਼ ਕਰਵਾ ਸਕਦੇ ਹੋ। ਡੀਐਮ ਫਾਰ ਫ੍ਰੀ ਕੋਡਸ, ਕਾਲ 02024490009 ਔਰ ਈਮੇਲ hdfenceanddeck@gmail.com। ਹਜ਼ਾਰਾਂ ਸੁਪਨੇ ਪਰ ਇਮੀਗ੍ਰੇਸ਼ਨ ਦਾ ਰਸਤਾ ਮੁਸ਼ਕਿਲ?
11: ਮਿਲੇਨੀਅਲਸ ਇਮੀਗ੍ਰੇਸ਼ਨ ਐਨਜ਼ੈਡ ਨਾਲ ਸਭ ਕੁਝ ਆਸਾਨ।
9: ਸਟੂਡੈਂਟ ਵੀਜ਼ਾ, ਵਰਕ ਵੀਜ਼ਾ, ਰੈਸੀਡੈਂਸ, ਸਹੀ ਰਾਹ ਤੇ ਸਹੀ ਸਲਾਹ। ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਅਨੀਸ਼ ਰਾਣਾ ਤੇ ਸੌਮਿਆ ਮਲਿਕ,
11: ਤੁਹਾਡੇ ਭਵਿੱਖ ਲਈ ਭਰੋਸੇਯੋਗ ਨਾਮ। ਅਨੀਸ਼ ਰਾਣਾ ਐਂਡ ਸੌਮਿਆ ਮਲਿਕ, ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰਸ। ਕਾਲ ਕਰੋ 02108531295 ਜਾਂ 02252800084
9: ਔਰ ਵਿਜ਼ਿਟ 1 ਪੋਲਨ ਸਟ੍ਰੀਟ, ਗ੍ਰੇਲਿਨ, ਆਕਲੈਂਡ।
11: ਮਿਲੇਨੀਅਲਸ ਇਮੀਗ੍ਰੇਸ਼ਨ ਐਂਡ ਜ਼ੈਡ, ਤੁਹਾਡੇ ਸੁਪਨੇ ਸਾਡੀ ਜ਼ਿੰਮੇਵਾਰੀ।

ਤੇ ਸਾਥੀਓ ਮੌਸਮ ਜਿਹੜਾ ਹੈ ਵੋਟਾਂ ਦਾ ਹੈ ਤੇ ਆਏ ਦਿਨ ਨਵੇਂ ਲਾਰੇ ਵਾਅਦੇ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਬਹੁਤ ਸਾਰੀਆਂ ਨਵੀਆਂ ਤਜਵੀਜ਼ਾਂ ਨਵੀਆਂ ਪੋਲਿਸੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸੁਣਨ ਨੂੰ ਦੇਖਣ ਨੂੰ ਮਿਲਣਗੀਆਂ ਇੱਧਰ ਲੇਬਰ ਦੀ ਇੱਕ ਬਹੁਤ ਹੀ ਮਹੱਤਵਪੂਰਨ ਪੋਲਿਸੀ ਹੈ ਇਹਨਾਂ ਦੀ ਇੱਕ ਜਿਹੜੀ ਸਭ ਤੋਂ ਪਹਿਲੀ ਪੋਲਿਸੀ ਜਿਹੜੀ ਇਹਨਾਂ ਨੇ ਐਲਾਨ ਦਿੱਤੀ ਸੀ ਉਹ ਸੀਗੀ ਫਰੀ ਡਾਕਟਰ ਵਿਜ਼ਿਟਸ ਜਿਸ ਨੂੰ ਕਿ ਕ੍ਰਿਸ ਹਿਪਕਨ ਜਿਹੜੇ ਹੈ ਉਹ ਆਪਣੀ ਬਹੁਤ ਮਹੱਤਵਪੂਰਨ ਪੋਲਿਸੀ ਜਿਹੜੀ ਉਹ ਮੰਨਦੇ ਨੇ ਲੇਬਰ ਲੀਡਰ ਜਿਹੜੇ ਕ੍ਰਿਸ ਹਿਪਕਨਸ ਨੇ ਸੋ ਉਹਨਾਂ ਨੇ ਦੱਸਿਆ ਕਿ ਉਹ ਬਹੁਤ ਕੌਨਫੀਡੈਂਟ ਨੇ ਅਤੇ ਬਹੁਤ ਇਸ ਚੀਜ਼ ਨੂੰ ਲੈ ਕੇ ਉਹ ਆਪਣੇ ਆਪ ਨੂੰ ਜਿਹੜਾ ਹੈ ਉਹ ਕਹਿੰਦੇ ਨੇ ਕਿ ਉਹ ਕਾਫੀ ਹੱਦ ਤੱਕ ਜਿਹੜਾ ਨੇ ਉਹ ਕੌਨਫੀਡੈਂਟ ਨੇ ਕਿ ਜਿਹੜੀ ਫਰੀ ਡਾਕਟਰਸ ਵਿਜ਼ਿਟ ਦੀ ਜਿਹੜੀ ਉਹਨਾਂ ਦੀ ਪੋਲਿਸੀ ਹੈ ਇਹਦੇ ਵਿੱਚ ਇਹਨਾਂ ਨੇ ਕੀ ਕਿਹਾ ਸੀਗਾ ਸੋ ਇਹਨਾਂ ਨੇ ਕਿਹਾ ਸੀਗਾ ਕਿ ਜੇਕਰ ਲੇਬਰ ਦੀ ਸਰਕਾਰ ਬਣਦੀ ਹੈ ਤਾਂ ਹਰ ਬੰਦੇ ਦੇ ਲਈ ਜਿਹੜਾ ਹੈ ਉਹ ਤਿੰਨ ਡਾਕਟਰ ਦੀਆਂ ਜਿਹੜੀਆਂ ਵਿਜ਼ਿਟਸ ਨੇ ਉਹ ਫਰੀ ਰਹਿਣਗੀਆਂ ਸੋ ਇੱਕ ਜਿਹੜਾ ਹੈਲਥ ਕਾਰਡ ਜਿਹੜਾ ਉਹ ਬਣਾ ਕੇ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਉਹ ਬਹੁਤ ਕੌਨਫੀਡੈਂਟ ਨੇ ਕਿ ਇਹ ਜਿਹੜਾ ਕੰਮ ਹੋ ਸਕਦਾ ਹੈ ਸੋ ਇੱਥੇ ਜਿਹੜਾ ਇਹਨਾਂ ਨੂੰ ਜਿਹੜਾ ਪੱਤਰਕਾਰਾਂ ਦੇ ਕੋਲੋਂ ਜਿਹੜੇ ਸਵਾਲ ਪੁੱਛੇ ਗਏ ਸੀਗੇ ਅਤੇ ਬਾਕੀ ਜਿਹੜੀ ਗੱਲ ਹੈ ਇੱਥੇ ਕੁਛ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਕੁਛ ਵੀ ਫਰੀ ਨਹੀਂ ਹੁੰਦਾ ਸਰਕਾਰ ਜਦੋਂ ਫਰੀ ਕਹਿੰਦੀ ਹੈ ਸੋ ਉਸਦਾ ਮਤਲਬ ਇਹ ਕਿਤੇ ਨਾ ਕਿਤੇ ਉਹਦਾ ਪੈਸਾ ਜਾਂ ਰੈਵਨਿਊ ਜਿਹੜਾ ਹੈ ਉਹਨਾਂ ਨੇ ਜਨਰੇਟ ਜਿਹੜਾ ਉਹ ਕਰਨਾ ਹੁੰਦਾ ਕਿਉਂਕਿ ਨਿਊਜ਼ੀਲੈਂਡ ਦੀ ਜਿਹੜੀ ਇਕੋਨਮੀ ਹੈ ਅੰਡਰ ਸਟ੍ਰੇਨ ਇਸ ਵਕਤ ਹੈ ਕਿਉਂਕਿ ਸਾਡੇ ਉੱਪਰ ਜਿਹੜਾ ਹੈ ਉਹ ਆਰਥਿਕ ਬੋਝ ਚੱਲ ਰਿਹਾ ਹੈ ਸੋ ਸਾਡੀ ਜਿਹੜੀ ਹੈ ਕਾਫੀ ਹੱਦ ਤੱਕ ਜਿਹੜਾ ਸਾਡਾ ਖਰਚੇ ਪਹਿਲਾਂ ਬਹੁਤ ਜ਼ਿਆਦਾ ਹੋ ਚੁੱਕੇ ਨੇ ਔਰ ਉੱਪਰੋਂ ਜਿਹੜੀ ਹੈ ਇਕੋਨਮੀ ਦੀ ਜਿਹੜੀ ਰਿਕਵਰੀ ਜਿਹੜੀ ਇਸ ਸਾਲ ਐਕਸਪੈਕਟਡ ਸੀਗੀ ਇਹ ਹੁਣ ਅੱਗੇ ਡਿਲੇ ਹੋ ਜਾਵੇਗੀ ਯਾਨੀ ਕਿ 2027 'ਤੇ ਚਲੀ ਜਾਵੇਗੀ ਔਰ ਸਿਰਫ ਜੰਗ ਕਰਕੇ ਕੁਛ ਐਕਸਟਰਨਲ ਫੈਕਟਰਸ ਕਰਕੇ ਪਿਛਲੇ ਸਾਲ ਜੋ ਟੈਰਿਫ ਜਿਹੜਾ ਖੇਡਿਆ ਗਿਆ ਡੋਨਲਡ ਟਰੰਪ ਵੱਲੋਂ ਸੋ ਬਹੁਤ ਸਾਰੇ ਰੀਜ਼ਨ ਲੇਕਿਨ ਮੁੱਕਦੀ ਗੱਲ ਇਹ ਹੈ ਕਿ ਸਾਡੀ ਇਕੋਨਮੀ ਜਿਹੜੀ ਹੈ ਅੰਡਰ ਸਟ੍ਰੇਨ ਹੈ ਅਤੇ ਇਸ ਦੇ ਵਿੱਚ ਜਿਹੜੇ ਫਰੀ ਚੀਜ਼ਾਂ ਕਿਸ ਤਰ੍ਹਾਂ ਵੰਡੀਆਂ ਜਾ ਸਕਦੀਆਂ ਨੇ ਅਤੇ ਇਹਦੇ ਵਿੱਚ ਜਿਹੜਾ ਹੈ ਉਹ ਲੇਬਰ ਕਹਿੰਦੀ ਹੈ ਕਿ ਅਸੀਂ ਕੈਪੀਟਲ ਗੇਨਸ ਟੈਕਸ ਲੈ ਕੇ ਆ ਰਹੇ ਹਾਂ ਸੋ ਕੈਪੀਟਲ ਗੇਨਸ ਟੈਕਸ ਜਿਹੜੇ ਕਿ ਪ੍ਰੋਪਰਟੀਆਂ ਦੇ ਉੱਪਰ ਲੱਗਣਗੇ ਸੋ ਜਿਹੜੀ ਵੀ ਪ੍ਰੋਪਰਟੀ ਜਿਹੜੀ ਵੇਚੀ ਜਾਵੇਗੀ ਉਸ ਦੇ ਉੱਪਰ ਕੈਪੀਟਲ ਗੇਨਸ ਟੈਕਸ ਲੱਗਣਗੇ ਸੋ ਉਸ ਦੀ ਰੂਪ ਰੇਖਾ ਕਿਹੋ ਜਿਹੀ ਹੋਵੇਗੀ ਉਸ ਦਾ ਬਾਅਦ ਵਿੱਚ ਵਿਸਥਾਰ ਕੀਤਾ ਜਾਵੇਗਾ ਲੇਕਿਨ ਪ੍ਰੋਪਰਟੀਆਂ ਦੀ ਜਿਹੜੀ ਹੈ ਉਹ ਵੇਚ ਦੇ ਨਾਲ ਜਿਹੜਾ ਕੈਪੀਟਲ ਗੇਨਸ ਟੈਕਸ ਜਿਹੜਾ ਜੁੜੇਗਾ ਸੋ ਇਹ ਜਿਹੜਾ ਜੋੜਿਆ ਜਾ ਰਿਹਾ ਸੋ ਇਸ ਤੋਂ ਜਿਹੜੀ ਆਮਦਨੀ ਇਕੱਠੀ ਹੋਵੇਗੀ ਉਸ ਨੂੰ ਜਿਹੜਾ ਹੈ ਉਹ ਖਰਚ ਕੀਤਾ ਜਾਵੇਗਾ ਅਤੇ ਪੈਸੇ ਦਿੱਤੇ ਜਾਣਗੇ ਜਾਂ ਕਹਿ ਲਓ ਕਿ ਫਰੀ ਵਿਜ਼ਿਟਸ ਦਾ ਜਿਹੜਾ ਪ੍ਰਬੰਧ ਕੀਤਾ ਜਾਵੇਗਾ ਸੋ ਇਹ ਹੈ ਜੀ ਸੂਰਤ ਹਾਲ ਸੋ ਇਸ ਨੂੰ ਲੈ ਕੇ ਲੇਬਰ ਜਿਹੜੀ ਉਹ ਕਾਫੀ ਆਸ਼ਾਵਾਦੀ ਤਰੀਕੇ ਨਾਲ ਜਿਹੜੀ ਹੈ ਅੱਗੇ ਨਜ਼ਰ ਆ ਰਹੀ ਹੈ ਸੋ ਇਸ ਨੂੰ ਲੈ ਕੇ ਕਾਫੀ ਚਰਚਾ ਵੀ ਚੱਲ ਰਹੀ ਹੈ ਕੁਛ ਪਾਰਟੀਆਂ ਕਹਿੰਦੀਆਂ ਨੇ ਕਿ ਅਸੀਂ ਕੈਪੀਟਲ ਗੇਨਸ ਟੈਕਸ ਨਹੀਂ ਲਵਾਂਗੇ ਕੁਛ ਪਾਰਟੀਆਂ ਕਹਿੰਦੀਆਂ ਨੇ ਕਿ ਅਸੀਂ ਕੈਪੀਟਲ ਗੇਨਸ ਟੈਕਸ ਲਾਉਣ ਜਾ ਰਹੇ ਹਾਂ ਲੇਬਰ ਕਹਿੰਦੀ ਹੈ ਕਿ ਅਸੀਂ ਕੈਪੀਟਲ ਗੇਨਸ ਟੈਕਸ ਲਾਉਣ ਜਾ ਰਹੇ ਹਾਂ ਲੇਕਿਨ ਜਿੱਥੇ ਇਹਨਾਂ ਦੀ ਖਾਸ ਤੌਰ 'ਤੇ ਮੁੱਖ ਦੂਜੀ ਵੱਡੀ ਪਾਰਟੀ ਜਿਹੜੀ ਹੈ ਨੈਸ਼ਨਲ ਕਹਿੰਦੀ ਹੈ ਕਿ ਅਸੀਂ ਕੈਪੀਟਲ ਗੇਨਸ ਟੈਕਸ ਉਹਨਾਂ ਨੂੰ ਨਹੀਂ ਜਿਹੜਾ ਲਗਾਵਾਂਗੇ ਅਤੇ ਇੱਥੇ ਜਿਹੜੀਆਂ ਹੋਰ ਵੀ ਬਹੁਤ ਸਾਰੀਆਂ ਪੋਲਿਸੀਜ਼ ਆਉਣਗੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਹੋਣਗੀਆਂ ਇਹ ਸਾਲ ਜਿਹੜੇ ਨੇ ਉਹ ਕਈ ਨਵੇਂ ਵਾਅਦੇ ਹੋਣਗੇ ਕਈ ਨਵੀਆਂ ਫਰੀ ਵੀਆਂ ਫਰੀ ਦੀਆਂ ਰੋੜੀਆਂ ਜਿਸ ਨੂੰ ਕਹਿੰਦੇ ਨੇ ਮੋਦੀ ਸਾਹਿਬ ਸੋ ਫਰੀ ਦੀਆਂ ਰੇੜੀਆਂ ਵੀ ਜਿਹੜੀਆਂ ਨੇ ਉਹਨਾਂ ਨੂੰ ਵਰਤਾਉਣ ਦਾ ਜਿਹੜਾ ਹੈ ਉਹ ਵੀ ਇੱਥੇ ਪੋਲੀਟੀਕਲ ਪਾਰਟੀਆਂ ਦੇ ਵੱਲੋਂ ਜਿਹੜਾ ਹੈ ਉਹ ਵੀ ਗੈਂਬਲ ਕੀਤਾ ਜਾਵੇਗਾ ਅਤੇ ਸਿਆਸੀ ਚੋਣਾਂ ਜਿਵੇਂ ਕਿ ਹਰ ਦੇਸ਼ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਸੋ ਇੱਥੇ ਪਾਰਟੀਆਂ ਜਿਹੜੀਆਂ ਨੇ ਉਹ ਪੋਲੀਟੀਕਲ ਮੱਥਾਪੱਚੀ ਜਿਹੜੀਆਂ ਨੇ ਉਹ ਕਰਦੀਆਂ ਨੇ ਸਿੰਗ ਫਸਾਉਣਗੀਆਂ ਬਹੁਤ ਕੁਛ ਹੋਣਗਾ ਬੜੇ ਨਵੇਂ ਡਰਾਮੇ ਹੋਣਗੇ ਜੀ ਆਉਣ ਵਾਲੇ ਮਹੀਨਿਆਂ ਦੇ ਦੌਰਾਨ ਅਤੇ ਇਹਨਾਂ ਡਰਾਮਿਆਂ ਦੀਆਂ ਜਿਹੜੀਆਂ ਵਿਸਥਾਰ ਸਹਿਤ ਤਫਸੀਲ ਸਹਿਤ ਜਾਣਕਾਰੀਆਂ ਅਸੀਂ ਜਿਵੇਂ ਪਹਿਲਾਂ ਪੇਸ਼ ਕਰਦੇ ਰਹੇ ਹਾਂ ਹੁਣ ਵੀ ਪੇਸ਼ ਕਰਦੇ ਰਹਾਂਗੇ ਸਾਥੀਓ ਅਤੇ ਬਾਕੀ ਜੀ ਇੱਥੇ ਹੀ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ ਸਮਾਂ ਵੀ ਹੋ ਰਿਹਾ ਹੈ ਸੋ ਸਾਨੂੰ ਇੱਥੇ ਹੀ ਇਜਾਜ਼ਤ ਵੀ ਦਿਓ ਜੀ ਅਤੇ ਉਮੀਦ ਕਰਦੇ ਹਾਂ ਕਿ ਅੱਜ ਦਾ ਸਾਡਾ ਪ੍ਰੋਗਰਾਮ ਤੁਸੀਂ ਆਪ ਜੀ ਨੇ ਪਸੰਦ ਕੀਤਾ ਹੋਵੇਗਾ ਸੋ ਚੰਗਾ ਲੱਗਾ ਹੋਵੇਗਾ ਜੇਕਰ ਕੋਈ ਖਾਮੀਆਂ ਰਹਿ ਗਈਆਂ ਹੁਣ ਤਾਂ ਖਿਮਾ ਕਰਨਾ ਆਉਣ ਵਾਲੇ ਸਮਿਆਂ ਦੇ ਵਿੱਚ ਇਹਨਾਂ ਖਾਮੀਆਂ ਨੂੰ ਵੀ ਜਿਹੜੀਆਂ ਉਹ ਹੋਰ ਸੁਧਾਰ ਕਿ ਜਿਹੜਾ ਤੁਹਾਡੇ ਲਈ ਜਿਹੜਾ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਮੇਰੇ ਕਹਿਣ ਦਾ ਮਤਲਬ ਜੇ ਮੇਰਾ ਕੋਈ ਕਿਹਾ ਸ਼ਬਦ ਕਿਸੇ ਨੂੰ ਨਾਪਸੰਦ ਆਇਆ ਹੋਵੇ ਜਾਂ ਕੋਈ ਜਾਣੇ ਅਣਜਾਣੇ ਦੇ ਵਿੱਚ ਕੋਈ ਅਜਿਹੀ ਗੱਲ ਕਹਿ ਗਈ ਹੋਵੇ ਜਿਹੜੀ ਕਿਸੇ ਨੂੰ ਨਾਪਸੰਦ ਆਈ ਹੋਵੇ ਤਾਂ ਉਸਦੇ ਲਈ ਵੀ ਖਿਮਾ ਦੇ ਜਾਚਕਾਂ ਬਾਕੀ ਖੁਸ਼ ਰਿਹਾ ਕਰੋ ਦੋਸਤੋ ਫਿਰ ਮਿਲਾਂਗੇ ਆਪਣਾ ਖਿਆਲ ਰੱਖਣਾ ਜੀ ਰੱਬ ਰੱਖਾ

0: ਸਤਿ ਸ਼੍ਰੀ ਅਕਾਲ, ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਵੀ। ਯੂ ਮੇ ਕੋਂਟੈਕਟ ਅਸ ਡਾਇਰੈਕਟਲੀ ਔਨ 021-373-1585।
1: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM।

ਰੇਡੀਓ ਸਪਾਈਸ ਦੇ ਕਾਉਂਟਰਾਂ ਦੇ ਵਿੱਚ ਨੰਬਰ 10 ਅਤੇ ਗੁਲਾਬ ਸਿੱਧੂ ਨਿਊਜ਼ੀਲੈਂਡ ਦੇ ਵਿੱਚ ਵੀ ਧਮਾਲਾ ਪਾ ਕੇ ਆਰਟਿਸਟ ਗਿਆ ਅਤੇ ਇਸ ਦਾ ਕਰੀਮਲੈਂਡ ਟਰੈਕ ਕਾਫੀ ਮਕਬੂਲ ਹੋਇਆ ਅਤੇ ਵੱਧ ਹੋਏ ਨੰਬਰ 9 ਵੱਲ।

ਨੰਬਰ ਤੁਸੀਂ ਹੁਣੇ ਹੁਣੇ 8 ਦੇ ਉੱਤੇ ਜਿਹੜਾ ਟਰੈਕ ਸੁਣਿਆ ਆਵਾਜ਼ਾਂ ਦਿਲਜੀਤ ਦੋਸਾਂਝ ਦੀਆਂ, ਇਹ ਪਹਿਲੋਂ ਗੀਤ ਜੈਜ਼ੀ ਬੀ ਦੇ ਲਈ ਇਸ ਫਨਕਾਰ ਨੇ ਲਿਖਿਆ, ਰਿਕਾਰਡ ਵੀ ਹੋ ਗਿਆ, ਲੇਕਿਨ ਜਦੋਂ ਪਤਾ ਲੱਗਾ ਕਿ ਦਿਲਜੀਤ ਦੋਸਾਂਝ ਨੇ ਇਹ ਗੀਤ ਗਾ ਦਿੱਤਾ, ਫਿਰ ਚੰਨੀ ਨੱਤਾ ਵਾਲੇ ਨੇ ਇਹ ਗੀਤ ਦਿਲਜੀਤ ਦੋਸਾਂਝ ਦੇ ਨਾਂ ਲਾ ਦਿੱਤਾ।

ਰੇਡੀਓ ਸਪਾਈਸ ਦੇ ਕਾਊਂਟਰ ਦੇ ਵਿੱਚ ਨੰਬਰ 7 ਦੇ ਉੱਤੇ ਟਰੈਕ ਜਿਹੜਾ ਆਰ ਨੈਥ ਦੀ ਆਵਾਜ਼ ਦੇ ਵਿੱਚ ਬਹੁਤ ਮਸ਼ਹੂਰ ਸੀਰੀਜ਼ ਵੈੱਬ ਸੀਰੀਜ਼ ਜਿਹੜੀ ਹੋ ਨਿਬੜੀ ਅਤੇ ਮਿਰਜ਼ਾਪੁਰ ਦੇ ਉੱਤੇ ਗੀਤ ਤੁਸੀਂ ਹੁਣੇ ਹੁਣੇ ਸੁਣਿਆ ਰੇਡੀਓ ਸਪਾਈਸ ਦੇ ਉੱਤੇ ਕਾਊਂਟਡਾਊਨ ਵਿੱਚ ਵਧਦੇ ਹੋਏ ਨੰਬਰ 6 ਵਾਰ।

ਨੰਬਰ 6 ਦੇ ਉੱਤੇ ਟਰੈਕ ਜਿਹੜਾ ਦਿਲਜੀਤ ਦੇ ਦੋਸਾਂ ਦੀ ਆਵਾਜ਼ ਹੈ ਇੱਕ ਵਾਰੀ ਫੇਰ ਗੂੰਜੀਆਂ, ਨੰਬਰ 1 ਤੱਕ ਇਹ ਟਰੈਕ ਹੋ ਨਿਬੜਿਆ ਦਿੱਖ ਰਾਂਝੇ ਵਰਗੀ, ਅਤੇ ਬਹੁਤ ਹੀ ਬਾਕਮਾਲ ਇਸ ਦੇ ਵਿੱਚ ਫੀਮੇਲ ਰੈਪਰ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਮੈਲੋਡੀਅਸ ਆਵਾਜ਼ ਦੇ ਵਿੱਚ ਸਾਥ ਦਿੱਤਾ ਅਤੇ ਵੱਧਦੇ ਹੋਏ ਨੰਬਰ 5 ਵੱਲ।

ਰੇਡੀਓ ਸਪਾਇਸ ਦੇ ਕਾਉਂਟਡਾਊਨ ਦੇ ਵਿੱਚ ਨੰਬਰ 5 ਦੇ ਉੱਤੇ ਬੜੀ ਮਲੇਡੀਅਸ ਆਵਾਜ਼ ਤੁਸੀਂ ਸੁਣੀ, ਸਟਿਲ ਇਨ ਲਵ, ਜੱਸਾ ਢਿੱਲੋਂ ਦੀ ਫਿਊਚਰ ਆਰਕਾਈਵਸ EP ਦੇ ਵਿੱਚੋਂ ਇਹ ਟਰੈਕ ਜਿਹੜਾ ਅਸੀਂ ਸ਼ਾਮਿਲ ਕੀਤਾ। ਅਤੇ ਇਸ ਹਫ਼ਤੇ ਦੇ ਟੋਪ 10 ਟਰੈਕ ਦੇ ਵਿੱਚ ਅਸੀਂ ਪਹੁੰਚ ਗਏ ਹਾਂ ਹੁਣ ਨੰਬਰ 4 ਵਾਰ।

ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 4 ਦਿੱਤੇ ਡਰੋਪ ਇਹ ਟਰੈਕ ਹੋ ਗਿਆ, ਇਹ ਵੀ ਨੰਬਰ 1 ਤੱਕ ਸਿਖਰ ਕਰਕੇ ਦਿਲਜੀਤ ਦਸਾਂਝ ਦਾ ਟਰੈਕ ਗਿਆ। ਸੋ ਹੁਣੇ ਤੁਸੀਂ ਜਿਹੜਾ ਟਰੈਕ ਸੁਣਿਆ ਡੀਲਰ, ਇਸ 'ਤੇ ਕੋਂਟਰਵਰਸੀ ਬਹੁਤ ਹੋਈ, ਕਹਿੰਦੇ ਕਿ ਪ੍ਰਮੋਟ ਡਰੱਗ ਨੂੰ ਕਰਦਾ ਹੋਇਆ, ਆਵਾਜ਼ਾਂ ਓਰਿਜਨਲ ਇੱਕ ਡਰੱਗ ਡੀਲਰ ਦੀ ਮਾਂ ਦੀਆਂ ਜਦੋਂ ਪਾ ਦਿੱਤੀਆਂ, ਉਸ ਦੇ ਉੱਤੇ ਬੜੀ ਪ੍ਰੋਬਲਮ ਕ੍ਰੀਏਟ ਹੋਈ ਸੀ। ਅਤੇ ਲਓ ਨੰਬਰ 3 ਵਾਰ

ਨੰਬਰ 3 ਦੇ ਉੱਤੇ ਆਵਾਜ਼ਾਂ ਤੁਸੀਂ ਸੁਣੀਆਂ ਨੇ, ਸ਼ੁਭ ਦੀਆਂ ਆਵਾਜ਼ਾਂ ਨੰਬਰ 3 ਦੇ ਉੱਤੇ ਗੂੰਜੀਆਂ ਇਸ ਫਨਕਾਰ ਨੇ ਨਿਊਜ਼ੀਲੈਂਡ ਦੇ ਵਿੱਚ ਆ ਕੇ ਬਾ ਕਮਾਲ ਧਮਾਲਾਂ ਪਾਈਆਂ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ। ਨੰਬਰ 3 ਦੇ ਬਾਅਦ ਅਸੀਂ ਇਸ ਹਫਤੇ ਦਾ ਨੰਬਰ 2 ਟਰੈਕ ਤੁਹਾਨੂੰ ਪੇਸ਼ ਕਰਨ ਜਾ ਰਹੇ ਹਾਂ, ਰੇਡੀਓ ਸਪਾਈਸ ਟੌਪ 10 ਕਾਊਂਟਡਾਊਨ।

ਵਾਹ ਜੀ ਵਾਹ, ਆਵਾਜ਼ਾਂ ਜਿਹੜੀਆਂ ਨੇ ਸਾਰੇ ਜਾਣਦੇ ਨੇ। ਇਹ ਫਨਕਾਰ ਜਿੱਥੇ ਹੁਣ ਤੱਕ ਟੌਪ ਟਰੈਕਸ ਦਿੰਦਾ ਆ ਰਿਹਾ, ਕਰਨ ਔਜਲਾ ਟੌਪ ਫੈਲਾ, ਰੇਡੀਓ ਸਪਾਈਸ ਅਤੇ ਕਾਊਂਟਡਾਊਨ ਦੇ ਵਿੱਚ ਹੁਣ ਤੱਕ ਨੰਬਰ 10 ਦੇ ਉੱਤੇ ਕ੍ਰੀਮਲੈਂਡ, ਨੰਬਰ 9 'ਤੇ ਜਾਨ, ਨੰਬਰ 8 'ਤੇ ਮੋਰੀ, ਨੰਬਰ 7 'ਤੇ ਮਿਰਜ਼ਾਪੁਰ, ਨੰਬਰ 6 'ਤੇ ਰਾਂਝਾ, 5 'ਤੇ ਸਟਿਲ ਐਂਡ ਲਵ, 4 'ਤੇ ਡੀਲਰ, 3 ਦੇ ਉੱਤੇ ਮੂਵਜ਼, ਨੰਬਰ 2 ਦੇ ਉੱਤੇ ਹੁਣੇ ਹੁਣੇ ਟਰੈਕ ਤੁਸੀਂ ਟੌਪ ਫੈਲਾ ਸੁਣਿਆ। ਰੇਡੀਓ ਸਪਾਈਸ ਦੀ ਟੌਪ 10 ਕਾਊਂਟਡਾਊਨ ਦੇ ਵਿੱਚ ਇਸ ਹਫ਼ਤੇ ਦਾ ਨੰਬਰ 1 ਟਰੈਕ।

0: ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 1 ਦੇ ਉੱਤੇ ਸਿਖਰ ਕਰ ਗਿਆ ਸਿੱਧੂ ਮੂਸੇਵਾਲਾ, ਭਾਵੇਂ ਇਸ ਧਰਤੀ ਦੇ ਉੱਤੇ ਨਹੀਂ। ਇਸ ਦਾ ਲੇਟੈਸਟ ਵੀਡੀਓ ਵੀ ਬਾ ਕਮਾਲ, ਉਸਦੀ ਮੌਤ ਦੇ ਨਾਲ ਹੀ ਵੱਜਿਆ, ਜਸਟਿਸ ਫੋਰ ਸਿੱਧੂ ਮੂਸੇਵਾਲਾ ਕਹਿ ਕੇ ਖਤਮ ਹੋ ਜਾਂਦਾ। ਨੰਬਰ 1 ਦੇ ਉੱਤੇ ਰੇਡੀਓ ਸਪਾਈਸ 'ਤੇ ਹਜੇ ਵੀ ਮੂਸੇ ਪਿੰਡ ਤੋਂ ਉੱਠਿਆ ਤੂਫਾਨ ਜਿਹੜਾ ਸਾਰੀ ਦੁਨੀਆ ਦੇ ਵਿੱਚ ਗੂੰਜਦਾ। ਅਤੇ ਲਓ ਇਸ ਦੇ ਨਾਲ ਟੋਪ 10 ਕਾਊਂਟਡਾਊਨ ਇੱਥੇ ਫਿਨਿਸ਼ ਕਰਦੇ। ਕਿਵੇਂ ਲੱਗਾ ਤੁਹਾਨੂੰ ਕਾਊਂਟਡਾਊਨ, ਸਾਨੂੰ ਜ਼ਰੂਰ ਫੀਡਬੈਕ ਦੇਣਾ ਸਾਡੇ ਫੇਸਬੁੱਕ ਪੇਜ ਦੇ ਉੱਤੇ, ਜਾਂ ਕਾਲ ਕਰ ਸਕਦੇ ਹੋ ਸਾਡੇ ਸਟੂਡੀਓਜ਼ ਦੇ ਨੰਬਰ ਦੇ ਉੱਤੇ। ਥੈਂਕ ਯੂ ਫੋਰ ਲਿਸਨਿੰਗ। ਇੱਕ ਹੋਰ ਟੋਪ 10 ਲੈ ਕੇ ਹਾਜ਼ਰ ਹੋਵਾਂਗੇ ਨੈਕਸਟ ਵੀਕ। ਸਤਿ ਸ਼੍ਰੀ ਅਕਾਲ
1: ਪਿਆਰੇ ਦੋਸਤੋ, ਤੁਹਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਰਬਜੀਤ ਚੀਮਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਤੇ ਤੁਸੀਂ ਸੁਣ ਰਹੇ ਹੋ ਆਪਣੇ ਮਨ ਪਸੰਦ ਦਾ ਰੇਡੀਓ, ਰੇਡੀਓ ਸਪਾਈਸ। ਸੁਣਦੇ ਰਹੋ, ਰੱਬ ਰੱਖਾ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ, ਯੂਅਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਵੀ। ਯੂ ਮੇ ਕੋਂਟੈਕਟ ਅਸ ਡਾਇਰੈਕਟਲੀ ਔਨ 021-373-158।
2: ਬਸ ਫੇਸਬੁੱਕ, ਇੰਸਟਾ ਤੇ ਰੀਲ ਦੇਖੀ ਜਾਓ, ਇੰਸ਼ੋਰੈਂਸ ਨਾ ਕਰਾਇਓ।
3: ਓ ਡਾਰਲਿੰਗ, ਫਿਕਰ ਨਾਟ, ਆਪਾਂ ਅੱਜ ਹੀ ਜਾਣਾ ਇੰਸਟਾ ਸ਼ੋਰ। ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨਸ, ਟਰਸਟਡ ਫਾਈਨੈਂਸ਼ੀਅਲ ਐਡਵਾਈਜ਼ਰ ਡੀਲਿੰਗ ਇਨ ਆਲ ਕਾਈਂਡ ਆਫ ਪਰਸਨਲ ਇੰਸ਼ੋਰੈਂਸ ਸਰਵਿਸਿਸ,
2: ਲਾਈਫ, ਮੈਡੀਕਲ, ਟਰਾਮਾ, ਆਈਪੀ ਐਟਸੈਟਰਾ ਫਰੋਮ ਯੀਅਰਸ। ਇਫ ਯੂ ਆਰ ਟਾਇਰਡ ਆਫ ਓਵਰਪੇਇੰਗ ਯੋਰ ਐਗਜ਼ਿਸਟਿੰਗ ਇੰਸ਼ੋਰੈਂਸ ਆਰ ਲੁਕਿੰਗ ਫਾਰ ਬੈਸਟ ਆਪਸ਼ਨ, ਗੈਟ ਇਨ ਟੱਚ ਟੂਡੇ। ਕਾਲ 6422-698-7837। ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨਸ ਲਿਮਿਟਿਡ।
4: ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਿੰਦਰ ਗਿੱਲ।
5: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
6: ਦੋਸਤੋ, ਮੈਂ ਤੁਹਾਡਾ ਆਪਣਾ ਗਿੱਲ ਹਰਦੀਪ।
7: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
8: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਜਪਾਲ ਸਿੰਘ।
9: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ।
10: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਦੰਦੂ।
11: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
12: ਯੂ ਆਰ ਨੰਬਰ 1 ਰੇਡੀਓ ਸਟੇਸ਼ਨ।
13: 24/7, 365। ਇੱਕ ਓਂਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਪਿਆ, ਜਾਂ ਸੁਖ ਧਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਈ, ਜਾਂ ਹੋਂ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ। ਰਹਾਓ ਜਾਤ ਮੈਂ ਜੋ, ਜੋਤ ਮੈਂ ਜਾਤਾ, ਅਗਲ ਕਲਾ ਭਰਪੂਰਿਆ। ਤੂੰ ਸੱਚਾ ਸਾਹਿਬ ਸਿਫ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਿਰਤੇ ਕੀਆਂ ਬਾਤਾਂ, ਜੋ ਕੁਛ ਕਰਨਾ ਸੋ ਕਰ ਰਿਹਾ। ਇੱਕੋ ਓਂਕਾਰ ਸਤਿਗੁਰ ਪ੍ਰਸਾਦ, ਸੋਧਰ ਰਾਗਾ ਸਮਲਾ ਪਹਿਲਾ। ਸੋਧਰ ਤੇਰਾ ਕਿਹਾ, ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਨ ਹਾਰੇ। ਕੇਤੇ ਤੇਰੇ ਰਾਗ ਪ੍ਰੀਤ ਸੋ ਕਹੀਐ, ਕੇਤੇ ਤੇਰੇ ਗਾਵਨ ਹਾਰੇ। ਗਾਵਨ ਤੁਮਨੂੰ ਪੌਣ ਪਾਣੀ ਬੈਸੰਤ, ਗਾਵੇ ਰਾਜਾ ਧਰਮ ਦੁਆਰੇ। ਗਾਵਨ ਤੁਮਨੂੰ ਚਿਤ ਗੁਪਤ ਲਿਖ ਜਾਨਣ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਮਨੂੰ ਈਸ਼ਰ ਬ੍ਰਹਮਾ ਦੇਵੀ, ਸੋਨ ਤੇਰੇ ਸਦਾ ਸੁਆਰੇ। ਗਾਵਨ ਤੁਮਨੂੰ ਇੰਦਰਾਸਨ ਬੈਠੇ, ਦੇਵਤੇ ਅੰਦਰ ਨਾਲੇ। ਗਾਵਨ ਤੁਮਨੂੰ ਸਿੱਧ ਸਮਾਧੀ ਅੰਦਰ, ਗਾਵਨ ਤੁਮਨੂੰ ਸਾਧ ਵਿਚਾਰੇ। ਗਾਵਨ ਤੁਮਨੂੰ ਜਤੀ ਸਤੀ ਸੰਤੋਖੀ, ਗਾਵਨ ਤੁਮਨੂੰ ਵੀਰ ਕਰਾਰੇ। ਗਾਵਨ ਤੁਮਨੂੰ ਪੰਡਿਤ ਪੜਨ ਰਹੀ ਸਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਦਨੂੰ ਮੋਹਿਨੀਆ ਮਨਮੋਹਨ, ਸੁਰਗ ਮੱਛ ਪਿਆਲੇ। ਗਾਵਨ ਤੁਦਨੂੰ ਰਤਨੋ ਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਨ ਤੁਦਨੂੰ ਜੋਤ ਮਹਾਮਲ ਸੂਰਾ, ਗਾਵਨ ਤੁਦਨੂੰ ਖਾਣੀ ਚਾਰੇ। ਗਾਵਨ ਤੁਦਨੂੰ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਧਾਰੇ। ਸਹੀ ਤੁਦਨੂੰ ਗਾਵਨ ਜੋ ਤੁਦ ਪਾਵਨ, ਰੱਤੇ ਤੇਰੇ ਭਗਤ ਰਸਾਲੇ। ਹੋਰ ਕਿਤੇ ਤੁਹਾਨੂੰ ਗਾਵਨ, ਸੇ ਮੈਂ ਚਿਤ ਨਾ ਆਵਣ। ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ। ਸਾਚਾ ਸਾਚੀ ਨਾਈ, ਹੈ ਪੀ ਹੋ ਸੀ ਜਾਏ ਨਾ ਜਾਸੀ। ਰਚਨਾ ਜਿਨ ਰਚਾਈ, ਰੰਗੀ ਰੰਗੀ ਪਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਪਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹ ਸਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਦੀਠਾ ਹੋਏ। ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕੁਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆ ਸਿੱਧਾਂ ਪੁਰਖਾਂ ਕੀਆ ਵਡਿਆਈਆ ਤੁਧ ਬਿਨ ਸਿੱਧੀ ਕਿਨੇ ਨਹੀਂ ਪਾਈਆ ਕਰਮ ਮਿਲੈ ਨਾ ਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿੱਧੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮੱਲਾ ਪਹਿਲਾ ਆਖਾ ਜੀਵਾਂ ਵਿਸਰੇ ਮਰ ਜਾ ਆਖਣ ਔਖਾ ਸਾਚਾ ਨਾਮ ਸਾਚੇ ਨਾਮ ਕੀ ਲਾਗੈ ਭੂਖ ਉਤ ਭੁਖੈ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਂ ਸਾਚਾ ਸਾਹਿਬ ਸਾਚੇ ਨਾਇ ਰਹਾਓ ਸਾਚੇ ਨਾਮ ਕੀ ਤਿਲਵੜਿਆਈ ਆਖਤ ਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ

ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਣ ਸਖਾਈ, ਹਰ ਕੀਰਤ ਹਮਰੀ ਰਹਿ ਰਾਸ।

ਜਨ ਨਾਨਕ ਗੁਰਮੁਖ ਪਰਖ ਹੋਏ। ਆਸਾ ਮਹੱਲਾ ਪਹਿਲਾ ਤਿਤ ਸਰਵ ਲੜੈ ਪਹਿਲੇ ਨਿਵਾਸਾ ਪਾਣੀ ਭਾਵਕ ਤਿਨੇ ਕੀਆ ਪੰਕਜ ਮੋ ਪਗ ਨਹੀਂ ਚਾਲੈ ਹਮ ਦੇਖਾਂ ਤੈ ਡੂਬਿਆਲੇ ਮਨ ਏਕ ਨਚੇ ਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀਂ ਵਿਸਰਿਆ। ਆਸਾ ਮਹੱਲਾ ਪੰਜਵਾਂ ਪਈ ਪ੍ਰਾਪਤ।

ਕਦਰ ਦਸਕੰਤਾ, ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਬਿਸਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ, ਜਮਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੋਤੀਓ, ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ, ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈਤ ਜਛਨ ਉਪਜਾਇਓ, ਆਦ ਅੰਤ ਏਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਕਾਰ ਤਿਸੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਨ ਕੋ ਸਿਵਗੁਣ ਸੁਖ ਦੀਓ, ਸਤਨ ਕੋ ਪਲਮੋ ਬਦਕੀਓ, ਕੱਟ ਕੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਕੀਟੀ ਤੇ ਕੁੰਚਰ ਅਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਮ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਕੱਟ ਕੱਟ ਕੇ ਪਟ ਪਟ ਕੀ ਜਾਣੈ, ਜਬ ਉਦ ਕਰ ਕਰਾ ਕਰ ਤਾਰਾ, ਪ੍ਰਜਾ ਧਰਤ ਤਬ ਦੇ ਅਪਾਰਾ, ਜਬ ਆਕਰ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇ ਤਰ ਸਭ ਹੂੰ, ਜੇ ਤੇ ਬਦਨ ਸ੍ਰਿਸ਼ਟ ਸਭ ਥਾਰੈ, ਆਪ ਆਪਣੀ ਬੂਝ ਉਚਾਰੈ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਬੇਦ ਭੇਦ ਅਲ ਆਲਮ, ਨਿਰੰਕਾਰ ਨਿਰਵਕਾਰ ਨਿਰਲੰਬ, ਆਦ ਅਨਿਲ ਅਨਾਦ ਅਸੰਭ, ਤਾ ਕਾ ਮੂੜ ਉਚਾਰਤ ਭੇਦਾ, ਜਾਂ ਕੋ ਪੇਵ ਨ ਪਾਵਤ ਬੇਦਾ, ਤਾ ਕੋ ਕਰ ਪਾਹਨ ਅਨਮਾਨਤ, ਮਹਾਮੂੜ ਕਿਛ ਭੇਦ ਨ ਜਾਣਤ, ਮਹਾਦੇਵ ਕੋ ਕਹਿ ਸਦਾ ਸਿਵ, ਨਿਰੰਕਾਰ ਕਾ ਚਿੰਤ ਨਹੀਂ ਪਿਵ, ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਪਿੰਨ ਪਿੰਨ ਤੋਇ ਤੇਤੀ, ਤੁਮਰਾ ਲਖਾ ਨ ਜਾਏ ਪਸਾਰਾ, ਕਹਿ ਬਿ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਗ ਪਿਓ ਰਾਵ ਕਈ ਪੂਪਾ, ਅੰਡਜ ਜੇ ਰਜ ਸੇ ਤਜ ਕੀਨੀ, ਉਤਪੁਜ ਖਾਨ ਬਹੁ ਰਜ ਦੀਨੀ, ਕਹੋ ਫੂ ਰਾਜਾ ਹਰ ਬੈਠਾ, ਕਹੋ ਸਿਮਟ ਪਯੋ ਸੰਕਰਿਆ ਕੈਠਾ, ਸਗਰੀ ਸ੍ਰਿਸ਼ਟ ਦਿਖਾਏ ਚੰਭਵ, ਆਦ ਜੁਗਾ ਸਰੂਪ ਸੁਜੰਭਵ, ਆਵਰਛਾ ਮੇਰੀ ਤੁਮ ਕਰੋ, ਸਿੱਖ ਉਬਾਰ ਅਸਿੱਖ ਸੰਗਰੋ, ਦੁੱਠ ਜਿਤੇ ਉਠ ਵਤ ਉਤਪਾਤਾ, ਸਕਲ ਮਲੇਸ਼ ਕਰੋ ਰਨਕਾਤਾ, ਜੇ ਅਜ ਤੋ ਤਬ ਸਰਨੀ ਪਰੇ, ਤਿਨ ਕੇ ਦੁਸ਼ਟ ਦੁਖਦ ਹੈ ਮਰੇ, ਪੁਰਖ ਜਮਨ ਪਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਭ ਤਾਰੇ, ਜੋ ਕਲ ਕੋ ਇੱਕ ਬਾਰ ਤਿਹਾਏ ਹੈ, ਤਾਂ ਕੇ ਕਾਲ ਨਿਕਟ ਨਹੀਂ ਆਏ ਹੈ, ਰੱਛਾ ਹੋਏ ਤਾਂ ਸਭ ਕਾਲਾ, ਦੁਸ਼ਟ ਅਰਿਸ਼ਟ ਤਰੇ ਤਤ ਕਾਲਾ, ਕਿਰਪਾ ਦ੍ਰਿਸ਼ਟ ਤਨ ਜਾਹਨ ਹਰ ਹੋ।

ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ ਪੌੜੀ, ਤਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾਹੇ ਉਥੇ ਤੇਰੀ ਰੱਖ ਅਗਨੀ ਉਦਰਮਾ, ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੜ ਜਾ, ਪੌਜਲ ਬਿਖਮਸਦਾ ਗੁਰਸਬ ਦੀ ਪਾਰ ਪਾਏ, ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇ ਹੀ ਖਾਏ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ, ਸਭ ਸਹਿ ਨੂੰ ਕਿਰਪਾ ਸੰਭਾਲੇ ਸਾ ਸਾ, ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਏ। ਸਲੋਕ ਮਹੱਲਾ ਪੰਜਵਾਂ, ਅੰਤਰ ਗੁਰੂ ਆਰਾਧਨਾ, ਜੇਵਾ ਜਪ ਗੁਰਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਨੀ ਸੁਣਨਾ ਗੁਰਨਾਉ, ਸਤਿਗੁਰ

0: रेडियो स्पाइस लोकल न्यूज बुलेटिन 5 मई 2026। हेडलाइंस। क्राइस्ट चर्च मामले विच जूरी वल्लों गंभीर फैसला। ऑकलैंड विच साबका वकील ते मनी लॉन्ड्रिंग दे दोषां दी सुनवाई। मैनुकाऊ पैक एंड सेव पार्किंग फाइन ते विवाद। ताउपो विच कोविड वजह सबसिडी फ्रॉड मामले च अपील खारिज। ओहोपे बीच ते जहरीला समुद्री सप मिलण नाल चौकसी। आखिरी वेले वीजा मिलण नाल पिता अपने नवे जन्मे बच्चे नू देख सकया। ऑकलैंड विच फूड वेस्ट तो एनर्जी प्रोजेक्ट दी गति हौली। खबरां विस्थार नाल। क्राइस्टचर्च विच एक मामले विच जूरी ने एक व्यक्ति नू रेप अते अबडक्शन वर्गे गंभीर दोषां च दोषी करार दिता है। मामला उस घटना नाल जुड़िया है जिथे एक नौजवान लड़की नाल मुलाकात तो बाद उसनू कार ले जाके हमला कीता गया सी। ऑकलैंड विच एक साबका वकील रोहिनी शर्मा उत्ते $600,000 दे मनी लॉन्ड्रिंग मामले विच कार्रवाई जारी है। उसते दो वक् वक् पीड़ितों तो वड्डी रकम लैके उसका गलत इस्तेमाल करन दे दोष हन। मैनुकाऊ दे पैक एंड सेव विच एक खरीदार नू वड्डी शॉपिंग करन तो बाद $85 दा पार्किंग टिकट मिलण नाल नाराजगी सामने आई है। इस मामले ने पार्किंग नियमों ते वड्डी चर्चा छेड़ दित्ती है। ताउपो विच कोविड-19 वेज सबसिडी फ्रॉड मामले विच एक कारोबारी दी सज़ा खिलाफ अपील अदालत ने रद्द कर दित्ती है, जिस नाल उसकी सज़ा बरकरार रहेगी। बे ऑफ प्लेंटी दे ओहोपे बीच ते एक जहरीला समुद्री सप मिलण नाल लोकां नू सावधान रहण लई किया गया है। अधिकारियों ने चेतावनी दित्ती है कि इस तरह के सप खतरनाक हो सकते हैं। एक खुशखबरी विच एक नवे पिता नू आखरी वेले वीजा मिलन कारण वो अपने नवे जन्मे बच्चे नू मिल सकया। इस मामले नू लोकां वल्लों सोशल मीडिया ते काफ़ी सहयोग मिलया। ऑकलैंड विच फूड वेस्ट तो एनर्जी बनाउण वाले प्रोजेक्ट ते काम जारी है, पर इस दी अपटेक हल्ले भी हौली है। इस प्रोजेक्ट दा मकसद कचरे नू गैस अते खाद विच तब्दील करना है। ए सन अज दियां ताज़ा लोकल खबरां। होर अपडेट लई जुड़े रहो रेडियो स्पाइस नाल।
1: ਪੰਜਾਬ ਬਾਰੇ ਜਾਣੀਏ ਨੂੰ ਪ੍ਰਾਊਡਲੀ ਸਪੌਂਸਰ ਕਰਦੇ ਨੇ ਇੰਡੋ ਕੀਵੀ ਟਰੈਵਲਸ, ਪੰਜਾਬੀਆਂ ਦੀ ਇੱਕੋ ਇੱਕ ਆਪਣੀ ਟਰੈਵਲ ਏਜੰਸੀ ਜਿੱਥੇ ਤੁਸੀਂ ਇਹ ਟਿਕਟਾਂ ਦੇ ਪੱਖੋਂ ਕੰਟੈਕਟ ਕਰ ਸਕਦੇ ਹੋ 0800-03-03-93 ਜਾਂ 0226-5-6406।
2: ਭਾਈ ਸਾਹਿਬ ਸਿੰਘ ਇਹ ਮੁੱਢਲੇ ਪੰਜ ਪਿਆਰਾਂ ਵਿੱਚੋਂ ਇੱਕ ਸੀ ਜਿਸ ਦਾ ਪਹਿਲਾ ਨਾਂ ਸਾਹਿਬ ਚੰਦ ਸੀ। ਇਹਨਾਂ ਦਾ ਜਨਮ ਬਿਦਰ ਨਿਵਾਸੀ ਭਾਈ ਚਮਨ ਰਾਮ ਜੋ ਜਾਤ ਦੇ ਨਾਈ ਸਨ ਦੇ ਘਰ ਮਾਤਾ ਬਿਸ਼ਨ ਦੇਵੀ ਦੀ ਕੁੱਖੋਂ ਹੋਇਆ। ਆਪ ਸ਼ੁਰੂ ਤੋਂ ਹੀ ਗੁਰੂ ਘਰ ਦੇ ਸ਼ਰਧਾਲੂ ਸਨ। 1699 ਨੂੰ ਵਿਸਾਖੀ ਦੇ ਸ਼ੁਭ ਦਿਹਾੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਸ਼ਗੜ੍ਹ ਆਨੰਦਪੁਰ ਸਾਹਿਬ ਵਿਖੇ ਹੋਈ ਭਾਰੀ ਇਕੱਠ ਤੇ ਜਦੋਂ ਸੀਸ ਦੀ ਮੰਗ ਕੀਤੀ ਤਾਂ ਅੱਗੇ ਆਉਣ ਵਾਲੇ ਪੰਜ ਨਿਰਭੈ ਸੂਰਮਿਆਂ ਵਿੱਚੋਂ ਇੱਕ ਸਾਹਿਬ ਚੰਦ ਵੀ ਸੀ। ਆਪ ਨੇ ਅੰਮ੍ਰਿਤ ਛਕਣ ਤੋਂ ਪਹਿਲਾਂ ਵੀ ਧਰਮ ਯੁੱਧ ਵਿੱਚ ਹਿੱਸਾ ਲਿਆ। ਭੰਗਾਣੀ ਦੇ ਯੁੱਧ ਵਿੱਚ ਆਪ ਦੁਆਰਾ ਦਿਖਾਈ ਵੀਰਤਾ ਦਾ ਵਰਣਨ ਬਚਿੱਤਰ ਨਾਟਕ ਦੇ 8ਵੇਂ ਅਧਿਆਇ ਵਿੱਚ ਮਿਲਦਾ ਹੈ। ਚਮਕੌਰ ਦੇ ਯੁੱਧ ਦੌਰਾਨ 8 ਪੋਹ ਸਮਤ 1791 ਨੂੰ ਆਪ ਸ਼ਹੀਦ ਹੋ ਗਏ।
3: ਯੇ ਮੈਂ ਜਿੱਤ ਗਿਆ।
4: ਵਾਹ ਬੇਟਾ, ਫੋਨ ਤੇ ਤਾਂ ਬਹੁਤ ਫਾਸਟ ਹੈ, ਪਰ ਦੱਸ 18+7+13 ਇਹੀ ਤਾਂ ਮੁਸ਼ਕਲ ਹੈ। ਸਕਰੀਨ ਤੋਂ ਅੱਖ ਨਹੀਂ ਹਟਦੀ, ਪਰ ਪੜ੍ਹਾਈ ਵੇਲੇ ਧਿਆਨ ਨਹੀਂ ਟਿਕਦਾ।
5: ਸਾਡਾ ਵੀ ਇਹੀ ਹਾਲ ਸੀ, ਫਿਰ ਅਸੀਂ SIP ਅਬੈਕਸ ਜੁਆਇਨ ਕਰਵਾਇਆ। ਬੇਟਾ ਦੱਸ
6: 24+53+96 सेंटर खुल रहा है। फ्री ट्रायल क्लासेस 2-3 मई 2026। कॉल करो 09977-9967। नंबर एक बार फिर तो नोट करो 09977-9967। फोन तो दूर, SIP अबैकस जरूर।
7: त्योहार आ रहे ने, मिठाई की फुले होनी है।
8: ले दस इको जगह जिते मिलती है देसी घ्यो दी शुद्ध मिठाई। मंडे टू फ्राइडे हर रोज नवे स्पेशल्स। कड़ी चावल, मसाला डोसा, राजमा चावल, पिज्जा, पनीर डोसा। शिवानीज रेस्टोरेंट नाम ही काफी है।
7: shivani.co.nz ते जाके ऑर्डर ऑनलाइन करो। न्यूजीलैंड कितने भी शिवानीज रेस्टोरेंट 905 Dominion Road, माउंट रॉस्किन, 23 Eric Baker Place, बाबा टोय टोय। बोले रिश्तिया च मिठास, शिवानीज रेस्टोरेंट है खास। शिवानीज, वेयर टेस्ट मैटर।
9: ग्रोसरी लैन जाना
10: MP
9: बीजी दी खुंडी ते रजाई भी लेके आनी है।
10: MP
9: एक ही MP करी जाने हो।
10: हर जरूरत दा सामान है MP सुपर स्टोर ते। MP चक्की फ्रेश आटा, ऑर्गेनिक प्रोडक्ट्स ते रेस्टोरेंट्स ते घर दी रसोई दा पूरा सामान मिलता है। इना ਇਹਨਾਂ ਨੂੰ ਕਈ ਵਾਰ ਬੈਸਟ ਏਸ਼ੀਅਨ ਬਿਜ਼ਨਸ ਦਾ ਅਵਾਰਡ ਵੀ ਮਿਲਿਆ। ਇੰਡੀਆ ਤੋਂ ਸਿੱਧਾ ਸਾਮਾਨ ਲਿਆਉਂਦੇ ਨੇ। ਵੈਸਟਰਨ ਯੂਨੀਅਨ ਤੇ ਪੈਸੇ ਭੇਜ ਵੀ ਸਕਦੇ ਹੋ ਤੇ ਮੰਗਵਾ ਵੀ ਸਕਦੇ ਹੋ। ਥੋਕਵਾਂ ਸੌਦਾ ਲੈਣ ਤੇ ਹੋਲਸੇਲ ਡਿਸਕਾਊਂਟ ਵੀ ਮਿਲਦਾ ਹੈ। 212 ਸੇਂਟ ਯੂਬਨ ਸਟਰੀਟ, ਵੈਸਟ ਹੈਸਟਿੰਗਸ। ਕਾਲ 0687891190। ਇਹਨਾਂ ਦਾ ਫੇਸਬੁੱਕ ਪੇਜ ਲਾਈਕ ਕਰਨਾ ਨਾ ਭੁੱਲਿਓ।
11: ਵਾਹ ਯਾਰ, ਨਵੀਂ ਕਾਰ ਬੜੀ ਫੁਰਤੀ ਮਾਰੀ।
12: ਆਹੋ, ਬੈਂਕ ਵੱਲੋਂ ਤਾਂ ਟਾਈਮ ਲੱਗਣਾ ਸੀ, ਪਰ ਮੈਂ ਤਾਂ ਲੌਜਿਕ ਫਾਈਨੈਂਸ ਵਾਲੇ ਗੁਰੂ ਕੰਡੋਲਾ ਨੂੰ ਕਾਲ ਲਾਈ ਤੇ 24 ਘੰਟੇ 'ਚ ਲੋਨ ਅਪਰੂਵ ਹੋ ਗਿਆ।
11: ਕਾਰ ਲੋਨ ਜਾਂ ਪਰਸਨਲ ਲੋਨ, ਜਸਟ ਕਾਲ ਅਵੇ ਗੁਰੂ ਕੰਡੋਲਾ, ਮੇਕਸ ਇਟ ਸੋ ਈਜ਼ੀ। ਕਾਲ 0800-564-424।
13: ਹਲਵਾਈ ਸਵੀਟਸ ਐਂਡ ਰੈਸਟੋਰੈਂਟ, ਅਸਲੀ ਇੰਡੀਅਨ ਫਲੇਵਰਸ ਨਿਊਜ਼ੀਲੈਂਡ ਸਟਾਈਲ ਵਿੱਚ।
14: ਡਾਈਨਿੰਗ ਦਾ ਮਜ਼ਾ ਲਓ ਹਲਵਾਈ ਤੇ। ਫਰੈਸ਼ ਸਵੀਟਸ, ਸਨੈਕਸ, ਚਾਟ, ਇੰਡੋ ਚਾਈਨੀਜ਼ ਐਂਡ ਸਾਊਥ ਇੰਡੀਅਨ ਮੈਨੂ ਵੀ ਅਵੇਲੇਬਲ ਹੈ। 100% ਨਿਊਜ਼ੀਲੈਂਡ ਮੇਡ ਸਵੀਟਸ। ਡੇਲੀ ਲਾਈਵ ਜਲੇਬੀ ਸਟਾਲ 2-9 ਵਜੇ ਤੱਕ। ਲੰਚ ਟੂ ਡਿਨਰ ਥਾਲੀ ਆਪਸ਼ਨਸ ਆਲਵੇਸ ਰੈਡੀ। 120 ਬੰਦਿਆਂ ਦਾ ਪਾਰਟੀ ਹਾਲ ਵੀ ਅਵੇਲੇਬਲ ਅਤੇ ਵੈਜ ਐਂਡ ਨਾਨ ਵੈਜ ਕੇਟਰਿੰਗ ਵੀ ਕਰਦੇ ਨੇ। ਇਨਡੋਰ ਜਾਂ ਆਊਟਡੋਰ ਵਿਜ਼ਿਟ ਕਰੋ ਹਲਵਾਈ ਪਾਪਾ ਟੋਏ ਟੋਏ, 204 ਗ੍ਰੇਟ ਸਾਊਥ ਰੋਡ, ਜਾਂ ਹਲਵਾਈ ਹੈਮਿਲਟਨ, 829 ਵਿਕਟੋਰੀਆ ਸਟਰੀਟ।
15: 1 ਡੋਮੀਨੋਜ਼ ਸਪਾਈਸੀ ਪੈਪੇ ਪਨੀਰ, 1 ਡੋਮੀਨੋਜ਼ ਬਟਰ ਚਿਕਨ ਪੀਜ਼ਾ, 1 ਕੋਂਬੋ, ਐਂਡ ਯੇ ਮਾਈ ਫੇਵਰੇਟ ਚੋਕੋਲਾਵਾ ਕੇਕ।
16: ਹੈਲੋ, ਇਹਨੂੰ ਫੇਰ ਡੋਮੀਨੋਜ਼ ਦੇ ਸੁਪਨੇ ਆ ਰਹੇ ਆ?
15: ਹੁਣ ਸੁਪਨੇ ਨੇ ਸੱਚਮੁੱਚ। ਡੋਮੀਨੋਜ਼ ਤੇ ਟਿਊਜ਼ਡੇ ਨੂੰ ਸਪੈਸ਼ਲ ਆਫਰਸ, ਪੀਜ਼ਾ ਔਨ ਹਾਫ ਪ੍ਰਾਈਸ, ਨਾਊ ਐਟ 4 ਨਿਊ ਲੋਕੇਸ਼ਨਸ। ਡੋਮੀਨੋਜ਼, ਪਾਪਾ ਟੋਏ ਟੋਏ, ਮੀਡੋ ਬੈਂਕ, ਮੈਂਗਰੀ, ਮੈਂਗਰੀ ਈਸਟ।
17: ਕਾਰੋਬਾਰ ਵਧਾਣਾ ਹੋਵੇ ਜਾਂ ਟੈਕਸ ਰਿਟਰਨ ਫਾਈਲ ਕਰਾਣਾ ਹੋਵੇ, ਯੁਗਰਾਜ ਸਿੰਘ ਮਾਹਿਲ, CA ਤੇ ਭਰੋਸਾ ਕਰੋ। ਟੈਕਸ ਹੋਵੇ ਜਾਂ ਬਿਜ਼ਨਸ, ਯੁਗਰਾਜ ਸਿੰਘ ਮਾਹਿਲ ਨਾਲ ਸਭ ਕੁਝ ਹੈ ਆਸਾਨ।
18: ਉਹ ਚਾਰਟਰਡ ਅਕਾਊਂਟੈਂਟਸ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਦੇ ਮੈਂਬਰ ਨੇ।
17: ਇਨਕਮ ਟੈਕਸ ਰਿਟਰਨ, GST ਰਿਟਰਨ, ਸਲਾਨਾ ਰਿਪੋਰਟ, ਤਨਖਾਹ ਐਂਡ BAYE। ਨਵਾਂ ਬਿਜ਼ਨਸ ਸ਼ੁਰੂ ਕਰਨਾ, ਕਾਰੋਬਾਰ ਦੀ ਸਲਾਹ, ਲੋਨ ਐਂਡ ਬੈਂਕ ਰਿਪੋਰਟ, ਇਮੀਗ੍ਰੇਸ਼ਨ ਲਈ ਫਾਈਨਾਂਸ ਪੇਪਰ, IRD ਆਡਿਟ, ਟੈਕਸ ਤੋਂ ਬਿਜ਼ਨਸ ਗ੍ਰੋਥ ਤੱਕ।
18: ਯੁਗਰਾਜ ਸਿੰਘ ਮਾਹਿਲ ਚਾਰਟਰਡ ਅਕਾਊਂਟੈਂਟ ਹੈ ਤੁਹਾਡੇ ਨਾਲ। ਕਾਲ ਕਰੋ 0210234669।
19: ਇਨਡੈਲੇਬਲ ਹੋਮਸ, ਕੁਆਲਿਟੀ, ਸਟੈਂਡ ਅਲੋਨ ਅਤੇ ਟੈਰਿਸਟ ਹਾਊਸਿਸ ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ। ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ, ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ। ਵਿਜ਼ਿਟ ਕਰੋ indelibalehomes.co.nz ਤੇ।
20: ਧਿਆਨ ਨਾਲ ਸੁਣੋ ਸਾਊਥ ਆਕਲੈਂਡ ਵਾਲਿਓ, ਸਾਊਥ ਆਕਲੈਂਡ ਮੋਟਰਸ ਲੈ ਕੇ ਆਇਆ ਹੈ ਬਿਗੈਸਟ ਸੇਲ ਐਵਰ। ਹੁਣ ਗੱਡੀਆਂ ਦੀਆਂ ਕੀਮਤਾਂ ਤੇ ਵੱਡਾ ਵਾਰ, ਬਿਗ ਡੀਲਸ, ਬਿਗ ਚੋਇਸ, ਬਿਗ ਸੇਵਿੰਗਸ, ਹਰ ਬਜਟ ਦੀ ਗੱਡੀ ਲਈ ਵੱਡੀ ਛੋਟ ਤੇ ਬੇਮਿਸਾਲ ਬਚਤ। ਇਹ ਮੌਕਾ ਹੱਥੋਂ ਨਾ ਜਾਣ ਦਿਓ। 11 ਮਈ ਤੋਂ 17 ਮਈ ਤੱਕ ਹੀ ਸਾਊਥ ਆਕਲੈਂਡ ਮੋਟਰਸ, ਮੈਨਕੋ, ਬੋਟਲੀ ਅਤੇ ਪੁਕੀ ਕੋਈ ਵਿਖੇ ਆਪਣੀ ਮਨਪਸੰਦ ਦੀ ਗੱਡੀ ਘਰੇ ਲੈ ਜਾਓ ਸਭ ਤੋਂ ਵਧੀਆ ਡੀਲਸ ਦੇ ਨਾਲ। ਵਿਜ਼ਿਟ ਕਰੋ ਸਾਊਥ ਆਕਲੈਂਡ ਮੋਟਰਸ .co.nz ਤੇ।
21: ਕਿਉਰਾ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਮੰਗਲਵਾਰ, 5 ਮਈ 2026 ਦਾ ਵਰਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 22 ਤਰੀਕ ਹੈ। ਪਰਮਿੰਦਰ ਸਿੰਘ, ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਸਿੱਖ ਸੰਸਥਾਵਾਂ ਵੱਲੋਂ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਨੂੰ ਜਿੱਥੇ ਬੀਤੇ ਦਿਨੀ ਨਾਮਨਜ਼ੂਰ ਕਰ ਦਿੱਤਾ ਗਿਆ ਸੀ, ਉੱਥੇ ਹੁਣ ਸਾਰਿਆਂ ਦੀ ਨਜ਼ਰਾਂ ਇਸ ਗੱਲ 'ਤੇ ਰਹਿਣਗੀਆਂ ਕਿ ਜਥੇਦਾਰ ਗੜਗੱਜ ਹੁਣਾਂ ਵੱਲੋਂ 8 ਮਈ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਹੁਣਾਂ ਨੂੰ ਅਕਾਲ ਤਖ਼ਤ 'ਤੇ ਸੱਦਣ ਵੇਲੇ ਕੀ ਗੱਲਾਂ ਕੀਤੀਆਂ ਜਾਂਦੀਆਂ ਨੇ। ਇੰਨਾ ਹੀ ਨਹੀਂ, ਇਸ ਮੌਕੇ ਹੋਏ ਇਕੱਠ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਤਿਕਾਰ ਨਾਲ ਪੇਸ਼ ਹੋਣ ਦੀ ਗੱਲ ਕੀਤੀ ਹੈ ਸਪੀਕਰ ਸੰਧਵਾਂ ਹੁਣਾਂ ਨੇ। ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਵਾਰ ਵਾਰ ਇਹ ਦਾਅਵਾ ਕੀਤਾ ਜਾਂਦਾ ਰਿਹਾ ਕਿ ਉਹਨਾਂ ਨੇ SGPC ਦੀ ਇੱਕ ਸਬ ਕਮੇਟੀ ਦੇ ਵਿੱਚ ਇਕੱਠੇ ਹੋਏ ਬੁੱਧੀਜੀਵੀਆਂ ਦੀ ਰਾਏ ਨੂੰ ਇਸ ਬਿੱਲ ਨੂੰ ਕਾਨੂੰਨ ਬਣਾਉਣ ਵੇਲੇ ਸ਼ਾਮਲ ਕੀਤਾ। ਇਸ ਮਾਮਲੇ ਨੂੰ ਲੈ ਕੇ ਆਖਿਰਕਾਰ ਉਹਨਾਂ ਦਾ ਪੱਖ ਜਥੇਦਾਰ ਸਾਹਿਬ ਅੱਗੇ ਕਿੰਝ ਰੱਖਿਆ ਜਾਵੇਗਾ। ਉੱਧਰ ਅੰਤਰਰਾਸ਼ਟਰੀ ਪੱਧਰ 'ਤੇ ਅਮਰੀਕਾ ਦੇ ਨਾਲ ਜੰਗ ਖਤਮ ਕਰਨ ਲਈ ਇਰਾਨ ਕਾਫੀ ਹੱਦ ਤੱਕ ਰਾਜ਼ੀ ਹੋ ਗਿਆ। ਦੱਸਿਆ ਜਾ ਰਿਹਾ ਕਿ ਉਹਨਾਂ ਨੇ ਖੁਦ ਸ਼ਾਂਤੀ ਪ੍ਰਸਤਾਵ ਭੇਜਿਆ ਜਿਸ ਦੇ ਵਿੱਚ $22 ਕਰੋੜ ਦਾ ਤੇਲ ਲੈ ਕੇ ਹੋਰਮੂਜ਼ ਪਾਰ ਕਰ ਗਏ ਇਰਾਨੀ ਟੈਂਕਰਾਂ ਦੀ ਵੀ ਚਰਚਾ ਹੋਈ ਹੈ। ਹਾਲਾਂਕਿ ਇਸ ਦੌਰਾਨ ਛੁੱਟਪੁੱਟ ਹਮਲੇ ਹਾਲੇ ਵੀ ਇੱਕ ਦੂਸਰੇ ਦੇ ਖਿਲਾਫ਼ ਦਿਖਾਈ ਜਾਂ ਸੁਣਾਈ ਦੇ ਰਹੇ ਨੇ। ਅਤੇ ਉੱਧਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਖਦੇ ਨੇ ਕਿ ਜਦੋਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਔਰਤਾਂ ਨੂੰ ਰਾਸ਼ੀ ਅਤੇ ਮੁਫ਼ਤ ਬਿਜਲੀ ਮਿਲਦੀ ਰਹੇਗੀ। ਉਹਨਾਂ ਆਖਿਆ ਕਿ ਵਿਰੋਧੀਆਂ ਦੀ ਨੀਅਤ ਸਾਫ਼ ਹੁੰਦੀ ਤਾਂ ਬੇਅਦਬੀ ਦਾ ਸਖ਼ਤ ਕਾਨੂੰਨ ਪਹਿਲਾਂ ਹੀ ਬਣ ਗਿਆ ਹੁੰਦਾ। ਹੁਸ਼ਿਆਰਪੁਰ ਦੇ ਮੁਕੇਰੀਆਂ ਲਾਗਲੇ ਪਿੰਡ ਘੋਗਰਾ ਦੇ ਵਿੱਚ ਲੋਕ ਮਿਲਣੀ ਕਰਕੇ ਉਹਨਾਂ ਨੇ ਸਿੱਧਾ ਸੰਵਾਦ ਰਚਾਇਆ ਅਤੇ ਬਹੁਤ ਸਾਰੇ ਅਲੱਗ ਅਲੱਗ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਬਾਰੇ ਚਰਚਾ ਕੀਤੀ, ਆਪਣੀ ਸਰਕਾਰ ਦੇ ਸੋਹਲੇ ਗਾਏ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਾਸਤੇ ਕਾਫੀ ਲਾਰੇ ਲੱਪੇ ਵੀ ਲਾਏ। ਇੱਧਰ ਦਿੱਲੀ ਜਿਹੜੀ ਕਿ ਭਾਰਤ ਦੀ ਰਾਜਧਾਨੀ ਹੈ, ਉੱਥੇ ਇੱਕ 4 ਮੰਜ਼ਿਲਾ ਇਮਾਰਤ ਦੇ ਵਿੱਚ ਅੱਗ ਲੱਗਣ ਨਾਲ 9 ਮੌਤਾਂ ਹੋ ਜਾਣ ਦੀ ਪੁਸ਼ਟੀ ਹੋਈ ਹੈ। ਦਰਅਸਲ AC ਵਿੱਚ ਧਮਾਕੇ ਦੇ ਕਾਰਨ ਅੱਗ ਲੱਗ ਗਈ। ਹਾਲਾਂਕਿ 15 ਲੋਕਾਂ ਨੂੰ ਇਸ 4 ਮੰਜ਼ਿਲਾ ਇਮਾਰਤ ਦੇ ਵਿੱਚੋਂ ਸੁੱਖ ਸਵੀਲੀ ਬਚਾ ਲਿਆ ਗਿਆ। ਅਤੇ ਇੱਧਰ ਹਾਲਾਤ ਜੰਗ ਦੇ ਕਾਰਨ ਤੇਲ ਜਾਂ ਗੈਸ ਮਹਿੰਗੇ ਹੋਣ ਤੱਕ ਸੀਮਿਤ ਨਹੀਂ ਰਹੇ। ਇਸ ਨਾਲ ਵੱਖ ਵੱਖ ਦੇਸ਼ਾਂ ਦੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਉੱਤੇ ਕਾਫੀ ਵੱਡਾ ਫਰਕ ਪੈਣਾ ਸ਼ੁਰੂ ਹੋ ਗਿਆ। ਅਗਲੇ 3 ਮਹੀਨਿਆਂ ਲਈ ਭਾਰਤ ਤੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਾਸਤੇ ਕਈ ਫਲਾਈਟਾਂ ਨੂੰ ਹਾਲ ਦੀ ਘੜੀ ਰੱਦ ਕਰ ਦਿੱਤਾ ਗਿਆ। ਇੰਨਾ ਹੀ ਨਹੀਂ, ਪੱਛਮੀ ਏਸ਼ੀਆ ਵਿੱਚ ਜੰਗ ਕਾਰਨ ਜਹਾਜ਼ ਦੀ ਤੇਲ ਕੀਮਤ ਦੇ ਵਿੱਚ ਭਾਰੀ ਉਛਾਲ ਨਜ਼ਰ ਆ ਰਿਹਾ, ਜਿਸ ਦੇ ਨਾਲ ਬਹੁਤ ਸਾਰੇ ਅਪੁਸ਼ਟ ਕਾਰਨਾਂ ਕਰਕੇ ਹਾਲ ਦੀ ਘੜੀ ਇਹਨਾਂ ਫਲਾਈਟਾਂ ਨੂੰ ਕੈਂਸਲ ਕੀਤਾ ਜਾ ਰਿਹਾ। ਪੰਜਾਬੀ ਪ੍ਰਵਾਸੀ ਇਸ ਤੋਂ ਸਿੱਧੇ ਤੌਰ 'ਤੇ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਨੇ। ਅਤੇ ਉੱਧਰ ਬੀਤੇ ਕੱਲ੍ਹ ਜਿੱਥੇ 5 ਰਾਜਾਂ ਦੇ ਨਤੀਜੇ ਆ ਗਏ ਨੇ, ਜਿਸ ਦੇ ਵਿੱਚ ਮੋਟੇ ਤੌਰ ਦੇ ਉੱਤੇ BJP ਨੇ ਕਾਫੀ ਵੱਡੀ ਲੀਡ ਹਾਸਲ ਕੀਤੀ। ਜੇ ਮੋਟੇ ਤੌਰ 'ਤੇ ਦੇਖਦੇ ਹਾਂ ਤਾਂ ਪੱਛਮੀ ਬੰਗਾਲ ਅਤੇ ਅਸਾਮ ਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਵੱਡੀ ਸਫਲਤਾ ਅਰਜਿਤ ਕੀਤੀ ਹੈ, ਜਦੋਂ ਕਿ ਤਾਮਿਲਨਾਡੂ ਦੇ ਵਿੱਚ DMK 48 ਅਤੇ ADMK 66 ਦੇ ਉੱਤੇ, ਅਤੇ ਉੱਧਰ ਕੇਰਲ ਦੇ ਵਿੱਚ LDF 59 ਅਤੇ UDF 77 ਦੇ ਉੱਤੇ, ਅਤੇ BJP ਨੂੰ ਸਿਰਫ 4 ਸੀਟਾਂ ਮਿਲੀਆਂ ਨੇ। ਸੋ ਇਹਨਾਂ 5 ਰਾਜਾਂ ਦੇ ਵਿੱਚੋਂ 2 ਵੱਡੇ ਰਾਜਾਂ ਦੇ ਵਿੱਚ, ਖਾਸ ਤੌਰ 'ਤੇ ਪੱਛਮੀ ਬੰਗਾਲ ਦੇ ਵਿੱਚ BJP ਦਾ ਕਾਮਯਾਬ ਹੋਣਾ ਆਪਣੇ ਆਪ ਦੇ ਵਿੱਚ ਭਵਿੱਖ ਵਿੱਚ ਹੋਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਉੱਤੇ ਵੀ ਇੱਕ ਪਰਛਾਵੇਂ ਵਾਂਗ ਦਿਖਾਈ ਦੇਵੇਗਾ। ਅਤੇ ਇੱਧਰ ਖਬਰਾਂ ਮਿਲੀਆਂ ਨੇ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਮੀਂਹ ਅਤੇ ਤੂਫਾਨ ਦੇ ਨਾਲ ਦਰਖਤ ਟੁੱਟ ਗਏ ਨੇ, ਕਈ ਥਾਈਂ ਬਿਜਲੀ ਗੁੱਲ ਹੋ ਗਈ ਹੈ, ਅਤੇ 8 ਜ਼ਿਲ੍ਹਿਆਂ ਦੇ ਵਿੱਚ ਹਾਲ ਦੀ ਘੜੀ ਮੌਸਮ ਦੀ ਖਰਾਬੀ ਨੂੰ ਲੈ ਕੇ ਅਲਰਟ ਜਾਰੀ ਹੈ। ਇੱਧਰ ਇਹ ਵੀ ਦੱਸ ਦਈਏ ਕਿ ਪੰਜਾਬ ਦੀ ਭਾਜਪਾ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਹੁਣਾਂ ਨੂੰ ਮਿਲ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਦਰਅਸਲ ਜਾਖੜ ਉਹਨਾਂ ਦੀ ਅਗਵਾਈ ਦੇ ਵਿੱਚ ਪ੍ਰਮੁੱਖ ਆਗੂਆਂ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ, ਅਤੇ ਨਾਲ ਹੀ ਭਾਜਪਾ ਨੇ ਸਟੇਟ ਦੇ ਵਿੱਚ ਡਰੱਗ ਜਨਗਣਨਾ ਦਾ ਵੀ ਵਿਰੋਧ ਕੀਤਾ ਹੈ। ਅਤੇ ਸਵਰਗਵਾਸੀ ਡਾਕਟਰ ਜਗਤਾਰ ਉਹਨਾਂ ਦੇ ਇਸ ਖਿਆਲ ਦੇ ਨਾਲ ਆ ਗਿਆ ਚਾਹਾਂਗਾ ਕਿ ਸਾਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਆਖਦਿਆਂ ਮੈਂ ਦੋਜ਼ਖ, ਸਾਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਆਖਾਂ ਮੈਂ ਦੋਜ਼ਖ, ਮੇਰਾ ਕੁਝ ਵਕਤ ਗੁਜ਼ਰਿਆ ਹੈ ਤੁਹਾਡੇ ਨਾਲ ਵੀ। ਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
0: ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ, ਫਿਰ ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਲਿਮਿਟਿਡ ਵਾਲਿਆਂ ਨੇ ਫਾਈਲ ਹੈਂਡਲ ਕੀਤੀ, ਹਰ ਸਟੈਪ ਸਮਝਾਇਆ। ਅੱਜ ਨਿਊਜ਼ੀਲੈਂਡ 'ਚ ਜੌਬ ਹੈ, ਫੈਮਿਲੀ ਵੀ ਮੇਰੇ ਨਾਲ ਹੈ।
1: ਸਟੂਡੈਂਟ ਵਰਕ ਫੈਮਿਲੀ AEWV ਤੇ ਰੈਜ਼ੀਡੈਂਸ ਵੀਜ਼ਾਸ, ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼, ਟਰੰਗਾ ਆਫਿਸ 150 CBD, ਹੇਸਟਿੰਗਸ ਆਫਿਸ 309A ਫਰੈਮਲੀ ਐਵੀਨਿਊ, ਕਾਲ ਸੁਖਜਿੰਦਰ ਸਿੰਘ 02269706651। ਸਭ ਦੇ ਸੁਪਨੇ ਸੱਚ ਕਰਦੇ।
22: ਯਾਰ ਕੱਲ ਇੱਕ ਚੱਕਰ ਪੈ ਗਿਆ ਤੇ ਪੁਲਿਸ ਨੇ ਹੁਣ ਇੰਟਰਵਿਊ ਲਈ ਬੁਲਾ ਲਿਆ, ਸਮਝ ਨਹੀਂ ਆ ਰਿਹਾ ਕਿ ਕੀ ਕਹਿਣਾ।
23: ਉਹ ਕੋਈ ਨਾ, ਤੂੰ ਫੋਨ ਮਿਲਾ ਤੇ ਟੈਨਸ਼ਨ ਘਟਾ, ਗੁੱਲ ਲਾਅ ਕੋਲ ਜਾ। ਗੁੱਲ ਲਾਅ ਦੇ ਬੈਰਿਸਟਰ ਗੁੱਲ ਕੇਸਰਾਨੀ, ਜਿਨ੍ਹਾਂ ਕੋਲ ਹੈ 20 ਸਾਲ ਤੋਂ ਵੱਧ ਦਾ ਤਜਰਬਾ, ਫੈਮਿਲੀ ਵਾਇਲੈਂਸ, ਟ੍ਰੈਫਿਕ, ਡਰਿੰਕ ਐਂਡ ਡਰਾਈਵ, ਸੈਕਸੁਅਲ ਅਸਾਲਟ, ਡਰੱਗਸ ਡਿਸਹੋਨੈਸਟੀ, ਫਰਾਡ, ਮਿਸਕੰਡਕਟ, ਜਾਂ ਫਿਰ ਨਿਊਜ਼ੀਲੈਂਡ ਪੁਲਿਸ ਦੀ ਇਨਵੈਸਟੀਗੇਸ਼ਨ, ਇਹ ਤੁਹਾਡੇ ਹਰ ਤਰ੍ਹਾਂ ਦੇ ਕਾਨੂੰਨੀ ਮਸਲੇ ਦੇ ਦੇਣਗੇ ਹੱਲ, ਉਹ ਵੀ ਬਿਨਾਂ ਕਿਸੇ ਢਿੱਲ।
22: ਇਹ 9 ਸਾਲ ਨਿਊਜ਼ੀਲੈਂਡ ਪੁਲਿਸ ਦੇ ਸੀਨੀਅਰ ਪ੍ਰੋਸੀਕਿਊਟਰ ਰਹਿ ਚੁੱਕੇ ਨੇ।
23: ਕਾਲ ਬੈਰਿਸਟਰ ਫਾਰੂਕ ਗੁਲ ਕੇਸਰਾਨੀ 02-352-3530-872।
24: ਬੜੀ ਰੀਤ ਸੀ ਕਿ ਸਾਡੇ ਵੀ ਘਰ ਰੌਣਕਾਂ ਹੋਣ, ਸਾਡੇ ਵੀ ਵਿਹੜੇ ਕਿਲਕਾਰੀਆਂ ਹੋਣ।
25: ਤਾਂ ਹੀ ਆਪਾਂ ਚੱਲਿਆ ਆਯੁਰਵੈਦਾ ਹੈਲਥ ਕਲੀਨਿਕ, ਜਿੱਥੇ ਆਯੁਰਵੈਦਿਕ ਤਰੀਕੇ ਨਾਲ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਅਪਰੋਚ ਹੈ ਤੇ ਤੁਹਾਨੂੰ ਇਮੋਸ਼ਨਲ ਸਪੋਰਟ ਵੀ ਦਿੰਦੇ ਨੇ।
24: ਅੱਜ ਹੀ ਕਾਲ ਕਰੋ ਡਾਕਟਰ ਪ੍ਰਿਆ ਨੂੰ, ਜਿਨ੍ਹਾਂ ਨੂੰ ਹੈ 35 ਸਾਲਾਂ ਦਾ ਤਜਰਬਾ। ਹੁਣ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਆਨਲਾਈਨ ਕੰਸਲਟੇਸ਼ਨ ਲਓ ਤੇ ਟ੍ਰੀਟਮੈਂਟ ਪਾਓ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ www.drpriaayurvedic.com। ਆਨਲਾਈਨ ਕੰਸਲਟੇਸ਼ਨ ਲਈ ਵਟਸਐਪ ਕਰੋ 02125309 61 ਜਾਂ ਈਮੇਲ ਕਰੋ priya@ayurvedic.co.nz।
25: ਹਜ਼ਾਰ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ, ਤੁਸੀਂ ਵੀ ਉਹਨਾਂ ਦਾ ਹਿੱਸਾ ਬਣੋ। ਸਟੇ ਪੋਜ਼ਿਟਿਵ, ਡੋਟ ਗਿਵ ਅਪ।
26: ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਿੰਦਰ ਗਿੱਲ।
27: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
28: ਦੋਸਤੋ ਮੈਂ ਤੁਹਾਡਾ ਆਪਣਾ ਗਿੱਲ ਹਰਦੀਪ।
29: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
30: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਚਪਾਲ ਸਿੰਘ।
31: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁਗੀ।
32: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
33: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
34: ਯੂ ਆਰ ਨਾਓ ਟੂਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ।
35: 24/7, 365.

0: ਐਂਡ ਪੰਜਾਬੀਆਂ ਦੀ ਸਭ ਤੋਂ ਵੱਡੀ ਜਿਊਲਰੀ ਸ਼ਾਪ ਸਪਾਰਕਲ ਜਿਊਲਰਸ। ਸਪਾਰਕਲ ਜਿਊਲਰਸ ਗੋਲਡ, ਸਿਲਵਰ ਤੇ ਡਾਇਮੰਡ ਜਿਊਲਰੀ ਦੇ ਬਿਹਤਰੀਨ ਡਿਜ਼ਾਈਨ, ਉਹ ਵੀ ਬਿਗ ਡਿਸਕਾਊਂਟ ਦੇ ਨਾਲ।
1: ਲੈ ਬਾਈ ਕੈਸ਼ ਫਾਰ ਗੋਲਡ ਜਾਂ ਫਿਰ ਜਿਊਲਰੀ ਵੈਲਿਊਸ਼ਨਸ ਦੇ ਲਈ ਸੰਪਰਕ ਕਰੋ ਸਪਾਰਕਲ ਜਿਊਲਰਸ,
0: 208 ਗ੍ਰੇਟ ਸਾਊਥ ਰੋਡ, ਪਾਪਾ ਟੋਇਟੋਏ।
1: ਫਾਰ ਮੋਰ ਇਨਫੋਰਮੇਸ਼ਨ 2772077 ਜਾਂ ਫਿਰ 800-430-377। ਸਪਾਰਕਲ ਜਿਊਲਰਸ। ਸਪਾਰਕਲ ਜਿਊਲਰਸ।
2: ਸਤਿ ਸ਼੍ਰੀ ਅਕਾਲ ਜੀ, ਰਣਜੀਤ ਬਾਵਾ ਵੱਲੋਂ ਫੋਕ ਸਟਾਰ ਨਿਊਜ਼ੀਲੈਂਡ ਟੂਰ ਅਸੀਂ ਲੈ ਕੇ

0: ਸਾਡਾ ਪਹਿਲਾ ਸ਼ੋ ਹੈ ਜੀ 9 ਮਈ ਨੂੰ ਡਿਊ ਡ੍ਰੌਪ ਸੈਂਟਰ ਆਕਲੈਂਡ। ਸੋ ਅਸੀਂ ਆ ਰਹੇ ਹਾਂ ਪਰਫੋਰਮ ਕਰਨ, ਤੁਸੀਂ ਆਪਣੀਆਂ ਟਿਕਟਸ ਲਓ ਔਰ ਪਰਿਵਾਰਾਂ ਨਾਲ ਆਉਣਾ। ਇੱਕ ਬਹੁਤ ਖੂਬਸੂਰਤ ਸ਼ੋਅ ਹੋਊਗਾ, ਤੁਹਾਨੂੰ ਬਹੁਤ ਕਮਾਲ ਦੇ ਗੀਤ ਸਿਖਾਵਾਂਗੇ ਔਰ ਰਲ ਮਿਲ ਕੇ ਤੇ ਰੌਣਕ ਮੇਲੇ ਲਾਵਾਂਗੇ।
1: ਗੜਾ ਪਾਊਗਾ ਹੈਵੀ ਵੇਟ ਬੱਲੀਏ ਨੀ ਹੱਥ ਮਾਰ ਕੇ ਪੱਟਾ ਦੇ
2: ਨਾ ਫਿਰ ਲਾਲਾ, ਇੰਨੀ ਗੱਲ ਸੁਣ ਕੇ ਰੱਬ ਕੁਛ ਨਾ ਕਹੂ।
3: ਲੈ ਰੱਬ ਕਿਉਂ ਨੀ ਕਹੂਗਾ, ਰੱਬ ਨੇ ਕਹਿਣਾ ਭਾਈ ਲੈ ਗਏ ਹਵਾ ਬਠਿੰਡੇ ਵਾਲੇ, ਹਜੇ 2 ਦਿਨ ਉਹਨਾਂ ਦਬੱਲਣੀ ਆ, ਧਮਕੀਆਂ ਦਿੰਦੇ ਚੰਡੀਗੜ੍ਹੀਏ, ਫਿਰ 5 ਦਿਨ ਉੱਥੇ ਘੱਲਣੀ ਆ।
2: ਨਾ ਜੇ ਲੋਕ ਹਵਾ ਆਪਣੀ ਮਰਜ਼ੀ ਦੇ ਨਾਲ ਚਲਾਉਣਗੇ, ਲਾਲਾ ਜੀ ਇਹ ਵੀ ਦੱਸੋ ਫਿਰ ਮੀਂਹ ਕਿੱਦਾਂ ਪਵਾਉਣਗੇ?
3: ਓਹੋ ਭਾਈ, ਮੀਂਹ ਦੇ ਫੋਨ ਵੀ ਰੱਬ ਨੂੰ ਇਸ ਤਰ੍ਹਾਂ ਜਾਣਗੇ।
4: ਆਪ ਜਿਸ ਮੋਬਾਈਲ ਪਰ ਕਾਲ ਕਰ ਰਹੇ ਹੈ ਵੋ ਯਾ ਤੋ ਇਸ ਸਮੇਂ ਬੰਦ ਹੈ ਯਾ ਕਵਰੇਜ ਖੇਤਰ ਸੇ ਬਾਹਰ ਹੈ।
5: ਸੁਣਿਆ ਤੁਸੀਂ, ਹੁਣ ਆਪਣਾ ਕਾਰ ਲੈਣਾ ਹੋ ਗਿਆ ਈਜ਼ੀ।
6: ਕਿਵੇਂ?
5: ਬੈਂਕ ਆਫ ਬੜੌਦਾ ਹੋਮ ਲੋਨ, ਕੈਸ਼ਬੈਕ ਅਪ ਟੂ 1%, ਫਾਸਟ ਅਪਰੂਵਲਸ, ਟੈਨਿਓਰ 30 ਸਾਲ ਤੱਕ,
6: ਸੇਵਿੰਗਸ
5: 1 ਸਾਲ ਦਾ ਟਰਮ ਡਿਪੋਜ਼ਿਟ 3.65% ਪਰ ਐਨਮ, 60 ਸਾਲ ਤੋਂ ਉੱਪਰ ਵਾਲਿਆਂ ਲਈ ਐਕਸਟਰਾ 0.50% ਸੇਵਿੰਗ ਤੇ 0.10% ਡਿਪੋਜ਼ਿਟ ਤੇ।
6: ਵਾਹ!
5: ਵਿਜ਼ਿਟ ਕਰੋ
7: 114 ਡੋਮੀਨੀਅਨ ਰੋਡ, ਮਾਊਂਟ ਈਡਨ, ਆਕਲੈਂਡ। ਕਾਲ ਕਰੋ 0800024404।
5: ਬੈਂਕ ਆਫ ਬੜੌਦਾ, ਨਿਊਜ਼ੀਲੈਂਡ, ਤੁਹਾਡੇ ਸੁਪਨੇ ਹੁਣ ਆਸਾਨ।
8: ਸਤਿ ਸ਼੍ਰੀ ਅਕਾਲ, ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੌਡਕਾਸਟ ਫਰੋਮ Petawi. You may contact us directly on 021-373-158.

ਹਾਂਜੀ ਜਗਤੇ ਉੱਚੀ ਸ਼ਾਨ ਪਹਿਲੀਆਂ ਜਗਤੇ ਉੱਚੀ ਸ਼ਾਨ ਅੜੀ ਪਾ ਹਰੀਆਂ ਪਹਿਲੀਆਂ ਆਹ ਅੜੀ ਪਾ ਹਰੀਆਂ ਪਹਿਲੀਆਂ।

0: Indelible Homes Quality Stand Alone ਅਤੇ Terraced Houses ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ ਵਿਜ਼ਿਟ ਕਰੋ indelibleHomes.co.nz ਤੇ
1: ਕੀ ਤੁਸੀਂ ਇਮੀਗ੍ਰੇਸ਼ਨ ਦੇ ਕਿਸੇ ਮਸਲੇ ਦਾ ਹੱਲ ਚਾਹੁੰਦੇ ਹੋ
2: ਕੀ ਤੁਹਾਡਾ ਵੀਜ਼ਾ ਬਾਰ-ਬਾਰ ਰਿਫਿਊਜ਼ ਹੋ ਰਿਹਾ
1: ਤਾਂ ਫਿਰ ਅੱਜ ਹੀ ਮਿਲੋ ਜ਼ੈਨਿਥ ਇਮੀਗ੍ਰੇਸ਼ਨ ਸੋਲੂਸ਼ਨਸ ਨੂੰ
2: ਸੁਖਪ੍ਰੀਤ ਕੌਰ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਜ਼ੈਨਿਥ ਇਮੀਗ੍ਰੇਸ਼ਨ ਸੋਲੂਸ਼ਨਸ ਨਿਊਜ਼ੀਲੈਂਡ ਰੈਜ਼ੀਡੈਂਟਸ ਸਟੱਡੀ ਵੀਜ਼ਾ ਵਰਕ ਵੀਜ਼ਾ ਜਾਂ ਡੈਪੋਟੇਸ਼ਨ ਸੈਕਸ਼ਨ 61 ਮਿਨਿਸਟਰੀਅਲ ਜਾਂ ਟ੍ਰਿਬਿਊਨਲ ਅਪੀਲ ਕਾਲ 211-825-718
1: 211-825-718
3: ਜਾਂ ਫਿਰ ਵਿਜ਼ਿਟ ਕਰੋ ਲੈਵਲ 1 706 ਗ੍ਰੇਟ ਸਾਊਥ ਰੋਡ ਪੈਨਰੋਜ਼ ਆਕਲੈਂਡ
1: ਵਿਜ਼ਿਟਰ ਵਾਸਤੇ ਕਾਰ ਪਾਰਕ ਅਵੇਲੇਬਲ ਹੈ
4: ਫੈਂਸਿੰਗ ਵੀ ਕਰਾਣੀ ਆ ਤੇ ਬੈਕਯਾਰਡ ਸਪੇਸ ਵੀ ਵਧੀਆ ਯੂਜ਼ ਹੋ ਜੇ ਤੇ ਕੰਮ ਵੀ ਹਾਈ ਫਾਈ ਹੋਵੇ
5: ਫੇਰ ਤਾਂ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ ਵਾਲਿਆਂ ਨੂੰ ਹੀ ਕਾਲ ਲਾਨੇ ਆ ਵੇਖੀ ਕਿੱਦਾਂ ਘਰ ਦੀ ਟ੍ਰਾਂਸਫਾਰਮੇਸ਼ਨ ਹੁੰਦੀ ਆ ਨਾਲੇ ਹਾਈਲੀ ਸਕਿੱਲ ਟੀਮ ਆ ਉਹਨਾਂ ਕੋਲ ਐਂਡ ਕੰਮ ਹਾਈ ਫਾਈ ਦੇ ਨਾਲ ਬਜਟ ਫ੍ਰੈਂਡਲੀ ਵੀ ਹੁੰਦਾ ਹੈ
4: ਕਾਲਜ ਲੈਂਡਸਕੇਪਿੰਗ ਡੈਕਿੰਗ ਐਂਡ ਫੈਂਸ ਵਰਕ ਲਈ ਯਾਦ ਰੱਖੋ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ ਪਾਈਨ ਕਵੇਲਾ ਵਾਈਟੈਕਸ ਡੈਕ ਅਲਮੋਨੀਅਮ ਔਰ ਟਿੰਬਰ ਫੈਂਸ ਐਂਡ ਗੇਟ ਐਨਵਿੰਗ ਆਰਟੀਫਿਸ਼ੀਅਲ ਗ੍ਰਾਸ ਪੇਵਰਸ ਜੋ ਚਾਹੇ ਕਸਟਮਾਈਜ਼ ਕਰਵਾ ਸਕਦੇ ਹੋ ਡੀਐਮ ਫਾਰ ਫ੍ਰੀ ਕੋਡਸ ਕਾਲ 020-449-0009 ਔਰ ਈਮੇਲ hdfenceanddeck@gmail.com
6: ਅਗਰ ਤੁਸੀਂ ਬਿਮਾਰੀ ਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਹੋ ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਹੋਮਿਓਪੈਥੀ ਇਲਾਜ ਦੀ ਵਿਧੀ ਅਪਣਾਓ ਆਕਲੈਂਡ ਵਿੱਚ ਹੋਮਿਓਪੈਥੀ ਦੇ ਮਸ਼ਹੂਰ ਡਾਕਟਰ ਪ੍ਰੀਤ ਕਈ ਸਾਲਾਂ ਤੋਂ ਪ੍ਰੈਕਟਿਸ ਕਰਦੇ ਆ ਰਹੇ ਨੇ ਡਾਕਟਰ ਪ੍ਰੀਤ ਗੋਲਡ ਮੈਡਲਿਸਟ ਨੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਪੱਕਾ ਇਲਾਜ ਕਰਵਾਉਣ ਲਈ ਅਤੇ ਪ੍ਰੋਫੈਸ਼ਨਲ ਸਰਵਿਸ ਲਈ ਅੱਜ ਹੀ ਸੰਪਰਕ ਕਰੋ ਡਾਕਟਰ ਪ੍ਰੀਤ ਨੂੰ 2781106 ਤੇ ਜਾਂ ਫਿਰ 02112563 56 ਤੇ ਜਾਂ ਵਿਜ਼ਿਟ ਕਰੋ 415 ਗ੍ਰੇਟ ਸਾਊਥ ਰੋਡ ਪਾਪਟੋਇਟ ਹੋਏ
7: ਤੂੰ ਹਾਰ ਆ ਰਹੇ ਨੇ ਮਿਠਾਈ ਕਿੱਥੋਂ ਲਿਆਉਣੀ ਆ
8: ਲੈ ਦੱਸ ਇੱਕੋ ਜਗ੍ਹਾ ਜਿੱਥੇ ਮਿਲਦੀ ਹੈ ਦੇਸੀ ਘਿਓ ਦੀ ਸ਼ੁੱਧ ਮਿਠਾਈ ਮੰਡੇ ਟੂ ਫਰਾਈਡੇ ਹਰ ਰੋਜ਼ ਨਵੇਂ ਸਪੈਸ਼ਲਸ ਕੜੀ ਚਾਵਲ ਮਸਾਲਾ ਡੋਸਾ ਰਾਜਮਾ ਚਾਵਲ ਪੀਜ਼ਾ ਪਨੀਰ ਡੋਸਾ ਸ਼ਿਵਾਨੀਜ਼ ਰੈਸਟੋਰੈਂਟ ਨਾਮ ਹੀ ਕਾਫੀ ਹੈ
9: shivani.co.nz ਤੇ ਜਾ ਕੇ ਆਰਡਰ ਆਨਲਾਈਨ ਕਰੋ ਨਿਊਜ਼ੀਲੈਂਡ ਕਿਤੇ ਵੀ ਸ਼ਿਵਾਨੀਜ਼ ਰੈਸਟੋਰੈਂਟ 905 ਡੋਮਿਨੀਅਨ ਰੋਡ ਮਾਊਂਟ ਰੋਸਕਿਨ 23 ਐਰਿਕ ਬੇਕਰ ਪਲੇਸ ਬਾਬਾ ਟੋਇਟੋਏ ਓਲੇ ਰਿਸ਼ਤਿਆਂ ਚ ਮਿਠਾਸ ਸ਼ਿਵਾਨੀਜ਼ ਰੈਸਟੋਰੈਂਟ ਹੈ ਖਾਸ ਸ਼ਿਵਾਨੀਜ਼ ਵੇਅਰ ਟੇਸਟ ਮੈਟਰਸ

0: ਵਾਹ ਯਾਰ ਨਵੀਂ ਕਾਰ ਬੜੀ ਫੁਰਤੀ ਮਾਰੀ।
1: ਆਹੋ ਬੈਂਕ ਵੱਲੋਂ ਤਾਂ ਟਾਈਮ ਲੱਗਣਾ ਸੀ, ਪਰ ਮੈਂ ਤਾਂ ਲੌਜਿਕ ਫਾਈਨੈਂਸ ਵਾਲੇ ਗੁਰੂ ਕੰਡੋਲਾ ਨੂੰ ਕਾਲ ਲਾਈ ਤੇ 24 ਘੰਟੇ ਚ ਲੋਨ ਅਪਰੂਵ ਹੋ ਗਿਆ।
0: ਕਾਰ ਲੋਨ ਜਾਂ ਪਰਸਨਲ ਲੋਨ, ਜਸਟ ਕਾਲ ਅਵੇ ਗੁਰੂ ਕੰਡੋਲਾ, ਮੇਕਸ ਇਟ ਸੋ ਈਜ਼ੀ। ਕਾਲ 0800-564-424।
2: ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਿੰਦਰ ਗਿੱਲ। ਸਤਿ ਸ਼੍ਰੀ ਅਕਾਲ
3: ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
4: ਦੋਸਤੋ ਮੈਂ ਤੁਹਾਡਾ ਆਪਣਾ ਗਿੱਲ ਰਣਜੋਤ।
5: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਕਿਰਪਾਲ ਸਿੰਘ।
6: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਗੀ।
7: ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
8: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
9: ਯੂ ਆਰ ਨਾਓ ਟਿਊਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ।
10: ਮੁੰਡੇ
11: ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ।
12: ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।
11: ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਂਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ, 021-99-4458 ਜਾਂ ਫਿਰ 09-212-9563।
12: ਸਟਾਈਲ ਐਂਡ ਜ਼ੈਡ ਇਵੈਂਟਸ, ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ।
13: ਰੇਡੀਓ ਸਪਾਈਸ ਲੋਕਲ ਨਿਊਜ਼ ਬੁਲੇਟਿਨ 5 ਮਈ 2026। ਹੈਡਲਾਈਨਸ: ਕ੍ਰਾਈਸਟਚਰਚ ਮਾਮਲੇ ਵਿੱਚ ਜੂਰੀ ਵੱਲੋਂ ਗੰਭੀਰ ਫੈਸਲਾ। ਆਕਲੈਂਡ ਵਿੱਚ ਸਾਬਕਾ ਵਕੀਲ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਸੁਣਵਾਈ। ਮੈਨੋਕਾਊ ਪੈਕ ਐਂਡ ਸੇਵ ਪਾਰਕਿੰਗ ਫਾਈਨ ਤੇ ਵਿਵਾਦ। ਤਾਉਪੋ ਵਿੱਚ ਕੋਵਿਡ ਵਜੇ ਸਬਸਿਡੀ ਫਰਾਡ ਮਾਮਲੇ 'ਚ ਅਪੀਲ ਖਾਰਿਜ। ਓਹੋਪੇ ਬੀਚ ਤੇ ਜ਼ਹਿਰੀਲਾ ਸਮੁੰਦਰੀ ਸੱਪ ਮਿਲਣ ਨਾਲ ਚੌਕਸੀ। ਆਖਰੀ ਵੇਲੇ ਵੀਜ਼ਾ ਮਿਲਣ ਨਾਲ ਪਿਤਾ ਆਪਣੇ ਨਵੇਂ ਜਨਮੇ ਬੱਚੇ ਨੂੰ ਦੇਖ ਸਕਿਆ। ਆਕਲੈਂਡ ਵਿੱਚ ਫੂਡ ਵੇਸਟ ਤੋਂ ਐਨਰਜੀ ਪ੍ਰੋਜੈਕਟ ਦੀ ਗਤੀ ਹੌਲੀ। ਖ਼ਬਰਾਂ ਵਿਸਥਾਰ ਨਾਲ: ਕ੍ਰਾਈਸਟਚਰਚ ਵਿੱਚ ਇੱਕ ਮਾਮਲੇ ਵਿੱਚ ਜੂਰੀ ਨੇ ਇੱਕ ਵਿਅਕਤੀ ਨੂੰ ਰੇਪ ਅਤੇ ਅਬਡਕਸ਼ਨ ਵਰਗੇ ਗੰਭੀਰ ਦੋਸ਼ਾਂ 'ਚ ਦੋਸ਼ੀ ਕਰਾਰ ਦਿੱਤਾ ਹੈ। ਮਾਮਲਾ ਉਸ ਘਟਨਾ ਨਾਲ ਜੁੜਿਆ ਹੈ ਜਿੱਥੇ ਇੱਕ ਨੌਜਵਾਨ ਲੜਕੀ ਨਾਲ ਮੁਲਾਕਾਤ ਤੋਂ ਬਾਅਦ ਉਸ ਨੂੰ ਕਾਰ ਲੈ ਜਾ ਕੇ ਹਮਲਾ ਕੀਤਾ ਗਿਆ ਸੀ। ਆਕਲੈਂਡ ਵਿੱਚ ਇੱਕ ਸਾਬਕਾ ਵਕੀਲ ਰੋਹਿਨੀ ਸ਼ਰਮਾ ਉੱਤੇ $600,000 ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਰਵਾਈ ਜਾਰੀ ਹੈ। ਉਸ ਤੇ ਦੋ ਵੱਖ ਵੱਖ ਪੀੜਤਾਂ ਤੋਂ ਵੱਡੀ ਰਕਮ ਲੈ ਕੇ ਉਸ ਦਾ ਗਲਤ ਇਸਤੇਮਾਲ ਕਰਨ ਦੇ ਦੋਸ਼ ਹਨ। ਮੈਨੂਕਾਊ ਦੇ ਪੈਕ ਐਂਡ ਸੇਵ ਵਿੱਚ ਇੱਕ ਖਰੀਦਦਾਰ ਨੂੰ ਵੱਡੀ ਸ਼ਾਪਿੰਗ ਕਰਨ ਤੋਂ ਬਾਅਦ $85 ਦਾ ਪਾਰਕਿੰਗ ਟਿਕਟ ਮਿਲਣ ਨਾਲ ਨਾਰਾਜ਼ਗੀ ਸਾਹਮਣੇ ਆਈ ਹੈ। ਇਸ ਮਾਮਲੇ ਨੇ ਪਾਰਕਿੰਗ ਨਿਯਮਾਂ ਤੇ ਵੱਡੀ ਚਰਚਾ ਛੇੜ ਦਿੱਤੀ ਹੈ। ਤਾਉਪੋ ਵਿੱਚ ਕੋਵਿਡ-19 ਵੇਜ ਸਬਸਿਡੀ ਫਰਾਡ ਮਾਮਲੇ ਵਿੱਚ ਇੱਕ ਕਾਰੋਬਾਰੀ ਦੀ ਸਜ਼ਾ ਖਿਲਾਫ ਅਪੀਲ ਅਦਾਲਤ ਨੇ ਰੱਦ ਕਰ ਦਿੱਤੀ ਹੈ, ਜਿਸ ਨਾਲ ਉਸ ਦੀ ਸਜ਼ਾ ਬਰਕਰਾਰ ਰਹੇਗੀ। ਬੇ ਆਫ ਪਲੈਂਟੀ ਦੇ ਓਹੋਪੇ ਬੀਚ ਤੇ ਇੱਕ ਜ਼ਹਿਰੀਲਾ ਸਮੁੰਦਰੀ ਸੱਪ ਮਿਲਣ ਨਾਲ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਸੱਪ ਖਤਰਨਾਕ ਹੋ ਸਕਦੇ ਹਨ। ਇੱਕ ਖੁਸ਼ਖਬਰੀ ਵਿੱਚ ਇੱਕ ਨਵੇਂ ਪਿਤਾ ਨੂੰ ਆਖਰੀ ਵੇਲੇ ਵੀਜ਼ਾ ਮਿਲਣ ਕਾਰਨ ਉਹ ਆਪਣੇ ਨਵੇਂ ਜਨਮੇ ਬੱਚੇ ਨੂੰ ਮਿਲ ਸਕਿਆ। ਇਸ ਮਾਮਲੇ ਨੂੰ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਕਾਫੀ ਸਹਿਯੋਗ ਮਿਲਿਆ। ਆਕਲੈਂਡ ਵਿੱਚ ਫੂਡ ਵੇਸਟ ਤੋਂ ਐਨਰਜੀ ਬਣਾਉਣ ਵਾਲੇ ਪ੍ਰੋਜੈਕਟ ਤੇ ਕੰਮ ਜਾਰੀ ਹੈ, ਪਰ ਇਸ ਦੀ ਅਪਟੇਕ ਹੱਲੇ ਵੀ ਹੌਲੀ ਹੈ। ਇਸ ਪ੍ਰੋਜੈਕਟ ਦਾ ਮਕਸਦ ਕਚਰੇ ਨੂੰ ਗੈਸ ਅਤੇ ਖਾਦ ਵਿੱਚ ਤਬਦੀਲ ਕਰਨਾ ਹੈ। ਇਹ ਸਨ ਅੱਜ ਦੀਆਂ ਤਾਜ਼ਾ ਲੋਕਲ ਖਬਰਾਂ। ਹੋਰ ਅਪਡੇਟ ਲਈ ਜੁੜੇ ਰਹੋ ਰੇਡੀਓ ਸਪਾਈਸ ਨਾਲ।
14: ਪੰਜਾਬ ਬਾਰੇ ਜਾਣੀਏ ਨੂੰ ਪ੍ਰਾਊਡਲੀ ਸਪੌਂਸਰ ਕਰਦੇ ਨੇ ਇੰਡੋ ਕੀਵੀ ਟਰੈਵਲਸ, ਪੰਜਾਬੀਆਂ ਦੀ ਇੱਕੋ ਇੱਕ ਆਪਣੀ ਟਰੈਵਲ ਏਜੰਸੀ, ਜਿੱਥੇ ਤੁਸੀਂ ਏਅਰ ਟਿਕਟਾਂ ਦੇ ਪੱਖੋਂ ਕੰਟੈਕਟ ਕਰ ਸਕਦੇ ਹੋ 0800-03-03-93 ਜਾਂ 0222-65-64-06।
15: ਭਾਈ ਸਾਹਿਬ ਸਿੰਘ ਇਹ ਮੁੱਢਲੇ ਪੰਜ ਪਿਆਰਾਂ ਵਿੱਚੋਂ ਇੱਕ ਸੀ, ਜਿਸ ਦਾ ਪਹਿਲਾ ਨਾਂ ਸਾਹਿਬ ਚੰਦ ਸੀ। ਇਹਨਾਂ ਦਾ ਜਨਮ ਬਿਦਰ ਨਿਵਾਸੀ ਭਾਈ ਚਮਨ ਰਾਮ ਜੋ ਜਾਤ ਦੇ ਨਾਈ ਸਨ ਦੇ ਘਰ ਮਾਤਾ ਬਿਸ਼ਨ ਦੇਵੀ ਦੀ ਕੁੱਖੋਂ ਹੋਇਆ। ਆਪ ਸ਼ੁਰੂ ਤੋਂ ਹੀ ਗੁਰੂ ਘਰ ਦੇ ਸ਼ਰਧਾਲੂ ਸਨ। 1699 ਨੂੰ ਵਿਸਾਖੀ ਦੇ ਸ਼ੁਭ ਦਿਹਾੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਸ਼ਗੜ੍ਹ ਆਨੰਦਪੁਰ ਸਾਹਿਬ ਵਿਖੇ ਹੋਈ ਭਾਰੀ ਇਕੱਠ ਤੇ ਜਦੋਂ ਸੀਸ ਦੀ ਮੰਗ ਕੀਤੀ ਤਾਂ ਅੱਗੇ ਆਉਣ ਵਾਲੇ ਪੰਜ ਨਿਰਭੈ ਸੂਰਮਿਆਂ ਵਿੱਚੋਂ ਇੱਕ ਸਾਹਿਬ ਚੰਦ ਵੀ ਸੀ। ਆਪ ਨੇ ਅੰਮ੍ਰਿਤ ਛਕਣ ਤੋਂ ਪਹਿਲਾਂ ਵੀ ਧਰਮ ਯੁੱਧ ਵਿੱਚ ਹਿੱਸਾ ਲਿਆ। ਭੰਗਾਣੀ ਦੇ ਯੁੱਧ ਵਿੱਚ ਆਪ ਦੁਆਰਾ ਦਿਖਾਈ ਵੀਰਤਾ ਦਾ ਵਰਣਨ ਬਚਿੱਤਰ ਨਾਟਕ ਦੇ 8ਵੇਂ ਅਧਿਆਇ ਵਿੱਚ ਮਿਲਦਾ ਹੈ। ਚਮਕੌਰ ਦੇ ਯੁੱਧ ਦੌਰਾਨ 8 ਪੋਹ ਸਮਤ 1791 ਨੂੰ ਆਪ ਸ਼ਹੀਦ ਹੋ ਗਏ।

0: ਘਰ ਤਾਂ ਲੈਣਾ ਪਰ ਕ੍ਰੈਡਿਟ ਸਕੋਰ ਘੱਟ ਹੋਣ ਕਰਕੇ ਬੈਂਕ ਨੇ ਮੇਰੀ ਐਪਲੀਕੇਸ਼ਨ ਰਿਫਿਊਜ਼ ਕਰ ਦਿੱਤੀ। ਉੱਤੋਂ ਬੈਂਕਸ ਦੇ ਬਦਲਦੇ ਇੰਟਰਸਟ ਰੇਟਸ ਤੇ ਆ ਹੈਵੀ ਪੇਪਰ ਵਰਕ ਦਾ ਲੋਡ, ਬਹੁਤ ਕਨਫਿਊਜ਼ਨ ਹੈ।
1: ਓ ਜੀ ਹੁਣ ਫਿਕਰ ਨਾਟ, ਦ ਮੋਰਗੇਜ ਸਪਲਾਈ ਦੇ ਮੋਰਗੇਜ ਐਡਵਾਈਜ਼ਰ ਨੀਤ ਧਮਾਨ ਤੁਹਾਨੂੰ ਪ੍ਰੋਪਰ ਗਾਈਡੈਂਸ ਦਿੰਦੇ ਹਨ ਤੇ ਸਹੀ ਪਾਥਵੇ ਦੇ ਕੇ ਤੁਹਾਨੂੰ ਲੋਨ ਲਈ ਐਲੀਜੀਬਲ ਕਰਵਾਉਂਦੇ ਹਨ। ਫਸਟ ਹੋਮ ਬਾਏ ਕਰਨਾ ਹੋਵੇ, ਮੋਰਗੇਜ ਰੀਫਾਈਨਾਂਸ, ਬਾਇੰਗ ਇਨਵੈਸਟਮੈਂਟ ਪ੍ਰੋਪਰਟੀ, ਕੰਸਟਰਕਸ਼ਨ ਲੋਨ, ਬਿਜ਼ਨਸ ਲੋਨ ਐਂਡ ਲੋਨ ਟੂ ਬਾਏ ਕਾਰ ਔਰ ਟਰੱਕ ਔਰ ਟੂ ਪੇ IRDA ਟੈਕਸ, ਬੈਸਟ ਇੰਟਰਸਟ ਰੇਟ ਐਂਡ ਟੇਲਰਡ ਫਾਈਨੈਂਸ਼ੀਅਲ ਐਡਵਾਈਜ਼ ਲਈ ਅੱਜ ਹੀ ਕਾਲ ਕਰੋ ਸਰਕਾਰ ਨੀਤ ਧਮਾਨ 0276286338।
2: ਕਿਉਰਾ, ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਐਂਡ ਹੈਲੋ। ਅੱਜ ਦਿਨ ਮੰਗਲਵਾਰ 5 ਮਈ 2026 ਦਾ ਵਰਾ, ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 22 ਤਰੀਕ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਸਿੱਖ ਸੰਸਥਾਵਾਂ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਨੂੰ ਜਿੱਥੇ ਬੀਤੇ ਦਿਨੀ ਨਾਮਨਜ਼ੂਰ ਕਰ ਦਿੱਤਾ ਗਿਆ ਸੀ, ਉੱਥੇ ਹੁਣ ਸਾਰਿਆਂ ਦੀ ਨਜ਼ਰਾਂ ਇਸ ਗੱਲ 'ਤੇ ਰਹਿਣਗੀਆਂ ਕਿ ਜਥੇਦਾਰ ਗੜਗੱਜ ਹੁਣਾਂ ਵੱਲੋਂ 8 ਮਈ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਹੁਣਾਂ ਨੂੰ ਅਕਾਲ ਤਖ਼ਤ 'ਤੇ ਸੱਦਣ ਵੇਲੇ ਕੀ ਗੱਲਾਂ ਕੀਤੀਆਂ ਜਾਂਦੀਆਂ ਨੇ। ਇੰਨਾ ਹੀ ਨਹੀਂ, ਇਸ ਮੌਕੇ ਹੋਏ ਇਕੱਠ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਤਿਕਾਰ ਨਾਲ ਪੇਸ਼ ਹੋਣ ਦੀ ਗੱਲ ਕੀਤੀ ਹੈ ਸਪੀਕਰ ਸੰਧਵਾਂ ਹੁਣਾਂ ਨੇ। ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਵਾਰ ਵਾਰ ਇਹ ਦਾਅਵਾ ਕੀਤਾ ਜਾਂਦਾ ਰਿਹਾ ਕਿ ਉਹਨਾਂ ਨੇ STPC ਦੀ ਇੱਕ ਸਬ ਕਮੇਟੀ ਦੇ ਵਿੱਚ ਇਕੱਠੇ ਹੋਏ ਬੁੱਧੀਜੀਵੀਆਂ ਦੀ ਰਾਏ ਨੂੰ ਇਸ ਬਿੱਲ ਨੂੰ ਕਾਨੂੰਨ ਬਣਾਉਣ ਵੇਲੇ ਸ਼ਾਮਲ ਕੀਤਾ। ਇਸ ਮਾਮਲੇ ਨੂੰ ਲੈ ਕੇ ਆਖਿਰਕਾਰ ਉਹਨਾਂ ਦਾ ਪੱਖ ਜਥੇਦਾਰ ਸਾਹਿਬ ਅੱਗੇ ਕਿੰਝ ਰੱਖਿਆ ਜਾਵੇਗਾ। ਉੱਧਰ ਅੰਤਰਰਾਸ਼ਟਰੀ ਪੱਧਰ 'ਤੇ ਅਮਰੀਕਾ ਦੇ ਨਾਲ ਜੰਗ ਖਤਮ ਕਰਨ ਲਈ ਇਰਾਨ ਕਾਫੀ ਹੱਦ ਤੱਕ ਰਾਜ਼ੀ ਹੋ ਗਿਆ। ਦੱਸਿਆ ਜਾ ਰਿਹਾ ਕਿ ਉਹਨਾਂ ਨੇ ਖੁਦ ਸ਼ਾਂਤੀ ਪ੍ਰਸਤਾਵ ਭੇਜਿਆ ਜਿਸ ਦੇ ਵਿੱਚ $22 ਕਰੋੜ ਦਾ ਤੇਲ ਲੈ ਕੇ ਹੋਰਮੂਜ਼ ਪਾਰ ਕਰ ਗਏ ਇਰਾਨੀ ਟੈਂਕਰਾਂ ਦੀ ਵੀ ਚਰਚਾ ਹੋਈ ਹੈ। ਹਾਲਾਂਕਿ ਇਸ ਦੌਰਾਨ ਛੁੱਟਪੁੱਟ ਹਮਲੇ ਹਾਲੇ ਵੀ ਇੱਕ ਦੂਸਰੇ ਦੇ ਖਿਲਾਫ ਦਿਖਾਈ ਜਾਂ ਸੁਣਾਈ ਦੇ ਰਹੇ ਨੇ। ਅਤੇ ਉੱਧਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਖਦੇ ਨੇ ਕਿ ਜਦੋਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਔਰਤਾਂ ਨੂੰ ਰਾਸ਼ੀ ਅਤੇ ਮੁਫ਼ਤ ਬਿਜਲੀ ਮਿਲਦੀ ਰਹੇਗੀ। ਉਹਨਾਂ ਆਖਿਆ ਕਿ ਵਿਰੋਧੀਆਂ ਦੀ ਨੀਅਤ ਸਾਫ਼ ਹੁੰਦੀ ਤਾਂ ਬੇਅਦਬੀ ਦਾ ਸਖ਼ਤ ਕਾਨੂੰਨ ਪਹਿਲਾਂ ਹੀ ਬਣ ਗਿਆ ਹੁੰਦਾ। ਹੁਸ਼ਿਆਰਪੁਰ ਦੇ ਮੁਕੇਰੀਆਂ ਲਾਗਲੇ ਪਿੰਡ ਘੋਗਰਾ ਦੇ ਵਿੱਚ ਲੋਕ ਮਿਲਣੀ ਕਰਕੇ ਉਹਨਾਂ ਨੇ ਸਿੱਧਾ ਸੰਵਾਦ ਰਚਾਇਆ ਅਤੇ ਬਹੁਤ ਸਾਰੇ ਅਲੱਗ ਅਲੱਗ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਬਾਰੇ ਚਰਚਾ ਕੀਤੀ, ਆਪਣੀ ਸਰਕਾਰ ਦੇ ਸੋਹਲੇ ਗਾਏ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਾਸਤੇ ਕਾਫ਼ੀ ਲਾਰੇ ਲੱਪੇ ਵੀ ਲਾਏ। ਇੱਧਰ ਦਿੱਲੀ, ਜਿਹੜੀ ਕਿ ਭਾਰਤ ਦੀ ਰਾਜਧਾਨੀ ਹੈ, ਉੱਥੇ ਇੱਕ 4 ਮੰਜ਼ਿਲਾ ਇਮਾਰਤ ਦੇ ਵਿੱਚ ਅੱਗ ਲੱਗਣ ਨਾਲ 9 ਮੌਤਾਂ ਹੋ ਜਾਣ ਦੀ ਪੁਸ਼ਟੀ ਹੋਈ ਹੈ। ਦਰਅਸਲ AC ਵਿੱਚ ਧਮਾਕੇ ਦੇ ਕਾਰਨ ਅੱਗ ਲੱਗ ਗਈ। ਹਾਲਾਂਕਿ 15 ਲੋਕਾਂ ਨੂੰ ਇਸ 4 ਮੰਜ਼ਿਲਾ ਇਮਾਰਤ ਦੇ ਵਿੱਚੋਂ ਸੁੱਖ ਸਵੀਲੀ ਬਚਾ ਲਿਆ ਗਿਆ। ਅਤੇ ਇੱਧਰ ਹਾਲਾਤ ਜੰਗ ਦੇ ਕਾਰਨ ਤੇਲ ਜਾਂ ਗੈਸ ਮਹਿੰਗੇ ਹੋਣ ਤੱਕ ਸੀਮਿਤ ਨਹੀਂ ਰਹੇ। ਇਸ ਨਾਲ ਵੱਖ ਵੱਖ ਦੇਸ਼ਾਂ ਦੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਉੱਤੇ ਕਾਫ਼ੀ ਵੱਡਾ ਫਰਕ ਪੈਣਾ ਸ਼ੁਰੂ ਹੋ ਗਿਆ। ਅਗਲੇ 3 ਮਹੀਨਿਆਂ ਲਈ ਭਾਰਤ ਤੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਾਸਤੇ ਕਈ ਫਲਾਈਟਾਂ ਨੂੰ ਹਾਲ ਦੀ ਘੜੀ ਰੱਦ ਕਰ ਦਿੱਤਾ ਗਿਆ। ਇੰਨਾ ਹੀ ਨਹੀਂ, ਪੱਛਮੀ ਏਸ਼ੀਆ ਵਿੱਚ ਜੰਗ ਕਾਰਨ ਜਹਾਜ਼ ਦੀ ਤੇਲ ਕੀਮਤ ਦੇ ਵਿੱਚ ਭਾਰੀ ਉਛਾਲ ਨਜ਼ਰ ਆ ਰਿਹਾ, ਜਿਸ ਦੇ ਨਾਲ ਬਹੁਤ ਸਾਰੇ ਅਪੁਸ਼ਟ ਕਾਰਨਾਂ ਕਰਕੇ ਹਾਲ ਦੀ ਘੜੀ ਇਹਨਾਂ ਫਲਾਈਟਾਂ ਨੂੰ ਕੈਂਸਲ ਕੀਤਾ ਜਾ ਰਿਹਾ। ਪੰਜਾਬੀ ਪ੍ਰਵਾਸੀ ਇਸ ਤੋਂ ਸਿੱਧੇ ਤੌਰ 'ਤੇ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਨੇ। ਅਤੇ ਉੱਧਰ ਬੀਤੇ ਕੱਲ੍ਹ ਜਿੱਥੇ 5 ਰਾਜਾਂ ਦੇ ਨਤੀਜੇ ਆ ਗਏ ਨੇ, ਜਿਸ ਦੇ ਵਿੱਚ ਮੋਟੇ ਤੌਰ ਦੇ ਉੱਤੇ BJP ਨੇ ਕਾਫੀ ਵੱਡੀ ਲੀਡ ਹਾਸਲ ਕੀਤੀ ਜੇ ਮੋਟੇ ਤੌਰ 'ਤੇ ਦੇਖਦੇ ਹਾਂ, ਅਤੇ ਪੱਛਮੀ ਬੰਗਾਲ ਅਤੇ ਅਸਾਮ ਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਵੱਡੀ ਸਫਲਤਾ ਅਰਜਿਤ ਕੀਤੀ ਹੈ, ਜਦੋਂ ਕਿ ਤਾਮਿਲਨਾਡੂ ਦੇ ਵਿੱਚ DMK 48 ਅਤੇ ADMK 66 ਦੇ ਉੱਤੇ, ਅਤੇ ਉੱਧਰ ਕੇਰਲ ਦੇ ਵਿੱਚ LDF 59 ਅਤੇ UDF 77 ਦੇ ਉੱਤੇ, ਅਤੇ BJP ਨੂੰ ਸਿਰਫ 4 ਸੀਟਾਂ ਮਿਲੀਆਂ ਨੇ। ਸੋ ਇਹਨਾਂ 5 ਰਾਜਾਂ ਦੇ ਵਿੱਚੋਂ 2 ਵੱਡੇ ਰਾਜਾਂ ਦੇ ਵਿੱਚ, ਖਾਸ ਤੌਰ 'ਤੇ ਪੱਛਮੀ ਬੰਗਾਲ ਦੇ ਵਿੱਚ BJP ਦਾ ਕਾਮਯਾਬ ਹੋਣਾ ਆਪਣੇ ਆਪ ਦੇ ਵਿੱਚ ਭਵਿੱਖ ਵਿੱਚ ਹੋਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਉੱਤੇ ਵੀ ਇੱਕ ਪਰਛਾਵੇਂ ਵਾਂਗ ਦਿਖਾਈ ਦੇਵੇਗਾ। ਅਤੇ ਇੱਧਰ ਖਬਰਾਂ ਮਿਲੀਆਂ ਨੇ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਮੀਂਹ ਅਤੇ ਤੂਫਾਨ ਦੇ ਨਾਲ ਦਰਖਤ ਟੁੱਟ ਗਏ ਨੇ, ਕਈ ਥਾਈਂ ਬਿਜਲੀ ਗੁੱਲ ਹੋ ਗਈ ਹੈ, ਅਤੇ 8 ਜ਼ਿਲ੍ਹਿਆਂ ਦੇ ਵਿੱਚ ਹਾਲ ਦੀ ਘੜੀ ਮੌਸਮ ਦੀ ਖਰਾਬੀ ਨੂੰ ਲੈ ਕੇ ਅਲਰਟ ਜਾਰੀ ਹੈ। ਇੱਧਰ ਇਹ ਵੀ ਦੱਸ ਦਈਏ ਕਿ ਪੰਜਾਬ ਦੀ ਭਾਜਪਾ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਹੁਣ ਮਿਲ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਹਟਾਉਣ ਦੀ ਮੰਗ ਕੀਤੀ ਹੈ। ਦਰਅਸਲ ਜਾਖੜ ਉਹਨਾਂ ਦੀ ਅਗਵਾਈ ਦੇ ਵਿੱਚ ਪ੍ਰਮੁੱਖ ਆਗੂਆਂ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ। ਅਤੇ ਨਾਲ ਹੀ ਭਾਜਪਾ ਨੇ ਸਟੇਟ ਦੇ ਵਿੱਚ ਡਰੱਗ ਜਨਗਣਨਾ ਦਾ ਵੀ ਵਿਰੋਧ ਕੀਤਾ। ਅਤੇ ਸਵਰਗਵਾਸੀ ਡਾਕਟਰ ਜਗਤਾਰ ਉਹਨਾਂ ਦੇ ਇਸ ਖਿਆਲ ਦੇ ਨਾਲ ਆ ਗਿਆ ਚਾਹਾਂਗਾ ਕਿ ਸਾਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਆਖਦਿਆਂ ਮੈਂ ਦੋਜ਼ਖ, ਸਾਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਆਖਾਂ ਮੈਂ ਦੋਜ਼ਖ, ਮੇਰਾ ਕੁਝ ਵਕਤ ਗੁਜ਼ਰਿਆ ਹੈ ਤੁਹਾਡੇ ਨਾਲ ਵੀ। ਰਮਿੰਦਰ ਨੂੰ ਦਿਓ ਇਜਾਜ਼ਤ, ਮਿਹਰਬਾਨੀ।

0: ਸ਼ਰਨੈਕਸਸ
1: ਧਿਆਨ ਨਾਲ ਸੁਣੋ ਸਾਊਥ ਆਕਲੈਂਡ ਵਾਲਿਓ, ਸਾਊਥ ਆਕਲੈਂਡ ਮੋਟਰਸ ਲੈ ਕੇ ਆਇਆ ਹੈ ਬਿਗੈਸਟ ਸੇਲ ਐਵਰ। ਹੁਣ ਗੱਡੀਆਂ ਦੀਆਂ ਕੀਮਤਾਂ ਤੇ ਵੱਡਾ ਵਾਰ, ਬਿਗ ਡੀਲਸ, ਬਿਗ ਚੋਇਸ, ਬਿਗ ਸੇਵਿੰਗਸ, ਹਰ ਬਜਟ ਦੀ ਗੱਡੀ ਲਈ ਵੱਡੀ ਛੋਟ ਤੇ ਬੇਮਿਸਾਲ ਬਚਤ। ਇਹ ਮੌਕਾ ਹੱਥੋਂ ਨਾ ਜਾਣ ਦਿਓ। 11 ਮਈ ਤੋਂ 17 ਮਈ ਤੱਕ ਹੀ ਸਾਊਥ ਆਕਲੈਂਡ ਮੋਟਰਸ ਮੈਨਕੋ, ਬੋਟਲੀ ਅਤੇ ਪੁਕੀਕੁਈ ਵਿਖੇ। ਆਪਣੀ ਮਨਪਸੰਦ ਦੀ ਗੱਡੀ ਘਰੇ ਲੈ ਜਾਓ ਸਭ ਤੋਂ ਵਧੀਆ ਡੀਲਸ ਦੇ ਨਾਲ। ਵਿਜ਼ਿਟ ਕਰੋ ਸਾਊਥ ਆਕਲੈਂਡ ਮੋਟਰਸ .co.nz ਤੇ।
2: ਮੈਂ ਆਪਣਾ ਵੀਜ਼ਾ ਇਮੀਗ੍ਰੇਸ਼ਨ ਸਟਾਰ ਤੋਂ ਕਰਵਾਇਆ ਆ। ਇਹਨਾਂ ਨੇ ਮੇਰੇ ਪੇਪਰ ਵਰਕ ਇੰਨਾ ਸੋਲਿਡ ਕੀਤਾ ਕਿ ਮੇਰਾ ਵੀਜ਼ਾ ਚਾਰਟ ਅਪਰੂਵ ਹੋ ਗਿਆ।
3: ਜੋ ਕਹਿੰਦੇ ਨੇ ਉਹੀ ਕਰਦੇ ਨੇ। ਇਮੀਗ੍ਰੇਸ਼ਨ ਸਟਾਰ ਵਾਲੇ ਭਰੋਸੇ ਨਾਲ ਚੱਲਦੇ ਨੇ। ਪਿਛਲੇ 8 ਸਾਲਾਂ ਤੋਂ ਮਨਾਕਾਓ ਸਾਊਥ ਆਕਲੈਂਡ 'ਚ ਤੁਹਾਡੀ ਸੇਵਾ 'ਚ ਹਾਜ਼ਰ ਤੇ ਮਾਹਿਰ ਨੇ ਇਹ ਇੰਪਲੋਇਰ ਐਕ੍ਰੀਡੇਸ਼ਨ,
2: ਜੌਬ ਚੈੱਕ ਐਪਲੀਕੇਸ਼ਨ, ਅਕ੍ਰੀਡੀਏਟਿਡ ਇੰਪਲੋਇਰ ਵਰਕ ਵੀਜ਼ਾ, ਵਿਜ਼ਿਟਰ ਵੀਜ਼ਾ, ਸਕਿੱਲਡ ਮਾਈਗ੍ਰੈਂਟ ਰੈਸੀਡੈਂਟ ਔਰ ਵਰਕ ਟੂ ਰੈਸੀਡੈਂਟ, ਵੀਜ਼ਾ ਅੰਡਰ ਗ੍ਰੀਨ ਲਿਸਟ, ਸੈਕਸ਼ਨ 61 ਰਿਕੁਐਸਟ ਵਰਗੀਆਂ ਸੇਵਾਵਾਂ ਲਈ ਸੰਪਰਕ ਕਰੋ ਇਮੀਗ੍ਰੇਸ਼ਨ ਸਟਾਰ ਦੇ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ
3: ਵਿਨੋਦ ਜਨੇਜਾ ਨੂੰ। ਓਵਰ ਥਾਊਜ਼ੈਂਡਸ ਆਫ ਐਪਲੀਕੇਸ਼ਨਸ ਰੀਪ੍ਰੈਜ਼ੈਂਟਿਡ ਇਨਕਲੂਡਿੰਗ ਸਕਸੈਸਫੁਲ ਗ੍ਰਾਂਟ ਆਫ ਰਿਫਿਊਜੀ ਸਟੇਟਸ। ਫਰਸਟ ਕੰਸਲਟੇਸ਼ਨ ਬਿਲਕੁਲ ਫ੍ਰੀ ਹੈ। ਅੱਜ ਹੀ ਕਾਲ ਕਰੋ 022-592-8077 ਔਰ 022-159-3477।
4: ਜ਼ਿੰਦਗੀ ਦਾ ਸੱਚ ਹੈ, ਇੱਕ ਦਿਨ ਹਰ ਕਿਸੇ ਨੂੰ ਇਸ ਦੁਨੀਆ ਤੋਂ ਰੁਖਸਤ ਹੋਣਾ ਹੁੰਦਾ ਹੈ,
5: ਪਰ ਉਸ ਵੇਲੇ ਸਭ ਤੋਂ ਜ਼ਰੂਰੀ ਹੁੰਦਾ ਹੈ ਇੱਜ਼ਤ, ਮਰਿਆਦਾ ਅਤੇ ਪੂਰੀ ਸੇਵਾ ਦੇ ਨਾਲ ਅੰਤਿਮ ਵਿਦਾਈ।
4: ਆਕਲੈਂਡ ਵਿੱਚ ਸਿੰਘਸ ਫਿਊਨਰਲ ਸਰਵਿਸਿਜ਼ ਲੈ ਕੇ ਆਏ ਨੇ ਪੰਜਾਬੀ ਫਿਊਨਰਲ ਪੈਕੇਜਸ, ਜਿੱਥੇ ਟ੍ਰਾਂਸਫਰ ਤੋਂ ਲੈ ਕੇ ਐਮਬਾਮਿੰਗ, ਲਾਈਵ ਸਟ੍ਰੀਮਿੰਗ, ਕ੍ਰੀਮੇਸ਼ਨ ਤੇ ਡੈਥ ਸਰਟੀਫਿਕੇਟ ਤੱਕ ਸਾਰੀ ਜ਼ਿੰਮੇਵਾਰੀ ਉਹ ਸੰਭਾਲਦੇ ਨੇ। ਟੋਟਲ ਪੈਕੇਜ ਸਿਰਫ $4,299 ਤੋਂ ਸ਼ੁਰੂ।
5: ਹੁਣੇ ਸੰਪਰਕ ਕਰੋ ਸ਼ੈਲਨ ਸਿੰਘ ਨੂੰ 02729297766। ਸਿੰਘਸ ਫਿਊਨਰਲ ਸਰਵਿਸਿਜ਼, ਅੰਤਿਮ ਸਫ਼ਰ ਵਿੱਚ ਪੂਰੀ ਇੱਜ਼ਤ ਤੇ ਸਹਾਰਾ।
6: ਬਸ ਫੇਸਬੁੱਕ, ਇੰਸਟਾ ਤੇ ਰੀਲ ਦੇਖੀ ਜਾਓ, ਇੰਸ਼ੋਰੈਂਸ ਨਾ ਕਰਾਇਓ।
7: ਓ ਡਾਰਲਿੰਗ, ਫਿਕਰ ਨਾਟ, ਆਪਾਂ ਅੱਜ ਹੀ ਜਾਣਾ ਇੰਸਟਾ ਸ਼ੋਰ। ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨਸ, ਟ੍ਰਸਟਡ ਫਾਈਨੈਂਸ਼ੀਅਲ ਐਡਵਾਈਜ਼ਰ ਡੀਲਿੰਗ ਇਨ ਆਲ ਕਾਈਂਡ ਆਫ ਪਰਸਨਲ ਇੰਸ਼ੋਰੈਂਸ ਸਰਵਿਸਿਜ਼,
6: ਲਾਈਫ, ਮੈਡੀਕਲ, ਟਰਾਮਾ, ਆਈਪੀ ਐਟਸੈਟਰਾ ਫਰੋਮ ਯਰਸ। ਇਫ ਯੂ ਆਰ ਟਾਇਰਡ ਆਫ ਓਵਰਪੇਇੰਗ ਯੋਰ ਐਗਜ਼ਿਸਟਿੰਗ ਇੰਸ਼ੋਰੈਂਸ ਆਰ ਲੁਕਿੰਗ ਫਾਰ ਬੈਸਟ ਆਪਸ਼ਨ, ਗੈਟ ਇਨ ਟੱਚ ਟੁਡੇ। ਕਾਲ 6422-698-7837 ਇੰਸਟਾ ਸ਼ੋਰ ਫਾਈਨੈਂਸ਼ੀਅਲ ਸੋਲੂਸ਼ਨਸ ਲਿਮਿਟਡ।
8: ਜਦੋਂ ਜ਼ਿੰਦਗੀ ਕਾਨੂੰਨੀ ਚੁਣੌਤੀਆਂ ਪੇਸ਼ ਕਰਦੀ ਹੈ ਤਾਂ ਬਰੂ ਕਲੌ ਦੇ ਮਨਿੰਦਰ ਕੌਰ ਸਿੱਧੂ ਅਤੇ ਉਸ ਦੀ ਟੀਮ ਦੀ ਮਾਹਰਤਾ ਤੇ ਭਰੋਸਾ ਕਰੋ।
9: ਫੈਮਿਲੀ ਲਾਅ, ਪ੍ਰਾਪਰਟੀ, ਕਮਰਸ਼ੀਅਲ ਐਂਡ ਰੈਜ਼ੀਡੈਂਸ਼ੀਅਲ, ਟਰਸਟ, ਵਿਲਸ, ਐਸਟੇਟ ਐਂਡ ਇਮੀਗ੍ਰੇਸ਼ਨ ਲਾਅ, ਕਾਨੂੰਨ ਵਿੱਚ ਮਨਿੰਦਰ ਕੌਰ ਸਿੱਧੂ, 18 ਸਾਲਾਂ ਤੋਂ ਵੱਧ ਅਨੁਭਵ ਨਾਲ, ਅਸੀਂ ਤੁਹਾਨੂੰ ਹਰ ਕਦਮ ਤੇ ਵਿਸ਼ਵਾਸ ਨਾਲ ਮਦਦ ਕਰਦੇ ਹਾਂ।
8: ਮਨਿੰਦਰ ਕੌਰ ਸਿੱਧੂ ਅਤੇ ਉਹਨਾਂ ਦੀ ਟੀਮ ਤੁਹਾਡੇ ਕਾਨੂੰਨੀ ਮਾਮਲਿਆਂ ਵਿੱਚ ਵਿਸ਼ਵਾਸਯੋਗ ਸਾਥੀ।
9: brooklaw.co.nz ਤੇ ਜਾਓ ਜਾਂ 07838383385 ਤੇ ਕਾਲ ਕਰੋ।

ਸਾਡਾ ਪਹਿਲਾ ਸ਼ੋਅ ਹੈ ਜੀ 9 ਮਈ ਨੂੰ ਡਿਊ ਡ੍ਰੌਪ ਸੈਂਟਰ ਆਕਲੈਂਡ। ਸੋ ਅਸੀਂ ਆ ਰਹੇ ਹਾਂ ਪਰਫੋਰਮ ਕਰਨ, ਤੁਸੀਂ ਆਪਣੀਆਂ ਟਿਕਟਸ ਲਓ ਔਰ ਪਰਿਵਾਰਾਂ ਨਾਲ ਆਉਣਾ। ਇੱਕ ਬਹੁਤ ਖੂਬਸੂਰਤ ਸ਼ੋਅ ਹੋਊਗਾ, ਤੁਹਾਨੂੰ ਬਹੁਤ ਕਮਾਲ ਦੇ ਗੀਤ ਸੁਣਾਵਾਂਗੇ ਔਰ ਰਲ ਮਿਲ ਕੇ ਰੌਣਕ ਮੇਲੇ ਲਾਵਾਂਗੇ।

0: ਚੈਟਾਂ ਤਾਂਓ ਸੀ ਤੂੰ ਫੋਨ ਤੋਂ ਡਿਲੀਟ ਕਰਦੀ।
1: ਮੈਨੂੰ ਪਤਾ ਸੀ ਤੂੰ ਮੇਰੇ ਉੱਤੇ ਚੀਟ ਕਰਦੀ, ਚੈਟਾਂ ਤਾਈਓ ਸੀ ਤੂੰ ਫੋਨ ਤੋਂ ਡਿਲੀਟ ਕਰਦੀ। ਮੈਨੂੰ ਖੁਦ ਨੂੰ ਯਕੀਨ ਨਹੀਂ ਹੁੰਦਾ ਤੂੰ ਮਾਰੀ ਕੈਸੀ ਸੱਟ ਵੈਣੀ।

0: साथ दहेज रखी बैठे हैं।
1: Indelible Homes Quality Stand Alone ਅਤੇ Terraced Houses ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ। ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ। ਵਿਜ਼ਿਟ ਕਰੋ indelibleHomes.co.nz
2: ਤੇ। ਯਾਰ ਕੱਲ ਇੱਕ ਚੱਕਰ ਪੈ ਗਿਆ ਤੇ ਪੁਲਿਸ ਨੇ ਹੁਣ ਇੰਟਰਵਿਊ ਲਈ ਬੁਲਾ ਲਿਆ, ਸਮਝ ਨਹੀਂ ਆ ਰਿਹਾ ਕਿ ਕੀ ਕਹਿਣਾ।
3: ਉਹ ਕੋਈ ਨਾ, ਤੂੰ ਫੋਨ ਮਿਲਾ ਤੇ ਟੈਨਸ਼ਨ ਘਟਾ, ਗੁੱਲ ਲਾਅ ਕੋਲ ਜਾ। ਗੁੱਲ ਲਾਅ ਦੇ ਬੈਰਿਸਟਰ ਗੁੱਲ ਕੇਸਰਾਨੀ, ਜਿਨ੍ਹਾਂ ਕੋਲ ਹੈ 20 ਸਾਲ ਤੋਂ ਵੱਧ ਦਾ ਤਜਰਬਾ। ਫੈਮਿਲੀ ਵਾਇਲੈਂਸ, ਟ੍ਰੈਫਿਕ, ਡਰਿੰਕ ਐਂਡ ਡਰਾਈਵ, ਸੈਕਸ਼ੂਅਲ ਅਸਾਲਟ, ਡਰੱਗਸ ਡਿਸਹੋਨੈਸਟੀ, ਫਰਾਡ, ਮਿਸਕੰਡਕਟ ਜਾਂ ਫਿਰ ਨਿਊਜ਼ੀਲੈਂਡ ਪੁਲਿਸ ਦੀ ਇਨਵੈਸਟੀਗੇਸ਼ਨ, ਇਹ ਤੁਹਾਡੇ ਹਰ ਤਰ੍ਹਾਂ ਦੇ ਕਾਨੂੰਨੀ ਮਸਲੇ ਦੇ ਦੇਣਗੇ ਹੱਲ, ਉਹ ਵੀ ਬਿਨਾਂ ਕਿਸੇ ਢਿੱਲ।
2: ਇਹ 9 ਸਾਲ ਨਿਊਜ਼ੀਲੈਂਡ ਪੁਲਿਸ ਦੇ ਸੀਨੀਅਰ ਪ੍ਰੋਸੀਕਿਊਟਰ ਰਹਿ ਚੁੱਕੇ ਨੇ।
3: ਕਾਲ ਬੈਰਿਸਟਰ ਫਾਰੂਕ ਗੁਲ ਕੇਸਰਾਨੀ 02233508721।
4: 1 ਡੋਮਿਨੋਜ਼ ਸਪਾਈਸੀ ਪੈਪੇ ਪਨੀਰ, 1 ਡੋਮਿਨੋਜ਼ ਬਟਰ ਚਿਕਨ ਪੀਜ਼ਾ, 1 ਕੋਂਬੋ ਐਂਡ ਯੇ ਮਾਈ ਫੇਵਰਿਟ ਚੋਕੋਲਾਵਾ ਕੇਕ।
5: ਹੈਲੋ, ਇਹਨੂੰ ਫੇਰ ਡੋਮਿਨੋਜ਼ ਦੇ ਸੁਪਨੇ ਆ ਰਹੇ ਆ।
4: ਹੁਣ ਸੁਪਨੇ ਨੇ ਸੱਚਮੁੱਚ ਡੋਮਿਨੋਜ਼ ਤੇ ਟਿਊਜ਼ਡੇ ਨੂੰ ਸਪੈਸ਼ਲ ਆਫਰਸ, ਪੀਜ਼ਾ ਔਨ ਹਾਫ ਪ੍ਰਾਈਸ, ਨਾਊ ਐਟ 4 ਨਿਊ ਲੋਕੇਸ਼ਨਸ, ਡੋਮਿਨੋਜ਼, ਪਾਪਾ ਟੋਏ ਟੋਏ, ਮੀਡੋ ਬੈਂਕ, ਮੈਂਗਰੀ, ਮੈਂਗਰੀ ਈਸਟ।
6: ਕੀ ਤੁਸੀਂ ਆਪਣੇ ਆਰਥਿਕ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਤਿਆਰ ਹੋ? ਕੈਪੀਟਲ ਫਾਈਨਾਂਸ ਲਿਮਿਟਿਡ ਤੁਹਾਡੇ ਸੁਪਨੇ ਪੂਰੇ ਕਰਨ ਲਈ ਹਾਜ਼ਰ ਹੈ।
7: ਤੁਹਾਡਾ ਸੁਪਨਾ ਘਰ ਖਰੀਦਣਾ ਹੋਵੇ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ, ਚਾਹੇ ਤੁਹਾਡੇ ਕਾਰੋਬਾਰ ਲਈ ਹੋਵੇ, ਤਾਂ ਸਾਡੀ ਟੀਮ ਤੁਹਾਡੇ ਲਈ ਹਾਜ਼ਰ ਹੈ। 25 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਸਾਡੀ ਮਾਹਰ ਟੀਮ ਹਰ ਕਦਮ ਤੇ ਤੁਹਾਡੀ ਮਦਦ ਕਰਨ ਲਈ ਸਮਰਪਿਤ ਹੈ।
6: ਵਿਜ਼ਿਟ ਕਰੋ capitalfinance.nz ਤੇ
7: ਜਾਂ ਫਿਰ ਅੱਜ ਹੀ ਸਾਨੂੰ ਕਾਲ ਕਰੋ 0800-626-685, 0800-626-685।
6: ਕੈਪੀਟਲ ਫਾਈਨਾਂਸ ਲਿਮਿਟਿਡ, ਜਿੱਥੇ ਤੁਹਾਡਾ ਭਵਿੱਖ ਸ਼ੁਰੂ ਹੁੰਦਾ ਹੈ।
8: ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ, ਫਿਰ ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਲਿਮਿਟਿਡ ਵਾਲਿਆਂ ਨੇ ਫਾਈਲ ਹੈਂਡਲ ਕੀਤੀ, ਹਰ ਸਟੈਪ ਸਮਝਾਇਆ। ਅੱਜ ਨਿਊਜ਼ੀਲੈਂਡ 'ਚ ਜੌਬ ਹੈ, ਫੈਮਿਲੀ ਵੀ ਮੇਰੇ ਨਾਲ ਹੈ।
9: ਸਟੂਡੈਂਟ, ਵਰਕ, ਫੈਮਿਲੀ, AEWV ਤੇ ਰੈਜ਼ੀਡੈਂਸ ਵੀਜ਼ਾਜ਼, ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼, ਟਰੰਗਾ ਆਫਿਸ, 150 ਸਟ੍ਰੈਂਡ CBD, ਹੇਸਟਿੰਗਸ ਆਫਿਸ, 309A ਫ੍ਰੈਮਲੀ ਐਵੀਨਿਊ। ਕਾਲ ਸੁਖਜਿੰਦਰ ਸਿੰਘ 02269706651। ਸਭ ਦੇ ਸੁਪਨੇ ਸੱਚ ਕਰ।
10: ਗਰੋਸਰੀ ਲੈਣ ਜਾਣਾ
11: MP,
10: ਬਿਜੀ ਦੀ ਖੁੰਡੀ ਤੇ ਰਜਾਈ ਵੀ ਲੈ ਕੇ ਆਉਣੀ ਹੈ।
11: MP,
10: ਇਹ ਕੀ MP ਕਰੀ ਜਾਂਦੇ ਹੋ?
11: ਹਰ ਜ਼ਰੂਰਤ ਦਾ ਸਮਾਨ ਹੈ MP ਸੁਪਰ ਸਟੋਰ ਤੇ। MP ਚੱਕੀ ਫਰੈਸ਼ ਆਟਾ, ਆਰਗੈਨਿਕ ਪ੍ਰੋਡਕਟਸ ਤੇ ਰੈਸਟੋਰੈਂਟਸ ਤੇ ਘਰ ਦੀ ਰਸੋਈ ਦਾ ਪੂਰਾ ਸਮਾਨ ਮਿਲਦਾ ਹੈ। ਇਹਨਾਂ ਨੂੰ ਕਈ ਵਾਰ ਬੈਸਟ ਏਸ਼ੀਅਨ ਬਿਜ਼ਨਸ ਦਾ ਅਵਾਰਡ ਵੀ ਮਿਲਿਆ। ਇੰਡੀਆ ਤੋਂ ਸਿੱਧਾ ਸਮਾਨ ਲਿਆਉਂਦੇ ਨੇ। ਵੈਸਟਰਨ ਯੂਨੀਅਨ ਤੇ ਪੈਸੇ ਭੇਜ ਵੀ ਸਕਦੇ ਹੋ ਤੇ ਮੰਗਵਾ ਵੀ ਸਕਦੇ ਹੋ। ਥੋਕਵਾਂ ਸੌਦਾ ਲੈਣ ਤੇ ਹੋਲਸੇਲ ਡਿਸਕਾਊਂਟ ਵੀ ਮਿਲਦਾ ਹੈ। 212 ਸੇਂਟ ਯੂਬਨ ਸਟਰੀਟ, ਵੈਸਟ ਹੈਸਟਿੰਗਸ। ਕਾਲ 0687899190। ਇਹਨਾਂ ਦਾ ਫੇਸਬੁੱਕ ਪੇਜ ਲਾਈਕ ਕਰਨਾ ਨਾ ਭੁੱਲਿਓ।
12: ਫੈਂਸਿੰਗ ਵੀ ਕਰਾਣੀ ਆ ਤੇ ਬੈਕਯਾਰਡ ਸਪੇਸ ਵੀ ਵਧੀਆ ਯੂਜ਼ ਹੋ ਜੇ ਤੇ ਕੰਮ ਵੀ ਹਾਈ-ਫਾਈ ਹੋਵੇ।
13: ਫੇਰ ਤਾਂ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ ਵਾਲਿਆਂ ਨੂੰ ਹੀ ਕਾਲ ਲਾਨੇ ਆ। ਵੇਖੀ ਕਿੱਦਾਂ ਘਰ ਦੀ ਟ੍ਰਾਂਸਫਾਰਮੇਸ਼ਨ ਹੁੰਦੀ ਆ, ਨਾਲੇ ਹਾਈਲੀ ਸਕਿਲ ਟੀਮ ਆ ਉਹਨਾਂ ਕੋਲ ਐਂਡ ਕੰਮ ਹਾਈ-ਫਾਈ ਦੇ ਨਾਲ ਬਜਟ ਫ੍ਰੈਂਡਲੀ ਵੀ ਹੁੰਦਾ ਹੈ।
12: ਕਾਲਜ ਲੈਂਡਸਕੇਪਿੰਗ, ਡੈਕਿੰਗ ਐਂਡ ਫੈਂਸ ਵਰਕ ਲਈ ਯਾਦ ਰੱਖੋ ਹਾਈ ਡੈਫੀਨੇਸ਼ਨ ਫੈਂਸ ਐਂਡ ਡੈਕ ਲਿਮਿਟਿਡ। ਪਾਈਨ, ਕਵੇਲਾ, ਵਾਈਟੈਕਸ ਡੈਕ, ਅਲਮੋਨੀਅਮ ਔਰ ਟਿੰਬਰ ਫੈਂਸ ਐਂਡ ਗੇਟ, ਐਨਵਿੰਗ, ਆਰਟੀਫੀਸ਼ੀਅਲ ਗ੍ਰਾਸ, ਪੇਵਰਸ, ਜੋ ਚਾਹੇ ਕਸਟਮਾਈਜ਼ ਕਰਵਾ ਸਕਦੇ ਹੋ। DM ਫਾਰ ਫ੍ਰੀ ਕੋਡਸ, ਕਾਲ 02044900009 ਔਰ ਈਮੇਲ hdfenceanddeck@gmail.com।
14: ਸਤਿ ਸ਼੍ਰੀ ਅਕਾਲ ਜੀ, ਮੈਂ ਅਮਰਿੰਦਰ ਗਿੱਲ।
15: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
16: ਦੋਸਤੋ, ਮੈਂ ਤੁਹਾਡਾ ਆਪਣਾ ਗਿੱਲ ਹਰਦੀਪ।
17: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
18: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਕਿਰਪਾਲ ਸਿੰਘ।
19: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਘੁੱਗੀ।
20: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
21: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
22: ਯੂ ਆਰ ਨਾਓ ਟੂਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ।
23: 24/7 365
24: ਨਾ ਫਿਰ ਲਾਲਾ, ਇੰਨੀ ਗੱਲ ਸੁਣ ਕੇ ਰੱਬ ਕੁਛ ਨਾ ਕਹੂ।
25: ਲੈ, ਰੱਬ ਕਿਉਂ ਨੀ ਕਹੂਗਾ? ਰੱਬ ਨੇ ਕਹਿਣਾ ਭਾਈ, ਲੈ ਗਏ ਹਵਾ ਬਠਿੰਡੇ ਵਾਲੇ, ਹਜੇ 2 ਦਿਨ ਉਹਨਾਂ ਦਬਲਣੀ ਆ, ਧਮਕੀਆਂ ਦਿੰਦੇ ਚੰਡੀਗੜ੍ਹੀਏ, ਫਿਰ 5 ਦਿਨ ਉੱਥੇ ਘੱਲਣੀਆਂ।
24: ਨਾ ਜੇ ਲੋਕ ਹਵਾ ਆਪਣੀ ਮਰਜ਼ੀ ਦੇ ਨਾਲ ਚਲਾਉਣਗੇ, ਲਾਲਾ ਜੀ ਇਹ ਵੀ ਦੱਸੋ ਫਿਰ ਮੀਂਹ ਕਿੱਦਾਂ ਪਵਾਉਣਗੇ?
25: ਓਹੋ ਭਾਈ, ਮੀਂਹ ਦੇ ਫੋਨ ਵੀ ਰੱਬ ਨੂੰ ਇਸ ਤਰ੍ਹਾਂ ਜਾਣਗੇ।
26: ਆਪ ਜਿਸ ਮੋਬਾਈਲ ਪਰ ਕਾਲ ਕਰ ਰਹੇ ਹੈ, ਵੋ ਯਾ ਤੋ ਇਸ ਸਮੇਂ ਬੰਦ ਹੈ ਯਾ ਕਵਰੇਜ ਖੇਤਰ ਸੇ ਬਾਹਰ ਹੈ।
0: ਪੰਜਾਬ ਬਾਰੇ ਜਾਣੀਏ ਨੂੰ ਪ੍ਰਾਊਡਲੀ ਸਪੌਂਸਰ ਕਰਦੇ ਨੇ ਇੰਡੋ ਕੀਵੀ ਟਰੈਵਲਸ, ਪੰਜਾਬੀਆਂ ਦੀ ਇੱਕੋ ਇੱਕ ਆਪਣੀ ਟਰੈਵਲ ਏਜੰਸੀ ਜਿੱਥੇ ਤੁਸੀਂ ਇਹ ਟਿਕਟਾਂ ਦੇ ਪੱਖੋਂ ਕੰਟੈਕਟ ਕਰ ਸਕਦੇ ਹੋ 0800-03-03-93 ਜਾਂ 0222-65-64-06।
1: ਭਾਈ ਸਾਹਿਬ ਸਿੰਘ ਇਹ ਮੁੱਢਲੇ ਪੰਜ ਪਿਆਰਾਂ ਵਿੱਚੋਂ ਇੱਕ ਸੀ ਜਿਸ ਦਾ ਪਹਿਲਾ ਨਾਂ ਸਾਹਿਬ ਚੰਦ ਸੀ। ਇਹਨਾਂ ਦਾ ਜਨਮ ਬਿਦਰ ਨਿਵਾਸੀ ਭਾਈ ਚਮਨ ਰਾਮ ਜੋ ਜਾਤ ਦੇ ਨਾਈ ਸਨ ਦੇ ਘਰ ਮਾਤਾ ਬਿਸ਼ਨ ਦੇਵੀ ਦੀ ਕੁੱਖੋਂ ਹੋਇਆ। ਆਪ ਸ਼ੁਰੂ ਤੋਂ ਹੀ ਗੁਰੂ ਘਰ ਦੇ ਸ਼ਰਧਾਲੂ ਸਨ। 1699 ਨੂੰ ਵਿਸਾਖੀ ਦੇ ਸ਼ੁਭ ਦਿਹਾੜੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਸ਼ਗੜ੍ਹ ਆਨੰਦਪੁਰ ਸਾਹਿਬ ਵਿਖੇ ਹੋਈ ਭਾਰੀ ਇਕੱਠ ਤੇ ਜਦੋਂ ਸੀਸ ਦੀ ਮੰਗ ਕੀਤੀ ਤਾਂ ਅੱਗੇ ਆਉਣ ਵਾਲੇ ਪੰਜ ਨਿਰਭੈ ਸੂਰਮਿਆਂ ਵਿੱਚੋਂ ਇੱਕ ਸਾਹਿਬ ਚੰਦ ਵੀ ਸੀ। ਆਪ ਨੇ ਅੰਮ੍ਰਿਤ ਛਕਣ ਤੋਂ ਪਹਿਲਾਂ ਵੀ ਧਰਮ ਯੁੱਧ ਵਿੱਚ ਹਿੱਸਾ ਲਿਆ। ਭੰਗਾਣੀ ਦੇ ਯੁੱਧ ਵਿੱਚ ਆਪ ਦੁਆਰਾ ਦਿਖਾਈ ਵੀਰਤਾ ਦਾ ਵਰਣਨ ਬਚਿੱਤਰ ਨਾਟਕ ਦੇ 8ਵੇਂ ਅਧਿਆਇ ਵਿੱਚ ਮਿਲਦਾ ਹੈ। ਚਮਕੌਰ ਦੇ ਯੁੱਧ ਦੌਰਾਨ 8 ਪੋਹ ਸਮਤ 1791 ਨੂੰ ਆਪ ਸ਼ਹੀਦ ਹੋ ਗਏ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਲ ਰੌਂਤਾ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
3: ਸਤਿ ਸ਼੍ਰੀ ਅਕਾਲ, ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-158।

জানতো গো।

0: ਨਿਊਜ਼ੀਲੈਂਡ ਦਾ ਪਹਿਲਾ 24/7 ਪੰਜਾਬੀ ਰੇਡੀਓ ਰੇਡੀਓ ਸਪਾਈਸ।
1: ਜ਼ਬਰ ਜ਼ੁਲਮ ਨੂੰ ਸਹਿ ਕੇ ਜੋ ਕਦੇ ਬਾਕੀ ਨਹੀਂ ਹੁੰਦਾ।
2: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗਿਲ ਹਰਦੀਪ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।

0: ਬੜੀ ਰੀਤ ਸੀ ਕਿ ਸਾਡੇ ਵੀ ਘਰ ਰੌਣਕਾਂ ਹੋਣ, ਸਾਡੇ ਵੀ ਵਿਹੜੇ ਕਿਲਕਾਰੀਆਂ ਹੋਣ।
1: ਤਾਂ ਹੀ ਆਪਾਂ ਚੱਲੇ ਆ ਆਯੁਰਵੇਦਾ ਹੈਲਥ ਕਲੀਨਿਕ, ਜਿੱਥੇ ਆਯੁਰਵੇਦਿਕ ਤਰੀਕੇ ਨਾਲ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਅਪਰੋਚ ਹੈ ਤੇ ਤੁਹਾਨੂੰ ਇਮੋਸ਼ਨਲ ਸਪੋਰਟ ਵੀ ਦਿੰਦੇ ਨੇ।
0: ਅੱਜ ਹੀ ਕਾਲ ਕਰੋ ਡਾਕਟਰ ਪ੍ਰਿਆ ਨੂੰ, ਜਿਨ੍ਹਾਂ ਨੂੰ ਹੈ 35 ਸਾਲਾਂ ਦਾ ਤਜਰਬਾ। ਹੁਣ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਆਨਲਾਈਨ ਕੰਸਲਟੇਸ਼ਨ ਲਓ ਤੇ ਟ੍ਰੀਟਮੈਂਟ ਪਾਓ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ www.drpriaayurvedic.com। ਆਨਲਾਈਨ ਕੰਸਲਟੇਸ਼ਨ ਲਈ ਵਟਸਐਪ ਕਰੋ 02125309 61 ਜਾਂ ਈਮੇਲ ਕਰੋ priya@ayurvedic.co.nz।
1: ਹਜ਼ਾਰ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ, ਤੁਸੀਂ ਵੀ ਉਹਨਾਂ ਦਾ ਹਿੱਸਾ ਬਣੋ। ਸਟੇ ਪੋਜ਼ਿਟਿਵ, ਡੋਟ ਗਿਵ ਅਪ।
2: ਹਲਵਾਈ ਸਵੀਟਸ ਐਂਡ ਰੈਸਟੋਰੈਂਟ, ਅਸਲੀ ਇੰਡੀਅਨ ਫਲੇਵਰਸ, ਨਿਊਜ਼ੀਲੈਂਡ ਸਟਾਈਲ ਵਿੱਚ।
0: ਡਾਈਨ ਇਨ ਦਾ ਮਜ਼ਾ ਲਓ ਹਲਵਾਈ ਤੇ। ਫਰੈਸ਼ ਸਵੀਟਸ, ਸਨੈਕਸ, ਚਾਟ, ਇੰਡੋ ਚਾਈਨੀਜ਼ ਐਂਡ ਸਾਊਥ ਇੰਡੀਅਨ ਮੈਨੂ ਵੀ ਅਵੇਲੇਬਲ ਹੈ। 100% ਨਿਊਜ਼ੀਲੈਂਡ ਮੇਡ ਸਵੀਟਸ, ਡੇਲੀ ਲਾਈਵ ਜਲੇਬੀ ਸਟਾਲ 2 to 9 PM ਤੱਕ, ਲੰਚ ਟੂ ਡਿਨਰ ਥਾਲੀ ਆਪਸ਼ਨਸ ਆਲਵੇਜ਼ ਰੈਡੀ, 120 ਬੰਦਿਆਂ ਦਾ ਪਾਰਟੀ ਹਾਲ ਵੀ ਅਵੇਲੇਬਲ, ਅਤੇ ਵੈਜ ਐਂਡ ਨਾਨ ਵੈਜ ਕੇਟਰਿੰਗ ਵੀ ਕਰਦੇ ਨੇ, ਇਨਡੋਰ ਜਾਂ ਆਊਟਡੋਰ। ਵਿਜ਼ਿਟ ਕਰੋ ਹਲਵਾਈ ਪਾਪਾ ਟੋਏ ਟੋਏ, 204 ਗ੍ਰੇਟ ਸਾਊਥ ਰੋਡ, ਜਾਂ ਹਲਵਾਈ ਹੈਮਿਲਟਨ, 829 ਵਿਕਟੋਰੀਆ ਸਟਰੀਟ।
3: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਨਵਤੇ ਰੰਧਾਵਾ ਤੁਹਾਡੇ ਲਈ ਟੌਪ 10 ਕਾਊਂਟਡਾਊਨ ਲੈ ਕੇ ਇੱਕ ਵਾਰੀ ਫੇਰ ਦੁਬਾਰਾ ਹਾਜ਼ਰ ਹੋ ਗਿਆ। ਦੇਖਦੇ ਹਾਂ ਇਸ ਹਫ਼ਤੇ ਕਿਹੜਾ ਟਰੈਕ ਨੰਬਰ 1 ਤੱਕ ਜਾਂਦਾ ਹੈ। ਸ਼ੁਰੂਆਤ ਕਰਦੇ ਹਾਂ ਨੰਬਰ 10 ਤੋਂ।

ਰੇਡੀਓ ਸਪਾਈਸ ਦੇ ਕਾਉਂਟਡਾਊਨ ਦੇ ਵਿੱਚ ਨੰਬਰ 10 'ਤੇ ਗੁਲਾਬ ਸੱਧੂ ਨਿਊਜ਼ੀਲੈਂਡ ਦੇ ਵਿੱਚ ਵੀ ਧਮਾਲਾ ਪਾ ਕੇ ਆਰਟਿਸਟ ਗਿਆ ਅਤੇ ਇਸ ਦਾ ਕ੍ਰੀਮਲੈਂਡ ਟਰੈਕ ਕਾਫੀ ਮਕਬੂਲ ਹੋਇਆ ਅਤੇ ਵੱਧ ਹੋਏ ਨੰਬਰ 9 ਵੱਲ।

ਨੰਬਰ ਤੁਸੀਂ ਹੁਣੇ ਹੁਣੇ 8 ਦੇ ਉੱਤੇ ਜਿਹੜਾ ਟਰੈਕ ਸੁਣਿਆ ਆਵਾਜ਼ਾਂ ਦਿਲਜੀਤ ਦੋਸਾਂਝ ਦੀਆਂ, ਇਹ ਪਹਿਲੋਂ ਗੀਤ ਜੈਜ਼ੀ ਬੀ ਦੇ ਲਈ ਇਸ ਫਨਕਾਰ ਨੇ ਲਿਖਿਆ, ਰਿਕਾਰਡ ਵੀ ਹੋ ਗਿਆ, ਲੇਕਿਨ ਜਦੋਂ ਪਤਾ ਲੱਗਾ ਕਿ ਦਿਲਜੀਤ ਦੋਸਾਂਝ ਨੇ ਇਹ ਗੀਤ ਗਾ ਦਿੱਤਾ, ਫਿਰ ਚੰਨੀ ਨੱਤਾ ਵਾਲੇ ਨੇ ਇਹ ਗੀਤ ਦਿਲਜੀਤ ਦੋਸਾਂਝ ਦੇ ਨਾਂ ਲਾ ਦਿੱਤਾ। ਬ੍ਰੈਂਡ ਨਿਊ

ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 7 ਉੱਤੇ ਟਰੈਕ ਜਿਹੜਾ ਆਰ ਨੈਤ ਦੀ ਆਵਾਜ਼ ਦੇ ਵਿੱਚ ਬਹੁਤ ਮਸ਼ਹੂਰ ਸੀਰੀਜ਼ ਵੈੱਬ ਸੀਰੀਜ਼ ਜਿਹੜੀ ਹੋ ਨਿਬੜੀ ਅਤੇ ਮਿਰਜ਼ਾਪੁਰ ਦੇ ਉੱਤੇ ਗੀਤ ਤੁਸੀਂ ਹੁਣੇ ਹੁਣੇ ਸੁਣਿਆ ਰੇਡੀਓ ਸਪਾਈਸ ਦੇ ਉੱਤੇ ਕਾਊਂਟਡਾਊਨ ਵਿੱਚ ਵਧਦੇ ਹੋਏ ਨੰਬਰ

ਨੰਬਰ 6 ਦੇ ਉੱਤੇ ਟਰੈਕ ਜਿਹੜਾ ਦਿਲਜੀਤ ਦੋਸਾਂਝ ਦੀ ਆਵਾਜ਼ ਹੈ ਇੱਕ ਵਾਰੀ ਫੇਰ ਗੂੰਜਿਆ। ਨੰਬਰ 1 ਤੱਕ ਇਹ ਟਰੈਕ ਹੋ ਨਿਬੜਿਆ ਦਿੱਖ ਰਾਂਝੇ ਵਰਗੀ, ਅਤੇ ਬਹੁਤ ਹੀ ਬਾਕਮਾਲ ਇਸ ਦੇ ਵਿੱਚ ਫੀਮੇਲ ਰੈਪਰ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਮੈਲੋਡੀਅਸ ਆਵਾਜ਼ ਦੇ ਵਿੱਚ ਸਾਥ ਦਿੱਤਾ ਅਤੇ ਵੱਧਦੇ ਹੋਏ ਨੰਬਰ 5 ਵੱਲ।

ਰੇਡੀਓ ਸਪਾਇਸ ਦੇ ਕਾਉਂਟਡਾਊਨ ਦੇ ਵਿੱਚ ਨੰਬਰ 5 ਦੇ ਉੱਤੇ ਬੜੀ ਮਲੇਡੀਅਸ ਆਵਾਜ਼ ਤੁਸੀਂ ਸੁਣੀ, ਸਟਿਲ ਇਨ ਲਵ, ਜੱਸਾ ਢਿੱਲੋਂ ਦੀ ਫਿਊਚਰ ਆਰਕਾਈਵਸ EP ਦੇ ਵਿੱਚੋਂ ਇਹ ਟਰੈਕ ਜਿਹੜਾ ਅਸੀਂ ਸ਼ਾਮਿਲ ਕੀਤਾ। ਅਤੇ ਇਸ ਹਫ਼ਤੇ ਦੇ ਟੋਪ 10 ਟਰੈਕ ਦੇ ਵਿੱਚ ਅਸੀਂ ਪਹੁੰਚ ਗਏ ਹਾਂ ਹੁਣ ਨੰਬਰ 4 ਵੱਲ।

ਪਰਮਿਸ਼ਨ ਮੰਗਦੀ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 4 ਤੇ ਡਰੌਪ ਇਹ ਟਰੈਕ ਹੋ ਗਿਆ, ਇਹ ਵੀ ਨੰਬਰ 1 ਤੱਕ ਸਿਖਰ ਕਰਕੇ ਦਿਲਜੀਤ ਦਸਾਂਝ ਦਾ ਟਰੈਕ ਗਿਆ। ਸੋ ਹੁਣੇ ਹੁਣੇ ਤੁਸੀਂ ਜਿਹੜਾ ਟਰੈਕ ਸੁਣਿਆ ਡੀਲਰ, ਇਸ 'ਤੇ ਕੋਂਟਰਵਰਸੀ ਬਹੁਤ ਹੋਈ, ਕਹਿੰਦੇ ਕਿ ਪ੍ਰਮੋਟ ਡਰੱਗ ਨੂੰ ਕਰਦਾ ਹੋਇਆ ਆਵਾਜ਼ਾਂ, ਓਰਿਜਨਲ ਇੱਕ ਡਰੱਗ ਡੀਲਰ ਦੀ ਮਾਂ ਦੀਆਂ ਜਦੋਂ ਪਾ ਦਿੱਤੀਆਂ ਉਸ ਦੇ ਉੱਤੇ ਬੜੀ ਪ੍ਰੋਬਲਮ ਕ੍ਰੀਏਟ ਹੋਈ ਸੀ। ਅਤੇ ਲਓ ਨੰਬਰ 3 ਵਾਰ

ਨੰਬਰ 3 ਦੇ ਉੱਤੇ ਆਵਾਜ਼ਾਂ ਤੁਸੀਂ ਸੁਣੀਆਂ ਨੇ, ਸ਼ੁਭ ਦੀਆਂ ਆਵਾਜ਼ਾਂ ਨੰਬਰ 3 ਦੇ ਉੱਤੇ ਗੂੰਜੀਆਂ ਇਸ ਫਨਕਾਰ ਨੇ ਨਿਊਜ਼ੀਲੈਂਡ ਦੇ ਵਿੱਚ ਆ ਕੇ ਬਾ ਕਮਾਲ ਧਮਾਲਾਂ ਪਾਈਆਂ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ। ਨੰਬਰ 3 ਦੇ ਬਾਅਦ ਅਸੀਂ ਇਸ ਹਫ਼ਤੇ ਦਾ ਨੰਬਰ 2 ਟਰੈਕ ਤੁਹਾਡੀ ਪੇਸ਼ ਕਰਨ ਜਾ ਰਹੇ ਹਾਂ, ਰੇਡੀਓ ਸਪਾਈਸ ਟੌਪ 10 ਕਾਊਂਟਡਾਊਨ।

ਵਾਹ ਜੀ ਵਾਹ, ਆਵਾਜ਼ਾਂ ਜਿਹੜੀਆਂ ਨੇ ਸਾਰੇ ਜਾਣਦੇ ਨੇ, ਇਹ ਫਨਕਾਰ ਜਿੱਥੇ ਹੁਣ ਤੱਕ ਟੌਪ ਟਰੈਕਸ ਦਿੰਦਾ ਆ ਰਿਹਾ, ਕਰਨ ਔਜਲਾ ਟੌਪ ਫੈਲਾ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਹੁਣ ਤੱਕ ਨੰਬਰ 10 ਦੇ ਉੱਤੇ ਕ੍ਰੀਮਲੈਂਡ, ਨੰਬਰ 9 'ਤੇ ਜਾਨ, ਨੰਬਰ 8 'ਤੇ ਮੋਰੀ, ਨੰਬਰ 7 'ਤੇ ਮਿਰਜ਼ਾਪੁਰ, ਨੰਬਰ 6 'ਤੇ ਰਾਂਝਾ, 5 'ਤੇ ਸਟਿਲ ਐਂਡ ਲਵ, 4 'ਤੇ ਡੀਲਰ, 3 ਦੇ ਉੱਤੇ ਮੂਵਜ਼, ਨੰਬਰ 2 ਦੇ ਉੱਤੇ ਹੁਣੇ ਹੁਣੇ ਟਰੈਕ ਤੁਸੀਂ ਟੌਪ ਫੈਲਾ ਸੁਣਿਆ। ਅਤੇ ਰੇਡੀਓ ਸਪਾਈਸ ਦੇ ਟੌਪ 10 ਕਾਊਂਟਡਾਊਨ ਦੇ ਵਿੱਚ ਇਸ ਹਫ਼ਤੇ ਦਾ ਨੰਬਰ 1 ਟਰੈਕ

0: ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 1 ਦੇ ਉੱਤੇ ਸਿਖਰ ਕਰ ਗਿਆ ਸਿੱਧੂ ਮੂਸੇਵਾਲਾ, ਭਾਵੇਂ ਇਸ ਧਰਤੀ ਉੱਤੇ ਨਹੀਂ। ਇਸ ਦਾ ਲੇਟੈਸਟ ਵੀਡੀਓ ਵੀ ਬਾ ਕਮਾਲ, ਉਸ ਦੀ ਮੌਤ ਦੇ ਨਾਲ ਹੀ ਵੱਜਿਆ ਜਸਟਿਸ ਫੋਰ ਸਿੱਧੂ ਮੂਸੇਵਾਲਾ ਕਹਿ ਕੇ ਖਤਮ ਹੋ ਜਾਂਦਾ। ਨੰਬਰ 1 ਦੇ ਉੱਤੇ ਰੇਡੀਓ ਸਪਾਈਸ 'ਤੇ ਹਜੇ ਵੀ ਮੂਸੇ ਪਿੰਡ ਤੋਂ ਉੱਠਿਆ ਤੂਫਾਨ ਜਿਹੜਾ ਸਾਰੀ ਦੁਨੀਆ ਦੇ ਵਿੱਚ ਗੂੰਜਦਾ। ਅਤੇ ਲਓ ਇਸ ਦੇ ਨਾਲ ਟੋਪ 10 ਕਾਊਂਟਡਾਊਨ ਇੱਥੇ ਫਿਨਿਸ਼ ਕਰਦੇ। ਕਿਵੇਂ ਲੱਗਾ ਤੁਹਾਨੂੰ ਕਾਊਂਟਡਾਊਨ, ਸਾਨੂੰ ਜ਼ਰੂਰ ਫੀਡਬੈਕ ਦੇਣਾ ਸਾਡੇ ਫੇਸਬੁੱਕ ਪੇਜ ਦੇ ਉੱਤੇ, ਜਾਂ ਕਾਲ ਕਰ ਸਕਦੇ ਹੋ ਸਾਡੇ ਸਟੂਡੀਓਜ਼ ਦੇ ਨੰਬਰ ਦੇ ਉੱਤੇ। ਥੈਂਕ ਯੂ ਫੋਰ ਲਿਸਨਿੰਗ। ਇੱਕ ਹੋਰ ਟੋਪ 10 ਲੈ ਕੇ ਹਾਜ਼ਰ ਹੋਵਾਂਗੇ ਨੈਕਸਟ ਵੀਕ। ਸਤਿ ਸ਼੍ਰੀ ਅਕਾਲ।
1: Bollywood Indian restaurant aao swaad da lutf uthao.
2: Now open on Sunday. Bollywood Indian restaurant de Sunday special de kya kehne?
1: Sunday special dosa, Amritsari kulcha, chhole bhature, pani puri, pav bhaji and much more.
2: Bollywood Indian restaurant, number 4 Thackeray Street, Napier opposite McDonald's. Phone 0683550600.
3: Radio Spice local news bulletin, 5 May 2026. Headlines: ਕ੍ਰਾਈਸਟਚਰਚ ਮਾਮਲੇ ਵਿੱਚ ਜੂਰੀ ਵੱਲੋਂ ਗੰਭੀਰ ਫੈਸਲਾ। ਆਕਲੈਂਡ ਵਿੱਚ ਸਾਬਕਾ ਵਕੀਲ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਸੁਣਵਾਈ। ਮੈਨੋਕਾਊ ਪੈਕ ਐਂਡ ਸੇਵ ਪਾਰਕਿੰਗ ਫਾਈਨ ਤੇ ਵਿਵਾਦ। ਤਾਓਪੋ ਵਿੱਚ ਕੋਵਿਡ ਵਜੇ ਸਬਸਿਡੀ ਫਰਾਡ ਮਾਮਲੇ 'ਚ ਅਪੀਲ ਖਾਰਿਜ। ਓਹੋਪੇ ਬੀਚ ਤੇ ਜ਼ਹਿਰੀਲਾ ਸਮੁੰਦਰੀ ਸੱਪ ਮਿਲਣ ਨਾਲ ਚੌਕਸੀ। ਆਖਰੀ ਵੇਲੇ ਵੀਜ਼ਾ ਮਿਲਣ ਨਾਲ ਪਿਤਾ ਆਪਣੇ ਨਵੇਂ ਜਨਮੇ ਬੱਚੇ ਨੂੰ ਦੇਖ ਸਕਿਆ। ਆਕਲੈਂਡ ਵਿੱਚ ਫੂਡ ਵੇਸਟ ਤੋਂ ਐਨਰਜੀ ਪ੍ਰੋਜੈਕਟ ਦੀ ਗਤੀ ਹੌਲੀ। ਖ਼ਬਰਾਂ ਵਿਸਥਾਰ ਨਾਲ। ਕ੍ਰਾਈਸਟਚਰਚ ਵਿੱਚ ਇੱਕ ਮਾਮਲੇ ਵਿੱਚ ਜੂਰੀ ਨੇ ਇੱਕ ਵਿਅਕਤੀ ਨੂੰ ਰੇਪ ਅਤੇ ਅਬਡਕਸ਼ਨ ਵਰਗੇ ਗੰਭੀਰ ਦੋਸ਼ਾਂ 'ਚ ਦੋਸ਼ੀ ਕਰਾਰ ਦਿੱਤਾ ਹੈ। ਮਾਮਲਾ ਉਸ ਘਟਨਾ ਨਾਲ ਜੁੜਿਆ ਹੈ ਜਿੱਥੇ ਇੱਕ ਨੌਜਵਾਨ ਲੜਕੀ ਨਾਲ ਮੁਲਾਕਾਤ ਤੋਂ ਬਾਅਦ ਉਸ ਨੂੰ ਕਾਰ ਲੈ ਜਾ ਕੇ ਹਮਲਾ ਕੀਤਾ ਗਿਆ ਸੀ। ਆਕਲੈਂਡ ਵਿੱਚ ਇੱਕ ਸਾਬਕਾ ਵਕੀਲ ਰੋਹਿਨੀਤ ਸ਼ਰਮਾ ਉੱਤੇ $600,000 ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਰਵਾਈ ਜਾਰੀ ਹੈ। ਉਸ 'ਤੇ ਦੋ ਵੱਖ ਵੱਖ ਪੀੜਤਾਂ ਤੋਂ ਵੱਡੀ ਰਕਮ ਲੈ ਕੇ ਉਸ ਦਾ ਗਲਤ ਇਸਤੇਮਾਲ ਕਰਨ ਦੇ ਦੋਸ਼ ਹਨ। ਮੈਨੂਕਾਊ ਦੇ ਪੈਕ ਐਂਡ ਸੇਵ ਵਿੱਚ ਇੱਕ ਖਰੀਦਦਾਰ ਨੂੰ ਵੱਡੀ ਸ਼ਾਪਿੰਗ ਕਰਨ ਤੋਂ ਬਾਅਦ $85 ਦਾ ਪਾਰਕਿੰਗ ਟਿਕਟ ਮਿਲਣ ਨਾਲ ਨਾਰਾਜ਼ਗੀ ਸਾਹਮਣੇ ਆਈ ਹੈ। ਇਸ ਮਾਮਲੇ ਨੇ ਪਾਰਕਿੰਗ ਨਿਯਮਾਂ 'ਤੇ ਵੱਡੀ ਚਰਚਾ ਛੇੜ ਦਿੱਤੀ ਹੈ। ਤਾਓਪੋ ਵਿੱਚ ਕੋਵਿਡ-19 ਵੇਜ ਸਬਸਿਡੀ ਫਰਾਡ ਮਾਮਲੇ ਵਿੱਚ ਇੱਕ ਕਾਰੋਬਾਰੀ ਦੀ ਸਜ਼ਾ ਖਿਲਾਫ਼ ਅਪੀਲ ਅਦਾਲਤ ਨੇ ਰੱਦ ਕਰ ਦਿੱਤੀ ਹੈ, ਜਿਸ ਨਾਲ ਉਸ ਦੀ ਸਜ਼ਾ ਬਰਕਰਾਰ ਰਹੇਗੀ। ਬੇ ਆਫ ਪਲੈਂਟੀ ਦੇ ਓਹੋਪੇ ਬੀਚ 'ਤੇ ਇੱਕ ਜ਼ਹਿਰੀਲਾ ਸਮੁੰਦਰੀ ਸੱਪ ਮਿਲਣ ਨਾਲ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਸੱਪ ਖਤਰਨਾਕ ਹੋ ਸਕਦੇ ਹਨ। ਇੱਕ ਖੁਸ਼ਖਬਰੀ ਵਿੱਚ ਇੱਕ ਨਵੇਂ ਪਿਤਾ ਨੂੰ ਆਖਰੀ ਵੇਲੇ ਵੀਜ਼ਾ ਮਿਲਣ ਕਾਰਨ ਉਹ ਆਪਣੇ ਨਵੇਂ ਜਨਮੇ ਬੱਚੇ ਨੂੰ ਮਿਲ ਸਕਿਆ। ਇਸ ਮਾਮਲੇ ਨੂੰ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਕਾਫ਼ੀ ਸਹਿਯੋਗ ਮਿਲਿਆ। ਆਕਲੈਂਡ ਵਿੱਚ ਫੂਡ ਵੇਸਟ ਤੋਂ ਐਨਰਜੀ ਬਣਾਉਣ ਵਾਲੇ ਪ੍ਰੋਜੈਕਟ 'ਤੇ ਕੰਮ ਜਾਰੀ ਹੈ, ਪਰ ਇਸ ਦੀ ਅਪਟੇਕ ਹੱਲੇ ਵੀ ਹੌਲੀ ਹੈ। ਇਸ ਪ੍ਰੋਜੈਕਟ ਦਾ ਮਕਸਦ ਕਚਰੇ ਨੂੰ ਗੈਸ ਅਤੇ ਖਾਦ ਵਿੱਚ ਤਬਦੀਲ ਕਰਨਾ ਹੈ। ਇਹ ਸਨ ਅੱਜ ਦੀਆਂ ਤਾਜ਼ਾ ਲੋਕਲ ਖ਼ਬਰਾਂ। ਹੋਰ ਅਪਡੇਟ ਲਈ ਜੁੜੇ ਰਹੋ ਰੇਡੀਓ ਸਪਾਈਸ ਨਾਲ।
2: ਘਰ ਤਾਂ ਲੈ ਲਈਏ ਪਰ ਭਰੋਸਾ ਕਿਹਦੇ ਤੇ ਕਰੀਏ? ਏਜੰਟ ਤਾਂ ਬਸ ਪੈਸੇ ਦੇ ਪੀਰ ਹੁੰਦੇ ਨੇ।
4: ਐਲਾ ਨੰਬਰ ਤੇ ਕਾਲ ਕਰ ਤਜਿੰਦਰ ਸਿੰਘ ਨੂੰ, ਇਹ ਪੈਸੇ ਬਣਾਉਣ 'ਚ ਨਹੀਂ ਰਿਸ਼ਤੇ ਬਣਾਉਣ 'ਚ ਯਕੀਨ ਕਰਦੇ ਨੇ।
5: ਆਕਲੈਂਡ ਦੀ ਨੰਬਰ 1 ਕੰਪਨੀ ਬਾਰਫੁੱਟ ਐਂਡ ਥੌਮਸਨ ਨਾਲ ਕੰਮ ਕਰਦੇ ਤਜਿੰਦਰ ਸਿੰਘ, ਪ੍ਰਾਪਰਟੀ ਬਾਈ ਕਰਨੀ ਜਾਂ ਸੇਲ, 23 ਗ੍ਰੇਟ ਸਾਊਥ ਰੋਡ ਉਤਾਹੂ। ਕਾਲ ਤਜਿੰਦਰ ਸਿੰਘ 0220605005।

0: ਵਾਹ ਯਾਰ ਨਵੀਂ ਕਾਰ, ਬੜੀ ਫੁਰਤੀ ਮਾਰੀ।
1: ਆਹੋ, ਬੈਂਕ ਵੱਲੋਂ ਤਾਂ ਟਾਈਮ ਲੱਗਣਾ ਸੀ, ਪਰ ਮੈਂ ਤਾਂ ਲੌਜਿਕ ਫਾਈਨੈਂਸ ਵਾਲੇ ਗੁਰੂ ਕੰਡੋਲਾ ਨੂੰ ਕਾਲ ਲਾਈ ਤੇ 24 ਘੰਟੇ ਚ ਲੋਨ ਅਪਰੂਵ ਹੋ ਗਿਆ।
0: ਕਾਰ ਲੋਨ ਜਾਂ ਪਰਸਨਲ ਲੋਨ, ਜਸਟ ਕਾਲ ਅਵੇ, ਗੁਰੂ ਕੰਡੋਲਾ ਮੇਕਸ ਇਟ ਸੋ ਈਜ਼ੀ। ਕਾਲ 0800-564-424।
2: ਜਦੋਂ ਦੇ ਸਾਡੇ ਲੱਕੀ ਦੇ ਏਜੰਟ ਨੇ ਪੈਸੇ ਮਾਰੇ ਆ, ਉਦੋਂ ਦਾ ਸਾਡਾ ਤਾਂ ਇਮੀਗ੍ਰੇਸ਼ਨ ਵਾਲਿਆਂ ਤੋਂ ਭਰੋਸਾ ਹੀ ਉੱਠ ਗਿਆ।
3: ਪਰ ਕੀ ਵਿਆਹਣਾ, ਇਮੀਗ੍ਰੇਸ਼ਨ ਉੱਪਰ ਤੁਹਾਡਾ ਭਰੋਸਾ ਹਮੇਸ਼ਾ ਬਣਿਆ ਰਹੇਗਾ, ਕਿਉਂਕਿ ਇਹ ਕੰਮ ਕਰਦੇ ਨੇ ਪੂਰੀ ਇੰਟੈਗ੍ਰਿਟੀ ਤੇ ਪੂਰੀ ਟ੍ਰਾਂਸਪੇਰੈਂਸੀ ਨਾਲ। ਚਾਹੇ ਤੁਸੀਂ ਅਪਲਾਈ ਕਰਨੀ ਹੋਵੇ ਐਂਪਲੋਇਰ ਅਕ੍ਰੈਡੀਟੇਸ਼ਨ, ਜਾਂ ਫਿਰ ਤੁਸੀਂ ਅਪਲਾਈ ਕਰਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਵੀਜ਼ਾ, ਜਿੱਦਾਂ ਕਿ ਵਰਕ ਵੀਜ਼ਾ, ਸਟੂਡੈਂਟ ਵੀਜ਼ਾ, ਵਿਜ਼ਿਟਰ ਵੀਜ਼ਾ, ਪਾਰਟਨਰਸ਼ਿਪ ਵੀਜ਼ਾ, ਅੱਜ ਹੀ ਸੰਪਰਕ ਕਰੋ ਪਵਨਦੀਪ ਸਿੰਘ ਐਂਡ ਟੀਮ ਐਟ ਕਿਵਿਆਨਾ ਇਮੀਗ੍ਰੇਸ਼ਨ। ਕਾਲ 0220955218 0223288116।
4: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਮਰਿੰਦਰ ਗਿੱਲ।
5: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
6: ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗਿੱਲ ਹਰਦੀਪ।
7: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
8: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗੁਰਚਪਾਲ ਸਿੰਘ।
9: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਗੀ।
10: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
11: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
12: ਯੂ ਆਰ ਨਾਓ ਟਿਊਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ। 24/7, 365.

0: ਪੰਜਾਬੀਆਂ ਦੀ ਸਭ ਤੋਂ ਵੱਡੀ ਜਿਊਲਰੀ ਸ਼ਾਪ ਸਪਾਰਕਲ ਜਿਊਲਰ ਸਪਾਰਕਲ ਜਿਊਲਰ ਗੋਲਡ ਸਿਲਵਰ ਤੇ ਡਾਇਮੰਡ ਜਿਊਲਰੀ ਦੇ ਬਿਹਤਰੀਨ ਡਿਜ਼ਾਈਨ ਉਹ ਵੀ ਬਿਗ ਡਿਸਕਾਊਂਟ ਦੇ ਨਾਲ
1: ਲੈ ਬਾਈ ਕੈਸ਼ ਫਾਰ ਗੋਲਡ ਜਾਂ ਫਿਰ ਜਿਊਲਰੀ ਵੈਲਿਊਸ਼ਨਸ ਦੇ ਲਈ ਸੰਪਰਕ ਕਰੋ ਸਪਾਰਕਲ ਜਿਊਲਰ
0: 208 ਗ੍ਰੇਟ ਸਾਊਥ ਰੋਡ ਪਾਪਾ ਟੋਏ ਟੋਏ
1: ਫਾਰ ਮੋਰ ਇਨਫੋਰਮੇਸ਼ਨ 277 2077

ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM। ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ। ਸਤਿ ਸ਼੍ਰੀ ਅਕਾਲ, ਯੂ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਫੈਬਟਾਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021 373 158।

ਨਿਊਜ਼ੀਲੈਂਡ ਦਾ ਪਹਿਲਾ 24/7 ਪੰਜਾਬੀ ਰੇਡੀਓ ਰੇਡੀਓ ਸਪਾਈਸ।

0: ਮੈਨੂੰ ਐਂ ਦੱਸ ਵੀ ਤੂੰ ਵੱਡਾ ਹੋ ਕੇ ਕੀ ਬਣੇਗਾ?
1: ਮਾਸਟਰ ਜੀ ਮੈਂ ਜੀ ਮਾਸਟਰ ਜੀ ਮੈਂ ਸੋਚਿਆ ਜੀ ਜੇ ਤਾਂ ਮੈਂ ਪੜ੍ਹ ਲਿਖ ਗਿਆ ਜ਼ਿਆਦੇ ਜੀ ਤਾਂ ਮੈਂ ਕੋਈ ਅਫਸਰ ਲੱਗ ਜੂੰਗਾ ਜੀ, ਮੈਂ ਡੀ ਸੀ ਵਗੈਰਾ।
2: ਵੈਰੀ ਗੁੱਡ, ਵੈਰੀ ਗੁੱਡ, ਸ਼ਾਬਾਸ਼।
1: ਜੇ ਥੋੜ੍ਹਾ ਜਿਹਾ ਉਦੋਂ ਘੱਟ ਪੜ੍ਹਿਆ ਜੀ ਫਿਰ ਵੋਟਾਂ 'ਚ ਖੜੇ ਹੋ ਕੇ ਨਾ ਜੀ MLA ਬਣ ਜਾਂਗੇ, ਮੰਤਰੀ ਮੁੰਤਰੀ ਬਣ ਜਾਂਗੇ।
3: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਭਗਵੰਤ ਮਾਨ ਅਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈ।
4: ਭਗਵੰਤ ਮਾਨ, ਮੈਂ ਪੰਜਾਬ ਰਾਜ ਦੇ ਮੁੱਖ ਮੰਤਰੀ ਵਜੋਂ ਆਪਣੇ ਕਰਤੱਵਾਂ ਨੂੰ ਵਫਾਦਾਰੀ ਅਤੇ ਸ਼ੁੱਧ ਅੰਤਕਰਨ ਨਾਲ ਨਿਭਾਵਾਂਗਾ।

0: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਮਨਮੋਹਨ ਵਾਰਸ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM.
1: ਸਤਿ ਸ਼੍ਰੀ ਅਕਾਲ, ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਵੀ. ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-158.
2: ਪਿਆਰੇ ਪੰਜਾਬੀਓ, ਬਾਲਮਕੰਦ ਸ਼ਰਮਾ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ. ਰੇਡੀਓ ਸਪਾਈਸ ਸੁਣਦੇ ਰਹੋ, ਇਸ ਰੇਡੀਓ ਨੂੰ ਪਿਆਰ ਦਿਓ. ਬਾਲਮਕੰਦ ਸ਼ਰਮਾ ਜੀ ਸੁੰਦਰ ਭੱਲਾ ਵੱਲੋਂ ਤੁਹਾਨੂੰ ਇੱਕ ਵਾਰ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ.

ਕਿਉਰਾ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਅੱਜ ਦਿਨ ਮੰਗਲਵਾਰ 5 ਮਈ 2026 ਦਾ ਵਰਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 22 ਤਰੀਕ ਹੈ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਸਿੱਖ ਸੰਸਥਾਵਾਂ ਵੱਲੋਂ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਨੂੰ ਜਿੱਥੇ ਬੀਤੇ ਦਿਨੀ ਨਾਮਨਜ਼ੂਰ ਕਰ ਦਿੱਤਾ ਗਿਆ ਸੀ ਉੱਥੇ ਹੁਣ ਸਾਰਿਆਂ ਦੀ ਨਜ਼ਰਾਂ ਇਸ ਗੱਲ 'ਤੇ ਰਹਿਣਗੀਆਂ ਕਿ ਜਥੇਦਾਰ ਗੜਗੱਜ ਹੁਣਾਂ ਵੱਲੋਂ 8 ਮਈ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਹੁਣਾਂ ਨੂੰ ਅਕਾਲ ਤਖ਼ਤ 'ਤੇ ਸੱਦਣ ਵੇਲੇ ਕੀ ਗੱਲਾਂ ਕੀਤੀਆਂ ਜਾਂਦੀਆਂ ਨੇ ਇੰਨਾ ਹੀ ਨਹੀਂ ਇਸ ਮੌਕੇ ਹੋਏ ਇਕੱਠ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ ਹੈ ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਤਿਕਾਰ ਨਾਲ ਪੇਸ਼ ਹੋਣ ਦੀ ਗੱਲ ਕੀਤੀ ਹੈ ਸਪੀਕਰ ਸੰਧਵਾਂ ਹੁਣਾਂ ਨੇ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਵਾਰ ਵਾਰ ਇਹ ਦਾਅਵਾ ਕੀਤਾ ਜਾਂਦਾ ਰਿਹਾ ਕਿ ਉਹਨਾਂ ਨੇ SDPC ਦੀ ਇੱਕ ਸਬ ਕਮੇਟੀ ਦੇ ਵਿੱਚ ਇਕੱਠੇ ਹੋਏ ਬੁੱਧੀਜੀਵੀਆਂ ਦੀ ਰਾਏ ਨੂੰ ਇਸ ਬਿੱਲ ਨੂੰ ਕਾਨੂੰਨ ਬਣਾਉਣ ਵੇਲੇ ਸ਼ਾਮਲ ਕੀਤਾ ਇਸ ਮਾਮਲੇ ਨੂੰ ਲੈ ਕੇ ਆਖਿਰਕਾਰ ਉਹਨਾਂ ਦਾ ਪੱਖ ਜਥੇਦਾਰ ਸਾਹਿਬ ਅੱਗੇ ਕਿੰਝ ਰੱਖਿਆ ਜਾਵੇਗਾ ਉੱਧਰ ਅੰਤਰਰਾਸ਼ਟਰੀ ਪੱਧਰ 'ਤੇ ਅਮਰੀਕਾ ਦੇ ਨਾਲ ਜੰਗ ਖਤਮ ਕਰਨ ਲਈ ਇਰਾਨ ਕਾਫੀ ਹੱਦ ਤੱਕ ਰਾਜ਼ੀ ਹੋ ਗਿਆ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਖੁਦ ਸ਼ਾਂਤੀ ਪ੍ਰਸਤਾਵ ਭੇਜਿਆ ਜਿਸ ਦੇ ਵਿੱਚ $22 ਕਰੋੜ ਦਾ ਤੇਲ ਲੈ ਕੇ ਹੌਰਮੂਜ਼ ਪਾਰ ਕਰ ਗਏ ਇਰਾਨੀ ਟੈਂਕਰਾਂ ਦੀ ਵੀ ਚਰਚਾ ਹੋਈ ਹੈ ਹਾਲਾਂਕਿ ਇਸ ਦੌਰਾਨ ਛੁੱਟਪੁੱਟ ਹਮਲੇ ਹਾਲੇ ਵੀ ਇੱਕ ਦੂਸਰੇ ਦੇ ਖਿਲਾਫ ਦਿਖਾਈ ਜਾਂ ਸੁਣਾਈ ਦੇ ਰਹੇ ਨੇ ਅਤੇ ਉੱਧਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਖਦੇ ਨੇ ਕਿ ਜਦੋਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਔਰਤਾਂ ਨੂੰ ਰਾਸ਼ੀ ਅਤੇ ਮੁਫ਼ਤ ਬਿਜਲੀ ਮਿਲਦੀ ਰਹੇਗੀ ਉਹਨਾਂ ਆਖਿਆ ਕਿ ਵਿਰੋਧੀਆਂ ਦੀ ਨੀਅਤ ਸਾਫ਼ ਹੁੰਦੀ ਤਾਂ ਬੇਅਦਬੀ ਦਾ ਸਖ਼ਤ ਕਾਨੂੰਨ ਪਹਿਲਾਂ ਹੀ ਬਣ ਗਿਆ ਹੁੰਦਾ ਹੁਸ਼ਿਆਰਪੁਰ ਦੇ ਮੁਕੇਰੀਆਂ ਲਾਗਲੇ ਪਿੰਡ ਘੋਗਰਾ ਦੇ ਵਿੱਚ ਲੋਕ ਮਿਲਣੀ ਕਰਕੇ ਉਹਨਾਂ ਨੇ ਸਿੱਧਾ ਸੰਵਾਦ ਰਚਾਇਆ ਅਤੇ ਬਹੁਤ ਸਾਰੇ ਅਲੱਗ ਅਲੱਗ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਬਾਰੇ ਚਰਚਾ ਕੀਤੀ ਆਪਣੀ ਸਰਕਾਰ ਦੇ ਸੋਹਲੇ ਗਾਏ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਾਸਤੇ ਕਾਫ਼ੀ ਲਾਰੇ ਲੱਪੇ ਵੀ ਲਾਏ ਇੱਧਰ ਦਿੱਲੀ ਜਿਹੜੀ ਕਿ ਭਾਰਤ ਦੀ ਰਾਜਧਾਨੀ ਹੈ ਉੱਥੇ ਇੱਕ 4 ਮੰਜ਼ਿਲਾ ਇਮਾਰਤ ਦੇ ਵਿੱਚ ਅੱਗ ਲੱਗਣ ਨਾਲ 9 ਮੌਤਾਂ ਹੋ ਜਾਣ ਦੀ ਪੁਸ਼ਟੀ ਹੋਈ ਹੈ ਦਰਅਸਲ AC ਵਿੱਚ ਧਮਾਕੇ ਦੇ ਕਾਰਨ ਅੱਗ ਲੱਗ ਗਈ ਹਾਲਾਂਕਿ 15 ਲੋਕਾਂ ਨੂੰ ਇਸ 4 ਮੰਜ਼ਿਲਾ ਇਮਾਰਤ ਦੇ ਵਿੱਚੋਂ ਸੁੱਖ ਸਵੀਲੀ ਬਚਾ ਲਿਆ ਗਿਆ ਅਤੇ ਇੱਧਰ ਹਾਲਾਤ ਜੰਗ ਦੇ ਕਾਰਨ ਤੇਲ ਜਾਂ ਗੈਸ ਮਹਿੰਗੇ ਹੋਣ ਤੱਕ ਸੀਮਿਤ ਨਹੀਂ ਰਹੇ ਇਸ ਨਾਲ ਵੱਖ ਵੱਖ ਦੇਸ਼ਾਂ ਦੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਉੱਤੇ ਕਾਫ਼ੀ ਵੱਡਾ ਫਰਕ ਪੈਣਾ ਸ਼ੁਰੂ ਹੋ ਗਿਆ ਅਗਲੇ 3 ਮਹੀਨਿਆਂ ਲਈ ਭਾਰਤ ਤੋਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਵਾਸਤੇ ਕਈ ਫਲਾਈਟਾਂ ਨੂੰ ਹਾਲ ਦੀ ਘੜੀ ਰੱਦ ਕਰ ਦਿੱਤਾ ਗਿਆ ਇੰਨਾ ਹੀ ਨਹੀਂ ਪੱਛਮੀ ਏਸ਼ੀਆ ਵਿੱਚ ਜੰਗ ਕਾਰਨ ਜਹਾਜ਼ ਦੀ ਤੇਲ ਕੀਮਤ ਦੇ ਵਿੱਚ ਭਾਰੀ ਉਛਾਲ ਨਜ਼ਰ ਆ ਰਿਹਾ ਜਿਸ ਦੇ ਨਾਲ ਬਹੁਤ ਸਾਰੇ ਅਪੁਸ਼ਟ ਕਾਰਨਾਂ ਕਰਕੇ ਹਾਲ ਦੀ ਘੜੀ ਇਹਨਾਂ ਫਲਾਈਟਾਂ ਨੂੰ ਕੈਂਸਲ ਕੀਤਾ ਜਾ ਰਿਹਾ ਪੰਜਾਬੀ ਪ੍ਰਵਾਸੀ ਇਸ ਤੋਂ ਸਿੱਧੇ ਤੌਰ 'ਤੇ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਨੇ ਅਤੇ ਉੱਧਰ ਬੀਤੇ ਕੱਲ੍ਹ ਜਿੱਥੇ 5 ਰਾਜਾਂ ਦੇ ਨਤੀਜੇ ਆ ਗਏ ਨੇ ਜਿਸ ਦੇ ਵਿੱਚ ਮੋਟੇ ਤੌਰ ਦੇ ਉੱਤੇ BJP ਨੇ ਕਾਫੀ ਵੱਡੀ ਲੀਡ ਹਾਸਲ ਕੀਤੀ ਜੇ ਮੋਟੇ ਤੌਰ 'ਤੇ ਦੇਖਦੇ ਹਾਂ

0: ਅਤੇ ਪੱਛਮੀ ਬੰਗਾਲ ਅਤੇ ਅਸਾਮ ਦੇ ਵਿੱਚ ਉਹਨਾਂ ਨੇ ਕਾਫੀ ਜ਼ਿਆਦਾ ਵੱਡੀ ਸਫਲਤਾ ਅਰਜਿਤ ਕੀਤੀ ਹੈ, ਜਦੋਂ ਕਿ ਤਾਮਿਲਨਾਡੂ ਦੇ ਵਿੱਚ DMK 48 ਅਤੇ ADMK 66 ਦੇ ਉੱਤੇ, ਅਤੇ ਉੱਧਰ ਕੇਰਲ ਦੇ ਵਿੱਚ LDF 59 ਅਤੇ UDF 77 ਦੇ ਉੱਤੇ, ਅਤੇ BJP ਨੂੰ ਸਿਰਫ 4 ਸੀਟਾਂ ਮਿਲੀਆਂ ਨੇ। ਸੋ ਇਹਨਾਂ ਪੰਜਾਂ ਰਾਜਾਂ ਦੇ ਵਿੱਚੋਂ ਦੋ ਵੱਡੇ ਰਾਜਾਂ ਦੇ ਵਿੱਚ, ਖਾਸ ਤੌਰ 'ਤੇ ਪੱਛਮੀ ਬੰਗਾਲ ਦੇ ਵਿੱਚ BJP ਦਾ ਕਾਮਯਾਬ ਹੋਣਾ ਆਪਣੇ ਆਪ ਦੇ ਵਿੱਚ ਭਵਿੱਖ ਵਿੱਚ ਹੋਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਉੱਤੇ ਵੀ ਇੱਕ ਪਰਛਾਵੇਂ ਵਾਂਗ ਦਿਖਾਈ ਦੇਵੇਗਾ। ਅਤੇ ਇੱਧਰ ਖਬਰਾਂ ਮਿਲੀਆਂ ਨੇ ਕਿ ਪੰਜਾਬ ਅਤੇ ਰਾਜ ਚੰਡੀਗੜ੍ਹ ਦੇ ਵਿੱਚ ਮੀਂਹ ਅਤੇ ਤੂਫਾਨ ਦੇ ਨਾਲ ਦਰੱਖਤ ਟੁੱਟ ਗਏ ਨੇ, ਕਈ ਥਾਈਂ ਬਿਜਲੀ ਗੁੱਲ ਹੋ ਗਈ ਹੈ, ਅਤੇ 8 ਜ਼ਿਲ੍ਹਿਆਂ ਦੇ ਵਿੱਚ ਹਾਲ ਦੀ ਘੜੀ ਮੌਸਮ ਦੀ ਖਰਾਬੀ ਨੂੰ ਲੈ ਕੇ ਅਲਰਟ ਜਾਰੀ ਹੈ। ਇੱਧਰ ਇਹ ਵੀ ਦੱਸ ਦਈਏ ਕਿ ਪੰਜਾਬ ਦੀ ਭਾਜਪਾ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਹੁਣ ਮਿਲ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਦਰਅਸਲ ਜਾਖੜ ਉਹਨਾਂ ਦੀ ਅਗਵਾਈ ਦੇ ਵਿੱਚ ਪ੍ਰਮੁੱਖ ਆਗੂਆਂ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ, ਅਤੇ ਨਾਲ ਹੀ ਭਾਜਪਾ ਨੇ ਸਟੇਟ ਦੇ ਵਿੱਚ ਡਰੱਗ ਜਨਗਣਨਾ ਦਾ ਵੀ ਵਿਰੋਧ ਕੀਤਾ। ਅਤੇ ਸਵਰਗਵਾਸੀ ਡਾਕਟਰ ਜਗਤਾਰ ਉਹਨਾਂ ਦੇ ਇਸ ਖਿਆਲ ਦੇ ਨਾਲ ਆ ਗਿਆ ਚਾਹਾਂਗਾ ਕਿ ਸਾਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਆਖਦਿਆਂ ਮੈਂ ਦੋਜ਼ਖ, ਸਾਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਆਖਾਂ ਮੈਂ ਦੋਜ਼ਖ, ਮੇਰਾ ਕੁਝ ਵਕਤ ਗੁਜ਼ਰਿਆ ਹੈ ਤੁਹਾਡੇ ਨਾਲ ਵੀ। ਰਮਿੰਦਰ ਦੀ ਇਜਾਜ਼ਤ, ਮਿਹਰਬਾਨੀ।
1: ਨਾ ਫਿਰ ਲਾਲਾ, ਇੰਨੀ ਗੱਲ ਸੁਣ ਕੇ ਰੱਬ ਕੁਛ ਨਾ ਕਹੂ।
2: ਲੈ ਰੱਬ ਕਿਉਂ ਨੀ ਕਹੂਗਾ, ਰੱਬ ਨੇ ਕਹਿਣਾ ਭਾਈ ਲੈ ਗਏ ਹਵਾ ਬਠਿੰਡੇ ਵਾਲੇ, ਹਜੇ 2 ਦਿਨ ਉਹਨਾਂ ਦਬੱਲਣੀ ਆ, ਧਮਕੀਆਂ ਦਿੰਦੇ ਚੰਡੀਗੜ੍ਹੀਏ, ਫਿਰ 5 ਦਿਨ ਉੱਥੇ ਘੱਲਣੀ ਆ।
1: ਨਾ ਜੇ ਲੋਕ ਹਵਾ ਆਪਣੀ ਮਰਜ਼ੀ ਦੇ ਨਾਲ ਚਲਾਉਣਗੇ, ਲਾਲਾ ਜੀ ਇਹ ਵੀ ਦੱਸੋ ਫਿਰ ਮੀਂਹ ਕਿੱਦਾਂ ਪਵਾਉਣਗੇ?
2: ਓਹੋ ਭਾਈ, ਮੀਂਹ ਦੇ ਫੋਨ ਵੀ ਰੱਬ ਨੂੰ ਇਸ ਤਰ੍ਹਾਂ ਜਾਣਗੇ।
3: ਆਪ ਜਿਸ ਮੋਬਾਈਲ ਪਰ ਕਾਲ ਕਰ ਰਹੇ ਹੈ ਵੋ ਯਾ ਤੋ ਇਸ ਸਮੇਂ ਬੰਦ ਹੈ ਯਾ ਕਵਰੇਜ ਖੇਤਰ ਸੇ ਬਾਹਰ ਹੈ।

ਮੈਂ ਪਰਚਾ ਨਿਕਟਾਉਂਦਾ ਬਦਬਖਤਾ, ਕੜਾਕ ਕਰਨਾ ਕੜਾਕ।

ਐਵੇਂ ਲੰਘ ਜੂ ਖੇਤਾਂ ਚੋ ਪਾਣੀ, ਨੱਕਾ ਮੋੜ ਕੇ ਦਿਖਾ ਜੇ ਗਹੀ ਨਾਲ ਗਾਟਾ ਨਾ ਲਾ ਦਿਆਂ। ਮੈਂ ਸਰਦਾਰ ਸੋਈ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।

0: ਮੈਂ ਆਪਣੀਆਂ 7 ਪੀੜ੍ਹੀਆਂ ਉਂਗਲਾਂ ਤੇ ਗਿਣਾ ਸਕਦਾ ਜਿਹੜੀਆਂ ਮਿਹਨਤ ਕਰਕੇ ਕੁਝ ਬਣੀਆਂ ਹੈ।
1: ਤੇ ਫਿਰ ਲਾਂਤ ਇਹੋ ਜਿਹੀਆਂ 7 ਪੀੜ੍ਹੀਆਂ ਦੀ ਮਿਹਨਤ ਤੇ ਜਿਹੜੀਆਂ ਮਿਹਨਤ ਕਰਕੇ ਇੰਨਾ ਕੁ ਵੀ ਨਹੀਂ ਕਮਾ ਸਕੀਆਂ ਵੀ 8ਵੀਂ ਪੀੜ੍ਹੀ ਦਾ ਆਰਾਮ ਨਾਲ ਸੌ ਸਕੇ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਗੁੱਗੀ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
3: ਰਿਪੇਅਰ ਲਈ ਜਿੱਥੇ ਵੀ ਜਾਣਾ ਪੈਸੇ ਬਹੁਤ ਮੰਗਦੇ ਆ ਤੇ ਤਸੱਲੀ ਵੀ ਨਹੀਂ ਹੁੰਦੀ।
4: ਕ੍ਰਾਊਨ ਆਟੋਮੋਟਿਵ ਰਿਪੇਅਰਸ ਕੋਲ ਹੀ ਜਾਣਾ।
3: ਉਹ ਕਿਉਂ?
4: ਕਿਉਂਕਿ ਇਹ ਮਕੈਨੀਕਲ ਰਿਪੇਅਰ, ਇਲੈਕਟ੍ਰੀਕਲ ਰਿਪੇਅਰ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ। ਤੂੰ ਭਾਵੇਂ ਗੱਡੀ ਦੇ ਟਾਇਰ ਨਵੇਂ ਲੈ ਜਾਂ ਪੁਰਾਣੇ ਵਾਲੇ, ਅਤੇ ਪੁਰਾਣੀਆਂ ਗੱਡੀਆਂ ਖਰੀਦਦੇ ਤੇ ਵੇਚਦੇ ਵੀ ਨੇ। ਇੰਜਨ ਸਰਵਿਸ, ਟਰਾਂਸਮਿਸ਼ਨ, ਕੈਮ ਬੈਲਟਸ, ਸੀਡੀ ਜੁਆਇੰਟਸ, ਕਲਚਸ, ਬ੍ਰੇਕਸ, ਬੈਟਰੀਜ, ਸਟੀਅਰਿੰਗ, ਸਸਪੈਂਸ਼ਨ ਸਕੈਨ ਅਤੇ ਸਾਰਾ ਹੀ ਇਲੈਕਟ੍ਰੀਕਲ ਕੰਮ ਬਹੁਤ ਹੀ ਤਸੱਲੀ ਬਖਸ਼ ਕਰਦੇ ਨੇ।
5: ਤੂੰ ਪਹੁੰਚ ਫਿਰ ਚੈਲੰਜ ਪੰਪ ਦੇ ਆਪੋਜ਼ਿਟ, ਗ੍ਰੇ ਬਿਲਡਿੰਗ 54 ਕਲਾਰਨੀ ਰੋਡ, ਫਰੈਂਕਟਨ, ਹੈਮਿਲਟਨ। ਕ੍ਰਾਊਨ ਆਟੋਮੋਟਿਵ ਰਿਪੇਅਰਸ ਲਿਮਿਟਿਡ।
6: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਮਰਿੰਦਰ ਗਿੱਲ।
7: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
8: ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗਿੱਲ ਹਰਦੀਪ।
9: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
10: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗੁਰਕਿਰਪਾਲ ਸਿੰਘ।
11: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਗੁੱਗੀ।
12: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
13: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
14: ਯੂ ਆਰ ਨਾਓ ਟਿਊਨਡ ਇਨ ਟੂ ਯੂਰ ਨੰਬਰ 1 ਰੇਡੀਓ ਸਟੇਸ਼ਨ।
15: ਸਿਹਤਮੰਦ ਜੀਵਨ ਲਈ ਮਾਹਰ ਡਾਕਟਰਾਂ ਦੀ ਸਹਾਇਤਾ ਲੋੜੀਂਦੀ ਹੈ। ਹਮੇਸ਼ਾ ਤੁਹਾਡੇ ਨਾਲ ਹੈਮਿਲਟਨ ਲੇਕ ਕਲੀਨਿਕ ਤੋਂ ਪੰਜਾਬੀ ਅਤੇ ਹਿੰਦੀ ਬੋਲਣ ਵਾਲੇ ਡਾਕਟਰਾਂ ਦੀ ਟੀਮ। 5 ਵੱਖ-ਵੱਖ ਕਲੀਨਿਕਾਂ 'ਚ ਸਾਡੀਆਂ ਸੇਵਾਵਾਂ ਉਪਲਬਧ ਨੇ। ਪੈਮਬ੍ਰੋਕ ਸਟਰੀਟ ਕਲੀਨਿਕ, ਗ੍ਰੇ ਸਟਰੀਟ ਕਲੀਨਿਕ, ਰੋਡੋਟੂਨਾ ਕਲੀਨਿਕ, ਡਿਸਡੇਲ ਕਲੀਨਿਕ। ਅਪਾਇੰਟਮੈਂਟ ਲਈ ਕਾਲ ਕਰੋ ਡਾਕਟਰ ਦਿਲਾਵਰ ਜਾਂ ਡਾਕਟਰ ਲਖਮਿੰਦਰ ਹੋਰਾਂ ਨੂੰ। ਫੋਨ ਨੰਬਰ 07-839-0092, 07-839-0092।
16: ਸਤਿ ਸ਼੍ਰੀ ਅਕਾਲ ਜੀ, ਰਣਜੀਤ ਬਾਵਾ ਵੱਲੋਂ ਫੋਕ ਸਟਾਰ ਨਿਊਜ਼ੀਲੈਂਡ ਟੂਰ।

0: ਸਾਡਾ ਪਹਿਲਾ ਸ਼ੋਅ ਹੈ ਜੀ 9 ਮਈ ਨੂੰ ਡਿਊ ਡ੍ਰੌਪ ਸੈਂਟਰ ਆਕਲੈਂਡ। ਸੋ ਅਸੀਂ ਆ ਰਹੇ ਹਾਂ ਪਰਫੋਰਮ ਕਰਨ, ਤੁਸੀਂ ਆਪਣੀਆਂ ਟਿਕਟਸ ਲਓ ਔਰ ਪਰਿਵਾਰਾਂ ਨਾਲ ਆਉਣਾ। ਇੱਕ ਬਹੁਤ ਖੂਬਸੂਰਤ ਸ਼ੋਅ ਹੋਊਗਾ, ਤੁਹਾਨੂੰ ਬਹੁਤ ਕਮਾਲ ਦੇ ਗੀਤ ਸੁਣਾਵਾਂਗੇ ਔਰ ਰਲ ਮਿਲ ਕੇ ਤੇ ਰੌਣਕ ਮੇਲੇ ਲਾਵਾਂਗੇ।
1: ਗੜਾ ਪਾਊਗਾ ਹੈਵੀ ਵੇਟ ਬੱਲੀਏ ਦੀ ਹੱਥ ਮਾਰ ਕੇ ਪੱਟਾ ਦੇ।
2: ਰੇਡੀਓ ਸਪਾਈਸ ਲੋਕਲ ਨਿਊਜ਼ ਬੁਲੇਟਿਨ 5 ਮਈ 2026। ਹੈਡਲਾਈਨਸ: ਕ੍ਰਾਈਸਟਚਰਚ ਮਾਮਲੇ ਵਿੱਚ ਜੂਰੀ ਵੱਲੋਂ ਗੰਭੀਰ ਫੈਸਲਾ। ਆਕਲੈਂਡ ਵਿੱਚ ਸਾਬਕਾ ਵਕੀਲ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਸੁਣਵਾਈ। ਮੈਨੋਕਾਊ ਪੈਕ ਐਂਡ ਸੇਵ ਪਾਰਕਿੰਗ ਫਾਈਨ ਤੇ ਵਿਵਾਦ। ਤਾਉਪੋ ਵਿੱਚ ਕੋਵਿਡ ਵਜੇ ਸਬਸਿਡੀ ਫਰਾਡ ਮਾਮਲੇ 'ਚ ਅਪੀਲ ਖਾਰਿਜ। ਓਹੋਪੇ ਬੀਚ ਤੇ ਜ਼ਹਿਰੀਲਾ ਸਮੁੰਦਰੀ ਸੱਪ ਮਿਲਣ ਨਾਲ ਚੌਕਸੀ। ਆਖਰੀ ਵੇਲੇ ਵੀਜ਼ਾ ਮਿਲਣ ਨਾਲ ਪਿਤਾ ਆਪਣੇ ਨਵੇਂ ਜਨਮੇ ਬੱਚੇ ਨੂੰ ਦੇਖ ਸਕਿਆ। ਆਕਲੈਂਡ ਵਿੱਚ ਫੂਡ ਵੇਸਟ ਤੋਂ ਐਨਰਜੀ ਪ੍ਰੋਜੈਕਟ ਦੀ ਗਤੀ ਹੌਲੀ। ਖ਼ਬਰਾਂ ਵਿਸਥਾਰ ਨਾਲ। ਕ੍ਰਾਈਸਟਚਰਚ ਵਿੱਚ ਇੱਕ ਮਾਮਲੇ ਵਿੱਚ ਜੂਰੀ ਨੇ ਇੱਕ ਵਿਅਕਤੀ ਨੂੰ ਰੇਪ ਅਤੇ ਅਬਡਕਸ਼ਨ ਵਰਗੇ ਗੰਭੀਰ ਦੋਸ਼ਾਂ 'ਚ ਦੋਸ਼ੀ ਕਰਾਰ ਦਿੱਤਾ ਹੈ। ਮਾਮਲਾ ਉਸ ਘਟਨਾ ਨਾਲ ਜੁੜਿਆ ਹੈ ਜਿੱਥੇ ਇੱਕ ਨੌਜਵਾਨ ਲੜਕੀ ਨਾਲ ਮੁਲਾਕਾਤ ਤੋਂ ਬਾਅਦ ਉਸ ਨੂੰ ਕਾਰ ਲੈ ਜਾ ਕੇ ਹਮਲਾ ਕੀਤਾ ਗਿਆ ਸੀ। ਆਕਲੈਂਡ ਵਿੱਚ ਇੱਕ ਸਾਬਕਾ ਵਕੀਲ ਰੋਹਿਨੀਤ ਸ਼ਰਮਾ ਉੱਤੇ $600,000 ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਰਵਾਈ ਜਾਰੀ ਹੈ। ਉਸ ਤੇ 2 ਵੱਖ-ਵੱਖ ਪੀੜਤਾਂ ਤੋਂ ਵੱਡੀ ਰਕਮ ਲੈ ਕੇ ਉਸ ਦਾ ਗਲਤ ਇਸਤੇਮਾਲ ਕਰਨ ਦੇ ਦੋਸ਼ ਹਨ। ਮੈਨੂਕਾਊ ਦੇ ਪੈਕ ਐਂਡ ਸੇਵ ਵਿੱਚ ਇੱਕ ਖਰੀਦਦਾਰ ਨੂੰ ਵੱਡੀ ਸ਼ਾਪਿੰਗ ਕਰਨ ਤੋਂ ਬਾਅਦ $85 ਦਾ ਪਾਰਕਿੰਗ ਟਿਕਟ ਮਿਲਣ ਨਾਲ ਨਾਰਾਜ਼ਗੀ ਸਾਹਮਣੇ ਆਈ ਹੈ। ਇਸ ਮਾਮਲੇ ਨੇ ਪਾਰਕਿੰਗ ਨਿਯਮਾਂ 'ਤੇ ਵੱਡੀ ਚਰਚਾ ਛੇੜ ਦਿੱਤੀ ਹੈ। ਤਾਉਪੋ ਵਿੱਚ ਕੋਵਿਡ-19 ਵੇਜ ਸਬਸਿਡੀ ਫਰਾਡ ਮਾਮਲੇ ਵਿੱਚ ਇੱਕ ਕਾਰੋਬਾਰੀ ਦੀ ਸਜ਼ਾ ਖਿਲਾਫ ਅਪੀਲ ਅਦਾਲਤ ਨੇ ਰੱਦ ਕਰ ਦਿੱਤੀ ਹੈ, ਜਿਸ ਨਾਲ ਉਸ ਦੀ ਸਜ਼ਾ ਬਰਕਰਾਰ ਰਹੇਗੀ। ਬੇ ਆਫ ਪਲੈਂਟੀ ਦੇ ਓਹੋਪੇ ਬੀਚ 'ਤੇ ਇੱਕ ਜ਼ਹਿਰੀਲਾ ਸਮੁੰਦਰੀ ਸੱਪ ਮਿਲਣ ਨਾਲ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਸੱਪ ਖਤਰਨਾਕ ਹੋ ਸਕਦੇ ਹਨ। ਇੱਕ ਖੁਸ਼ਖਬਰੀ ਵਿੱਚ ਇੱਕ ਨਵੇਂ ਪਿਤਾ ਨੂੰ ਆਖਰੀ ਵੇਲੇ ਵੀਜ਼ਾ ਮਿਲਣ ਕਾਰਨ ਉਹ ਆਪਣੇ ਨਵੇਂ ਜਨਮੇ ਬੱਚੇ ਨੂੰ ਮਿਲ ਸਕਿਆ। ਇਸ ਮਾਮਲੇ ਨੂੰ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਕਾਫ਼ੀ ਸਹਿਯੋਗ ਮਿਲਿਆ। ਆਕਲੈਂਡ ਵਿੱਚ ਫੂਡ ਵੇਸਟ ਤੋਂ ਐਨਰਜੀ ਬਣਾਉਣ ਵਾਲੇ ਪ੍ਰੋਜੈਕਟ 'ਤੇ ਕੰਮ ਜਾਰੀ ਹੈ, ਪਰ ਇਸ ਦੀ ਅਪਟੇਕ ਹੱਲੇ ਵੀ ਹੌਲੀ ਹੈ। ਇਸ ਪ੍ਰੋਜੈਕਟ ਦਾ ਮਕਸਦ ਕਚਰੇ ਨੂੰ ਗੈਸ ਅਤੇ ਖਾਦ ਵਿੱਚ ਤਬਦੀਲ ਕਰਨਾ ਹੈ। ਇਹ ਸਨ ਅੱਜ ਦੀਆਂ ਤਾਜ਼ਾ ਲੋਕਲ ਖ਼ਬਰਾਂ। ਹੋਰ ਅਪਡੇਟ ਲਈ ਜੁੜੇ ਰਹੋ ਰੇਡੀਓ ਸਪਾਈਸ ਨਾਲ।
3: ਪੰਜਾਬ ਬਾਰੇ ਜਾਣੀਏ ਨੂੰ ਪ੍ਰਾਊਡਲੀ ਸਪੌਂਸਰ ਕਰਦੇ ਨੇ ਇੰਡੋ ਕੀਵੀ ਟਰੈਵਲਸ, ਪੰਜਾਬੀਆਂ ਦੀ ਇੱਕੋ ਇੱਕ ਆਪਣੀ ਟਰੈਵਲ ਏਜੰਸੀ ਜਿੱਥੇ ਤੁਸੀਂ ਏਅਰ ਟਿਕਟਾਂ ਦੇ ਪੱਖੋਂ ਕੰਟੈਕਟ ਕਰ ਸਕਦੇ ਹੋ 0800-03-03-93 ਜਾਂ 0222-65-6406।
4: ਭਾਈ ਸਾਹਿਬ ਸਿੰਘ ਇਹ ਮੁੱਢਲੇ ਪੰਜ ਪਿਆਰਾਂ ਵਿੱਚੋਂ ਇੱਕ ਸੀ, ਜਿਸ ਦਾ ਪਹਿਲਾ ਨਾਂ ਸਾਹਿਬ ਚੰਦ ਸੀ। ਇਹਨਾਂ ਦਾ ਜਨਮ ਬਿਦਰ ਨਿਵਾਸੀ ਭਾਈ ਚਮਨ ਰਾਮ ਜੋ ਜਾਤ ਦੇ ਨਾਈ ਸਨ ਦੇ ਘਰ ਮਾਤਾ ਬਿਸ਼ਨ ਦੇਵੀ ਦੀ ਕੁੱਖੋਂ ਹੋਇਆ। ਆਪ ਸ਼ੁਰੂ ਤੋਂ ਹੀ ਗੁਰੂ ਘਰ ਦੇ ਸ਼ਰਧਾਲੂ ਸਨ। 1699 ਨੂੰ ਵਿਸਾਖੀ ਦੇ ਸ਼ੁਭ ਦਿਹਾੜੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਸ਼ਗੜ੍ਹ ਅਨੰਦਪੁਰ ਸਾਹਿਬ ਵਿਖੇ ਹੋਈ ਭਾਰੀ ਇਕੱਠ ਤੇ ਜਦੋਂ ਸੀਸ ਦੀ ਮੰਗ ਕੀਤੀ ਤਾਂ ਅੱਗੇ ਆਉਣ ਵਾਲੇ 5 ਨਿਰਭੈ ਸੂਰਮਿਆਂ ਵਿੱਚੋਂ ਇੱਕ ਸਾਹਿਬ ਚੰਦ ਵੀ ਸੀ। ਆਪ ਨੇ ਅੰਮ੍ਰਿਤ ਛਕਣ ਤੋਂ ਪਹਿਲਾਂ ਵੀ ਧਰਮ ਯੁੱਧ ਵਿੱਚ ਹਿੱਸਾ ਲਿਆ। ਭੰਗਾਣੀ ਦੇ ਯੁੱਧ ਵਿੱਚ ਆਪ ਦੁਆਰਾ ਦਿਖਾਈ ਵੀਰਤਾ ਦਾ ਵਰਣਨ ਬਚਿੱਤਰ ਨਾਟਕ ਦੇ 8ਵੇਂ ਅਧਿਆਇ ਵਿੱਚ ਮਿਲਦਾ ਹੈ। ਚਮਕੌਰ ਦੇ ਯੁੱਧ ਦੌਰਾਨ 8 ਪੋ ਸਮਤ 1791 ਨੂੰ ਆਪ ਸ਼ਹੀਦ ਹੋ ਗਏ।
5: ਜੱਟੀ ਵੀ ਅੜਬ ਤੇਰੀ ਮਾਂ ਵਰਗੀ, ਕਿਹਦਾ ਪੱਖ ਲਏਗਾ ਵੇ ਤੂੰ ਟੋਲਣਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡੀ ਆਪਣੀ ਨਿਸ਼ਾ ਬਾਨੋ ਤੇ ਤੁਸੀਂ ਸੁਣ ਰਹੇ ਹੋ ਜੀ ਰੇਡੀਓ ਸਪਾਈਸ ਪ੍ਰੋਗਰਾਮ ਫਿਲਮੀ ਜੰਕਸ਼ਨ ਐਨਬੀ ਸਿੰਘ ਦੇ ਨਾਲ। ਥੈਂਕ ਯੂ।
6: ਸਤਿ ਸ਼੍ਰੀ ਅਕਾਲ, ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪਟਾਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-158।

0: आदाब जनाब, 88 FM रेडियो स्पाइस से आ चुकी है आरजे रीमा लेके द्वारा ले स्पाइस ड्राइव विद आरजे रीमा। कहते हैं कि वक्त कदे भी इको जिहा नहीं रहिंदा। जे अज इस जिंदगी दे तुसी किराएदार हो तो कल नूं तुसी मकान मालक भी होवोगे। सो इस जिंदगी दा हमेशा खुलियां बावां दे नाल स्वागत करो और कहो जिंदगी हसीन है। और तुहाडे नाल ए नाजनीन है जिहदा नाम है आरजे रीमा, और तुहाडे लई बहुत सारे गाने, बहुत सारी इंटरेस्टिंग न्यूज़, बहुत सारी गल्लां बातां, बहुत सारे फैक्ट्स एंड ऑफकोर्स बुझारता भी होणगिया। सो स्टे ट्यून्ड एंड कीप लिसनिंग टू 88 FM रेडियो स्पाइस। की दसीए तेनू सजणा, हुण इंज लगदा है कि हफ्ते दे विच हुंदे ने दिन चार, काम छुट्टी तेरा आना तेरे आन का इंतजार। हैलो जी, मैं आ चुकी हाँ तो इंतजार दी घड़ियां हो गई ने खत्म। 88 रेडियो स्पाइस, मैं हाँ थोड़ी आरजे रीमा लै आई हाँ थोड़े सारे दे लई, थोड़ा अपना स्पाइस ड्राइव विद आरजे रीमा। सो अज बहुत सारी गपशप, बहुत सारे गाने एंड अ लॉट ऑफ एंटरटेनमेंट, ये सब है थोड़े सारे दे लई। सो इस तरह ही सुनते जाओ रेडियो स्पाइस 88 FM। गाने तो बाद फिर तो थोड़ा स्वागत आरजे रीमा थोड़े नाल है जी। और मैं थोड़ा दस रही थी कि चंगयाई का फल जरूर मिलता है, तुसी नेकी करके खूह च सुट दिओ, एक ना एक दिन खूह की आवाज़ है वापस जरूर आएगी, तुहानू भी उहदा फल जरूर मिलेगा। 1965 की गल है, एक 4 साल का बच्चा बीच कंडे खेडदा खेडदा समंदर दे विच डूंगा चला गया और वह डुबन लग पिया। उत्थे ही कंडे दे उपर एक औरत सी जिहदा नाम सी एलिस ब्लेस। एलिस जिहड़ी उत्थे सी और उहनें उस 4 साल के बच्चे नूं इमीजिएटली बचाया। उहदे पूरे 9 साल बाद उसे मुंडे ने जिहड़ा 4 साल दा सी हुण यंग हो गया सी, उहने सेम बीच ते एक आदमी दी जान बचाई, डुबन तों उहनूं बचाया। वह इंसान कोई होर नहीं सी बल्कि एलिस दा ही हसबेंड सी। सोचो जे उस बंदी ने 4 साल दे बच्चे नूं बचाया, उहदी जिंदगी बचाई, तां ही तां पूरे 9 साल बाद वह उहदी लाइफ नूं बचा सकिया, उहदे हसबेंड दी लाइफ नूं बचा सकिया। सो हमेशा नेकी दा मुल मिलदा है जी।
1: प्रोग्राम दा समा खत्म हो रहा है, निमी बेदी नूं इजाजत दिओ, अगली बारी फेर मिलांगे। अज दे विचारन दी गल एही रखांगी कि पानियां बुलंदियां जे चाहुंदे हो तां सौखियां नहीं हुंदियां बुलंदियां पाउणा। मेहनत जिहड़ी है, मेहनत करो, हमेशा उसका फल चंगा ही निकलेगा। सो बुलंदी ते अगर पहुंचना चाहुंदे हो तां मेहनत ही इज द की टू द सक्सेस। मेहनत करदे होए, परिवारा नाल प्रेम करदे होए ते पिकनिक मनांदे होए आपां अग्गे वधीए। सत श्री अकाल।
0: वैसे एक गल मेरे बॉस ने अज सवेरे ही मैनू मैसेज ते भेजी सी, मैं भी कहां आ ही दिल दा दर्द। साढ़े बॉस भी ना विचार विचूर भेजते रहेंगे, बड़े चंगे आ, मतलब ग्रुप दे विच पाता या फिर ब्रॉडकास्ट विच भेजता सानू भी आ जांदा। बॉस साहब ये कहंदे ने जो कि परम ज्ञान है इस दुनिया का, कहंदे कि हैलमेट ते पत्नी दोनों का सुभाव एको जिहा हुंदा है, बिरे सिर ते बिठा के रखो जान बची रहेगी। मनदे हो कि नहीं मनदे हो? मान जो बॉस ने कहा। जान लग्या नहीं कहूंगी कि लोग बहुत वारी इदा करते ने कि जिंदगी दे विच आसां उम्मीदां पाल लैंदे ने, कहंदे ने हासिले जिंदगी हसरतों के सिवा कुछ भी नहीं, ये मिला नहीं वो किया नहीं, ये हुआ नहीं वो रहा नहीं। सो ये कुछ ना कुछ कमी पेशी चलती रहनी है। बस इन्ना ध्यान रखियो कि कोई भी कमी पेशी होवे तां बस अपने मन नूं समझाउणा है। फिलहाल मैं चलदी हां जी, लैनी है थोड़े तो इजाजत। गुड बाय, टेक केयर, लव यू ऑल एंड यस कीप लिसनिंग टू। तुहानूं याद है तुहानूं मैं इटली दे एक सिटी बारे दस्सिया सी, सलेमी बारे, जिथे 87 रुपए का घर मिलता है और तुसीं उत्थे जा के रह सकदे हो सिर्फ 87 रुपए दे विच, प्रॉपर्टी तुहाडी, घर तुहाडा। तौबा, उत्थे तो रियल एस्टेट एजेंसीज ही नहीं होनिया, है ना, होणगियां वी किद्दां इन्ने सस्ते दे विच घर तुहानूं आम तौर ते गवर्नमेंट दे रही होती, सिर्फ इस करके क्योंकि उत्थे दी आबादी वध जावे। इसे तरह ही आइसलैंड देश की कुड़ी दे नाल व्याह करन ते 3 लाख रुपया पर मंथ की सरकारी नौकरी मिलती है ते आइसलैंड की नागरिकता मुफ्त दे विच मिलती है, सिटीजन हो जाओगे आइसलैंड दे। कल नूं कोई मुंडा गया होवे ना साडे इत्थे पंजाबों दुबई दी जगह ते या फिर होर यूरोपियन कंट्री या फिर शैनेगन वीज़ा लगवाउण दी जगह ते आइसलैंड ही चल जावे चुप करके, नाले ते 3 लाख दी नौकरी है, नाले सिटीजनशिप है, अगला भी आएगा ते टौर जी मारेगा भाई बाऊ तुहाडा 3 लाख कमाउंदा जी उधर ला। नाल दे नाल फिर तुहानूं पता ही आ आपां सिटीजन हुंदे आ, ये नहीं पता भी अगला सिटीजन कहदा वा आइसलैंड दा। एनीवेज जी, उहदे लई बकायदा उत्थे दी कुड़ी दे नाल व्याह करवाउणा पैंदा जिहनूं टका के रखना बड़ा ही औखा है। नहीं नहीं, चंगियां हुंदियां बीबियां हुंदियां कुड़ियां, पानी नहीं मारदी पई मैं, बस जनरल फैक्ट दस रही तुहानूं कि घरे अपनी बीबी नूं दस दिओ फोन करके, बीबी गौरी नूं आ गई तेरी, यार किन्नी तड़ी है ना वैसे,
2: ਬਾਕੀ ਗਾਣਾ ਸੁਣ ਲਓ ਤੁਸੀਂ, ਗਾਣੇ ਤੋਂ ਬਾਅਦ ਆਉਂਦੀ ਹਾਂ।
0: ਯੂ ਨੋ ਵਟ, ਦੁਨੀਆਂ ਦੇ ਵਿੱਚ ਚੰਗਿਆਈ ਹਮੇਸ਼ਾ ਰਹਿੰਦੀ, ਤੁਸੀਂ ਜੋ ਮਰਜ਼ੀ ਕਹਿ ਲਓ। ਤੁਸੀਂ ਕਹਿੰਦੇ ਹੋ ਕਿ ਮੈਂ ਕਿਸੇ ਨਾਲ ਚੰਗਾ ਕੀਤਾ ਪਰ ਮੇਰੇ ਨਾਲ ਚੰਗਾ ਨਹੀਂ ਹੋਇਆ, ਡੋਂਟ ਵਰੀ, ਇੱਦਾਂ ਕਦੇ ਵੀ ਨਹੀਂ ਹੁੰਦਾ। ਜਦੋਂ ਆਪਾਂ ਕਹਿੰਦੇ ਨਾ ਨੇਕੀ ਕਰ ਦਰਿਆ ਮੇਂ ਡਾਲ, ਨੇਕੀ ਕਰ ਖੂਹ 'ਚ ਪਾ, ਤਾਂ ਉਹ ਨੇਕੀ ਕਦੇ ਨਾ ਕਦੇ ਵਾਪਸ ਜ਼ਰੂਰ ਆਉਂਦੀ ਹੈ। ਔਰ ਇੱਦਾਂ ਹੀ ਹੋਇਆ ਇੱਕ ਸ਼ਖਸ ਦੇ ਨਾਲ 1965 ਦੇ ਵਿੱਚ। ਔਰ ਉਹ ਕਿੱਦਾਂ ਹੋਇਆ, ਕਿਵੇਂ ਹੋਇਆ, ਐਕਚੁਲੀ ਸ਼ਖਸ ਨਹੀਂ ਬਲਕਿ ਇੱਕ ਲੇਡੀ ਸੀ ਜਿਹਦੇ ਨਾਲ ਇਹ ਚੰਗਿਆਈ ਦਾ ਫਲ ਉਹਨੂੰ ਵਾਪਸ ਮਿਲਿਆ। ਹਾਂ ਮਿਲਿਆ 9 ਸਾਲ ਬਾਅਦ, ਪਰ ਇਹ ਹੋਇਆ ਜ਼ਰੂਰ। ਇਹਦੇ ਬਾਰੇ ਦੱਸ ਦਿੰਦੀ ਹਾਂ ਗਾਣੇ ਤੋਂ ਬਾਅਦ, ਸਟੇ ਟਿਊਨਡ। ਲਓ ਜੀ, ਗਾਣੇ ਤੋਂ ਬਾਅਦ ਫਿਰ ਤੋਂ ਤੁਹਾਡੇ ਲਈ ਆਰਜੇ ਰੀਮਾ ਹਾਜ਼ਰ ਹੋ ਚੁੱਕੀ ਹੈ ਜੀ, ਲੈ ਕੇ ਤੁਹਾਡੇ ਲਈ ਜਵਾਬ। ਕਲਪਨਾ ਨੇ ਮੈਸੇਜ ਕੀਤਾ, ਥੈਂਕ ਯੂ। ਸੰਦੀਪ ਨੇ ਮੈਸੇਜ ਕੀਤਾ, ਸ਼ੁਕਰੀਆ ਜੀ। ਅਜੇ ਵੀਰ ਸਿੰਘ, ਔਰ ਇੱਕ ਹੋਰ ਮੈਸੇਜ ਸਾਨੂੰ ਕੀਤਾ ਅਨਮੋਲ ਨੇ, ਥੈਂਕ ਯੂ ਸੋ ਮਚ ਅਨਮੋਲ ਜੀ। ਸੰਗੀਤਾ ਨੇ ਮੈਸੇਜ ਕੀਤਾ ਜੀ, ਪਾਰਸ ਚੌਹਾਨ ਨੇ ਮੈਸੇਜ ਕੀਤਾ ਹੈ, ਔਰ ਦੀਪਿਕਾ ਨੇ ਮੈਸੇਜ ਕੀਤਾ ਹੈ। ਲੇਕਿਨ ਜਨਾਬ, ਕਿਸੇ ਦਾ ਵੀ ਜਵਾਬ ਨਹੀਂ ਸਹੀ ਹੈ। ਮੈਂ ਪੁੱਛਿਆ ਸੀ ਲੰਮਸ ਲੰਮਾ ਆਦਮੀ ਉਹਦੇ ਗਿੱਟੇ ਦਾੜੀ, ਇਹਦਾ ਸਹੀ ਜਵਾਬ ਹੈ ਗੰਨਾ, ਸ਼ੂਗਰ ਕੇਨ। ਯੈਸ, ਸੋ ਫਿਲਹਾਲ ਗਾਣਾ ਤੁਹਾਡੀ 88 FM ਤੇ ਸਪਾਈਸ ਡਰਾਈਵ ਵਿਦ ਆਰਜੇ ਰੀਮਾ ਤੁਸੀਂ ਇੰਜੋਏ ਕਰ ਰਹੇ ਹੋ ਜਨਾਬ। ਔਰ ਤੁਹਾਨੂੰ ਇੱਕ ਮਜ਼ੇਦਾਰ ਗੱਲ ਦੱਸਦੀ ਹਾਂ, ਬਹੁਤ ਸਾਰੀਆਂ ਫੈਕਟਰੀਜ਼ ਦੇ ਵਿੱਚ ਬੰਦੇ ਰੱਖੇ ਜਾਂਦੇ ਆ, ਬਹੁਤ ਸਾਰੀਆਂ ਫੈਕਟਰੀਜ਼ ਦੇ ਵਿੱਚ ਫੋਰਨ ਕੰਟਰੀਜ਼ ਦੇ ਵਿੱਚ ਰੋਬੋ ਵੀ ਰੱਖੇ ਜਾਂਦੇ ਆ। ਬਟ ਚਾਰਲੀ ਐਂਡ ਦੀ ਚੋਕਲੇਟ ਫੈਕਟਰੀ ਦੇ ਵਿੱਚ ਅਖਰੋਟ ਤੋੜਨ ਦੇ ਲਈ ਰੋਬੋ ਨਹੀਂ ਰੱਖੇ ਜਾਂਦੇ, ਮਸ਼ੀਨਾਂ ਨਹੀਂ ਹੁੰਦੀਆਂ। 40 ਅਸਲੀ ਗਲਹਿਰੀਆਂ ਨੂੰ, ਕਾਟੋ ਨੂੰ ਟ੍ਰੇਨ ਕੀਤਾ ਗਿਆ। ਇਹ ਕਾਟੋ ਅਖਰੋਟ ਤੋੜਦੀਆਂ ਨੇ ਅਤੇ ਫਿਰ ਉਹ ਚੋਕਲੇਟ ਦੇ ਵਿੱਚ ਕੰਮ ਆਉਂਦੀਆਂ ਨੇ। ਆਏ, ਕਾਟੋ ਦਾ ਆਪਣਾ ਦਿਲ ਕਰਦਾ ਹੋਵੇ ਕੱਲ੍ਹ ਨੂੰ ਚਾਰਲੀ ਐਂਡ ਚੋਕਲੇਟ ਤੁਸੀਂ ਖਾਓ ਅਤੇ ਕਹੋ ਕਾਟੋ ਦੀ ਜੂਠੀ ਚੋਕਲੇਟ ਖਾ ਰਿਹਾ ਮੈਂ, ਉਹਦੇ ਜੂਠੇ ਕਰੋਠਾਂ ਦੀ ਬਣੀ ਹੋਈ। ਓਹੋ, ਧੋ ਦਿੰਦੇ ਹੋਣੇ ਅਗਲੇ, ਭਾਈ ਦੱਸੋ ਗਲਹਿਰੀਆਂ ਵੀ ਨਾ ਕੰਮ ਲੱਗਣ। ਇੱਕ ਤਾਂ ਅਗਲਿਆਂ ਨੂੰ ਕੋਈ ਪੈਸਾ ਧੇਲਾ ਵੀ ਨਹੀਂ ਦੇਣਾ ਪੈਂਦਾ, ਹਰ ਗੱਲ 'ਚ ਨੁਕਸ ਹੀ ਕੱਢਿਆ ਕਰੋ ਤੁਸੀਂ। ਗਾਣਾ ਸੁਣ ਲਓ, 88 FM 'ਤੇ ਗਾਣੇ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ। ਤੁਸੀਂ ਸੁਣ ਰਹੇ ਜੀ ਰੇਡੀਓ ਸਪਾਈਸ, ਔਰ ਹੁਣ ਵਾਰੀ ਹੈ ਜੀ ਬੁਝਾਰਤ ਦੀ। ਬੁਝਾਰਤ ਹੈ ਅੱਜ ਦੀ, ਨਿੱਕਾ ਜਿਹਾ ਉੱਟ ਗੁੱਟ ਪੱਗ ਬੰਨੇ ਘੁੱਟ ਘੁੱਟ। ਦੁਬਾਰਾ ਤੋਂ ਸੁਣ ਲਓ, ਨਿੱਕਾ ਜਿਹਾ ਉੱਟ ਗੁੱਟ ਪੱਗ ਬੰਨੇ ਘੁੱਟ ਘੁੱਟ। ਔਰ ਇਹਦਾ ਜਵਾਬ ਤੁਸੀਂ ਮੈਨੂੰ ਦੇਣਾ, ਪਰ ਮੈਂ ਹਿੰਟ ਤੁਹਾਨੂੰ ਦੇ ਦਿੰਦੀ ਹਾਂ ਜੀ ਕਿ ਇਹ ਖਾਣ ਵਾਲੀ ਚੀਜ਼ ਹੈ, ਔਰ ਇਹਦੇ ਤੋਂ ਬਿਨਾਂ ਕਈ ਵਾਰੀ ਸਾਡੀ ਰਸੋਈ ਅਧੂਰੀ ਲੱਗਦੀ ਹੈ, ਕਈ ਵਾਰੀ ਬਹੁਤ ਹੀ ਜ਼ਿਆਦਾ ਮਹਿੰਗੀ ਵੀ ਹੋ ਜਾਂਦੀ ਹੈ। ਬਸ ਬਸ ਬਸ ਰੀਮਾ, ਇਸ ਤੋਂ ਜ਼ਿਆਦਾ ਹਿੰਟ ਦੇਂਗੀ ਤਾਂ ਅਗਲਿਆਂ ਨੇ ਤਾਂ ਬੋਝ ਹੀ ਲੈਣਾ ਆ। ਨਿੱਕਾ ਜਿਹਾ ਉੱਟ ਗੁੱਟ ਪੱਗ ਬੰਨੇ ਘੁੱਟ ਘੁੱਟ। ਇਸ ਬੁਝਾਰ ਦਾ ਜਵਾਬ ਦੇਣ ਦੇ ਲਈ ਵਟਸਐਪ ਨੰਬਰ ਨੋਟ ਕਰ ਲਓ ਜੀ, 0224799270, 0227499270। ਇਸ ਨੰਬਰ 'ਤੇ ਦਿਓ ਜੀ ਵਟਸਐਪ 'ਤੇ ਜਵਾਬ ਤੁਸੀਂ ਮੈਨੂੰ ਇਸ ਬੁਝਾਰ ਦਾ। ਬਾਕੀ ਮੈਂ ਤਾਂ ਫਿਰ ਜਵਾਬ ਹੀ ਆ, ਨਹੀਂ ਮਤਲਬ ਜਵਾਬ ਦਊਂਗੀ ਗਾਣੇ ਤੋਂ ਬਾਅਦ। ਗਾਣੇ ਤੋਂ ਬਾਅਦ ਹੁਣ ਸਮਾਂ ਹੈ ਜੀ ਬੁਝਾਰਤ ਦਾ ਜਵਾਬ ਦੇਣ ਦਾ। ਬਹੁਤ ਸਾਰੇ ਦੋਸਤਾਂ ਨੇ ਕੋਸ਼ਿਸ਼ ਕੀਤੀ ਪਰ ਬਹੁਤਿਆਂ ਦੀ ਕੋਸ਼ਿਸ਼ ਨਾਕਾਮ ਰਹੀ। ਸਹੀ ਜਵਾਬ ਦੇਣ ਵਾਲੇ ਬਾਰੇ ਵੀ ਦੱਸਾਂਗੀ। ਮੈਂ ਬੁਝਾਰਤ ਬੁੱਝਣ ਨੂੰ ਕਿਹਾ ਸੀ ਨਿੱਕਾ ਜਿਹਾ ਉੱਟ ਗੁੱਟ ਪੱਗ ਬੰਨੇ ਘੁੱਟ ਘੁੱਟ। ਬੇਅੰਤ ਕੌਰ ਨੇ ਮੈਸੇਜ ਕੀਤਾ ਹੈ, ਥੈਂਕ ਯੂ ਬੇਅੰਤ ਜੀ। ਸੰਦੀਪ ਕੌਰ ਸੰਧੂ ਨੇ ਮੈਸੇਜ ਕੀਤਾ ਹੈ, ਸੁਰਿੰਦਰ ਨੇ ਮੈਸੇਜ ਕੀਤਾ ਹੈ, ਸ਼ਾਮ ਨੇ ਮੈਸੇਜ ਕੀਤਾ ਹੈ, ਔਰ ਰੋਹਿਤ ਸਹਿਗਲ ਨੇ ਮੈਸੇਜ ਕੀਤਾ ਹੈ। ਨਾਲ ਹੀ ਇੱਕ ਹੋਰ ਸਾਨੂੰ ਮੈਸੇਜ ਆਇਆ ਜੀ ਆਸ਼ੀਆ ਦਾ, ਥੈਂਕ ਯੂ ਆਸ਼ੀਆ ਜੀ। ਔਰ ਅਜੇ ਜੋਸ਼ੀ ਨੇ ਮੈਸੇਜ ਕੀਤਾ ਹੈ, ਪੂਜਾ ਨੇ ਮੈਸੇਜ ਕੀਤਾ ਹੈ, ਦੀਪਾਲੀ ਨੇ ਮੈਸੇਜ ਕੀਤਾ ਹੈ, ਸ਼ਰਨਦੀਪ ਨੇ ਵੀ ਮੈਸੇਜ ਕੀਤਾ, ਔਰ ਸਹੀ ਜਵਾਬ ਦਿੱਤਾ ਹੈ ਜੀ ਰਮਨ ਨੇ। ਰਮਨ ਨੇ ਕਿਹਾ ਹੈ ਕਿ ਇਹ ਪਿਆਜ਼ ਹੈ। ਵਾਓ ਰਮਨ, ਆਪਣੇ ਦੀ ਤਾੜੀਆਂ ਮਾਰ ਲਓ। ਸੱਚੀ ਮੁੱਚੀ ਨਿੱਕਾ ਜਿਹਾ ਉੱਟ ਗੁੱਟ ਪੱਗ ਬੰਨੇ ਘੁੱਟ ਘੁੱਟ। ਬਹੁਤਿਆਂ ਨੇ ਨਿੰਬੂ ਵੀ ਕਹਿਤਾ ਸੀ ਜਦੋਂ ਮੈਂ ਕਿਹਾ ਸੀ ਕਿ ਬਹੁਤ ਮਹਿੰਗਾ ਹੋਇਆ, ਉਹ ਤਾਂ ਗੱਲ ਵੱਖਰੀ ਹੈ ਕਿ ਮੈਂ ਕਹਿੰਦੇ ਕਹਿੰਦੇ ਰੁਕ ਗਈ ਕਿ ਕਈ ਵਾਰੀ ਅੱਖਾਂ 'ਚੋਂ ਹੰਝੂ ਵੀ ਕਢਾ ਦਿੰਦਾ, ਪਰ ਅੱਜ ਕੱਲ੍ਹ ਤਾਂ ਨਿੰਬੂ ਨੇ ਵੀ ਇਹੀ ਕੰਮ ਕੀਤਾ ਹੋਇਆ। ਬਾਕੀ ਇਸ ਬੁਝਾਰਤ ਦਾ ਜਵਾਬ ਹੈ ਜੀ ਪਿਆਜ਼ ਯਾਨੀ ਆਨੀਅਨ। ਰੋਇਓ ਨਾ, ਚਿੰਗਮ ਖਾਂਦੇ ਖਾਂਦੇ ਪਿਆਜ਼ ਕੱਟੋਗੇ ਨਾ ਤਾਂ ਫਿਰ ਤੁਹਾਨੂੰ ਆਨਸੂ ਨਹੀਂ ਆਉਣਗੇ ਅੱਖਾਂ 'ਚੋਂ। ਇਹ ਵੀ ਟਿਪ ਨੋਟ ਕਰ ਲਓ। 88 FM ਆਰਜੇ ਰੀਮਾ ਤੁਹਾਡੇ ਨਾਲ, ਅਸੀਂ ਸਪਾਈਸ ਡਰਾਈਵ ਵਿਦ ਆਰਜੇ ਰੀਮਾ ਤੁਸੀਂ ਇੰਜੋਏ ਕਰ ਰਹੇ ਹੋ। ਅਸੀਂ ਲੇਡੀਜ਼ ਨਾ ਆਪਣੇ ਮੇਕਅਪ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਯੂ ਨੋ ਕੌਨਸ਼ੀਅਸ ਹੁੰਦੀਆਂ ਅਤੇ ਬਹੁਤ ਹੀ ਜ਼ਿਆਦਾ ਟੇਕ ਕੇਅਰ ਕਰਦੀ ਆ ਆਪਣੇ ਮੇਕਅਪ ਦੀ ਕਿ ਕਦੀ ਵੀ ਕੋਈ ਵੀ ਪ੍ਰੋਬਲਮ ਨਾ ਆਵੇ। ਸੈਲੂਨ ਅਸੀਂ ਜਾਣਾ ਹੀ ਹੁੰਦਾ ਆ, ਸੈਲੂਨ ਜਾਣ ਲੱਗਿਆਂ ਸਾਨੂੰ ਕੋਈ ਵੀ ਪ੍ਰੋਬਲਮ ਨਾ ਆਵੇ। ਬਟ ਮੇਕਅਪ ਜਿਹੜਾ ਨਾ, ਮੇਕਅਪ ਵਧੀਆ ਹੋਵੇ ਤਾਂ ਸਭ ਤੋਂ ਪਹਿਲਾਂ ਅਸੀਂ ਕੀ ਕਰਦੇ ਹਾਂ, ਆਪਣੇ ਘਰ ਵਾਲੇ ਨੂੰ ਦਿਖਾਉਂਦੇ ਹਾਂ ਜੀ ਕਿੱਦਾਂ ਦੀ ਲੱਗਦੀ ਹਾਂ ਮੈਂ। ਖਾਸ ਤੌਰ 'ਤੇ ਨਾ ਇਹ ਡਾਇਲੋਗ ਵਿਆਹਾਂ ਸ਼ਾਦੀਆਂ ਦੇ ਵਿੱਚ ਜਾਂ ਫਿਰ ਵਰਤ ਵਾਲੇ ਦਿਨ ਹੁੰਦਾ, ਕਰਵਾ ਚੌਥ ਦੇ ਵਰਤ ਵਾਲੇ ਦਿਨ ਹੋਇਆ ਇੱਦਾਂ ਕਿ ਘਰ ਵਾਲੀ ਮੇਕਅਪ ਕਰਵਾਉਣਗੀ ਸੈਲੂਨ 'ਚ। ਸੈਲੂਨ 'ਤੇ ਅਗਲੀ ਨੇ ਪੈਸੇ ਖਰਚੇ, ਮੋਟੇ ਪੈਸੇ। ਜਦੋਂ ਵਾਪਸ ਆਈ ਘਰ ਵਾਲਾ ਜੇ ਹੀ ਸੀ, ਦੇਖਿਆ ਨਹੀਂ ਨਹੀਂ ਆਹ ਕਿੱਦਾਂ ਦੇ ਆਈਬ੍ਰੋ ਕਰਤੇ ਨੇ ਤੇਰੇ, ਆਹ ਆਈ ਸ਼ੈਡੋ ਠੀਕ ਨਹੀਂ ਲਾਇਆ ਯਾਰ, ਇੰਨੀ ਪ੍ਰੋਬਲਮ ਆ, ਹੱਦ ਹੋ ਗਈ ਬੰਦੇ ਵਾਲੀ। ਵੀ ਇਕੱਲੀ ਇਕੱਲੀ ਗੱਲ 'ਚ ਨੁਕਸ ਕੱਢ ਕੇ ਅਗਲੇ ਨੇ ਸੈਲੂਨ 'ਤੇ ਕਾਰਵਾਈ ਕਰਤੀ ਵੀ ਆਹ ਕਿੱਦਾਂ ਦਾ ਬਣਾ ਤਾ ਮੇਰੀ ਘਰ ਵਾਲੇ ਨੂੰ, ਇਹ ਮੈਨੂੰ ਨੋਕੀਆ ਫੋਨ ਵਾਲੀ ਕਹਾਣੀ ਜਾਪਦੀ ਆ। ਬਾਕੀ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹਨਾਂ ਦਾ ਹਾਜ਼ਮਾ ਬਹੁਤ ਹੀ ਜ਼ਿਆਦਾ ਪੂਅਰ ਹੁੰਦਾ, ਪਰ ਰੂਲ ਜਿਹੜਾ ਥਰਡ ਹੈ ਨੇਚਰ ਦਾ, ਉਹ ਇਹ ਸਿਖਾਉਂਦਾ ਹੈ ਕਿ ਜ਼ਿੰਦਗੀ ਦੇ ਵਿੱਚ ਜੋ ਵੀ ਮਿਲੇ ਉਹਨੂੰ ਹਜ਼ਮ ਕਰਨਾ ਸਿੱਖੋ, ਕਿਉਂਕਿ ਖਾਣਾ ਜੇ ਨਹੀਂ ਹਜ਼ਮ ਕਰਦੇ ਹੋ ਤਾਂ ਰੋਗ ਵੱਧਦੇ ਨੇ, ਪੈਸਾ ਹਜ਼ਮ ਨਹੀਂ ਹੋਵੇ ਦਿਖਾਵਾ ਵੱਧ ਜਾਂਦਾ, ਗੱਲ ਨਾ ਬਚੇ ਤਾਂ ਚੁਗਲੀ ਵੱਧ ਜਾਂਦੀ ਹੈ, ਜੇ ਕਿਸੇ ਦੀ ਪ੍ਰੇਜ਼ ਕਰ ਦਿੱਤੀ ਜਾਵੇ, ਮੇਰੇ ਵਰਗੀ ਦੀ ਬਹੁਤ ਪ੍ਰੇਜ਼ ਹੋ ਜਾਵੇ ਮੈਂ ਨਹੀਂ ਪਚਾ ਸਕਦੀ ਤਾਂ ਫਿਰ ਹੰਕਾਰ ਵੱਧ ਜਾਂਦਾ, ਨਿੰਦਾ ਨਾ ਪਚੇ ਤਾਂ ਦੁਸ਼ਮਣੀ ਵੱਧ ਜਾਂਦੀ ਹੈ। ਰਾਜ਼ ਵੀ ਪਚਾਉਣੇ ਬਹੁਤ ਵਧੀਆ ਨੇ, ਔਰ ਜੇ ਨਾ ਪਚਣ ਤਾਂ ਖਤਰਾ ਵੱਧ ਜਾਂਦਾ, ਦੁੱਖ ਨਾ ਪਚੇ ਦੁੱਖ ਨਾ ਹਜ਼ਮ ਹੋਵੇ ਅਤੇ ਨਿਰਾਸ਼ਾ ਵੱਧ ਜਾਂਦੀ ਹੈ, ਅਤੇ ਜੇ ਸੁੱਖ ਨਾ ਹਜ਼ਮ ਹੋਵੇ ਤਾਂ ਪਾਪ ਵੱਧਦਾ। ਸੋ ਇਹ ਨੇ ਕੁਝ ਰੂਲਸ ਆਫ ਨੇਚਰ, ਸੋ ਇਹਨਾਂ ਨੂੰ ਅਜ਼ਮਾਓ, ਇਹਨਾਂ ਨੂੰ ਫੋਲੋ ਕਰੋ ਲਾਈਫ ਦੇ ਵਿੱਚ। ਵਾਕਈ ਸਰ
2: ਜਨਾਬ, ਹੁਣ ਵਾਰੀ ਹੈ ਜੀ ਹੈਲਥ ਟਿਪ ਦੀ, 88 FM ਤੇ ਆਰਜੇ ਰੀਮਾ ਦੇ ਨਾਲ ਤੁਸੀਂ ਇਸ ਵੇਲੇ ਇੰਜੋਏ ਕਰ ਰਹੇ ਹੋ ਸਪਾਈਸ ਡਰਾਈਵ ਵਿਦ ਆਰਜੇ ਰੀਮਾ। ਸੌਣ ਲੱਗਿਆਂ ਆਪਣੇ ਚਿਹਰੇ 'ਤੇ ਬਰਫ਼ ਜ਼ਰੂਰ ਮਲਿਆ ਕਰੋ, ਸਪੈਸ਼ਲੀ ਗਰਮੀਆਂ ਦੇ ਵਿੱਚ, ਠੰਡ ਦੇ ਵਿੱਚ ਤਾਂ ਔਫਕੋਰਸ ਤੁਸੀਂ ਇਹੀ ਕਹੋਗੇ ਕਿ ਨਹੀਂ ਨਹੀਂ ਐਵੇਂ ਖਾਮ ਖਾ ਜ਼ੁਕਾਮ ਹੋ ਜਾਏਗਾ, ਬਟ ਤੁਸੀਂ ਜੇ ਆਪਣੇ ਫੇਸ 'ਤੇ ਆਈਸ ਰਬ ਕਰਦੇ ਹੋ ਸੌਣ ਤੋਂ ਪਹਿਲਾਂ ਤਾਂ ਇਹਦੇ ਨਾਲ ਪੋਰਸ ਜਿਹੜੇ ਨੇ ਉਹ ਘੱਟ ਜਾਂਦੇ ਨੇ, ਪੋਰਸ ਜ਼ਿਆਦਾ ਨਹੀਂ ਓਪਨ ਹੁੰਦੇ। ਐਂਡ ਇੱਕ ਹੋਰ ਚੀਜ਼ ਹੈ, ਤੁਹਾਡਾ ਜਿਹੜਾ ਬਲੱਡ ਫਲੋ ਹੈ ਫੇਸ ਦਾ ਵੱਧਦਾ ਹੈ, ਰਿੰਕਲਸ ਨਹੀਂ ਆਉਂਦੇ ਅਤੇ ਤੁਹਾਡੇ ਫੇਸ 'ਤੇ ਆਉਂਦੀ ਹੈ ਚਮਕ। ਸੋ ਚਮਕਦੀ ਤਵਚਾ ਦੇ ਲਈ ਇਹ ਕਰੋ ਅਤੇ ਨਾਲ ਨਾਲ ਗਾਣੇ ਵੀ ਸੁਣੋ। ਮਿਲਦੀ ਆ ਗਾਣੇ ਤੋਂ ਬਾਅਦ।
1: ਅੱਜ ਦੇ ਪ੍ਰੋਗਰਾਮ ਦਾ ਅਖੀਰਲਾ ਪਾਰਟ ਮੈਂ ਹਮੇਸ਼ਾ ਬੱਚਿਆਂ ਵਾਸਤੇ ਰੱਖਣ ਦੀ ਕੋਸ਼ਿਸ਼ ਕਰਦੀ ਹਾਂ, ਅੱਜ ਦੇ ਪ੍ਰੋਗਰਾਮ 'ਚ ਵੀ ਉਹੀ ਕਰਾਂਗੀ। ਸੋ ਬੱਚਿਆਂ, ਤੁਹਾਨੂੰ ਇੱਕ ਛੋਟੀ ਜਿਹੀ ਸਟੋਰੀ ਸੁਣਾਉਣੀ ਆ। ਉੱਦਮ ਅੱਗੇ ਲੱਛਮੀ, ਪੱਖੇ ਅੱਗੇ ਪੌਣ। ਇੱਕ ਬਜ਼ੁਰਗ ਕਿਸਾਨ ਦੇ ਚਾਰ ਪੁੱਤਰ ਸਨ। ਉਹ ਚਾਰੋਂ ਹੀ ਵਿਹਲੇ ਅਤੇ ਆਲਸੀ ਸਨ। ਉਹ ਸਾਰਾ ਦਿਨ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ। ਬਜ਼ੁਰਗ ਨੇ ਉਹਨਾਂ ਨੂੰ ਬਹੁਤ ਸਮਝਾਇਆ ਪਰ ਉਹਨਾਂ ਉੱਪਰ ਕੋਈ ਅਸਰ ਨਹੀਂ ਹੋਇਆ। ਬੁੱਢਾ ਵਿਚਾਰਾ ਕੰਧੇ ਉੱਤੇ ਰੁੱਖੜੇ ਵਾਂਗ ਮਰਨ ਦੇ ਕੰਢੇ ਸੀ। ਉਹ ਸੋਚਾਂ ਵਿੱਚ ਡੁੱਬਿਆ ਹੋਇਆ, ਪੁੱਤਰਾਂ ਦੇ ਫਿਕਰ ਵਿੱਚ ਬਹੁਤ ਹੀ ਜ਼ਿਆਦਾ ਵਿਚਾਰਾ ਸੁੱਕਿਆ ਜਾਂਦਾ ਸੀ। ਬੜੀ ਸੋਚ ਵਿਚਾਰ ਤੋਂ ਬਾਅਦ ਉਸਨੇ ਆਪਣੇ ਪੁੱਤਰਾਂ ਨੂੰ ਆਖਿਆ, ਪੁੱਤਰੋ, ਮੇਰੇ ਖੇਤ ਵਿੱਚ ਇੱਕ ਗੁਪਤ ਖਜ਼ਾਨਾ ਦੱਬਿਆ ਹੋਇਆ ਹੈ, ਤੁਸੀਂ ਉਹ ਮੇਰੇ ਖੇਤ ਵਿੱਚੋਂ ਪੁੱਟ ਕੇ ਕੱਢ ਲਓ। ਇੰਨੀ ਗੱਲ ਆਖ ਕੇ ਬਜ਼ੁਰਗ ਸਦਾ ਦੀ ਨੀਂਦ ਸੌ ਗਿਆ, ਪਰ ਉਸਦੇ ਪੁੱਤਰ ਦੇ ਕੰਨਾਂ ਵਿੱਚ ਆਪਣੇ ਪਿਤਾ ਦੇ ਆਖਰੀ ਸ਼ਬਦ ਗੂੰਜਦੇ ਰਹੇ। ਸਾਰੇ ਪੁੱਤਰਾਂ ਨੇ ਇਕੱਠੇ ਹੋ ਕੇ ਸੋਚਿਆ, ਓਏ, ਆਪਣੇ ਪਿਤਾ ਜੀ ਕਹਿੰਦੇ ਸੀ ਕਿ ਇੱਕ ਖਜ਼ਾਨਾ ਦੱਬਿਆ ਹੋਇਆ। ਅੰਤਮ ਸੰਸਕਾਰ ਤੋਂ ਵਿਹਲੇ ਹੋ ਕੇ ਉਹਨਾਂ ਨੇ ਆਪਣੀਆਂ ਕਹੀਆਂ ਚੁੱਕੀਆਂ ਅਤੇ ਖੇਤਾਂ ਨੂੰ ਖੂਬ ਪੁੱਟਿਆ। ਟਾਈਮ ਬੀਤ ਰਿਹਾ ਪਰ ਉਹ ਪੁੱਟੀ ਜਾ ਰਹੇ ਹੈ, ਉਹਨਾਂ ਦੇ ਹੱਥ ਪੱਲੇ ਤਾਂ ਕੁਝ ਵੀ ਨਾ ਪਿਆ। ਅਖੀਰ ਉਹ ਥੱਕ ਹਾਰ ਕੇ ਬੈਠ ਗਏ। ਬਿਜਾਈ ਦੀ ਰੁੱਤ ਆ ਗਈ, ਮਾਰੋ ਮਾਰ ਕਰਦੀ ਆ ਹੀ ਰਹੀ ਸੀ ਰੁੱਤ। ਤਾਂ ਕਿਸਾਨ ਦੇ ਪੁੱਤਰਾਂ ਨੇ ਆਪਣੇ ਖੇਤਾਂ ਵਿੱਚ ਕਣਕ ਬੀਜੀ। ਉਹਨਾਂ ਨੇ ਕਣਕ ਜਿਹੜੀ ਦੀ ਥੋੜ੍ਹੀ ਦੇਰ ਬਾਅਦ ਹੀ ਲਹਿ ਲਹਿ ਕਰਦੀ ਕੋਠੇ ਜਿੱਡੀ ਉੱਚੀ ਹੋ ਗਈ। ਕਣਕ ਨੂੰ ਵੇਖ ਕੇ ਉਹਨਾਂ ਦੇ ਮੂੰਹੋਂ ਆਪ ਮੁਹਾਰੇ ਨਿਕਲਿਆ, ਸੱਚੀ ਗੁਪਤ ਖਜ਼ਾਨਾ ਤਾਂ ਲੱਭ ਪਿਆ। ਹੁਣ ਕਿਸਾਨ ਦੇ ਪੁੱਤਰਾਂ ਨੂੰ ਇਹ ਸਮਝ ਆਈ ਕਿ ਗੁਪਤ ਖਜ਼ਾਨਾ ਮਿਹਨਤ ਹੈ। ਇਸ ਤੋਂ ਪਿੱਛੋਂ ਉਹਨਾਂ ਨੇ ਖਜ਼ਾਨੇ ਦੀ ਆਸ ਛੱਡ ਕੇ ਮਿਹਨਤ ਕਰਨੀ ਸ਼ੁਰੂ ਕੀਤੀ ਅਤੇ ਬੜੀ ਬੜੀ ਥੋੜ੍ਹੀ ਦੇਰ ਵਿੱਚ ਹੀ ਉਹ ਚੰਗਾ ਖਾਣ ਪੀਣ ਲੱਗ ਗਏ ਅਤੇ ਅਮੀਰ ਹੋ ਗਏ। ਇਸ ਨੂੰ ਕਹਿੰਦੇ ਨੇ ਉੱਦਮ ਅੱਗੇ ਲੱਛਮੀ, ਪੱਖੇ ਅੱਗੇ।
0: ਵੈਸੇ ਇਹ ਜਨਰੇਸ਼ਨ ਤੋਂ ਯਾਦ ਆਇਆ ਗਾਣੇ ਤੋਂ ਬਾਅਦ, ਤੁਸੀਂ ਸੁਣ ਰਹੇ 88 FM ਆਰਜੇ ਰੀਮਾ ਤੁਹਾਡੇ ਨਾਲ ਹੈ। ਬਈ ਸਰਕਾਰੀ ਆਂਕੜੇ ਕਹਿੰਦੇ ਨੇ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ 'ਤੇ ਟਾਈਗਰ ਵੀ ਨਹੀਂ ਵੇਖ ਪਾਉਣਗੀਆਂ। ਟਾਈਗਰ ਬਚਣਾ ਹੀ ਨਹੀਂ ਤਾਂ ਫਿਰ ਸਾਡਾ ਕੀ ਕਸੂਰ? ਅਸੀਂ ਤਾਂ ਸ਼ਿਕਾਇਤ ਕੀਤੀ ਨਹੀਂ ਕਿ ਸਾਨੂੰ ਡਾਇਨਾਸੌਰ ਨਹੀਂ ਕਦੀ ਦੇਖਿਆ, ਅਸੀਂ ਕਿਹੜਾ ਡਾਇਨਾਸੌਰ ਦੇਖਿਆ? ਪਰ ਸਾਡੇ ਇੱਥੇ ਮੁੰਡਿਆਂ ਦੀ ਵੱਖਰੀ ਪ੍ਰੋਬਲਮ ਚੱਲ ਰਹੀ ਹੈ। ਕਹਿੰਦੇ ਨਾ ਨਾ ਮੈਡਮ, ਮੁੱਦੇ ਦੀ ਗੱਲ ਇਹ ਹੈ ਕਿ ਸਾਡੇ ਦੇਸ਼ ਦੇ ਵਿੱਚ, ਇੰਡੀਆ ਦੇ ਵਿੱਚ, 1000 ਮੁੰਡਿਆਂ ਦੇ ਪਿੱਛੇ ਸਿਰਫ 840 ਕੁੜੀਆਂ ਬੱਚੀਆਂ। ਸੋ ਸੇਫ ਗਰਲਸ, ਟਾਈਗਰ ਬਾਅਦ 'ਚ ਵੀ ਬਚਾ ਲਾਂਗੇ। ਬਾਈਕ ਦੇ ਪਿੱਛੇ ਘਰ ਵਾਲੀ ਬਿਠਾਉਣੀ ਆ, ਟਾਈਗਰ ਨਹੀਂ। ਨਾਲੇ 100 ਗੱਲਾਂ ਦੀ ਇੱਕ ਗੱਲ, ਘਰ ਵਾਲੀ ਕਿਹੜਾ ਕਿਸੇ ਟਾਈਗਰ ਤੋਂ ਘੱਟ ਆ। 88 FM ਰੇਡੀਓ ਸਪਾਈਸ ਅਤੇ ਆਰਜੇ ਰੀਮਾ ਤੁਹਾਡੇ ਨਾਲ ਹੈ ਜਨਾਬ। ਅਤੇ ਅਗਲੀ ਗੱਲ ਤੁਹਾਨੂੰ ਦੱਸ ਦਿੰਦੀ ਹਾਂ ਮੈਂ, ਤੁਹਾਡੇ ਫਾਇਦੇ ਦੀ ਹੈ। ਬਈ ਬਹੁਤ ਸਾਰੇ ਲੋਕਾਂ ਨੇ ਇੱਦਾਂ ਕਰਨਾ ਸ਼ੁਰੂ ਵੀ ਕਰ ਦਿੱਤਾ, ਮੈਨੂੰ ਵੀ ਪਤਾ ਲੱਗਾ, ਮੈਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰ ਦੇਵਾਂ। ਹਾਈ ਗਰਮੀ ਇੰਡੀਆ ਦੇ ਵਿੱਚ ਹੋ ਰਹੀ ਹੈ, ਪੰਜਾਬ ਦੇ ਵਿੱਚ ਹੋ ਰਹੀ ਹੈ, ਟੈਂਪਰੇਚਰ ਬਹੁਤ ਜ਼ਿਆਦਾ ਵੱਧ ਰਿਹਾ। ਸੋ ਟੈਂਪਰੇਚਰ ਜ਼ਿਆਦਾ ਹੋਵੇ ਤਾਂ ਬਾਹਰ ਨਿਕਲਣਾ ਤਾਂ ਮੁਸ਼ਕਿਲ ਹੈ ਹੀ, ਘਰ ਦੇ ਵਿੱਚ ਰਹਿਣਾ ਬਹੁਤ ਮੁਸ਼ਕਿਲ ਹੋ ਜਾਂਦਾ। ਘਰ ਦੀਆਂ ਦੀਵਾਰਾਂ ਟੈਂਪਰੇਚਰ ਅੱਪ ਹੋਣ ਦੇ ਨਾਲ ਗਰਮ ਹੋ ਜਾਂਦੀਆਂ, ਘਰ ਪੱਠੀ ਵਾਂਗ ਤਪਣ ਲੱਗ ਪੈਂਦਾ। ਸੋ ਇਸ ਗਰਮੀ ਦੇ ਵਿੱਚ ਬਿਨਾਂ ਏਸੀ ਅਤੇ ਕੂਲਰ ਦੇ ਘਰ ਦੇ ਕਿਸੇ ਵੀ ਹਿੱਸੇ 'ਚ ਬੈਠੋ ਤਾਂ ਬਾਏ ਗੋਡ ਘਰ ਕਿਸੇ ਪੱਠੀ ਤੋਂ ਜ਼ਿਆਦਾ ਨਹੀਂ ਲੱਗਦਾ। ਜਦੋਂ ਸਰਦੀ ਹੁੰਦੀ ਹੈ ਤਾਂ ਘਰ ਇੰਨਾ ਠੰਡਾ ਹੋ ਜਾਂਦਾ ਹੈ ਕਿ ਤੁਹਾਨੂੰ ਰਹਿਣਾ ਵੀ ਮੁਸ਼ਕਲ ਲੱਗਦਾ ਹੈ। ਬਟ ਜੇ ਤੁਸੀਂ ਥਰਮੋਕੋਲ ਯੂਜ਼ ਕਰਦੇ ਹੋ ਘਰ ਬਣਾਉਣ ਲੱਗਿਆਂ, ਯਾਨੀ ਦੀਵਾਰਾਂ ਦੇ ਵਿੱਚ ਚਿਨਾਈ ਕਰ ਦਿੰਦੇ ਹੋ ਥਰਮੋਕੋਲ ਦੀ, ਤਾਂ ਮੋਟੀ ਸ਼ੀਟ ਲੈ ਲਓ, ਉਹਦੇ ਨਾਲ ਘਰ ਗਰਮੀਆਂ ਦੇ ਵਿੱਚ ਠੰਡਾ ਰਹੇਗਾ, ਸਰਦੀਆਂ ਦੇ ਵਿੱਚ ਠੰਡਾ ਨਹੀਂ ਗਰਮ ਹੋਏਗਾ। ਆਫਕੋਰਸ ਜੀ ਹਾਂ, ਗਰਮੀ 'ਚ ਠੰਡਾ, ਸਰਦੀ 'ਚ ਗਰਮ, ਔਰ ਜਿਹੜੀ ਬਾਹਰੋਂ ਧੁੱਪ ਪਏਗੀ ਦੀਵਾਰ ਦੇ ਉੱਪਰ, ਬਾਹਰੋਂ ਤਾਂ ਦੀਵਾਰ ਗਰਮ ਹੋ ਜਾਏਗੀ ਪਰ ਅੰਦਰ ਥਰਮੋਕੋਲ ਹੈ, ਤਪਿਸ਼ ਨਹੀਂ ਜਾਏਗੀ। ਇਸੇ ਤਰ੍ਹਾਂ ਹੀ ਠੰਡ ਅੰਦਰ ਨਹੀਂ ਐਂਟਰ ਹੋਏਗੀ। ਵਾਹ, ਲੋਕ ਕਿੰਨੇ ਦਿਮਾਗੀ ਨੇ ਨਾ, ਹਰ ਚੀਜ਼ ਦਾ ਇਲਾਜ ਇਹਨਾਂ ਕੋਲ।
1: ਨਮਸਤੇ, ਸਤਿ ਸ਼੍ਰੀ ਅਕਾਲ, ਅਸਲਾਮ ਅਲੈਕਮ। ਨਿੰਮੀ ਬੇਦੀ ਫੈਮਿਲੀ ਟਾਈਮ ਲੈ ਕੇ ਨਿੰਮੀ ਬੇਦੀ ਹਾਜ਼ਰ ਹੈ ਰੇਡੀਓ ਸਪਾਈਸ ਦੇ ਸਰੋਤਿਆਂ ਵਾਸਤੇ। ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM। ਸੁਣਦੇ ਰਹੋ ਤੇ ਸਾਡੇ ਨਾਲ ਹਮੇਸ਼ਾ ਰਾਬਤਾ ਕਾਇਮ ਕਰਦੇ ਰਹੋ। ਬਹੁਤ ਹੀ ਪਿਆਰ ਭਰੀ ਇੱਕ ਇਹ ਸ਼ਾਮ ਹੁੰਦੀ ਹੈ ਜਦੋਂ ਅਸੀਂ ਇੱਕ ਦੂਸਰੇ ਨਾਲ ਗੱਲਬਾਤ ਕਰਦੇ ਹਾਂ ਔਰ ਪਰਿਵਾਰਾਂ ਦੀ ਸਾਂਝ ਦੀਆਂ ਗੱਲਾਂ ਕਰਦੇ ਹਾਂ। ਇਸ ਤੋਂ ਵਧੀਆ ਤਾਂ ਗੱਲ ਹੋ ਹੀ ਨਹੀਂ ਸਕਦੀ ਕਿ ਪਰਿਵਾਰ ਇੱਕ ਮਿੱਕ ਹੋ ਕੇ ਰਹਿਣ। ਜੇ ਪਰਿਵਾਰ ਇੱਕ ਨੇ ਤਾਂ ਸਮਝੋ ਸਾਰਾ ਸਮਾਜ ਖੂਬਸੂਰਤ ਬਣ ਸਕਦਾ ਹੈ। ਆਓ ਗੀਤ ਸੰਗੀਤ ਦੀ ਦੁਨੀਆ ਵਿੱਚ ਚੱਲੀਏ ਅਤੇ ਫਿਰ ਹੋਰ ਗੱਲਾਂ ਕਰਦੇ ਰਹਾਂਗੇ।

0: ਜਾਂ ਫਿਰ ਲਾਲਾ ਇੰਨੀ ਗੱਲ ਸੁਣ ਕੇ ਰੱਬ ਕੁਛ ਨਾ ਕਹੂ।
1: ਲੈ ਰੱਬ ਕਿਉਂ ਨੀ ਕਹੂਗਾ, ਰੱਬ ਨੇ ਕਹਿਣਾ ਭਾਈ ਲੈ ਗਏ ਹਵਾ ਬਠਿੰਡੇ ਵਾਲੇ, ਹਜੇ ਦੋ ਦਿਨ ਉਹਨਾਂ ਦਬੱਲਣੀ ਆ, ਧਮਕੀਆਂ ਦਿੰਦੇ ਚੰਡੀਗੜ੍ਹੀਏ, ਫਿਰ ਪੰਜ ਦਿਨ ਉੱਥੇ ਘੱਲਣੀ ਆ।

58 ਦੇ ਵੈਸਾਖ ਮਹੀਨੇ ਦੀ 22 ਤਰੀਕ ਹੈ। ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ, ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ। ਸਿੱਖ ਸੰਸਥਾਵਾਂ ਵੱਲੋਂ ਜਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਨੂੰ ਜਿੱਥੇ ਬੀਤੇ ਦਿਨੀ ਨਾਮਨਜ਼ੂਰ ਕਰ ਦਿੱਤਾ ਗਿਆ ਸੀ, ਉੱਥੇ ਹੁਣ ਸਾਰਿਆਂ ਦੀ ਨਜ਼ਰਾਂ ਇਸ ਗੱਲ 'ਤੇ ਰਹਿਣਗੀਆਂ ਕਿ ਜਥੇਦਾਰ ਗੜਗੱਜ ਹੁਣਾਂ ਵੱਲੋਂ 8 ਮਈ ਨੂੰ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਹੁਣਾਂ ਨੂੰ ਅਕਾਲ ਤਖ਼ਤ 'ਤੇ ਸੱਦਣ ਵੇਲੇ ਕੀ ਗੱਲਾਂ ਕੀਤੀਆਂ ਜਾਂਦੀਆਂ ਨੇ। ਇੰਨਾ ਹੀ ਨਹੀਂ, ਇਸ ਮੌਕੇ ਹੋਏ ਇਕੱਠ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੀ ਵੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਸਤਿਕਾਰ ਨਾਲ ਪੇਸ਼ ਹੋਣ ਦੀ ਗੱਲ ਕੀਤੀ ਹੈ ਸਪੀਕਰ ਸੰਧਵਾਂ ਹੁਣਾਂ ਨੇ। ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਵਾਰ ਵਾਰ ਇਹ ਦਾਅਵਾ ਕੀਤਾ ਜਾਂਦਾ ਰਿਹਾ ਕਿ ਉਹਨਾਂ ਨੇ STPC ਦੀ ਇੱਕ ਸਬ ਕਮੇਟੀ ਦੇ ਵਿੱਚ ਇਕੱਠੇ ਹੋਏ ਬੁੱਧੀਜੀਵੀਆਂ ਦੀ ਰਾਏ ਨੂੰ ਇਸ ਬਿੱਲ ਨੂੰ ਕਾਨੂੰਨ ਬਣਾਉਣ ਵੇਲੇ ਸ਼ਾਮਲ ਕੀਤਾ। ਇਸ ਮਾਮਲੇ ਨੂੰ ਲੈ ਕੇ ਆਖਿਰਕਾਰ ਉਹਨਾਂ ਦਾ ਪੱਖ ਜਥੇਦਾਰ ਸਾਹਿਬ ਅੱਗੇ ਕਿੰਝ ਰੱਖਿਆ ਜਾਵੇਗਾ। ਉੱਧਰ ਅੰਤਰਰਾਸ਼ਟਰੀ ਪੱਧਰ 'ਤੇ ਅਮਰੀਕਾ ਦੇ ਨਾਲ ਜੰਗ ਖਤਮ ਕਰਨ ਲਈ ਇਰਾਨ ਕਾਫੀ ਹੱਦ ਤੱਕ ਰਾਜ਼ੀ ਹੋ ਗਿਆ। ਦੱਸਿਆ ਜਾ ਰਿਹਾ ਕਿ ਉਹਨਾਂ ਨੇ ਖੁਦ ਸ਼ਾਂਤੀ ਪ੍ਰਸਤਾਵ ਭੇਜਿਆ ਜਿਸ ਦੇ ਵਿੱਚ $22 ਕਰੋੜ ਦਾ ਤੇਲ ਲੈ ਕੇ ਹੌਰਮੂਜ਼ ਪਾਰ ਕਰ ਗਏ ਇਰਾਨੀ ਟੈਂਕਰਾਂ ਦੀ ਵੀ ਚਰਚਾ ਹੋਈ ਹੈ। ਹਾਲਾਂਕਿ ਇਸ ਦੌਰਾਨ ਛੁੱਟਪੁੱਟ ਹਮਲੇ ਹਾਲੇ ਵੀ ਇੱਕ ਦੂਸਰੇ ਦੇ ਖਿਲਾਫ਼ ਦਿਖਾਈ ਜਾਂ ਸੁਣਾਈ ਦੇ ਰਹੇ ਨੇ। ਅਤੇ ਉੱਧਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਖਦੇ ਨੇ ਕਿ ਜਦੋਂ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਔਰਤਾਂ ਨੂੰ ਰਾਸ਼ੀ ਅਤੇ ਮੁਫ਼ਤ ਬਿਜਲੀ ਮਿਲਦੀ ਰਹੇਗੀ। ਉਹਨਾਂ ਆਖਿਆ ਕਿ ਵਿਰੋਧੀਆਂ ਦੀ ਨੀਅਤ ਸਾਫ਼ ਹੁੰਦੀ ਤਾਂ ਬੇਅਦਬੀ ਦਾ ਸਖ਼ਤ ਕਾਨੂੰਨ ਪਹਿਲਾਂ ਹੀ ਬਣ ਗਿਆ ਹੁੰਦਾ। ਹੁਸ਼ਿਆਰਪੁਰ ਦੇ ਮੁਕੇਰੀਆਂ ਲਾਗਲੇ ਪਿੰਡ ਘੋਗਰਾ ਦੇ ਵਿੱਚ ਲੋਕ ਮਿਲਣੀ ਕਰਕੇ ਉਹਨਾਂ ਨੇ ਸਿੱਧਾ ਸੰਵਾਦ ਰਚਾਇਆ ਅਤੇ ਬਹੁਤ ਸਾਰੇ ਅਲੱਗ ਅਲੱਗ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਬਾਰੇ ਚਰਚਾ ਕੀਤੀ, ਆਪਣੀ ਸਰਕਾਰ ਦੇ ਸੋਹਲੇ ਗਾਏ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਦੇ ਵਾਸਤੇ ਕਾਫ਼ੀ ਲਾਰੇ ਲੱਪੇ ਵੀ ਲਾਏ। ਇੱਧਰ ਦਿੱਲੀ, ਜਿਹੜੀ ਕਿ ਭਾਰਤ ਦੀ ਰਾਜਧਾਨੀ ਹੈ, ਉੱਥੇ ਇੱਕ 4 ਮੰਜ਼ਿਲਾ ਇਮਾਰਤ ਦੇ ਵਿੱਚ ਅੱਗ ਲੱਗਣ ਨਾਲ 9 ਮੌਤਾਂ ਹੋ ਜਾਣ ਦੀ ਪੁਸ਼ਟੀ ਹੋਈ ਹੈ। ਦਰਅਸਲ AC ਵਿੱਚ ਧਮਾਕੇ ਦੇ ਕਾਰਨ ਅੱਗ ਲੱਗ ਗਈ। ਹਾਲਾਂਕਿ 15 ਲੋਕਾਂ ਨੂੰ ਇਸ 4 ਮੰਜ਼ਿਲਾ ਇਮਾਰਤ ਦੇ ਵਿੱਚੋਂ ਸੁੱਖ ਸਵੀਲੀ ਬਚਾ ਲਿਆ ਗਿਆ। ਅਤੇ ਇੱਧਰ ਹਾਲਾਤ ਜੰਗ ਦੇ ਕਾਰਨ ਤੇਲ ਜਾਂ ਗੈਸ ਮਹਿੰਗੇ ਹੋਣ ਤੱਕ ਸੀਮਿਤ ਨਹੀਂ ਰਹੇ। ਇਸ ਨਾਲ ਵੱਖ ਵੱਖ ਦੇਸ਼ਾਂ ਦੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਉੱਤੇ ਕਾਫ਼ੀ ਵੱਡਾ ਫਰਕ ਪੈਣਾ ਸ਼ੁਰੂ ਹੋ ਗਿਆ। ਅਗਲੇ 3 ਮਹੀਨਿਆਂ ਲਈ ਭਾਰਤ ਤੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਵਾਸਤੇ ਕਈ ਫਲਾਈਟਾਂ ਨੂੰ ਹਾਲ ਦੀ ਘੜੀ ਰੱਦ ਕਰ ਦਿੱਤਾ ਗਿਆ। ਇੰਨਾ ਹੀ ਨਹੀਂ, ਪੱਛਮੀ ਏਸ਼ੀਆ ਵਿੱਚ ਜੰਗ ਕਾਰਨ ਜਹਾਜ਼ ਦੀ ਤੇਲ ਕੀਮਤ ਦੇ ਵਿੱਚ ਭਾਰੀ ਉਛਾਲ ਨਜ਼ਰ ਆ ਰਿਹਾ, ਜਿਸ ਦੇ ਨਾਲ ਬਹੁਤ ਸਾਰੇ ਅਪੁਸ਼ਟ ਕਾਰਨਾਂ ਕਰਕੇ ਹਾਲ ਦੀ ਘੜੀ ਇਹਨਾਂ ਫਲਾਈਟਾਂ ਨੂੰ ਕੈਂਸਲ ਕੀਤਾ ਜਾ ਰਿਹਾ। ਪੰਜਾਬੀ ਪ੍ਰਵਾਸੀ ਇਸ ਤੋਂ ਸਿੱਧੇ ਤੌਰ 'ਤੇ ਪ੍ਰਭਾਵਿਤ ਹੁੰਦੇ ਨਜ਼ਰ ਆ ਰਹੇ ਨੇ। ਅਤੇ ਉੱਧਰ ਬੀਤੇ ਕੱਲ੍ਹ ਜਿੱਥੇ 5 ਰਾਜਾਂ ਦੇ ਨਤੀਜੇ ਆ ਗਏ ਨੇ, ਜਿਸ ਦੇ ਵਿੱਚ ਮੋਟੇ ਤੌਰ ਦੇ ਉੱਤੇ BJP ਨੇ ਕਾਫ਼ੀ ਵੱਡੀ ਲੀਡ ਹਾਸਲ ਕੀਤੀ। ਜੇ ਮੋਟੇ ਤੌਰ 'ਤੇ ਦੇਖਦੇ ਹਾਂ ਤਾਂ ਪੱਛਮੀ ਬੰਗਾਲ ਅਤੇ ਅਸਾਮ ਦੇ ਵਿੱਚ ਉਹਨਾਂ ਨੇ ਕਾਫ਼ੀ ਜ਼ਿਆਦਾ ਵੱਡੀ ਸਫਲਤਾ ਅਰਜਿਤ ਕੀਤੀ ਹੈ, ਜਦੋਂ ਕਿ ਤਾਮਿਲਨਾਡੂ ਦੇ ਵਿੱਚ DMK 48 ਅਤੇ ADMK 66 ਦੇ ਉੱਤੇ, ਅਤੇ ਉੱਧਰ ਕੇਰਲ ਦੇ ਵਿੱਚ LDF 59 ਅਤੇ UDF 77 ਦੇ ਉੱਤੇ, ਅਤੇ BJP ਨੂੰ ਸਿਰਫ 4 ਸੀਟਾਂ ਮਿਲੀਆਂ ਨੇ। ਸੋ ਇਹਨਾਂ 5 ਰਾਜਾਂ ਦੇ ਵਿੱਚੋਂ 2 ਵੱਡੇ ਰਾਜਾਂ ਦੇ ਵਿੱਚ, ਖਾਸ ਤੌਰ 'ਤੇ ਪੱਛਮੀ ਬੰਗਾਲ ਦੇ ਵਿੱਚ BJP ਦਾ ਕਾਮਯਾਬ ਹੋਣਾ ਆਪਣੇ ਆਪ ਦੇ ਵਿੱਚ ਭਵਿੱਖ ਵਿੱਚ ਹੋਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਉੱਤੇ ਵੀ ਇੱਕ ਪਰਛਾਵੇਂ ਵਾਂਗ ਦਿਖਾਈ ਦੇਵੇਗਾ। ਅਤੇ ਇੱਧਰ ਖਬਰਾਂ ਮਿਲੀਆਂ ਨੇ ਕਿ ਪੰਜਾਬ ਅਤੇ ਚੰਡੀਗੜ੍ਹ ਦੇ ਵਿੱਚ ਮੀਂਹ ਅਤੇ ਤੂਫਾਨ ਦੇ ਨਾਲ ਦਰਖਤ ਟੁੱਟ ਗਏ ਨੇ, ਕਈ ਥਾਈਂ ਬਿਜਲੀ ਗੁੱਲ ਹੋ ਗਈ ਹੈ ਅਤੇ 8 ਜ਼ਿਲ੍ਹਿਆਂ ਦੇ ਵਿੱਚ ਹਾਲ ਦੀ ਘੜੀ ਮੌਸਮ ਦੀ ਖਰਾਬੀ ਨੂੰ ਲੈ ਕੇ ਅਲਰਟ ਜਾਰੀ ਹੈ। ਇੱਧਰ ਇਹ ਵੀ ਦੱਸ ਦਈਏ ਕਿ ਪੰਜਾਬ ਦੀ ਭਾਜਪਾ ਨੇ ਰਾਜਪਾਲ ਗੁਲਾਬ ਚੰਦ ਕਟਾਰੀਆ ਹੁਣਾਂ ਨੂੰ ਮਿਲ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਹਟਾਉਣ ਦੀ ਮੰਗ ਕੀਤੀ ਹੈ। ਦਰਅਸਲ ਜਾਖੜ ਉਹਨਾਂ ਦੀ ਅਗਵਾਈ ਦੇ ਵਿੱਚ ਪ੍ਰਮੁੱਖ ਆਗੂਆਂ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਅਤੇ ਨਾਲ ਹੀ ਭਾਜਪਾ ਨੇ ਸਟੇਟ ਦੇ ਵਿੱਚ ਡਰੱਗ ਜਨਗਣਨਾ ਦਾ ਵੀ ਵਿਰੋਧ ਕੀਤਾ ਹੈ। ਅਤੇ ਸਵਰਗਵਾਸੀ ਡਾਕਟਰ ਜਗਤਾਰ ਉਹਨਾਂ ਦੇ ਇਸ ਖਿਆਲ ਦੇ ਨਾਲ ਆ ਗਿਆ ਚਾਹਾਂਗਾ ਕਿ ਸਾਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਆਖਦਿਆਂ ਮੈਂ ਦੋਜ਼ਖ, ਸਾਰੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਆਖਾਂ ਮੈਂ ਦੋਜ਼ਖ, ਮੇਰਾ ਕੁਝ ਵਕਤ ਗੁਜ਼ਰਿਆ ਹੈ ਤੁਹਾਡੇ ਨਾਲ ਵੀ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।

0: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM।
1: ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ।
2: ਸਤਿ ਸ਼੍ਰੀ ਅਕਾਲ, ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਫੈਬਟਾਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-158।

0: ਨਿਊਜ਼ੀਲੈਂਡ ਵਿੱਚ ਸਰਕਾਰ ਦੀਆਂ ਨੀਤੀਆਂ ਕਾਨੂੰਨ ਤੋਂ ਲੈ ਕੇ ਹਰੇਕ ਪੱਖ ਦੀ ਜਾਣਕਾਰੀ ਵਾਸਤੇ ਤੁਸੀਂ ਮੁਫ਼ਤ ਵਿੱਚ ਮਸ਼ਵਰਾ ਹਾਸਲ ਕਰਨਾ ਹੋਵੇ ਤੇ ਸਿਟੀਜ਼ਨਸ ਐਡਵਾਈਸ ਬਿਊਰੋ ਦੇ ਨਾਲ 0800-367-222 ਯਾਨੀ ਕਿ 0800-367-222 ਦੇ ਉੱਤੇ ਸੰਪਰਕ ਕਰ ਸਕਦੇ ਹੋ ਜਾਂ ਫਿਰ ਉਹਨਾਂ ਨੂੰ ਈਮੇਲ ਵੀ ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ www.cab.org.nz। ਰੇਡੀਓ ਸਪਾਈਸ ਕਮਿਊਨਿਟੀ ਨੋਟਿਸ।
1: ਹਾਂਜੀ ਡੈਡੀ।
2: ਦੇਸ਼ ਦੀ ਰਾਜਧਾਨੀ ਕਿਹੜੀ ਹੈ?
1: ਨਵੀਂ ਦਿੱਲੀ।
2: ਪਹਿਲਾਂ ਦੇਸ਼ ਤਾਂ ਪੁੱਛ ਲਾ।
3: ਨਿਊਜ਼ੀਲੈਂਡ ਦਾ ਪਹਿਲਾ 24/7 ਪੰਜਾਬੀ ਰੇਡੀਓ ਰੇਡੀਓ ਸਪਾਈਸ।

0: ਗਲਤੀ, ਆਪਣੇ ਜਵਾਕ ਦੀ ਗਲਤੀ ਦੇ ਉੱਤੇ ਉਹਨੂੰ ਥੱਪੜ ਮਾਰਨ ਨੂੰ ਤਰਸਿਆ ਪਿਆ।
1: ਜੇ ਮੈਂ ਬਣ ਗਿਆ ਨਾ ਪੰਜਾਬ ਵਾਲਾ ਪਿਓ, ਸਿੱਧਾ ਕਰ ਦੂ ਉਹਨੂੰ 2 ਮਿੰਟ ਚ।
2: ਹਾਏ ਮੇਰਾ ਬੱਚਾ।
0: ਕਦੇ ਤੂੰ ਇਹ ਵੀ ਕਹਿ ਦਿਆ ਕਰ ਕਿ ਹਾਏ ਮੇਰਾ ਘਰ ਵਾਲਾ।
3: ਨਿਊਜ਼ੀਲੈਂਡ ਦਾ ਪਹਿਲਾ 24/7 ਪੰਜਾਬੀ ਰੇਡੀਓ, ਰੇਡੀਓ ਸਪਾਈਸ।

0: ਸਤਿ ਸ੍ਰੀ ਅਕਾਲ ਜੀ, ਮੈਂ ਗੁਰਨਾਮ ਭੁੱਲਰ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
1: ਆ ਗਰਦਨ ਜੀ ਕਿਵੇਂ ਵਿੰਗੀ ਕਰਾਈ ਫਿਰਦਾ?
2: ਉਹ ਯਾਰ ਮੈਂ ਬੰਬੇ ਜਾ ਵੜਿਆ ਫਿਲਮਾਂ ਚ, ਉਹਨਾਂ ਨੇ ਮੇਰੀ ਫੈਟ ਕਰਾਤੀ ਸੰਨੀ ਦਿਓਲ ਨਾਲ, ਉਹਨੇ ਮੇਰੀ ਧੌਣ ਤੇ ਮਾਰੀ, ਮੈਂ ਉਹਦੀ ਟੂਈ ਚ। ਆਉਂਦਾ ਨੀ ਹੁੰਦਾ ਵੀ ਅਖਬਾਰਾਂ ਚ ਸੰਨੀ ਦਿਓਲ ਕੀ ਕਮਰ ਮੇ ਦਰਦ ਹੈ, ਉਹ ਆਪਣਾ ਹੀ ਦਿੱਤਾ ਹੋਇਆ।

ਸਤਿ ਸ਼੍ਰੀ ਅਕਾਲ ਜੀ। ਹਰ ਸ਼ਨੀਵਾਰ ਨੂੰ ਓਲਡ ਇਜ਼ ਗੋਲਡ ਦੀ ਮਹਿਫਿਲ ਮੇਰੇ ਯਾਨੀ ਕਿ ਸੁਰਿੰਦਰ ਗਰਚਾ ਦੇ ਨਾਲ 12 ਵਜੇ ਤੋਂ ਲੈ ਕੇ 2 ਵਜੇ ਤੱਕ, ਜਿਸ ਦੇ ਵਿੱਚ 1 ਘੰਟਾ ਪੰਜਾਬੀ ਪੁਰਾਣੇ ਗੀਤਾਂ ਦਾ ਸਿਲਸਿਲਾ ਚੱਲੇਗਾ ਅਤੇ 1 ਮਹਿਫਿਲ ਹੋਏਗੀ ਹਿੰਦੀ ਪੁਰਾਣੇ ਗੀਤਾਂ ਦੀ ਮੇਰੇ ਯਾਨੀ ਕਿ ਸੁਰਿੰਦਰ ਗਰਚਾ ਦੇ ਨਾਲ। ਸੁਣਨਾ ਨਹੀਂ ਭੁੱਲਣਾ, ਓਨਲੀ ਔਨ ਰੇਡੀਓ ਸਪਾਈਸ 88 FM 'ਤੇ ਓਲਡ ਇਜ਼ ਗੋਲਡ।

ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਨਵਤੇ ਬਿੰਦਰ ਤੁਹਾਡੇ ਲਈ ਟੌਪ 10 ਕਾਊਂਟਡਾਊਨ ਲੈ ਕੇ ਇੱਕ ਵਾਰੀ ਫੇਰ ਦੁਬਾਰਾ ਹਾਜ਼ਰ ਹੋ ਗਿਆ। ਦੇਖਦੇ ਹਾਂ ਇਸ ਹਫ਼ਤੇ ਕਿਹੜਾ ਟਰੈਕ ਨੰਬਰ 1 ਤੱਕ ਜਾਂਦਾ। ਸ਼ੁਰੂਆਤ ਕਰਦੇ ਹਾਂ ਨੰਬਰ 10 ਤੋਂ।

ਰੇਡੀਓ ਸਪਾਈਸ ਦੇ ਕਾਉਂਟਡਾਊਨ ਦੇ ਵਿੱਚ ਨੰਬਰ 10 'ਤੇ ਗੁਲਾਬ ਸਿੱਧੂ ਨਿਊਜ਼ੀਲੈਂਡ ਦੇ ਵਿੱਚ ਵੀ ਧਮਾਲਾ ਪਾ ਕੇ ਆਰਟਿਸਟ ਗਿਆ ਅਤੇ ਇਸ ਦਾ ਕ੍ਰੀਮਲੈਂਡ ਟਰੈਕ ਕਾਫੀ ਮਕਬੂਲ ਹੋਇਆ ਅਤੇ ਵੱਧ ਹੋਏ ਨੰਬਰ 9 ਵੱਲ।

ਨੰਬਰ ਤੁਸੀਂ ਹੁਣੇ ਹੁਣੇ 8 ਦੇ ਉੱਤੇ ਜਿਹੜਾ ਟਰੈਕ ਸੁਣਿਆ ਆਵਾਜ਼ਾਂ ਦਿਲਜੀਤ ਦੋਸਾਂਝ ਦੀਆਂ, ਇਹ ਪਹਿਲੋਂ ਗੀਤ ਜੈਜ਼ੀ ਬੀ ਦੇ ਲਈ ਇਸ ਫਨਕਾਰ ਨੇ ਲਿਖਿਆ, ਰਿਕਾਰਡ ਵੀ ਹੋ ਗਿਆ। ਲੇਕਿਨ ਜਦੋਂ ਪਤਾ ਲੱਗਾ ਕਿ ਦਿਲਜੀਤ ਦੋਸਾਂਝ ਨੇ ਗੀਤ ਗਾ ਦਿੱਤਾ, ਫਿਰ ਚੰਨੀ ਨੱਤਾ ਵਾਲੇ ਨੇ ਇਹ ਗੀਤ ਦਿਲਜੀਤ ਦੋਸਾਂਝ ਦੇ ਨਾਂ ਲਾ ਦਿੱਤਾ। ਬ੍ਰੈਂਡ ਨਿਊ

ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 7 ਦੇ ਉੱਤੇ ਟਰੈਕ ਜਿਹੜਾ ਆਰ ਨੈਥ ਦੀ ਆਵਾਜ਼ ਦੇ ਵਿੱਚ ਬਹੁਤ ਮਸ਼ਹੂਰ ਸੀਰੀਜ਼ ਵੈੱਬ ਸੀਰੀਜ਼ ਜਿਹੜੀ ਹੋ ਨਿਬੜੀ ਅਤੇ ਮਿਰਜ਼ਾਪੁਰ ਦੇ ਉੱਤੇ ਗੀਤ ਤੁਸੀਂ ਹੁਣੇ ਹੁਣੇ ਸੁਣਿਆ ਰੇਡੀਓ ਸਪਾਈਸ ਦੇ ਉੱਤੇ ਕਾਊਂਟਡਾਊਨ ਵਿੱਚ ਵਧਦੇ ਹੋਏ ਨੰਬਰ 6 ਵਾਰ।

ਕਿਸੇ ਨੂੰ ਨੀ ਰੋ। ਨੰਬਰ 6 ਦੇ ਉੱਤੇ ਟਰੈਕ ਜਿਹੜਾ ਦਿਲਜੀਤ ਦੋਸਾਂਝ ਦੀ ਆਵਾਜ਼ ਹੈ, ਇੱਕ ਵਾਰੀ ਫਿਰ ਗੂੰਜਿਆ। ਨੰਬਰ 1 ਤੱਕ ਇਹ ਟਰੈਕ ਹੋ ਨਿਬੜਿਆ ਦਿੱਖ ਰਾਂਝੇ ਵਰਗੀ, ਅਤੇ ਬਹੁਤ ਹੀ ਬਾਕਮਾਲ ਇਸ ਦੇ ਵਿੱਚ ਫੀਮੇਲ ਰੈਪਰ ਜਿਹੜੇ ਨੇ ਉਹਨਾਂ ਨੇ ਵੀ ਆਪਣੀ ਮੈਲੋਡੀਅਸ ਆਵਾਜ਼ ਦੇ ਵਿੱਚ ਸਾਥ ਦਿੱਤਾ ਅਤੇ ਵੱਧਦੇ ਹੋਏ ਨੰਬਰ 5 ਵੱਲ।

ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 4 ਦੇ ਉੱਤੇ ਡਰੋਪ ਇਹ ਟਰੈਕ ਹੋ ਗਿਆ, ਇਹ ਵੀ ਨੰਬਰ 1 ਤੱਕ ਸਿਖਰ ਕਰਕੇ ਦਿਲਜੀਤ ਦੋਸਾਂਝ ਦਾ ਟਰੈਕ ਗਿਆ। ਸੋ ਹੁਣੇ ਤੁਸੀਂ ਜਿਹੜਾ ਟਰੈਕ ਸੁਣਿਆ ਡੀਲਰ, ਇਸ 'ਤੇ ਕੋਂਟਰਵਰਸੀ ਬਹੁਤ ਹੋਈ, ਕਹਿੰਦੇ ਕਿ ਪ੍ਰਮੋਟ ਡਰੱਗ ਨੂੰ ਕਰਦਾ ਹੋਇਆ, ਆਵਾਜ਼ਾਂ ਓਰਿਜਨਲ ਇੱਕ ਡਰੱਗ ਡੀਲਰ ਦੀ ਮਾਂ ਦੀਆਂ ਜਦੋਂ ਪਾ ਦਿੱਤੀਆਂ, ਉਸ ਦੇ ਉੱਤੇ ਬੜੀ ਪ੍ਰੋਬਲਮ ਕ੍ਰੀਏਟ ਹੋਈ ਸੀ। ਅਤੇ ਲਓ ਨੰਬਰ 3 ਵਾਰ

ਨੰਬਰ 3 ਦੇ ਉੱਤੇ ਆਵਾਜ਼ਾਂ ਤੁਸੀਂ ਸੁਣੀਆਂ ਨੇ, ਸ਼ੁਭ ਦੀਆਂ ਆਵਾਜ਼ਾਂ ਨੰਬਰ 3 ਦੇ ਉੱਤੇ ਗੂੰਜੀਆਂ ਇਸ ਫਨਕਾਰ ਨੇ ਨਿਊਜ਼ੀਲੈਂਡ ਦੇ ਵਿੱਚ ਆ ਕੇ ਬਾ ਕਮਾਲ ਧਮਾਲਾਂ ਪਾਈਆਂ ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ। ਨੰਬਰ 3 ਦੇ ਬਾਅਦ ਅਸੀਂ ਇਸ ਹਫ਼ਤੇ ਦਾ ਨੰਬਰ 2 ਟਰੈਕ ਤੁਹਾਨੂੰ ਪੇਸ਼ ਕਰਨ ਜਾ ਰਹੇ ਹਾਂ, ਰੇਡੀਓ ਸਪਾਈਸ ਟੌਪ 10 ਕਾਊਂਟਡਾਊਨ।

ਵਾਹ ਜੀ ਵਾਹ, ਆਵਾਜ਼ਾਂ ਜਿਹੜੀਆਂ ਨੇ ਸਾਰੇ ਜਾਣਦੇ ਨੇ। ਇਹ ਫਨਕਾਰ ਜਿੱਥੇ ਹੁਣ ਤੱਕ ਟੌਪ ਟਰੈਕਸ ਦਿੰਦਾ ਰਿਹਾ, ਕਰਨ ਔਜਲਾ ਟੌਪ ਫੈਲਾ, ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਹੁਣ ਤੱਕ ਨੰਬਰ 10 ਦੇ ਉੱਤੇ ਕ੍ਰੀਮਲੈਂਡ, ਨੰਬਰ 9 'ਤੇ ਜਾਨ, ਨੰਬਰ 8 'ਤੇ ਮੋਰੀ, ਨੰਬਰ 7 'ਤੇ ਮਿਰਜ਼ਾਪੁਰ, ਨੰਬਰ 6 'ਤੇ ਰਾਂਝਾ, 5 'ਤੇ ਸਟਿਲ ਐਂਡ ਲਵ, 4 'ਤੇ ਡੀਲਰ, 3 ਦੇ ਉੱਤੇ ਮੂਵਜ਼, ਨੰਬਰ 2 ਦੇ ਉੱਤੇ ਹੁਣੇ ਹੁਣੇ ਟਰੈਕ ਤੁਸੀਂ ਟੌਪ ਫੈਲਾ ਸੁਣਿਆ। ਅਤੇ ਰੇਡੀ ਸਪਾਈਸ ਦੇ ਟੌਪ 10 ਕਾਊਂਟਡਾਊਨ ਦੇ ਵਿੱਚ ਇਸ ਹਫ਼ਤੇ ਦਾ ਨੰਬਰ 1 ਟਰੈਕ

0: ਰੇਡੀਓ ਸਪਾਈਸ ਦੇ ਕਾਊਂਟਡਾਊਨ ਦੇ ਵਿੱਚ ਨੰਬਰ 1 ਦੇ ਉੱਤੇ ਸਿਖਰ ਕਰ ਗਿਆ ਸਿੱਧੂ ਮੂਸੇਵਾਲਾ। ਭਾਵੇਂ ਇਸ ਧਰਤੀ ਉੱਤੇ ਨਹੀਂ, ਇਸ ਦਾ ਲੇਟੈਸਟ ਵੀਡੀਓ ਵੀ ਬਾ ਕਮਾਲ ਉਸਦੀ ਮੌਤ ਦੇ ਨਾਲ ਹੀ ਵੱਜਿਆ। ਜਸਟਿਸ ਫੋਰ ਸਿੱਧੂ ਮੂਸੇਵਾਲਾ ਕਹਿ ਕੇ ਖਤਮ ਹੋ ਜਾਂਦਾ। ਨੰਬਰ 1 ਦੇ ਉੱਤੇ ਰੇਡੀਓ ਸਪਾਈਸ 'ਤੇ ਹਜੇ ਵੀ ਮੂਸੇ ਪਿੰਡ ਤੋਂ ਉੱਠਿਆ ਤੂਫਾਨ ਜਿਹੜਾ ਸਾਰੀ ਦੁਨੀਆ ਦੇ ਵਿੱਚ ਗੂੰਜਦਾ। ਅਤੇ ਲਓ ਇਸ ਦੇ ਨਾਲ ਟੋਪ 10 ਕਾਊਂਟਡਾਊਨ ਇੱਥੇ ਫਿਨਿਸ਼ ਕਰਦੇ। ਕਿਵੇਂ ਲੱਗਾ ਤੁਹਾਨੂੰ ਕਾਊਂਟਡਾਊਨ, ਸਾਨੂੰ ਜ਼ਰੂਰ ਫੀਡਬੈਕ ਦੇਣਾ ਸਾਡੇ ਫੇਸਬੁੱਕ ਪੇਜ ਦੇ ਉੱਤੇ, ਜਾਂ ਕਾਲ ਕਰ ਸਕਦੇ ਹੋ ਸਾਡੇ ਸਟੂਡੀਓਜ਼ ਦੇ ਨੰਬਰ ਦੇ ਉੱਤੇ। ਥੈਂਕ ਯੂ ਫੋਰ ਲਿਸਨਿੰਗ। ਇੱਕ ਹੋਰ ਟੋਪ 10 ਲੈ ਕੇ ਹਾਜ਼ਰ ਹੋਵਾਂਗੇ ਨੈਕਸਟ ਵੀਕ। ਸਤਿ ਸ਼੍ਰੀ ਅਕਾਲ।
1: ਰੇਡੀਓ ਸਪਾਈਸ ਲੋਕਲ ਨਿਊਜ਼ ਬੁਲੇਟਿਨ 5 ਮਈ 2026। ਹੈਡਲਾਈਨਸ: ਕ੍ਰਾਈਸਟਚਰਚ ਮਾਮਲੇ ਵਿੱਚ ਜੂਰੀ ਵੱਲੋਂ ਗੰਭੀਰ ਫੈਸਲਾ। ਆਕਲੈਂਡ ਵਿੱਚ ਸਾਬਕਾ ਵਕੀਲ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਸੁਣਵਾਈ। ਮੈਨੋਕਾਊ ਪੈਕ ਐਂਡ ਸੇਵ ਪਾਰਕਿੰਗ ਫਾਈਨ ਤੇ ਵਿਵਾਦ। ਤਾਉਪੋ ਵਿੱਚ ਕੋਵਿਡ ਵਜੇ ਸਬਸਿਡੀ ਫਰਾਡ ਮਾਮਲੇ 'ਚ ਅਪੀਲ ਖਾਰਿਜ। ਓਹੋਪੇ ਬੀਚ ਤੇ ਜ਼ਹਿਰੀਲਾ ਸਮੁੰਦਰੀ ਸੱਪ ਮਿਲਣ ਨਾਲ ਚੌਕਸੀ। ਆਖਰੀ ਵੇਲੇ ਵੀਜ਼ਾ ਮਿਲਣ ਨਾਲ ਪਿਤਾ ਆਪਣੇ ਨਵੇਂ ਜਨਮੇ ਬੱਚੇ ਨੂੰ ਦੇਖ ਸਕਿਆ। ਆਕਲੈਂਡ ਵਿੱਚ ਫੂਡ ਵੇਸਟ ਤੋਂ ਐਨਰਜੀ ਪ੍ਰੋਜੈਕਟ ਦੀ ਗਤੀ ਹੌਲੀ। ਖ਼ਬਰਾਂ ਵਿਸਥਾਰ ਨਾਲ। ਕ੍ਰਾਈਸਟਚਰਚ ਵਿੱਚ ਇੱਕ ਮਾਮਲੇ ਵਿੱਚ ਜੂਰੀ ਨੇ ਇੱਕ ਵਿਅਕਤੀ ਨੂੰ ਰੇਪ ਅਤੇ ਅਬਡਕਸ਼ਨ ਵਰਗੇ ਗੰਭੀਰ ਦੋਸ਼ਾਂ 'ਚ ਦੋਸ਼ੀ ਕਰਾਰ ਦਿੱਤਾ ਹੈ। ਮਾਮਲਾ ਉਸ ਘਟਨਾ ਨਾਲ ਜੁੜਿਆ ਹੈ ਜਿੱਥੇ ਇੱਕ ਨੌਜਵਾਨ ਲੜਕੀ ਨਾਲ ਮੁਲਾਕਾਤ ਤੋਂ ਬਾਅਦ ਉਸ ਨੂੰ ਕਾਰ ਲੈ ਜਾ ਕੇ ਹਮਲਾ ਕੀਤਾ ਗਿਆ ਸੀ। ਆਕਲੈਂਡ ਵਿੱਚ ਇੱਕ ਸਾਬਕਾ ਵਕੀਲ ਰੋਹਿਨੀਤ ਸ਼ਰਮਾ ਉੱਤੇ $600,000 ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਰਵਾਈ ਜਾਰੀ ਹੈ। ਉਸ 'ਤੇ 2 ਵੱਖ-ਵੱਖ ਪੀੜਤਾਂ ਤੋਂ ਵੱਡੀ ਰਕਮ ਲੈ ਕੇ ਉਸ ਦਾ ਗਲਤ ਇਸਤੇਮਾਲ ਕਰਨ ਦੇ ਦੋਸ਼ ਹਨ। ਮੈਨੂਕਾਊ ਦੇ ਪੈਕ ਐਂਡ ਸੇਵ ਵਿੱਚ ਇੱਕ ਖਰੀਦਦਾਰ ਨੂੰ ਵੱਡੀ ਸ਼ਾਪਿੰਗ ਕਰਨ ਤੋਂ ਬਾਅਦ $85 ਦਾ ਪਾਰਕਿੰਗ ਟਿਕਟ ਮਿਲਣ ਨਾਲ ਨਾਰਾਜ਼ਗੀ ਸਾਹਮਣੇ ਆਈ ਹੈ। ਇਸ ਮਾਮਲੇ ਨੇ ਪਾਰਕਿੰਗ ਨਿਯਮਾਂ 'ਤੇ ਵੱਡੀ ਚਰਚਾ ਛੇੜ ਦਿੱਤੀ ਹੈ। ਤਾਉਪੋ ਵਿੱਚ ਕੋਵਿਡ-19 ਵੇਜ ਸਬਸਿਡੀ ਫਰਾਡ ਮਾਮਲੇ ਵਿੱਚ ਇੱਕ ਕਾਰੋਬਾਰੀ ਦੀ ਸਜ਼ਾ ਖਿਲਾਫ਼ ਅਪੀਲ ਅਦਾਲਤ ਨੇ ਰੱਦ ਕਰ ਦਿੱਤੀ ਹੈ, ਜਿਸ ਨਾਲ ਉਸਦੀ ਸਜ਼ਾ ਬਰਕਰਾਰ ਰਹੇਗੀ। ਬੇ ਆਫ ਪਲੈਂਟੀ ਦੇ ਓਹੋਪੇ ਬੀਚ 'ਤੇ ਇੱਕ ਜ਼ਹਿਰੀਲਾ ਸਮੁੰਦਰੀ ਸੱਪ ਮਿਲਣ ਨਾਲ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਸੱਪ ਖਤਰਨਾਕ ਹੋ ਸਕਦੇ ਹਨ। ਇੱਕ ਖੁਸ਼ਖਬਰੀ ਵਿੱਚ ਇੱਕ ਨਵੇਂ ਪਿਤਾ ਨੂੰ ਆਖਰੀ ਵੇਲੇ ਵੀਜ਼ਾ ਮਿਲਣ ਕਾਰਨ ਉਹ ਆਪਣੇ ਨਵੇਂ ਜਨਮੇ ਬੱਚੇ ਨੂੰ ਮਿਲ ਸਕਿਆ। ਇਸ ਮਾਮਲੇ ਨੂੰ ਲੋਕਾਂ ਵੱਲੋਂ ਸੋਸ਼ਲ ਮੀਡੀਆ 'ਤੇ ਕਾਫ਼ੀ ਸਹਿਯੋਗ ਮਿਲਿਆ। ਆਕਲੈਂਡ ਵਿੱਚ ਫੂਡ ਵੇਸਟ ਤੋਂ ਐਨਰਜੀ ਬਣਾਉਣ ਵਾਲੇ ਪ੍ਰੋਜੈਕਟ 'ਤੇ ਕੰਮ ਜਾਰੀ ਹੈ, ਪਰ ਇਸ ਦੀ ਅਪਟੇਕ ਹੱਲੇ ਵੀ ਹੌਲੀ ਹੈ। ਇਸ ਪ੍ਰੋਜੈਕਟ ਦਾ ਮਕਸਦ ਕਚਰੇ ਨੂੰ ਗੈਸ ਅਤੇ ਖਾਦ ਵਿੱਚ ਤਬਦੀਲ ਕਰਨਾ ਹੈ। ਇਹ ਸਨ ਅੱਜ ਦੀਆਂ ਤਾਜ਼ਾ ਲੋਕਲ ਖ਼ਬਰਾਂ। ਹੋਰ ਅਪਡੇਟ ਲਈ ਜੁੜੇ ਰਹੋ ਰੇਡੀਓ ਸਪਾਈਸ ਨਾਲ।
0: ਸਤਿ ਸ਼੍ਰੀ ਅਕਾਲ। ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-158।

ਸਾਡੇ ਸਿੰਘ ਉੱਥੇ ਫਸੇ ਜਿੱਥੇ ਜ਼ੁਲਮੀਆਂ ਸੱਤਾ, ਸਾਡਾ ਅਸਲਾ ਏ ਪੀਰ ਤੇ ਸਾਡਾ ਵੈਰੀ ਪੱਤਾ ਪੱਤਾ। ਆ ਮੀਟਰਾਂ ਦੇ ਨਾਲ ਤਾਂ ਬੁਖਾਰ ਚੈੱਕ ਹੁੰਦੇ ਆ, ਠੰਡੇ ਬੁਰਜ ਤੋਂ ਪੁੱਛੀ

0: ਸਸਿਕਲ ਦੋਸਤੋ, ਮੈਂ ਤੁਹਾਡਾ ਆਪਣਾ ਸਤਿੰਦਰ ਸਰਤਾਜ, ਜੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ। ਕਿਨੂੰ
1: ਕਿਨੂੰ ਇਸ਼ਕ ਦੀ ਬਾਤ ਮੈਂ।
2: ਸਤਿ ਸ਼੍ਰੀ ਅਕਾਲ, ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਵੀ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-1158।
3: ਮੈਂ ਤੁਹਾਡਾ ਆਪਣਾ ਕੁਲਵਿੰਦਰ ਬਿੱਲਾ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88।

0: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM।
1: ਪਾਣੀ ਦੀਆਂ ਛੱਲਾਂ ਹੋਵਣ ਤੂੰ ਹੋਵੇਂ ਮੈਂ।
2: ਸਤਿ ਸ਼੍ਰੀ ਅਕਾਲ, ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਈ। ਯੂ ਮੇ ਕੰਟੈਕਟ ਅਸ ਡਾਇਰੈਕਟਲੀ ਔਨ 021-373-1588।

0: ਓ ਰਾਜੂ ਆਰਟਿਸਟ ਕਿੱਥੇ ਨੇ ਯਾਰ?
1: ਓ ਸਾਰੋ ਤਾਂ ਲੜੀ ਜਾਂਦੇ ਆ।
0: ਓ ਯਾਰ ਇਹ ਕਾਲਜ ਦੇ ਸਟੂਡੈਂਟ ਵੀ ਨਾ।
2: ਓ ਹੈਲੋ, ਚੱਲ ਫਿਰ ਚੱਲੀਏ।
3: ਓ ਚੱਲਦੇ ਆ। ਓ ਖੜੀਆ ਜੱਟ ਦੀ ਸ਼ਾਹੀ ਸਵਾਰੀ
2: ਇਹਦੇ ਤੇ ਮੈਂ ਨਹੀਂ ਜਾਂਦੀ, ਇਹ ਟੁੱਟੀ ਜੀ ਬਾਈਕ ਤੇ ਇਹ ਤੇ ਜਾਵਾਂਗੇ।
3: ਓ ਹੈਲੋ ਟੁੱਟੀ ਜੀ, ਉਹ ਤੇਰੀ ਖਟਾਰਾ ਨਿਕਲ ਜਾ ਬਹਿ ਬਹਿ ਕੇ, ਜੱਟ ਤਾਂ ਬੁਲਟ ਤੇ ਹੀ ਜਾਊ।

0: ਹਾਂਜੀ ਅਮਰਤਮਾਨ ਜੀ, ਸਾਨੂੰ ਬਬੀਹਾ ਬੋਲੇ ਗਾਣੇ ਦੇ ਵਿੱਚ ਸੁਣਨ ਨੂੰ ਕੀ ਕੁਛ ਮਿਲ ਸਕਦਾ?
1: ਦੇਖੋ ਜੀ, ਅਸੀਂ ਤਾਂ ਇੱਕ ਗਾਣਾ ਹੀ ਲਿਖਿਆ ਔਰ ਕਈਆਂ ਦੇ ਵੱਜਣਾ ਲਫੜੇ ਵਾਂਗੂ,

0: ਜਿੱਤਾ ਹੈਗਾ ਆਫਰ ਹੈ, ਹਟਦਾ ਨਹੀਂ।
1: ਆਪਾਂ ਲਾਈਵ ਹੁੰਦੇ ਆ, ਆਪਾਂ ਲਾਈਵ ਹੁੰਦੇ ਆ। ਉਹ ਹੁਣ ਤਾਂ ਹੋ ਗਏ,
0: ਲੈ ਲੈ ਇੱਧਰ ਲੈ, ਹੁਣ ਤਾਂ ਹੋ ਗਏ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ,
1: ਕੀ ਨਾ ਤੇਰਾ? ਹੈਪੀ ਸ਼ਰਮਾ।
0: ਦੋਸਤੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਾਲਜ 'ਚ ਆ ਰਹੀਆਂ ਇਲੈਕਸ਼ਨਾਂ,
1: ਅਤੇ ਤੁਸੀਂ ਆਪ ਸਿਆਣੇ ਹੋ
0: ਕਿ ਵੋਟਾਂ ਕਿਹਨੂੰ ਪਾਉਣੀਆਂ। ਇਹ ਕੱਲ੍ਹ ਦੇ ਨਿਆਣੇ ਨਾ ਦਾੜੀ ਨਾ ਮੁੱਛ ਅਤੇ ਭਾਰਤ ਦੇ ਪ੍ਰਧਾਨ ਕੀ ਆ?
2: ਸੋਰੀ ਭਾਈ,
1: ਸੋਰੀ ਨਾ, ਕੋਈ ਗੱਲ ਨਹੀਂ ਹੋਣੀ।
0: ਚੱਲਦਾ ਬਾਈ, ਤੂੰ ਜਾ ਬਾਈ, ਜਾ ਜਾ ਕੇ ਪੁੱਗੋ ਪੁੱਗੋ ਦੇਖ।
3: ਦੋਸਤੋ, ਤੁਹਾਨੂੰ ਪਤਾ ਹੀ ਆ, ਤੁਸੀਂ ਵੋਟਾਂ ਆਪਣੇ ਗੁਰਿੰਦਰ ਬਾਬੇ ਨੂੰ ਪਾਉਣੀਆਂ ਨੇ।
0: ਪੋਸਟ ਪੜੋ, ਖੜਾ ਦੇ ਪੜੋ, ਪੋਸਟ ਪੜੋ, ਅਭੀ ਤਾਰ ਸਾਰੇ ਤਾਰ ਅਭੀ ਪੜ ਮੈਂ ਤਾਂ ਬੋਲਾ ਹੈਪੀ ਸ਼ਰਮਾ, ਪੜੋ ਪੋਸਟ ਖੜਾ ਦੇ। ਮੇਰਾ ਸਾਲਾ ਫੋਨ ਤੇ ਲੱਗਿਆ ਹੋਇਆ, ਖੜਾ ਹੋ, ਜਾ ਜਾ ਕੇ ਮੇਰੇ ਨਾਲ ਜਾ ਕੇ।
4: ਉਹ ਨਹੀਂ ਨਹੀਂ ਉਸਤਾਦ ਜੀ, ਮੈਂ ਤਾਂ ਤੁਹਾਡੀ ਉਹ ਵੀਡੀਓ ਦੇਖਦਾ ਪਿਆ ਸੀ। ਆ ਜਿਹੜੀ ਤੁਸੀਂ ਵੀਡੀਓ ਬਣਾਈ ਹੈ, ਇਹਦੇ ਨਾਲ ਆਪਣਾ ਕਾਲਜ ਜਵਾਕਾਂ 'ਤੇ ਗਲਤ ਪ੍ਰਭਾਵ ਨਹੀਂ ਪਊਗਾ?
0: ਓਏ ਨਹੀਂ ਛੋਟੇ ਵੀਰ, ਉਹ ਇਹਦੇ ਨਾਲ ਪੈਂਦਾ ਸਾਡਾ ਖੌਫ, ਸਾਡਾ ਪੈਂਦਾ ਰੋਬ। ਇਹਦੇ ਨਾਲ ਪਤਾ ਲੱਗੂ ਕਾਲਜ 'ਚ ਸਾਡਾ ਕਿੰਨਾ ਧੱਕਾ ਚੱਲਦਾ, ਸਮਝ ਗਿਆ?
4: ਸਮਝ
0: ਗਿਆ, ਮੇਰੇ ਨਾਲ ਜਾ ਕੇ ਦਬਾਓ। ਅੱਛਾ ਗੱਲ ਗੱਲ,
5: ਹਾਂਜੀ ਉਸਤਾਦ ਜੀ,
0: ਆਪਣ ਜੋ ਸਾਰੇ ਤਾੜੇ ਮਰਨ ਲੱਗੇ ਨਾ, ਦਬਾਓ ਚੱਲ।
6: Uh-huh. Yeah. Yeah. Yeah. Kid.

ਸੋਧਰ ਕਿਹਾ ਸੋ ਕਰ ਕਿਹਾ ਜਿਤ ਬਹਿ ਸਰ ਸੰਭਾਲੇ ਵਾਜੇ ਨਾਦ ਅਨੇਕ ਸੰਖਾ ਕੀਤੇ ਵਾਵਣ ਹਾਰੇ ਕੀਤੇ ਰਾਗ ਭਰੀ ਸਿਉ ਕਹੀਨ ਕੀਤੇ ਗਾਵਣ ਹਾਰੇ ਗਾਵੈ ਤੋਹਨੋ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵੈ ਚਿਤ ਗੁਪਤ ਲਿਖ ਜਾਣਾ ਲਿਖ ਲਿਖ

ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨ ਕਰਣਾ ਜਾਈ। ਸੋ ਪਾਤਸ਼ਾਹੋ ਸ਼ਾਹਾਂ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਹੁੰਦਾ ਸੰਤੋਖ ਸ਼ਰਮਪਤ ਝੋਲੀ, ਧਿਆਨ ਕੀ।

ਜੇ ਕੋ ਕਹਿ ਪਿਛੇ ਪਛਤਾਏ ਤਿੱਥੈ ਘੜੀਐ ਸੁਰਤ ਮਤ ਮਨਮੋਦ ਤਿੱਥੈ ਘੜੀਐ ਸੁਰਾਂ ਸਦਾ ਕਿਸੋਦ ਕਰਮਖੰਡ ਕੀ ਬਾਣੀ ਜੋਰ ਤਿੱਥੈ ਹੋਰ ਨਾ ਕੋਈ ਹੋਰ ਤਿੱਥੈ ਜੋਧ ਮਹਾਂਬਲਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੈ ਸੀ।

ਅਬੂ ਅਜੂ ਅਨਾਸ ਆਕਾਸ ਅਗੰਜ ਅਪੰਜ ਅਲੱਖ ਅਪੱਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾ ਅਟਾ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰਗ ਪਰਮੰਗ ਅੰਜੇ ਅਲੇਖੇ ਭੁਜੰਗ ਪ੍ਰਯਾਤ ਛੰਦ ਨਮਸਤੁਲ ਪ੍ਰਨਾਮ ਹੈ ਸਮਸਤੁਲ ਪ੍ਰਨਾਸੇ ਅਗੰਜੁਲ ਨਾਮ ਹੈ ਸਮਸਤੁਲ ਨਿਵਾਸੇ ਨਿਰਕਾਮੰਗ ਵਿਭੂਤ ਸਮਸੁ ਸਰੂਪੇ ਕੁਕਰਮ ਪ੍ਰਣਾਸੀ ਸੁਧਰਮ ਵਿਭੂਤੇ ਸਦਾ ਸਚਿਦਾਨੰਦ ਸਤਰੰਗ ਪ੍ਰਣਾਸੀ ਕਰੀ ਮੁਲਕ ਨਿੰਦਾ ਸਮਸਤ ਨਿਵਾਸੀ ਅਜਾਇਬ ਵਿਭੂਤੇ ਗਜਾਇਬ ਗਨੀਮੇ ਹਰਿਯੰਗ ਕਰਿਯੰਗ ਕਰੀ ਮੋਰਹੀਮੇ ਚਤਰ ਚੱਕਰਵਰਤੀ ਚਤਰ ਚੱਕਰ ਭੁਗਤੇ ਸਵੰਭੰਗ ਸੁਭੰਗ ਸਰਵ

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਉ ਪ੍ਰਸਾਦ ਸਵਈਏ ਇੱਕ ਓਂਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਸ਼ਰਾਵਕ ਸੁਤ ਸਮੂਹ ਸਿਧਾਨ ਕੇ ਦੇਹ ਫੁਰਿਓ ਘਰ ਜੋਗ ਜਤੀ ਕੇ ਸੁਰ ਸੁਰਾਦਨ ਸੁਧ ਸੁਦਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕਉ ਨਾ ਦੇਖਤ ਪਾਨਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨੇਕ ਰਤੀ ਕੇ ਮਾਤੇ ਮਤੰਗ ਜਰੇ ਜਾਰ ਸੰਗ ਉਨੂ ਪੁਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪਲੀ ਵਿਦ ਨਿਆ

ਚੌਪਈ ਸਾਹਿਬ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਬਿਓ ਵਾਜ ਬੇਨਤੀ ਚੌਪਈ ਅਮਰੀ ਕਰੋ ਹਾਥ ਦੈ ਰੱਛਾ।

ਕਹਿ ਨਾਨਕ ਜੀ ਸੱਚ ਚਜਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ। ਜੀ ਹਉ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀ ਹਉ ਨਿਰਮਲ ਸਤਿਗੁਰ ਤੇ।

ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਛੇਤੀ ਸਨਮੁਖ ਹੋਵੇ ਹੋਵੇ ਤਾਂ ਸਾਨੂੰ ਸਿੱਖ ਕੋਈ ਜੀਓ ਰਹੇ ਗੁਰੂ ਨਾਲੇ। ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ, ਆਪ ਛੱਡ ਸਦਾ ਰਹੇ ਪਰਣੈ, ਗੁਰਬਿਨ ਅਵਰ ਨਾ ਜਾਣੈ ਕੋਈ, ਕਹਿ ਨਾਨਕ ਸੁਣੋ ਸੰਤ ਹੋ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕ ਕੀਆ ਜਾਏ, ਅਨੇਕ ਜੂਣੀ ਭਰਮਾਵੈ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ

ਸਦਵਾਣੀ ਜਿਨਕੋ ਨਦਰ ਕਰਮ ਹੋਵੈ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀਆਂ ਖਾਣੀ ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ

ਹੈ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਇੱਕ ਸਿਉ ਲਿਵਲਾਏ ਕਹਿ ਨਾਨਕ ਆਪ ਕਰਤਾ ਪਿਉ ਕੁੰਮ ਜਾਏ ਸਿਮ੍ਰਿਤ ਸ਼ਾਸਤਰ ਪੁਨ ਪਾ

ਨਾਨਕ ਸੋ ਤਤ ਪਾਏ ਜਿਸਨੂੰ ਅੰਨ ਦਿਨ ਹਰ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ ਹੈ ਮਨੋ ਕਿਉਂ ਵਿਸਾਰੀ ਹੈ ਇਹ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕੋ ਪੋ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵਾਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ ਕਹਿ ਨਾਨਕ ਇਹ ਵਰਦਾਤਾ ਸੋ ਕਿਉਂ ਮਨੋ ਵਿਸਾਰੀ ਹੈ ਜੈਸੀ ਅਗਨ ਉਦਰ ਮੈਂ ਤੈਸੀ ਵਾਰ ਮਾਇਆ ਮਾਇਆ ਅਗਨ ਸਭ ਕੋ ਜੇ ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮਹੋ ਉਪਜੈ।

ਪਾਏ। ਪਿਆਸ ਨਾ ਜਾਏ ਹੋਰਤ ਕੀਤਾ ਜਿੱਚਰ, ਹਰ ਰਸ ਪੱਲੈ ਨਾ ਪਾਏ, ਹਰ ਰਸ ਪਾਏ ਪੱਲੈ ਪੀਏ, ਹਰ ਰਸ ਵਾਹੁੜ ਨਾ ਤਿਸ ਨਾ ਲਾਗੇ ਆਏ, ਇਹੋ ਹਰਸ ਕਰਮੀ ਪਾਈ।

ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮਹਿ ਆਇਆ। ਮਨ ਚਾਓ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਉ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਉ ਮੰਗਲ ਨੇ ਸਖੀਏ ਸੋਖ ਦੁੱਖ ਨਾ ਬਿਆ ਪਏ। ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਪਿਰਜਾ ਪਏ। ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ।

ਇਹ ਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸ਼ਰਾਮ ਰਹਾਓ ਪ੍ਰਭ ਕੈ ਸਿਮਰਨ ਗਰਭ ਨ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੇ ਪ੍ਰਭ ਕੈ ਸਿਮਰਨ ਦੁਸ਼ਮਣ ਟਰੇ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ

ਵਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ ਭਗਤ ਜਨਾਂ ਕੀ ਬਰਤਨ ਨਾਮ ਸੰਤ ਜਨਾਂ ਕੇ ਮਨ ਵਿਸ਼ਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੇ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕਮਾ

ਪਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾ ਉਦਾਸਤ ਪੀਸਰ ਥੀਵੈ ਅਗਨ ਮਾਹੇ ਹੋਮਤ ਪਰਾਨ ਕਨਕ ਅਸਵ ਹੈਵਰ ਭੂਮਦਾਨ ਨਿਉਲੀ ਕਰਮ ਕਰੇ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਖ ਨਿਮ ਕਰ ਸਰੀਰ ਕਟਾਵੈ ਤੋ ਭੀ ਹੋਮੈ ਮੈਲ ਨ ਜਾਵੈ ਹਰ ਕੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਏ।

ਦਿਸਤਾਨੀ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਵਨ ਭੋਜਨ ਸੁਖ ਸੂਦ, ਬਿਰਧ ਪਿਆ ਉਪਰ ਸਾਖ ਸੈਨ, ਮੁਖ ਅਪਿਆਓ ਬੈਠ ਕੋ ਦੈਨ, ਇਹੋ ਨਿਰਗੁਣ ਗੁਣ ਕਛੂ ਨ ਬੂਜੈ, ਬਖਸ਼ ਲਿਹੋ ਤਉ ਨਾਨਕ ਸੀਜੈ, ਜਹਿ ਪ੍ਰਸਾਦ ਧਰੇ ਉਪਰ ਸੁਖ ਬਸੈ, ਸੁਤ ਭਰਾਤ ਮੀਤ ਬਨਤਾ ਸੰਗ ਹਸੈ, ਜਹਿ ਪ੍ਰਸਾਦ ਪੀਵੇ ਸੀਤਲ ਜਲਾ, ਸੁਖਦਾਈ ਪਵਨ ਪਾਵਕ ਅਮੁੱਲਾ, ਜਹਿ ਪ੍ਰਸਾਦ ਭੋਗੈ ਸਭ ਰਸਾ, ਸਗਲ ਸਮਗਰੀ ਸੰਗ ਸਾਥ ਬਸਾ, ਦੀਨੇ ਹਸਤ ਪਾਵ ਕਰਨ ਨਿਤ ਰਸਨਾ, ਤਿਸੇ ਤਿਆਗ ਅਵਰ ਸੰਗਰਚਨਾ, ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ

ਵੈ ਜੋ ਠਾਕਰ ਸਦ ਸਦਾ ਹਜ਼ੂਰੇ ਤਾਂ ਕੋਵੰਦਾ ਜਾਂਤ ਦੂਰੇ ਜਾਂ ਕੀ ਟਹਿਲ ਪਾਵੇ ਦਰਗੇ ਮਾਨ ਤਿਸੇ ਬਿਸਾਰੇ ਮੁਗਤ ਅਜਾਨ ਸਦਾ ਸਦਾ ਏ ਭੂਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰ ਮਾਨੈ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸ਼ਰਮ ਕਰੈ ਸੰਗ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੈ ਧੋਏ ਗਰਦਵ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੇ ਪਤਿਤ ਬਿਕਰਾਲ ਨਾਨਕ ਕੱਢ ਲਿਹੋ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾਂ ਕਰੈ ਦਿਨ ਰਾਤ ਬਾਹਰ ਭੀਖ ਅੰਤਰ ਮਲਮਾਇਆ ਛਪਸ ਨਾਹੀਂ ਕਛ ਕਰੈ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੇ ਅਥਾ ਜਾਂ ਕਹਿ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿ ਸਮਾਤ ਸੁਨ ਅੰਦਾ ਕੈਸੇ ਮਾਰਗ ਪਾਵੈ ਕਰ ਗਹਿ ਲੇਹੂ ਓੜ ਨਿਭਾਵੈ ਕਹਾਂ ਬੁਝਾਰਤ ਬੂਝੇ ਡੋਰਾ ਨਿਸ਼ਕਈਏ ਤੋ ਸਮਝੇ ਭੂਰਾ।

ਮਿਥਿਆ ਤਨ ਧਨ ਕੁਟੰਬ ਸਵਾਇਆ, ਮਿਥਿਆ ਹੋਮੀ ਮਮਤਾ ਮਾਇਆ, ਮਿਥਿਆ ਰਾਜ ਜੋਵਨ ਧਨ ਮਾਉਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰਥ ਹਸਤੀ ਅਸਵ ਵਸਤਰਾ, ਮਿਥਿਆ ਰੰਗ ਸੰਗ ਮਾਇਆ ਪੀਖ ਹਸਤਾ, ਮਿਥਿਆ ਧਰੋ ਮੂਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਅਸਤਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੀ ਚਰਨ, ਮਿਥਿਆ ਸਰਬਨ ਪਰ ਨਿੰਦਾ ਸੁਨੇ, ਮਿਥਿਆ ਹਸਤ ਪਰ ਦਰਬ ਕੋ ਹਿਰ ਹੈ, ਮਿਥਿਆ ਨੇਤਰ ਭੇਖਤ ਪਰ ਤ੍ਰਿਆ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾਦ, ਮਿਥਿਆ ਚਰਨ ਪਰ ਵਿਕਾਰ ਕੋ ਧਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬਿਕਾਰਾ।

ਮਾਨ ਨਿਮਕ ਨਿਮਕ ਠਾਕੁਰ ਨਮਸਕਾਰੈ ਨਾਨਕ ਉਹ ਅਪਰਸ ਸਗਲ ਨਿਸਤਾਰੈ ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਰ ਤ੍ਰੈ ਰੂਪ ਨ ਪੇਖੇ ਨੇਤਰ ਸਾਧ ਕੀ ਟੈਲ ਸੰਤ ਸੰਗ ਹੇਤ ਕਰਨ ਨਾ ਸੁਨੈ ਕਾਹੂੰ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਬਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ ਇੰਦਰੀ ਜਿਤ ਪੰਚ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਬੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਹਿ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਵਿੜੈ ਅਵਰੈ ਨਾਮ ਜਪਾਵੈ ਨਾਨਕ ਉਹ ਬੈਸਨੋ ਪਰਮ ਗਤ ਪਾਵੈ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੇ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾਂ ਮਲ ਖੋਵੈ ਤਿਸ ਭਗਉਤੀ ਕੀ ਮਤ ਉੱਤਮ ਹੋਵੈ ਭਗਵੰਤ ਕੀ ਟਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਬਿਸਨ ਪ੍ਰੀਤ ਹਰ ਕੈ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਉਤੀ

ਇਸ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਤ ਫਿਰ ਜੌ ਨ ਆਵੈ ਵੇਦ ਪੁਰਾਣ ਸਿਮਰਤ ਬੂਝੈ ਮੂਲ ਸੁਖ ਮੇ ਜਾਣੇ ਅਸਥੂਲ ਚੌ ਵਰਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌ ਵਰਨਾ ਮੇ ਜਪੇ ਕੋ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ

ਰੰਗ ਜਿਨਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਵਿਸਥਾਰ ਕਈ ਵਾਰ ਪਸਰਿਓ ਪਸਾਰ ਸਦਾ ਸਦਾ ਇੱਕ ਇੱਕ ਅੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਹਿ ਸਮਾਤ ਤਾਂ ਕਾਂਤ ਨਾ ਜਾਣੈ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੈ ਇੱਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਭੈ ਸਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾਹ ਸਾਹ ਸਮਾਰੇ ਨਾਨਕ ਓਏ ਪਰਮੇਸ਼ਰ ਕੀ ਪਿਆਰੇ ਸਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀ ਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨਮੇ ਥਾਪ ਉਥਾ ਪਨਹਾਰਾ ਅੰਤ ਨਾਹੀ ਕਿਛ ਪਾਰਾ ਵਾਰਾ ਹੁਕਮੇ ਧਾਰ ਅਧਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ

ਨਾਨਕ ਦ੍ਰਿਸ਼ਟੀ ਅਵਰ ਨਾ ਆਵੈ। ਕਹੋ ਮਾਨੁਖ ਤੇ ਕਿਆ ਹੋਇਆ ਵੈ, ਜੋ ਤਿਸ ਭਾਵੈ ਸੋਈ ਕਰਾਵੈ। ਇਸ ਕੈ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ। ਅਨਜਾਨਤ ਵਿਖਿਆ ਮੈਂ ਰਚੈ, ਜੇ ਜਾਣਤ ਆਪਣ ਆਪ ਬਚੈ। ਭਰਮੇ ਭੂਲਾ ਦਹਿੰਦ ਸਤਾਵੈ, ਨਿਮਕ ਮਾਹੇ ਚਾਰ ਕੁੰਠ ਫਿਰਾਵੈ। ਕਰ ਕਿਰਪਾ।

ਪਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨ ਥੀਓ ਕਬਹੂੰ ਊਚ ਨੀਚ ਮੈਂ ਬਸੈ ਕਬਹੂੰ ਸੋਗ ਹਰਖ ਰੰਗ ਹੱਸੈ ਕਬਹੂੰ ਨਿੰਦ ਚਿੰਦ ਵਿਵਹਾਰ ਕਬਹੂੰ ਊਬ ਅਕਾਲ।

ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ, ਪਲ ਭੀਤਰ ਤਾਂ ਕਾ ਹੋਏ ਬਿਨਾਸ। ਸਭ ਤੇ ਆਪ ਜਾਣੇ ਬਲਵੰਤ, ਖਿਨਮੇ ਹੋਏ ਜਾਏ ਪਸਮੰਤ। ਕਿਸੈ ਨਾ ਬਦੈ ਆਪ ਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ।

ਗੀਤ ਸਲੋਕ ਸੰਤ ਸਰਨ ਜੋ ਜਨ ਪਰੈ ਸੋ ਜਨ ਉਦਰਨਹਾਰ ਸੰਤ ਕੀ ਨਿੰਦਾ ਨਾਨਕ ਬਹੁਰ ਬਹੁਰ ਅਵਤਾਰ ਅਸਪਦੀ ਸੰਤ ਕੈ ਦੁਖਨ ਆਰ ਜਾ ਘਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ ਸੰਤ ਕੈ ਦੁਖਨ ਸੁਖ ਸਭ ਜੈ ਸੰਤ ਕੇ ਦੁਖਨ ਨਰਕ ਮੈਂ ਪਾਏ ਸੰਤ ਕੈ ਦੁਖਨ ਮਤ ਹੋਏ ਮੁਲੀਨ ਸੰਤ ਕੇ ਦੁਖਨ ਸੋਭਾ ਤੇ ਹੀਨ ਸੰਤ ਕੇ ਹਤੇ ਕੋ ਰੱਖੈ ਨ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗ ਜਿਉਂ ਲਵੈ ਸੰਤਨ ਕੈ ਦੁਖਨ ਸਰਪ ਜੂਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੌਨ ਕਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਸਭ ਕੋ ਛਲੈ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੇ ਦੁਖਨ ਨੀਚ ਨਚਾਏ ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੇ ਤਾਂ ਓਏ ਪੀ ਗਤ ਪਾਏ ਸੰਤ ਕਾ ਨਿੰਦਕ ਮਹਾਂ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨ ਪਾਈ ਸੰਤ ਕਾ ਨਿੰਦਕ ਮਹਾਂ ਹਥਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀਆ ਅਰਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਜੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕੋ ਡਾਂ ਲਾਗੈ ਸੰਤ ਕੇ ਦੁਖੀ ਕੋ ਸਭ ਤਿਆਗੈ ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਬੇਕਾਰੀ ਸੰਤ ਕਾ ਦੁਖੀ ਜਨਮੈ ਮਰੈ ਸੰਤ ਕੀ ਦੋਖ ਨਾ ਸੁਖ ਤੇ ਟਰੈ ਸੰਤ ਕੇ ਦੁਖੀ ਕੋ ਨਾਹੀਂ ਠਾਉ ਨਾਨਕ ਸੰਤ ਭਾਵੇ ਤਾਂ ਲਏ ਮਲਾਏ ਸੰਤ ਕਾ ਦੁਖੀ ਅਧ ਬੀਚ ਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪੋਚੈ ਸੰਤ ਕੇ ਦੁਖੀ ਕੋ ਉਦਿਆਨ ਭਰਮਈਐ ਸੰਤ ਕਾ ਦੁਖੀ ਉੱਜੜ ਪਾਈਐ ਸੰਤ ਕਾ ਦੁਖੀ ਅੰਤਰ ਤੇ ਥੋਥਾ ਜਿਉਂ ਸਾਸ ਬਿਨਾ ਮ੍ਰਿਤਕ ਕੀ ਲੋਥਾ ਸੰਤ ਕੇ ਦੁਖੀ ਕੀ ਜੜ ਕਛ ਨਾਹੀਂ ਆਪਣ ਬੀਜ ਆਪੇ ਹੀ ਖਾਏ ਸੰਤ ਕੇ ਦੁਖੀ ਕੋ ਉਵਰ ਨਾ ਰਾਖਣ ਹਾਰ ਨਾਨਕ ਸੰਤ ਭਾਵੈ ਤਾਂ ਲਏ ਉਬਾਰ ਸੰਤ ਕਾ ਦੁਖੀ ਇਉਂ ਬਲਲਾਏ ਜਿਉਂ ਜਲ ਬਿਹੂਨ ਮਛਲੀ ਤੜਫੜਾਏ ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜਿਉਂ ਪਾਵਕ ਈਂਧਨ ਨਹੀਂ ਧਰਾਪੈ ਸੰਤ ਕਾ ਦੁਖੀ ਛੁੱਟੈ ਅਕੇਲਾ ਜਿਉਂ ਬੁਆੜ ਤਿਲ ਖੇਤ ਮਹਿ ਦੁਹੇਲਾ ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਧੁਰਹੀ ਪਿਆ ਨਾਨਕ ਜੋ ਤਿਸ ਭਾਵੈ ਸੋਈ ਥੀਆ ਸੰਤ ਕਾ ਦੁਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੇ ਨਾ ਜਿਵਾਈਐ ਸੰਤ ਕੇ ਦੁਖੀ ਕੀ ਪੁਜੇ ਨਿਆਸਾ ਸੰਤ ਕਾ ਦੁਖੀ ਉਠ ਚੱਲੈ ਨਿਰਾਸਾ ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਪਿਆ ਕੀਰਤਨਾ ਮੇਟੈ ਕੋਏ ਨਾਨਕ ਜਾਣੈ ਸਾਚਾ ਸੋਏ ਸਭ ਘਟ ਤਿਸਕੇ ਉਹ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਧਿਆਵੋ ਸਾਸ ਗਿਰਾਸ ਸਭ ਕਿਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹੇ ਵਿਚਾਰ ਜਿਸਨੂੰ ਕਿਰਪਾ ਕਰੇ ਤਿਸ ਆਪਣ ਨਾਮ ਦੇ ਵੱਡ ਭਾਗੀ ਨਾਨਕ ਜਨ ਸੇ ਸਲੋਕ ਤਜੋ ਸਿਆਨਪ ਸੁਰਜਨੋ ਸਿਮਰੂ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਅਸਤਪਦੀ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨ ਦੇਵਨ ਕੋ ਇੱਕੈ ਭਗਵਾਨ ਜਿਸ ਕੈ ਦੀਏ ਰਹੇ ਅਗਾਏ ਬੌਰ ਨ ਤਿਸ਼ਨਾ ਲਾਗੇ ਆਏ ਮਾਰੇ ਰਾਖੇ ਇੱਕੋ ਆਪ ਮਾਨੁਖ ਕੇ ਕਿਸ਼ਨਾ ਹੀ ਹਾਥ ਤਿਸਕਾ ਹੁਕਮ ਬੋਝ ਸੁਖ ਹੋਏ ਤਿਸਕਾ ਨਾਮ ਰੱਖ ਕੰਠ ਪੁਰੋਏ ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਗਨ ਨਾ ਲਾਗੈ ਕੋਏ ਉਸਤਤ ਮਨ ਮੇ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ ਨੈਨੋ ਪੀਕ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਲੋ ਮਾਰਗ ਗੋਬਿੰਦ ਮਿਟੇ ਪਾਪ ਜਪੀਏ ਹਰ ਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗੇ ਨਾਨਕ ਉੱਜਲ ਮੱਥਾ ਬਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ ਰਾਮ ਨਾਮ ਜੋ ਕਰੇ ਵਿਚਾਰ ਸੇ ਧਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੈ ਇਤ ਉਤ ਕੀ ਓ ਸੋਜੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੇ ਨਿਰੰਜਨ ਜਾਣਿਆ ਗੁਰ ਪ੍ਰਸਾਦ ਆਪਣ ਆਪ ਸੁਜੈ ਤਿਸਕੀ ਜਾਨੋ ਤਿਸ਼ਨਾ ਬੁਜੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤਿਉ ਹਰ ਜਨ ਰਹਿਤ ਅਨੰਦਨ ਕੀਰਤਨ ਕੇਵਲ ਬਖਿਆਨ ਗ੍ਰਿਸਤ ਮੈਂ ਸੋਈ ਨਿਰਬਾਨ
एक ऊपर जिस जन की आसा तिस की कटिया जम की फासा पार ब्रह्म की जिस मन भूख नानक सिसे ना लागे दुख जिसको हर प्रभ मन चित आवे सो संत सुहेला नहीं डुलावे जिस प्रभ अपना कृपा करे सो शिव कहो किस ते डरे जैसा सात्रैसा दृष्टाया अपने कार्य में आप समाया सोदत सोदत सोदत सीजया गुर प्रसाद तत् सब बुझया जब देखूं तब सब किछ मूल नानक सो सूखम सोई स्थूल न किछ जन्मे न किछ मरे आपन चलत आप ही करे आवन जावन दृष्ट अनदृष्ट आज्ञाकारी धारी सब श्रिष्ट आपे आप सगल में आप अनक जुगत रच थाप ओ थाप अबनासी नाही किछ खंड धारण धार रहो ब्रह्मांड अलख अपीव पुरख प्रताप आप जपाए त नानक जाप जिन प्रभ जाता सो सोभा बंत सगल संसार उदरे तिन मंत प्रभ के सेवक सगल उदारन प्रभ के सेवक दुख विसारन आपे मेल लय कृपाल गुर का शब्द जब पै निहाल उनकी सेवा सोई लागै जिसनु कृपा करे बड़ भागै नाम जपत पावे विश्राम नानक तिन पुरख को उत्तम करमान जो किछ करै सो प्रभ कै रंग सदा सदा बसे हर संग सह सुभाए होवै सो होए करने हार पछाणे सोए प्रभ का किया जन मीठ लखाना जैसा सा तैसा दिष्टाना जिसते उपजे तिस माहे समाए ओए सुख निदान उन्हू बनाए आपस को आप दीनो मान नानक प्रभ जन एको जान स्लोक सर्व कला भरपूर प्रभ बिरथा जाननहार जाके सिमरन उदरिय नानक तिस बलिहार अष्टपदी टूटी गंड नहार गोपाल सर्ब दिया आपी प्रतपाल सगल की चिंता जिस मन माहे तिस ते बिरथा कोई नाहे रे मन मेरे सदा हर जाप अवनासी प्रभ आपे आप आपन किया कछु न होए जिसो प्राणी लोचै कोए तिस बिन नाही तेरे किछ काम गत नानक जप एक हर नाम रूप बंत होए नाही मोह है प्रभ की जोत सगल घट सो है तनवंता होए क्या को गर्भ है जा सब किस तिसका दिया दर्भ है अत सूरा जे को कहावे प्रभ की कला बिना कहतावे जे को होए बहे दातार तिस देन हार जाने गवार जिस गुर प्रसाद टूटे हो रोग नानक सो जन सदा अरोग ज्यो मंदर को थमे थमन त्यों गुर का शब्द मने अस्थमन ज्यो पाखान नाव चढ़तरै प्राणी गुर चरण लगत निस्तरै ज्यो अंधकार दीपक प्रगास गुर दर्शन देख मन होए बिगास ज्यों महा उद्यान में मार्ग पावे त्यों साधु संग मिल जोत प्रगटावे तिन संतन की बाछो तूर नानक की हर लोचा पूर मन मूर्ख काहे बिल लाइए पूर्व लिखे का लिखिया पाइए दुख सुख प्रभ देवनहार अवर त्याग तू तिसे चितार जो कछ करे सोई सुखमान भूला काहे फिरे अजान कौन बस्त आई तेरे संग लपट रहो रसलो भी पतंग राम नाम जप हृदय माहे नानक पतसे ती कर जाहे जिस बकर को लैन तू आया राम नाम संतन कर पाया तज अवमान लेहो मन मोल राम नाम हृदय में तोल लाद खेप संते संग चाल अवर त्याग बिख्या जंजाल तन तन कहे सब कोए मुख उजल हर दरगे सोए इहो वापार बिरला वापारे नानक तां कै सद बलिहारे चरण साध के तोय तो पियो अर्प साध को अपना जियो साध की धूर करो स्नान साध उपर जाइए कुर्बान साध सेवा बड़ भागी पाइए साध संघर कीर्तन गाइए अनक बिगन ते साधु राख है हर गुण गाय अमृत रस चाख है ओट गई संति दरयाया सर्व सुख नानक तै पाया मृतक को जीवालनहार भूखे को देवत आधार सर्व निदान जांकी दृष्टि माहे पूर्व लेखे का लेना पाए सब किस तिसका ओ करनी जोग तिस बिन दूसर हुआ न होग जप जन सदा सदा दिन रहनी सब ते ऊच निर्मल एक करनी कर कृपा जिसको नाम दिया नानक सो जन निर्मल थिया जां के मन गुर की प्रतीत तिस जन आवे हर प्रभ चीत भगत भगत सुनिए तह लोए जां कै हृदय एको सोए सच करनी सचता की रहत सच हृदय सतमुख कहत साची दृश्य साचा आकार सच बरते साचा पासार पार ब्रह्म जिन सच कर जाता नानक सोजन सच समाता श्लोक रूप न रेख न रंग किछ त्रै

ਧਾਰ ਅਬਰ ਪਾਪ ਸਭ ਮੀਤ ਵਿਸਾਰੋ ਚਰਨ ਕਮਲ ਰਿਦ ਮਹਿ ਉਰਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰਵਤ ਇਹੋ ਧਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੀ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠਧਾਵੈ ਸੋ ਧਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਬਾਛੈ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਅਨਕੋ ਪਾਵੀ ਰੋਗ ਨਾ ਜਾਏ ਰੋਗ ਮਿਟ

ਬਿਸਰੈ ਜਿਨ ਸਭ ਕਿਛੁ ਦੀਆ ਸੋ ਕਿਉਂ ਬਿਸਰੈ ਜੈ ਜੀਵਨ ਦੀਆ ਸੋ ਕਿਉਂ ਬਿਸਰੈ ਜੈ ਅਗਨ ਮੇਰਾ ਖੈ ਗੁਰ ਪ੍ਰਸਾਦ ਕੁਬਿਰ ਲਾਲ ਆਖੈ ਸੋ ਕਿਉਂ ਬਿਸਰੈ ਜੈ ਬਿਖਤੇ ਕਾਢੇ ਜਨਮ ਜਨਮ ਕਾ ਟੂਟਾ ਗਾਢੇ ਗੁਰਪੂਰੇ ਤਤ ਇਹ ਬੁਝਾਇਆ ਪ੍ਰਭ ਅਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ।

ਨਾਨਕ ਤੁਮਰੇ ਸ਼ਰਨ ਪੁਰਖ ਭਗਵਾਨ। ਸਰਬ ਬੈਕੁੰਠ ਮੁਕਤ ਮੋਖ ਪਾਏ, ਏਕ ਨਿਮਖ ਹਰ ਕੇ ਗੁਣ ਗਾਏ। ਅਨਕ ਰਾਜ ਭੋਗ ਵਡਿਆਈ, ਹਰ ਕੇ ਨਾਮ ਕੀ ਕਥਾ ਮਨ ਭਾਈ। ਬਹੁ ਭੋਜਨ ਕਾ ਪ੍ਰਸੰਗੀਤ, ਰਸਨਾ ਜਪਤੀ ਹਰ ਹਰ ਨੀਤ। ਭਲੀ ਸੁਕਰਨੀ ਸੋਭਾ ਧਨਵੰਤ, ਹਿਰਦੈ ਬਸੈ ਪੂਰਨ ਗੁਰਮੰਤ। ਸਾਧ ਸੰਗ ਪ੍ਰਭ ਦੇਹੋ ਨਿਵਾਸ, ਸਰਬ ਸੂਖ ਨਾਨਕ ਪ੍ਰਗਾਸ ਲੋਕ। ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ। ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਅਸ਼ਟਪਦੀ ਜਬ ਆਕਾਰ ਏ ਕਛ ਨਾ ਦ੍ਰਸ਼ਟੇਤਾ, ਪਾਪ ਪੁੰਨ ਤਬ ਕਹਿਤੇ ਹੋਤਾ। ਜਬ ਧਾਰੀ ਆਪਨ ਸੁਨ ਸਮਾਦ, ਤਬ ਬੈਰ ਵਿਰੋਧ ਕਿ ਸੰਗ ਕਮਾਤ। ਜਬ ਇਸਕਾ ਵਰਨ ਚਿਹਨ ਨਾ ਜਾਪਤ, ਤਬ ਹਰਖ ਸੋ ਕਹੂੰ ਕਿਸੇ ਵਿਆਪਤ। ਜਬ ਆਪਨ ਆਪ

ਵੀ ਏਕ ਆਪ ਵਿਸਥਾਰ ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੀ ਲਏ ਸਮਾਏ ਤੁਮ ਤੇ ਭਿਨ ਨਹੀਂ ਕੁਛ ਹੋਏ ਆਪਨ ਸੂਤ ਸਭ ਜਗਤ ਪਰੋਏ ਜਾਂ ਕੋ ਪ੍ਰਭ ਜੀਉ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਂ ਕੇ ਹਾਥ ਦੀਨ ਦਿਆਲ ਅਨਾਥ ਕੋ ਨਾਥ ਜਿਸ ਰਾਖੈ ਤਿਸ ਕੋਏ ਨਾ ਮਾਰੇ ਸੋ ਮੂਆ ਜਿਸ ਮਨੋ ਵਿਸਾਰੇ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸਿਰ ਏਕ ਨਿਰੰਜਨ ਰਾਏ ਜੀ ਕੀ ਜੁਗਤ ਜਾਂ ਕੇ ਸਭ ਹਾਥ

ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ ਅਸ਼ਟਪਦੀ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠਾ। ਸਗਲ ਸਮਿਗਰੀ ਇੱਕ ਸਕਟ ਮਾਹੀ, ਅਨਕਰੰਗ ਨਾਨਾ ਦਿਸਤਾਏ। ਨੌ ਨਿਧਿ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੇਸ ਕਾ ਬਿਸਰਾਮ। ਸੁਨ ਸਮਾਦ ਅਨਹਤ ਤਹਿਨਾਦ, ਕਹਿ ਨ ਜਾਈ ਅਚਰਜ ਬਿਸਮਾਦ। ਤਿੰਨ ਦਿਖਿਆ ਜਿਸ ਆਪ ਦਿਖਾਏ, ਨਾਨਕ ਤਿਹ ਜਨ ਸੋ ਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਿਹਾ ਭਗਵੰਤ। ਧਰਨ ਮਹਿ ਆਕਾਸ਼ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬੰਤਨ ਪ੍ਰਭਤ ਹੈ ਪਾਰ ਬ੍ਰਹਮ, ਜੈਸੀ ਆ ਗਿਆ ਤੈਸਾ ਕਰਮ। ਪੌਣ ਪਾਣੀ ਬੈ ਸੰਤਰ ਮਾਹੀ, ਚਾਰ ਕੁੰਟ ਦਹਿ ਦਿਸੇ ਸਮਾਹੇ। ਤਿਸ ਤੇ ਭਿੰਨ ਹੀ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ। ਵੇਦ ਪੁਰਾਣ ਸਿਮਰਤ ਮੇਂ ਦੇਖ, ਸਸੀਅਰ ਸੂਰ ਨਖੱਤਰ ਮੇਕ। ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨ ਕਬਹੂੰ ਡੋਲੈ। ਸਰਬ ਕਲਾ ਕਰ ਖੇਲੈ ਖੇਲ, ਮੋਲ ਨ ਪਾਈਐ ਗੁਣ ਹੈ ਅਮੋਲ। ਸਰਬ ਜੋਤ ਮੈਂ ਜਾਂ ਕੀ ਜੋਤ, ਧਾਰਿਓ ਸਵਾਮੀ ਓਤ ਪੋਤ। ਗੁਰਪ੍ਰਸਾਦ ਭਰਮ ਕਾ ਨਾਸ, ਨਾਨਕ ਤਿਨਵੇਂ ਇਹੋ ਵਿਸਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕੇ ਹਿਰਦੈ ਸਭ ਧਰਮ। ਸੰਤ ਜਨਾ ਸੁਨੇ ਸਭ ਬਚਨ, ਸਰਬ ਵਿਆਪੀ ਰਾਮ ਸੰਗਰਚਨ। ਜਿਨ ਜਾਤਾ ਤਿਸਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਾਨੇ, ਕਰਨ ਕਰਾਵਨ ਹਾਰ ਪ੍ਰਭ ਜਾਨੇ। ਅੰਤਰ ਬਸੇ ਬਾਹਰ ਪੀ ਉਹੀ, ਨਾਨਕ ਦਰਸ਼ਨ ਦੇਖ ਸਭ ਮੋਹੀ। ਆਪ ਸਤਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਤਿਸ ਭਾਵੇ ਤਾਂ ਕਰੇ ਵਿਸਤਾਰ, ਤਿਸ ਭਾਵੇ ਤਾਂ ਇਕ ਅੰਕਾਰ। ਅਨਕਲਾ ਲਖੀ ਨਾ ਜਾਏ, ਜਿਸ ਭਾਵੇ ਤਿਸ ਲਏ ਮਿਲਾਏ। ਕਵਨ ਨਿਕਟ ਕਵਨ ਕਹੀਐ ਦੂਰ, ਆਪੇ ਆਪ ਆਪ ਭਰਪੂਰ। ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਭੇਖਨਹਾਰਾ। ਸਗਲ ਸਮਗਰੀ ਜਾਂ ਕਾ ਤਨਾ, ਆਪਨ ਜਸ ਆਪ ਹੀ ਸੁਨਾ। ਆਵਨ ਜਾਨ ਇੱਕ ਖੇਲ ਬਨਾਇਆ, ਆਗਿਆਕਾਰੀ ਕੀ ਨੀ ਮਾਇਆ। ਸਭ ਕੇ ਮਦ ਅਲਪ ਤੋ ਰਹੈ, ਜੋ ਕਿਛ ਕਹਿਣਾ ਸੋ ਆਪੇ ਕਹੈ। ਆਗਿਆ ਆਵੇ ਆਗਿਆ ਜਾਏ, ਨਾਨਕ ਜਾਂ ਭਾਵੇ ਤਾਂ ਲਏ ਸਮਾਏ। ਇਸ ਤੇ ਹੋਏ ਸੋ ਨਾਹੀ ਬੁਰਾ, ਉਰੇ ਕਹੋ ਕਿਨੈ ਕੁਛ ਕਰਾ। ਆਪ ਭਲਾ ਕਰਤੂਤ ਅਤਨੀਕੀ, ਆਪੇ ਜਾਣੇ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਨ ਸੰਗਰਾਚ। ਤਾਂ ਕਿ ਗਤਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ। ਤਿਸਕਾ ਕੀਆ ਸਭ ਪ੍ਰਵਾਨ, ਗੁਰਪ੍ਰਸਾਦ ਨਾਨਕ ਇਹ ਜਾਨ। ਜੋ ਜਾਣੇ ਤਿਸ ਸਦਾ ਸੁਖ ਹੋਏ, ਆ ਮਿਲਾਏ ਲਏ ਪ੍ਰਭ ਸੋਏ। ਓ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੇ ਭਗਵੰਤ। ਧਨ ਧਨ ਧਨ ਜਨੇ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ। ਜਨੇ ਆਵਨ ਕਾ ਇਹ ਉਸਵਾਓ, ਜਨ ਕੇ ਸੰਚਿਤ ਆਵੇ ਨਾਓ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਸਲੋਕ ਪੂਰਾ ਪ੍ਰਭ ਅਰਾਧਿਆ, ਪੂਰਾ ਜਾਂ ਕਾ ਨਾਉ। ਨਾਨਕ ਪੂਰਾ ਪਾਇਆ, ਪੂਰੇ ਕੀ ਗੁਣ ਗਾਓ ਅਸ਼ਟਪਦੀ। ਪੂਰੇ ਗੁਰ ਕਾ ਸੁਨੇ ਉਪਦੇਸ਼, ਪਾਰ ਬ੍ਰਹਮ ਨਿਕਟ ਕਰ ਪੇਖ। ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਆਸ ਅਨੰਤਿਆ ਗੋ ਤਰੰਗ, ਸੰਤ ਜਨਾ ਕੀ ਧੂਰ ਮਨ ਮੰਗ। ਆਪ ਛੋੜ ਬੇਨਤੀ ਕਰੋ, ਸਾਧ ਸੰਗ ਅਗਨ ਸਾਗਰ ਤਰੋ। ਹਰ ਧਨ ਕੀ ਭਰ ਲਿਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਖੇਮ ਕੁਸਲ ਸਹਿਜ ਆਨੰਦ, ਸਾਧ ਸੰਗ ਭਜ ਪਰਮਾਨੰਦ।

ਗੁਣ ਨਾਮ ਜਿਸ ਮਨ ਬਸੇ ਸੋਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨਾ ਹੋਵੇ ਆਵਨ ਜਾਵਨ ਹਰ ਤਨ ਖਾਟ ਚਲੇ ਜਨ ਸੋਏ ਨਾਨਕ ਜਿਸੈ ਪ੍ਰਾਪਤ ਹੋਏ ਖੇਮ ਸ਼ਾਂਤ ਰਿੱਧ ਨਵਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸ਼ੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਭਨੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੇ ਤਾਂ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸ਼ਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸ਼ਰਾਮ ਕੋਟ ਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ ਜਾਂ ਕੇ ਮਸਤਕ ਕਰਮ ਪ੍ਰਭ ਪਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸੈ ਸੁਨੇ।

ਜਿਹੜਾ ਪੱਥਰਾਂ ਵਿੱਚ ਵੀ ਖਾਣ ਨੂੰ ਦਿੰਦਾ ਉਹ ਅਹਿਸਾਨ ਕਰਕੇ ਭੁੱਲਦਾ ਰਹੇਗਾ। ਭੁੱਖਾ ਕਦੇ ਨਹੀਂ ਕਿਸੇ ਨੂੰ ਸੌਣ ਦਿੰਦਾ, ਜਦੋਂ ਤੱਕ ਗੁਰੂ ਨਾਨਕ ਦਾ ਝੰਡਾ ਝੁੱਲਦਾ ਰਹੇਗਾ। ਕਹਿਣ ਦੀ ਲੋੜ ਨਹੀਂ ਉਹ ਦਿਲਾਂ ਦੀਆਂ ਜਾਣੇ, ਬਾਗ ਲੋੜਾਂ ਵਾਲਾ ਫੁੱਲਦਾ ਰਹੇਗਾ। ਕੋਈ ਊਚ ਨਹੀਂ ਕੋਈ ਨੀਚ ਨਹੀਂ ਲਾਂਡਰਾਂ ਵਾਲਿਆ।

0: ਕੀ ਤੁਸੀਂ ਆਪਣੇ ਆਰਥਿਕ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਤਿਆਰ ਹੋ? ਕੈਪੀਟਲ ਫਾਈਨਾਂਸ ਲਿਮਿਟਿਡ ਤੁਹਾਡੇ ਸੁਪਨੇ ਪੂਰੇ ਕਰਨ ਲਈ ਹਾਜ਼ਰ ਹੈ।
1: ਤੁਹਾਡਾ ਸੁਪਨਾ ਘਰ ਖਰੀਦਣਾ ਹੋਵੇ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ, ਚਾਹੇ ਤੁਹਾਡੇ ਕਾਰੋਬਾਰ ਲਈ ਹੋਵੇ, ਤਾਂ ਸਾਡੀ ਟੀਮ ਤੁਹਾਡੇ ਲਈ ਹਾਜ਼ਰ ਹੈ। 25 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਸਾਡੀ ਮਾਹਰ ਟੀਮ ਹਰ ਕਦਮ ਤੇ ਤੁਹਾਡੀ ਮਦਦ ਕਰਨ ਲਈ ਸਮਰਪਿਤ ਹੈ।
0: ਵਿਜ਼ਿਟ ਕਰੋ capitalfinance.nz ਤੇ
1: ਜਾਂ ਫਿਰ ਅੱਜ ਹੀ ਸਾਨੂੰ ਕਾਲ ਕਰੋ 0800-626-685 0800-626-685।
0: ਕੈਪੀਟਲ ਫਾਈਨਾਂਸ ਲਿਮਿਟਿਡ, ਜਿੱਥੇ ਤੁਹਾਡਾ ਭਵਿੱਖ ਸ਼ੁਰੂ ਹੁੰਦਾ ਹੈ।
2: ਇੰਡੋ ਸਪਾਈਸ ਵਰਲਡ ਦੇ ਵਿੱਚ ਸੱਤੋ ਦਿਨ ਗਰੋਸਰੀ ਦਾ ਬਹੁਤ ਵੱਡਾ ਭੰਡਾਰ ਲੈ ਕੇ ਹਾਜ਼ਰ ਨੇ ਬਾਬਾ ਟੋਏ ਟੋਏ, ਮੈਨੂੰ ਰੇਵਾ ਅਤੇ ਟੋਰਾਂਗਾ ਦੇ ਵਿੱਚ। ਦੁਨੀਆ ਭਰ ਚ ਵਸੇ ਮਿੱਤਰ ਪਿਆਰਿਆਂ ਨੂੰ ਸੁਰੱਖਿਅਤ ਤਰੀਕੇ ਦੇ ਨਾਲ ਪੈਸੇ ਭੇਜਣੇ ਜਾਂ ਮੰਗਵਾਉਣੇ ਹੋਣ, ਯਾਦ ਰੱਖੋ ਮਨੀਗ੍ਰਾਮ ਆਪਣਿਆਂ ਦਾ ਮਨਪਾਉਂਦਾ ਸਟੋਰ, ਇੰਡੋ ਸਪਾਈਸ ਵਰਲਡ।
1: ਜਦੋਂ ਜ਼ਿੰਦਗੀ ਕਾਨੂੰਨੀ ਚੁਣੌਤੀਆਂ ਪੇਸ਼ ਕਰਦੀ ਹੈ ਤਾਂ ਬਰੂਕ ਲਾਅ ਦੇ ਮਨਿੰਦਰ ਕੌਰ ਸਿੱਧੂ ਅਤੇ ਉਸ ਦੀ ਟੀਮ ਦੀ ਮਾਹਰਤਾ ਤੇ ਭਰੋਸਾ ਕਰੋ।
3: ਫੈਮਿਲੀ ਲਾਅ, ਪ੍ਰਾਪਰਟੀ, ਕਮਰਸ਼ੀਅਲ ਐਂਡ ਰੈਜ਼ੀਡੈਂਸ਼ੀਅਲ, ਟਰਸਟ, ਵਿਲਸ, ਐਸਟੇਟ ਐਂਡ ਇਮੀਗ੍ਰੇਸ਼ਨ ਲਾਅ। ਕਾਨੂੰਨ ਵਿੱਚ ਮਨਿੰਦਰ ਕੌਰ ਸਿੱਧੂ 18 ਸਾਲਾਂ ਤੋਂ ਵੱਧ ਅਨੁਭਵ ਨਾਲ, ਅਸੀਂ ਤੁਹਾਨੂੰ ਹਰ ਕਦਮ ਤੇ ਵਿਸ਼ਵਾਸ ਨਾਲ ਮਦਦ ਕਰਦੇ ਹਾਂ।
1: ਮਨਿੰਦਰ ਕੌਰ ਸਿੱਧੂ ਅਤੇ ਉਹਨਾਂ ਦੀ ਟੀਮ ਤੁਹਾਡੇ ਕਾਨੂੰਨੀ ਮਾਮਲਿਆਂ ਵਿੱਚ ਵਿਸ਼ਵਾਸਯੋਗ ਸਾਥੀ।
3: brooklaw.co.nz ਤੇ ਜਾਓ ਜਾਂ 07838-3385 ਤੇ ਕਾਲ ਕਰੋ।
4: ਰੇਡੀਓ ਸਪਾਈਸ ਲੋਕਲ ਨਿਊਜ਼ ਬੁਲੇਟਿਨ 5 ਮਈ 2026। ਹੈਡਲਾਈਨਸ: ਕ੍ਰਾਈਸਟਚਰਚ ਮਾਮਲੇ ਵਿੱਚ ਜੂਰੀ ਵੱਲੋਂ ਗੰਭੀਰ ਫੈਸਲਾ। ਆਕਲੈਂਡ ਵਿੱਚ ਸਾਬਕਾ ਵਕੀਲ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦੀ ਸੁਣਵਾਈ। ਮੈਨੋਕਾਊ ਪੈਕ ਐਂਡ ਸੇਵ ਪਾਰਕਿੰਗ ਫਾਈਨ ਤੇ ਵਿਵਾਦ। ਤਾਉਪੋ ਵਿੱਚ ਕੋਵਿਡ ਵਜੇ ਸਬਸਿਡੀ ਫਰਾਡ ਮਾਮਲੇ 'ਚ ਅਪੀਲ ਖਾਰਿਜ। ਓਹੋਪੇ ਬੀਚ ਤੇ ਜ਼ਹਿਰੀਲਾ ਸਮੁੰਦਰੀ ਸੱਪ ਮਿਲਣ ਨਾਲ ਚੌਕਸੀ। ਆਖਰੀ ਵੇਲੇ ਵੀਜ਼ਾ ਮਿਲਣ ਨਾਲ ਪਿਤਾ ਆਪਣੇ ਨਵੇਂ ਜਨਮੇ ਬੱਚੇ ਨੂੰ ਦੇਖ ਸਕਿਆ। ਆਕਲੈਂਡ ਵਿੱਚ ਫੂਡ ਵੇਸਟ ਤੋਂ ਐਨਰਜੀ ਪ੍ਰੋਜੈਕਟ ਦੀ ਗਤੀ ਹੌਲੀ। ਖ਼ਬਰਾਂ ਵਿਸਥਾਰ ਨਾਲ। ਕ੍ਰਾਈਸਟਚਰਚ ਵਿੱਚ ਇੱਕ ਮਾਮਲੇ ਵਿੱਚ ਜੂਰੀ ਨੇ ਇੱਕ ਵਿਅਕਤੀ ਨੂੰ ਰੇਪ ਅਤੇ ਅਬਡਕਸ਼ਨ ਵਰਗੇ ਗੰਭੀਰ ਦੋਸ਼ਾਂ 'ਚ ਦੋਸ਼ੀ ਕਰਾਰ ਦਿੱਤਾ ਹੈ। ਮਾਮਲਾ ਉਸ ਘਟਨਾ ਨਾਲ ਜੁੜਿਆ ਹੈ ਜਿੱਥੇ ਇੱਕ ਨੌਜਵਾਨ ਲੜਕੀ ਨਾਲ ਮੁਲਾਕਾਤ ਤੋਂ ਬਾਅਦ ਉਸ ਨੂੰ ਕਾਰ ਲੈ ਜਾ ਕੇ ਹਮਲਾ ਕੀਤਾ ਗਿਆ ਸੀ। ਆਕਲੈਂਡ ਵਿੱਚ ਇੱਕ ਸਾਬਕਾ ਵਕੀਲ ਰੋਹਿਣੀ ਸ਼ਰਮਾ ਉੱਤੇ $600,000 ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਕਾਰਵਾਈ ਜਾਰੀ ਹੈ। ਉਸ ਤੇ ਦੋ ਵੱਖ ਵੱਖ ਪੀੜਤਾਂ ਤੋਂ ਵੱਡੀ ਰਕਮ ਲੈ ਕੇ ਉਸ ਦਾ ਗਲਤ ਇਸਤੇਮਾਲ ਕਰਨ ਦੇ ਦੋਸ਼ ਹਨ। ਮੈਨੂਕਾਊ ਦੇ ਪੈਕ ਐਂਡ ਸੇਵ ਵਿੱਚ ਇੱਕ ਖਰੀਦਦਾਰ ਨੂੰ ਵੱਡੀ ਸ਼ਾਪਿੰਗ ਕਰਨ ਤੋਂ ਬਾਅਦ $85 ਦਾ ਪਾਰਕਿੰਗ ਟਿਕਟ ਮਿਲਣ ਨਾਲ ਨਾਰਾਜ਼ਗੀ ਸਾਹਮਣੇ ਆਈ ਹੈ। ਇਸ ਮਾਮਲੇ ਨੇ ਪਾਰਕਿੰਗ ਨਿਯਮਾਂ ਤੇ ਵੱਡੀ ਚਰਚਾ ਛੇੜ ਦਿੱਤੀ ਹੈ। ਤਾਉਪੋ ਵਿੱਚ ਕੋਵਿਡ-19 ਵੇਜ ਸਬਸਿਡੀ ਫਰਾਡ ਮਾਮਲੇ ਵਿੱਚ ਇੱਕ ਕਾਰੋਬਾਰੀ ਦੀ ਸਜ਼ਾ ਖਿਲਾਫ ਅਪੀਲ ਅਦਾਲਤ ਨੇ ਰੱਦ ਕਰ ਦਿੱਤੀ ਹੈ, ਜਿਸ ਨਾਲ ਉਸ ਦੀ ਸਜ਼ਾ ਬਰਕਰਾਰ ਰਹੇਗੀ। ਬੇ ਆਫ ਪਲੈਂਟੀ ਦੇ ਓਹੋਪੇ ਬੀਚ ਤੇ ਇੱਕ ਜ਼ਹਿਰੀਲਾ ਸਮੁੰਦਰੀ ਸੱਪ ਮਿਲਣ ਨਾਲ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ। ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਤਰ੍ਹਾਂ ਦੇ ਸੱਪ ਖਤਰਨਾਕ ਹੋ ਸਕਦੇ ਹਨ। ਇੱਕ ਖੁਸ਼ਖਬਰੀ ਵਿੱਚ ਇੱਕ ਨਵੇਂ ਪਿਤਾ ਨੂੰ ਆਖਰੀ ਵੇਲੇ ਵੀਜ਼ਾ ਮਿਲਣ ਕਾਰਨ ਉਹ ਆਪਣੇ ਨਵੇਂ ਜਨਮੇ ਬੱਚੇ ਨੂੰ ਮਿਲ ਸਕਿਆ। ਇਸ ਮਾਮਲੇ ਨੂੰ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਕਾਫੀ ਸਹਿਯੋਗ ਮਿਲਿਆ। ਆਕਲੈਂਡ ਵਿੱਚ ਫੂਡ ਵੇਸਟ ਤੋਂ ਐਨਰਜੀ ਬਣਾਉਣ ਵਾਲੇ ਪ੍ਰੋਜੈਕਟ ਤੇ ਕੰਮ ਜਾਰੀ ਹੈ, ਪਰ ਇਸ ਦੀ ਅਪਟੇਕ ਹੱਲੇ ਵੀ ਹੌਲੀ ਹੈ। ਇਸ ਪ੍ਰੋਜੈਕਟ ਦਾ ਮਕਸਦ ਕਚਰੇ ਨੂੰ ਗੈਸ ਅਤੇ ਖਾਦ ਵਿੱਚ ਤਬਦੀਲ ਕਰਨਾ ਹੈ। ਇਹ ਸਨ ਅੱਜ ਦੀਆਂ ਤਾਜ਼ਾ ਲੋਕਲ ਖ਼ਬਰਾਂ। ਹੋਰ ਅਪਡੇਟ ਲਈ ਜੁੜੇ ਰਹੋ ਰੇਡੀਓ ਸਪਾਈਸ ਨਾਲ।

Indelible Homes Quality Stand Alone ਅਤੇ Terraced Houses ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ ਵਿਜ਼ਿਟ ਕਰੋ indelibleHomes.co.nz ਤੇ

0: One Domino's spicy pepper paneer, one Domino's butter chicken pizza, one combo, and yeah, my favorite chocolate cake.
1: Hello, enu fer Domino's de supne aa reha.
0: Hun supne ne sachmuch Domino's te Tuesday nu special offers. Pizza on half price. Now at four new locations. Domino's, Papa Toy Toy, Meadow Bank, Mangri East.
2: Ghar ta le liye par bharosa kide te kariye? Agent ta bas paise de peer hunde ne.
3: Aa number te call kar Tajinder Singh nu. ਇਹ ਪੈਸੇ ਬਣਾਉਣ ਚ ਨਹੀਂ ਰਿਸ਼ਤੇ ਬਣਾਉਣ ਚ ਯਕੀਨ ਕਰਦੇ ਨੇ
4: ਆਕਲੈਂਡ ਦੀ ਨੰਬਰ 1 ਕੰਪਨੀ ਬਾਰਫੁੱਟ ਐਂਡ ਥੌਮਸਨ ਨਾਲ ਕੰਮ ਕਰਦੀ ਤੇਜਿੰਦਰ ਸਿੰਘ ਪ੍ਰਾਪਰਟੀ ਬਾਈ ਕਰਨੀ ਜਾਂ ਸੇਲ 23 ਗ੍ਰੇਟ ਸਾਊਥ ਰੋਡ ਉਤਾਹੂ ਕਾਲ ਤੇਜਿੰਦਰ ਸਿੰਘ 0220605005
5: ਕਿਹੜਾ ਲੋਕਾਂ ਨਾਲ ਐਡੇ ਝੂਠ ਬੋਲੇ ਲੋਕਾਂ ਨੂੰ ਐਦਾਂ ਦੇ ਲਾਰੇ ਲਾਏ ਜਿੱਦਾਂ ਪਿੱਛੇ ਜੇ ਇੱਕ ਲੀਡਰ ਸੋਕੇ ਦੀ ਮਾਰ ਹੇਠਾਂ ਇਲਾਕੇ ਦਾ ਦੌਰਾ ਕਰਨ ਗਿਆ ਆਪਣੇ ਭਾਸ਼ਣ 'ਚ ਲੋਕਾਂ ਨੂੰ ਕਹਿਣ ਡਿਆ ਸੀ ਮੈਂ ਇਸ ਸੋਕੇ ਦੀ ਮਾਰ ਹੇਠਾਂ ਇਲਾਕੇ ਦੇ ਲੋਕਾਂ ਨੂੰ ਯਕੀਨ ਦਿਵਾਉਂਦਾ ਹਾਂ ਕਿ ਇੱਕ ਦੋ ਦਿਨਾਂ ਦੇ ਅੰਦਰ ਅੰਦਰ ਤੁਹਾਡੇ ਇਲਾਕੇ 'ਚ ਮੀਂਹ ਪਵਾਇਆ ਜਾਏਗਾ ਲੈ ਦੱਸ ਕਿੱਡਾ ਇਹ ਰੱਬ ਦਾ ਸੈਕਟਰੀ ਲੱਗਾ ਜਿਹੜਾ ਕਹਿ ਕੇ ਮੀਂਹ ਪਵਾ ਦੇਗਾ ਲੋਕ ਵੀ ਐਡੇ ਭੋਲੇ ਆ ਕੋ ਤਾੜੀਆਂ ਮਾਰੀ ਜਾਣ

0: ಹಲ್ವಾಯಿ ಸ್ವೀಟ್ಸ್ ಅಂಡ್ ರೆಸ್ಟೋರೆಂಟ್ ಅಸಲಿ ಇಂಡಿಯನ್ ಫ್ಲೇವರ್ಸ್ ನ್ಯೂಜಿಲೆಂಡ್ ಸ್ಟೈಲ್ ವೇಚರ್
1: ಡೈನ್ ಇಂದ ಮಜಾಲು ಹಲ್ವಾಯಿ ಫ್ರೆಶ್ ಸ್ವೀಟ್ಸ್ ಸ್ನಾಕ್ಸ್ ಚಾಟ್ ಇಂಡೋ ಚೈನೀಸ್ ಅಂಡ್ ಸೌತ್ ಇಂಡಿಯನ್ ಮೆನ್ಯೂ ಬಿ ಅವೈಲೇಬಲ್ ಹೇ 100% ನ್ಯೂಜಿಲೆಂಡ್ ಮೇಡ್ ಸ್ವೀಟ್ಸ್ ಡೈಲಿ ಲೈವ್ ಜಿಲೇಬಿ ಸ್ಟಾಲ್ ದೋತು 9 ಬಜೆ ತಕ್ ಲಂಚ್ ಟು ಡಿನ್ನರ್ ಥಾಲಿ ಆಪ್ಷನ್ಸ್ ಆಲ್ವೇಸ್ ರೆಡಿ 120 ಬಂದ್ಯಾದ ಪಾರ್ಟಿ ಹಾಲ್ ವಿ ಅವೈಲೇಬಲ್ ಅತಿ ವೆಜ್ ಅಂಡ್ ನಾನ್ ವೆಜ್ ಕೇಟರಿಂಗ್ ವಿ ಕರ್ದಿರಿ ಇಂಡೋರ್ ಯಾ ಔಟ್ಡೋರ್ ವಿಸಿಟ್ ಕರು ಹಲ್ವಾಯಿ ಪಾಪಾ ಟೋಯ್ ಟೋಯ್ 204 ಗ್ರೇಟ್ ಸೌತ್ ರೋಡ್ ಯಾ ಹಲ್ವಾಯಿ ಹ್ಯಾಮಿಲ್ಟನ್ 829 ਵਿਕਟੋਰੀਆ ਸਟਰੀਟ
2: ਬੜੀ ਰੀਤ ਸੀ ਕਿ ਸਾਡੇ ਵੀ ਘਰ ਰੌਣਕਾਂ ਹੋਣ ਸਾਡੇ ਵੀ ਵਿਹੜੇ ਕਿਲਕਾਰੀਆਂ ਹੋਣ
3: ਤਾਂ ਹੀ ਆਪਾਂ ਚੱਲੇ ਆ ਆਯੁਰਵੈਦਾ ਹੈਲਥ ਕਲੀਨਿਕ ਜਿੱਥੇ ਆਯੁਰਵੈਦਿਕ ਤਰੀਕੇ ਨਾਲ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਅਪਰੋਚ ਹੈ ਤੇ ਤੁਹਾਨੂੰ ਇਮੋਸ਼ਨਲ ਸਪੋਰਟ ਵੀ ਦਿੰਦੇ ਨੇ
2: ਅੱਜ ਹੀ ਕਾਲ ਕਰੋ ਡਾਕਟਰ ਪ੍ਰਿਆ ਨੂੰ ਜਿਨ੍ਹਾਂ ਨੂੰ ਹੈ 35 ਸਾਲਾਂ ਦਾ ਤਜਰਬਾ ਹੁਣ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਆਨਲਾਈਨ ਕੰਸਲਟੇਸ਼ਨ ਲਓ ਤੇ ਟ੍ਰੀਟਮੈਂਟ ਪਾਓ ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ www.drpriaayurvedic.com ਆਨਲਾਈਨ ਕੰਸਲਟੇਸ਼ਨ ਲਈ ਵਟਸਐਪ ਕਰੋ 02125309 61 ਜਾਂ ਈਮੇਲ ਕਰੋ priya@ayurvedic.co.nz
3: ਹਜ਼ਾਰ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ ਤੁਸੀਂ ਵੀ ਉਹਨਾਂ ਦਾ ਹਿੱਸਾ ਬਣੋ ਸਟੇ ਪੋਜ਼ਿਟਿਵ ਡਾਟ ਗਿਵ
4: ਅਪ ਕਰਤਾ ਲੈਣਾ ਪਰ ਕ੍ਰੈਡਿਟ ਸਕੋਰ ਘੱਟ ਹੋਣ ਕਰਕੇ ਬੈਂਕ ਨੇ ਮੇਰੀ ਐਪਲੀਕੇਸ਼ਨ ਰਿਫਿਊਜ਼ ਕਰ ਦਿੱਤੀ ਉੱਤੋਂ ਬੈਂਕਸ ਦੇ ਬਦਲਦੇ ਇੰਟਰਸਟ ਰੇਟਸ ਤੇ ਆ ਹੈਵੀ ਪੇਪਰ ਵਰਕ ਦਾ ਲੋਡ ਬਹੁਤ ਕਨਫਿਊਜ਼ਨ ਹੈ
5: ਓ ਜੀ ਹੁਣ ਫਿਕਰ ਨਾਟ ਦ ਮੋਰਗੇਜ ਸਪਲਾਈ ਦੇ ਮੋਰਗੇਜ ਐਡਵਾਈਜ਼ਰ ਨੀਤ ਧਮਾਨ ਤੁਹਾਨੂੰ ਪ੍ਰੋਪਰ ਗਾਈਡੈਂਸ ਦਿੰਦੇ ਹਨ ਤੇ ਸਹੀ ਪਾਥਵੇ ਦੇ ਕੇ ਤੁਹਾਨੂੰ ਲੋਨ ਲਈ ਐਲੀਜੀਬਲ ਕਰਵਾਉਂਦੇ ਹਨ ਫਸਟ ਹੋਮ ਬਾਏ ਕਰਨਾ ਹੋਵੇ ਮੋਰਗੇਜ ਰੀਫਾਈਨਾਂਸ ਬਾਇੰਗ ਇਨਵੈਸਟਮੈਂਟ ਪ੍ਰੋਪਰਟੀ ਕੰਸਟਰਕਸ਼ਨ ਲੋਨ ਬਿਜ਼ਨਸ ਲੋਨ ਐਂਡ ਲੋਨ ਟੂ ਬਾਏ ਕਾਰ ਔਰ ਟਰੱਕ ਔਰ ਟੂ ਪੇ ਆਈਆਰਡੀ ਟੈਕਸ ਬੈਸਟ ਇੰਟਰਸਟ ਰੇਟ ਐਂਡ ਟੇਲਰਡ ਫਾਈਨੈਂਸ਼ੀਅਲ ਐਡਵਾਈਸ ਲਈ ਅੱਜ ਹੀ ਕਾਲ ਕਰੋ ਸਰਕਾਰ ਨੀਤ ਧਮਾਨ 02762863338
6: ਸਪਾਰਕਲ ਜੁਐਲਰਸ ਨਿਊਜ਼ੀਲੈਂਡ 'ਚ ਪੰਜਾਬੀਆਂ ਦੀ ਸਭ ਤੋਂ ਵੱਡੀ ਜਿਊਲਰੀ ਸ਼ਾਪ ਸਪਾਰਕਲ ਜੁਐਲਰਸ ਸਪਾਰਕਲ ਜੁਐਲਰਸ ਗੋਲਡ ਸਿਲਵਰ ਤੇ ਡਾਇਮੰਡ ਜੁਐਲਰੀ ਦੇ ਬਿਹਤਰੀਨ ਡਿਜ਼ਾਈਨ ਉਹ ਵੀ ਬਿਗ ਡਿਸਕਾਊਂਟ ਦੇ ਨਾਲ
7: ਲੈ ਬਾਇ ਕੈਸ਼ ਫਾਰ ਗੋਲਡ ਜਾਂ ਫਿਰ ਜੁਐਲਰੀ ਵੈਲਿਊਸ਼ਨਸ ਦੇ ਲਈ ਸੰਪਰਕ ਕਰੋ ਸਪਾਰਕਲ ਜੁਐਲਰਸ
6: 208 ਗ੍ਰੇਟ ਸਾਊਥ ਰੋਡ ਪਾਪਾ ਟੋਏ ਟੋਏ

ਅਸੀਂ ਦੁਨੀਆ ਦੇ ਸਾਰੇ ਕੰਮ ਕਿਸੇ ਤੋਂ ਕਰਵਾ ਸਕਦੇ ਹਾਂ, ਜੋ ਦੁਨਿਆਵੀ ਕੰਮ ਹੁੰਦੇ ਆ ਅਸੀਂ ਕਿਸੇ ਤੋਂ ਵੀ ਕਰਵਾ ਸਕਦੇ ਹਾਂ, ਪਰ ਆਪਣੇ ਆਪ ਨੂੰ ਸੁਧਾਰਨ ਦਾ ਕੰਮ ਅਸੀਂ ਆਪ ਖੁਦ ਹੀ ਕਰ ਸਕਦੇ ਹਾਂ। ਕੋਈ ਸਾਨੂੰ ਸੁਧਾਰ ਨਹੀਂ ਸਕਦਾ, ਉਹ ਅਸੀਂ ਖੁਦ ਕਰ ਸਕਦੇ ਹਾਂ। ਸੋ ਰੇਡੀਓ ਸਪਾਈਸ ਦੀਆਂ ਤਰੰਗਾਂ 'ਤੇ ਅੱਜ ਦੇ ਇਸ ਪ੍ਰੋਗਰਾਮ ਸੱਜਰੀ ਸਵੀਰ ਦੇ ਵਿੱਚ ਥੋੜ੍ਹਾ ਸਾਰਿਆਂ ਦਾ ਸਵਾਗਤ ਕਰਦੇ ਹਾਂ। 6 ਮਈ ਹੋ ਚੁੱਕੀ ਹੈ, 6th of May। ਸੋ ਅੱਜ ਦੇ ਪ੍ਰੋਗਰਾਮ ਸੱਜਰੀ ਸਵੇਰ ਦੇ ਵਿੱਚ ਤੁਹਾਨੂੰ ਸ਼ਾਮਿਲ ਕਰਦੇ ਹੋਏ ਮੇਰੇ ਵੱਲੋਂ ਕਬੂਲ ਕਰੋ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਪ੍ਰੋਗਰਾਮ ਸੱਜਰੀ ਸਵੀਰ ਕਿਊਰੋ ਨਿਊਜ਼ੀਲੈਂਡ, ਔਰ ਅੱਜ ਦੇ ਸੱਜਰੀ ਸਵੀਰ ਦੇ ਵਿੱਚ ਤੁਹਾਨੂੰ ਸ਼ਾਮਿਲ ਕਰਦੇ ਹੋਏ ਆਪਣੀ ਤੁਸੀਂ ਹਾਜ਼ਰੀ ਲਗਵਾਓ ਸਾਡੇ ਵਟਸਐਪ ਰਾਹੀਂ ਜਾਂ ਫੋਨ ਰਾਹੀਂ। 2799270 ਸਟੂਡੀਓ ਦਾ ਨੰਬਰ ਹੈ, ਅਗਰ ਤੁਸੀਂ ਫੋਨ ਡਾਇਲ ਕਰਨਾ ਹੈ ਤਾਂ ਲੋਕਲ ਲਿਸਨਰਸ ਸਾਨੂੰ ਕਾਲ ਕਰ ਸਕਦੇ ਇਸ ਨੰਬਰ 'ਤੇ 279970, ਔਰ ਬਾਕੀ ਸਾਡਾ ਵਟਸਐਪ ਨੰਬਰ ਹੈ ਉਸ 'ਤੇ ਵੀ ਸਾਨੂੰ ਤੁਸੀਂ ਮੈਸੇਜ ਕਰ ਸਕਦੇ ਹੋ 02-2479-70 02-2479-270। ਸੋ ਨਿਊਜ਼ੀਲੈਂਡ ਦੇ ਕਿਸੇ ਵੀ ਕੋਨੇ 'ਚੋਂ ਤੁਸੀਂ ਸੁਣ ਰਹੇ ਹੋ, ਤੁਹਾਨੂੰ ਯਾਦ ਕਰਦੇ ਹਾਂ, ਤੁਹਾਨੂੰ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਚਾਹੇ ਤੁਸੀਂ ਹਮਿਲਟਨ ਤੋਂ, ਕ੍ਰਾਈਸਟ ਚਰਚ ਟੋਰੰਗਾ, ਟੀਪੂਕੀ, ਹੇਸਟਿੰਗ, ਨੇਪੀਅਰ, ਵਿਲਿੰਗਟਨ, ਜਾਂ ਇਸ ਦੇ ਇਲਾਵਾ ਤੁਸੀਂ ਕਿਸੇ ਵੀ ਕੋਨੇ ਵਿੱਚ ਹੋ, ਅਪਰ ਨੌਰਥ ਸਾਈਡ ਪਾਂਗਰਾਈ ਲਿਸਨਰਸ ਵੀ ਸਾਡੇ ਨਾਲ ਕਾਫੀ ਵਾਰ ਜੁੜਦੇ ਆ, ਆਸਟ੍ਰੇਲੀਆ ਲਿਸਨਰਸ ਵੀ ਜੁੜਦੇ ਆ, ਸਾਰਿਆਂ ਨੂੰ ਸ਼ਾਮਿਲ ਕਰਾਂਗੇ, ਚਾਹੇ ਤੁਸੀਂ ਕਿਸੇ ਵੀ ਦੇਸ਼ 'ਚੋਂ ਜੁੜੇ ਹੋਏ ਹੋ। ਬਸ ਆਪਣੀ ਹਾਜ਼ਰੀ ਲਗਵਾ ਸਕਦੇ ਹੋ ਵਟਸਐਪ ਰਾਹੀਂ, ਜਾਂ ਕੋਈ ਵੀ ਮੈਸੇਜ ਹੋਵੇ ਕਮਿਊਨਿਟੀ ਰਿਲੇਟਡ ਸਾਡੇ ਨਾਲ ਤੁਸੀਂ ਸ਼ੇਅਰ ਕਰ ਸਕਦੇ ਆ। ਆ ਜਾਓ ਫਿਰ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ, ਇੱਕ ਵਾਰੀ ਫਿਰ ਹੋਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦੇ ਹਾਂ ਤੁਹਾਨੂੰ ਸਾਰਿਆਂ ਨੂੰ। ਅਗਰ ਤੁਸੀਂ ਕੁਝ ਸੁਣਨਾ ਹੋਵੇ

0: ਕਹਿੰਦੇ ਯਾਰ ਜਿਸ ਦੇ ਹੁਣ ਹਜ਼ਾਰ ਉਸ ਨਾਲ ਯਾਰੀ ਨਾ ਰੱਖਿਓ, ਯਾਰ ਜਿਸ ਦੇ ਹੁਣ ਹਜ਼ਾਰ ਉਸ ਨਾਲ ਯਾਰੀ ਨਾ ਰੱਖਿਓ, ਜਿਹੜਾ ਹੱਦ ਤੋਂ ਵੀ ਵੱਧ ਕਰੇ ਪਿਆਰ ਉਸਨੂੰ ਕਦੇ ਪਿਆਰ ਨਾ ਸਮਝਿਓ, ਹੋਵੇ ਯਾਰ ਦੇਵੇ ਹਾਰ ਤੈਨੂੰ ਤਾਂ ਉਸ ਹਾਰ ਨੂੰ ਵੀ ਹਾਰ ਨਾ ਸਮਝਿਓ, ਬੁੱਲੇ ਸ਼ਾਹ ਭਾਵੇਂ ਯਾਰ ਜਿੰਨਾ ਮਰਜ਼ੀ ਗਰੀਬ ਹੋਵੇ ਉਹਦੀ ਸੰਗਤ ਨੂੰ ਕਦੀ ਵੀ ਬੇਕਾਰ ਨਾ ਸਮਝਿਓ। ਕੀ ਜਾਣਾ ਮੈਂ ਕੌਣ ਵੇ ਬੁੱਲਿਆ, ਬਿਲਕੁਲ ਜੀ। ਔਰ ਬਲਕਾਰ ਸਿੱਧੂ ਦਾ ਖਾਸ ਅੰਦਾਜ਼ ਅੱਜ ਰੇਡੀਓ ਸਪਾਈਸ ਦੀਆਂ ਤਰੰਗਾਂ ਤੋਂ ਦਿਨ ਦੀ ਸ਼ੁਰੂਆਤ, ਪ੍ਰੋਗਰਾਮ ਦੀ ਸ਼ੁਰੂਆਤ ਹੈ। ਗੁੱਡ ਮਾਰਨਿੰਗ ਵਾਂਸ ਅਗੇਨ ਰੇਡੀਓ ਸਪਾਈਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ। ਹਾਂਜੀ, ਬਾਟ ਸਾਹਿਬ ਹੋ ਚੁੱਕੇ ਆ, ਇਹਨਾਂ ਦਾ ਵੀ ਸਵਾਗਤ ਕਰਦੇ ਪ੍ਰੋਗਰਾਮ ਦੇ ਵਿੱਚ। ਔਰ ਇਸ ਦੇ ਇਲਾਵਾ ਬੈਂਸ ਜੀ ਨੂੰ ਸ਼ਾਮਿਲ ਕਰਦੇ ਹਾਂ, ਸੋ ਪ੍ਰੋਗਰਾਮ ਦੇ ਵਿੱਚ ਇਹਨਾਂ ਦਾ ਵੀ ਸਵਾਗਤ ਕਰਦੇ ਹਾਂ। ਜਲਦੀ ਅੱਜ ਤੁਹਾਡੇ ਤੱਕ ਪਹੁੰਚਾਵਾਂਗੇ ਅੱਜ ਦੀ ਵੈਦਰ ਰਿਪੋਰਟ।
1: ਪਾਪਾ ਟੋਏ ਟੋਏ, ਫਲੈਟ ਬੁਸ਼, ਪਾਪਾ ਕੂਰਾ ਵਿੱਚ ਆਪਣੀ ਸਟਰੋਂਗ ਪ੍ਰੈਜ਼ੈਂਸ ਤੋਂ ਬਾਅਦ ਹੁਣ DH ਸੁਪਰਮਾਰਕੀਟ ਆ ਗਿਆ ਹੈ ਹੈਂਡਰਸਨ ਵਿੱਚ। ਹੁਣ ਤੁਹਾਡੀਆਂ ਰੋਜ਼ ਦੀਆਂ ਜ਼ਰੂਰਤਾਂ ਹੋਣ ਜਾਂ ਇੰਡੀਅਨ ਫਲੇਵਰਸ ਦੀ ਕਰੇਵਿੰਗ, ਫਰੈਸ਼ ਇੰਡੀਅਨ ਵੈਜੀਟੇਬਲਸ, ਆਥੈਂਟਿਕ ਸਪਾਈਸਿਸ, ਗਰੋਸਰੀ ਤੇ ਡੇਲੀ ਅਸੈਂਸ਼ੀਅਲਸ ਸਭ ਕੁਝ ਮਿਲੇਗਾ 21 ਛੱਤ ਥੱਲੇ। ਓਪਨਿੰਗ ਦੇ ਮੌਕੇ ਤੇ ਮਿਲ ਰਹੇ ਨੇ ਸਪੈਸ਼ਲ ਆਫਰਸ ਤੇ ਗ੍ਰੇਟ ਪ੍ਰਾਈਸਿਸ। ਹੁਣ ਸ਼ਾਪਿੰਗ ਹੋਵੇਗੀ ਹੋਰ ਆਸਾਨ, ਕਿਉਂਕਿ ਤੁਹਾਡਾ ਆਪਣਾ ਇੰਡੀਅਨ ਗਰੋਸਰੀ ਸਟੋਰ DH ਸੁਪਰਮਾਰਕੀਟ ਹੁਣ ਤੁਹਾਡੇ ਹੋਰ ਵੀ ਨੇੜੇ ਹੈ। DH ਸੁਪਰਮਾਰਕੀਟ ਨੰਬਰ 5 ਮੋਜ਼ਲ ਐਪ ਹੈਂਡਰਸਨ, ਇਹਨਾਂ ਦੀ ਨਵੀਂ ਬ੍ਰਾਂਚ ਖੁੱਲ ਚੁੱਕੀ ਹੈ।
2: ਅਗਰ ਤੁਸੀਂ ਬਿਮਾਰੀ ਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਹੋ ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਹੋਮਿਓਪੈਥੀ ਇਲਾਜ ਦੀ ਵਿਧੀ ਅਪਣਾਓ। ਆਕਲੈਂਡ ਵਿੱਚ ਹੋਮਿਓਪੈਥੀ ਦੇ ਮਸ਼ਹੂਰ ਡਾਕਟਰ ਪ੍ਰੀਤ ਕਈ ਸਾਲਾਂ ਤੋਂ ਪ੍ਰੈਕਟਿਸ ਕਰਦੇ ਆ ਰਹੇ ਨੇ। ਡਾਕਟਰ ਪ੍ਰੀਤ ਗੋਲਡ ਮੈਡਲਿਸਟ ਨੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਪੱਕਾ ਇਲਾਜ ਕਰਵਾਉਣ ਲਈ ਅਤੇ ਪ੍ਰੋਫੈਸ਼ਨਲ ਸਰਵਿਸ ਲਈ ਅੱਜ ਹੀ ਸੰਪਰਕ ਕਰੋ ਡਾਕਟਰ ਪ੍ਰੀਤ ਨੂੰ 2781106 ਤੇ ਜਾਂ ਫਿਰ 02112563 56 ਤੇ ਜਾਂ ਵਿਜ਼ਿਟ ਕਰੋ 415 ਗ੍ਰੇਟ ਸਾਊਥ ਰੋਡ ਪਾਪਾ ਟੋਏ ਟੋਏ।
3: ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਹਰਭਜਨ ਮਾਨ, ਤੁਸੀਂ ਸੁਣ ਰਹੇ ਹੋ ਸੱਜਰੀ ਸਵੇਰ ਸੁਰਿੰਦਰ ਗਰਚਾ ਦੇ ਨਾਲ।
4: ਧੋਣੀਏ ਨੀ ਕਿੱਥੇ ਗਵਾਈਏ।
0: ਬਿਲਕੁਲ ਜੀ, ਅੱਜ ਦੀ ਸੱਜਰੀ ਸਵੇਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ, ਔਰ ਪ੍ਰੋਗਰਾਮ ਦੇ ਵਿੱਚ ਅੱਜ ਦੀ ਵੈਦਰ ਰਿਪੋਰਟ ਵੀ ਲੈ ਕੇ ਹਾਜ਼ਰ ਹੋ ਗਏ ਹਾਂ। ਸੋ ਅੱਜ ਜੋ ਹੈ ਮੌਸਮ ਕਹਿ ਰਿਹਾ ਹੈ ਫਿਲਹਾਲ ਕਾਫੀ ਕਲਾਊਡੀ ਰਹੇਗਾ। ਔਕਲੈਂਡ ਔਰ ਸਾਊਥ ਔਕਲੈਂਡ ਦੇ ਵਿੱਚ ਕੁਝ ਸ਼ਹਿਰਾਂ ਦੇ ਵਿੱਚ ਅੱਜ ਹੈਵੀ ਰੇਨ ਦੱਸੀ ਗਈ ਹੈ, ਔਰ ਬਾਕੀ ਸ਼ਹਿਰਾਂ ਦੇ ਵਿੱਚ ਹਲਕੇ ਹਲਕੇ ਬਦਲ ਰਹਿਣਗੇ। ਅਗਰ ਅਪਰ ਨੌਰਥ ਦੀ ਗੱਲ ਕਰੀਏ, ਸੋ ਅਪਰ ਨੌਰਥ ਸਾਈਡ ਪੰਗਰਾਈ ਦੇ ਵਿੱਚ 15 ਡਿਗਰੀ ਦੇ ਕਰੀਬ ਤਾਪਮਾਨ ਅੱਜ ਦੱਸਿਆ ਗਿਆ ਹੈ। ਮੋਸਟਲੀ ਕਲਾਊਡੀ ਰਹੇਗਾ, ਹਲਕੇ ਹਲਕੇ ਡਿਜ਼ਲ ਪੂਰਾ ਦਿਨ ਹੁੰਦੀ ਰਹੇਗੀ। 5:36 'ਤੇ ਸਨਸੈੱਟ ਰਹੇਗਾ, 21 ਡਿਗਰੀ ਵੱਧ ਤੋਂ ਵੱਧ, 16 ਡਿਗਰੀ ਘੱਟੋ ਘੱਟ ਹੈ, 5:36 'ਤੇ ਸਨਸੈੱਟ। ਇਸ ਦੇ ਇਲਾਵਾ ਹਲਕੇ ਹਲਕੀਆਂ ਕੁਛ ਹਵਾਵਾਂ ਵੀ ਚੱਲਣਗੀਆਂ। ਔਕਲੈਂਡ ਵਿੱਚ 13 ਡਿਗਰੀ ਦੇ ਕਰੀਬ ਤਾਪਮਾਨ ਇਸ ਵਕਤ ਹੈ, 21 ਡਿਗਰੀ ਸੈਲਸੀਅਸ ਮੈਕਸੀਮਮ, ਮਿਨੀਮਮ ਟੈਂਪਰੇਚਰ 15 ਡਿਗਰੀ ਸੈਲਸੀਅਸ, ਮੋਸਟਲੀ ਕਲਾਊਡੀ ਔਕਲੈਂਡ ਵਿੱਚ। ਦੁਪਹਿਰ ਆਫਟਰਨੂਨ ਟਾਈਮ ਹਲਕੇ ਹਲਕੇ ਡ੍ਰਿਜ਼ਲ, ਔਰ ਇਸ ਦੇ ਇਲਾਵਾ ਹਲਕੇ ਹਲਕੀਆਂ ਹਵਾਵਾਂ ਵੀ ਚੱਲਣਗੀਆਂ। 5:32 'ਤੇ ਸਨਸੈੱਟ ਰਹੇਗਾ। ਟੋਰੰਗਾ ਟੀਪੁਕੀ ਦੇ ਵਿੱਚ ਵੀ ਅੱਜ 21 ਡਿਗਰੀ ਵੱਧ ਤੋਂ ਵੱਧ, 15 ਡਿਗਰੀ ਘੱਟੋ ਘੱਟ ਹੈ, ਔਰ ਇਸ ਸ਼ਹਿਰ ਦੇ ਵਿੱਚ ਵੀ ਅੱਜ, ਇਹਨਾਂ ਦੋਨਾਂ ਸ਼ਹਿਰਾਂ ਦੇ ਵਿੱਚ ਅੱਜ ਹਲਕੇ ਹਲਕੇ ਡ੍ਰਿਜ਼ਲ, ਫਿਊ ਸ਼ਾਵਰਸ ਅਤੇ ਮੋਸਟਲੀ ਕਲਾਊਡੀ ਦੱਸਿਆ ਗਿਆ ਹੈ। 5:24 'ਤੇ ਸਨਸੈੱਟ ਦਾ ਸਮਾਂ, ਔਰ ਹਲਕੀਆਂ ਕੁਛ ਤੇਜ਼ ਹਵਾਵਾਂ ਵੀ ਚੱਲਣਗੀਆਂ। ਇਸ ਵਕਤ ਹੈਮਿਲਟਨ ਦੇ ਵਿੱਚ ਵੀ 13 ਡਿਗਰੀ ਦੇ ਕਰੀਬ ਤਾਪਮਾਨ ਚੱਲ ਰਿਹਾ ਹੈ, ਔਰ ਅੱਜ 21 ਡਿਗਰੀ ਵੱਧ ਤੋਂ ਵੱਧ, 10 ਡਿਗਰੀ ਘੱਟੋ ਘੱਟ ਹੈ, ਮੋਸਟਲੀ ਕਲਾਊਡੀ ਹੈ। ਆਫਟਰਨੂਨ ਸ਼ਾਵਰ ਦੇ ਚਾਂਸਿਸ ਹੈ ਕਿ ਦੁਪਹਿਰ ਤੋਂ ਬਾਅਦ ਹਲਕੇ ਜਿਹੇ ਸ਼ਾਵਰਸ ਹੋਣਗੇ। 5:28 'ਤੇ ਸਨਸੈੱਟ ਦਾ ਸਮਾਂ ਰਹੇਗਾ। ਪਾਮਸਟਨ ਨੌਰਥ, ਨਿਊ ਪਲਮਾਊਥ 15 ਡਿਗਰੀ, ਇਹਨਾਂ ਦੋਨਾਂ ਸ਼ਹਿਰਾਂ ਦਾ ਤਾਪਮਾਨ ਹੈ। ਫਿਊ ਸ਼ਾਵਰ ਦੇ ਚਾਂਸਿਸ ਬਣੇ ਹੋਏ ਆ, ਮੋਸਟਲੀ ਕਲਾਊਡੀ ਹੈ, ਰਾਤ ਦੇ ਸਮੇਂ ਵੀ ਸ਼ਾਵਰਸ ਹੋਣਗੇ। 5:30 'ਤੇ ਸਨਸੈੱਟ ਦਾ ਸਮਾਂ। ਟਾਪੋ ਲਿਸਨਰਸ, ਤੁਹਾਡੇ ਸ਼ਹਿਰ ਦੇ ਵਿੱਚ ਵੀ ਅੱਜ ਜ਼ਿਆਦਾਤਰ ਬੱਦਲਬਾਈ ਬਣੀ ਰਹੇਗੀ, ਹਲਕੇ ਹਲਕੇ ਡ੍ਰਿਜ਼ਲ ਹੋਏਗੀ, ਫਿਊ ਸ਼ਾਵਰਸ ਦੇ ਚਾਂਸਿਸ ਆ, ਹਲਕੇ ਹਲਕੀਆਂ ਹਵਾਵਾਂ ਚੱਲਣਗੀਆਂ। ਨੇਪੀਅਰ ਅਤੇ ਹੇਸਟਿੰਗ ਦੀ ਗੱਲ ਕਰਦੇ ਹਾਂ, ਤਾਂ ਇਸ ਸ਼ਹਿਰ ਦੇ ਵਿੱਚ, ਇਹਨਾਂ ਦੋਨਾਂ ਸ਼ਹਿਰਾਂ ਦੇ ਵਿੱਚ ਅੱਜ ਬਿਲਕੁਲ ਚਕਾਚੱਕ, ਯਾਨੀ ਕਿ ਅਗਲੇ 2 ਦਿਨ ਮੌਸਮ ਬਿਲਕੁਲ ਸਾਫ਼ ਰਹੇਗਾ। 23 ਡਿਗਰੀ ਵੱਧ ਤੋਂ ਵੱਧ, 12 ਡਿਗਰੀ ਘੱਟੋ ਘੱਟ ਹੈ, ਔਰ 5:17 'ਤੇ ਸਨਸੈੱਟ ਰਹੇਗਾ ਇਹਨਾਂ ਸ਼ਹਿਰਾਂ ਦਾ। ਹਲਕੇ ਹਲਕੀਆਂ ਹਵਾਵਾਂ ਵਿੱਚ ਚੱਲਣਗੀਆਂ। ਮਾਸਟਰਟਨ ਦੇ ਵਿੱਚ ਵੀ ਅੱਜ ਮੌਸਮ ਬਿਲਕੁਲ ਸਾਫ਼ ਦੱਸੇਗਾ, 4 ਡਿਗਰੀ ਇਸ ਵਕਤ ਕਰੰਟ ਟੈਂਪਰੇਚਰ ਚੱਲ ਰਿਹਾ। ਵਲਿੰਗਟਨ ਸ਼ਹਿਰ ਦੇ ਵਿੱਚ 17 ਡਿਗਰੀ ਸੈਲਸੀਅਸ ਮੈਕਸੀਮਮ, ਮਿਨੀਮਮ ਟੈਂਪਰੇਚਰ 14, ਔਰ ਕਰੰਟ ਟੈਂਪਰੇਚਰ ਆਲਸੋ 14, ਔਰ ਅੱਜ ਮੋਸਟਲੀ ਕਲਾਊਡੀ ਹੈ। ਦੁਪਹਿਰ ਦੇ ਸਮੇਂ ਹਲਕੇ ਹਲਕੇ ਡ੍ਰਿਜ਼ਲ, ਸ਼ਾਮ ਦੇ ਵਕਤ ਕੁਛ ਤੇਜ਼ ਹਵਾਵਾਂ ਚੱਲਣਗੀਆਂ। 5:24 'ਤੇ ਸਨਸੈੱਟ ਰਹੇਗਾ। ਬਲੈਨਮ ਦੇ ਵਿੱਚ ਹਲਕੇ ਹਲਕੇ ਅੱਜ ਹਾਈ ਕਲਾਊਡਸ ਹੋਣਗੇ, 9 ਡਿਗਰੀ ਇਸ ਵਕਤ ਦਾ ਤਾਪਮਾਨ ਬਲੈਨਮ ਦਾ। ਦੁਪਹਿਰ ਤੋਂ ਬਾਅਦ ਹਲਕੇ ਹਲਕੇ ਬਦਲ ਰਹਿਣਗੇ, ਦਿਨ ਦੇ ਸਮੇਂ ਮੌਸਮ ਸਾਫ਼ ਰਹੇਗਾ। ਕ੍ਰਾਈਸਟਚਰਚ ਦੇ ਵਿੱਚ 4 ਡਿਗਰੀ ਦੇ ਕਰੀਬ ਤਾਪਮਾਨ ਹੈ, 1 ਡਿਗਰੀ ਵੱਧ ਤੋਂ ਵੱਧ, 12 ਡਿਗਰੀ ਘੱਟੋ ਘੱਟ ਹੈ। ਮੌਸਮ ਸਾਫ ਹੈ ਕ੍ਰਾਈਸਟਚਰਚ ਦੇ ਵਿੱਚ। ਅੱਜ ਸ਼ਾਮ ਦੇ ਵਕਤ ਥੋੜਾ ਕਲਾਉਡੀ ਰਹੇਗਾ, ਬਾਰਿਸ਼ ਦੀ ਪੋਸੀਬਿਲਿਟੀ ਨਹੀਂ ਹੈ, ਲੇਕਿਨ ਅੱਜ ਮੌਸਮ ਸਾਫ਼ ਦੱਸਿਆ ਗਿਆ ਹੈ। ਹਲਕੇ ਹਲਕੇ ਬੱਦਲ ਜ਼ਰੂਰ ਸ਼ਾਮ ਦੇ ਵਕਤ ਨਜ਼ਰ ਆਉਣਗੇ। 5:28 ਦਾ ਸਨਸੈਟ ਦਾ ਸਮਾਂ। ਕੁਈਨਸਟਾਊਨ ਦੇ ਵਿੱਚ ਬਹੁਤ ਹੈਵੀ ਰੇਨ ਹੈ, ਇਨਵਕਾਰਗਿਲ, ਡੁਨੇਡਨ, ਸੋ ਇਹਨਾਂ ਸ਼ਹਿਰਾਂ ਦੇ ਵਿੱਚ ਅੱਜ ਮੋਸਟਲੀ ਕਲਾਉਡੀ ਹੈ, ਹੈਵੀ ਰੇਨ ਦੇ ਚਾਂਸਸ ਹੈ। 14 degrees ਵੱਧ ਤੋਂ ਵੱਧ ਅਤੇ 7 degrees ਘੱਟੋ ਘੱਟ ਹੈ। 5:42 ਦੇ ਸਨਸੈਟ ਦਾ ਸਮਾਂ ਰਹੇਗਾ। ਕੁਈਨਸਟਾਊਨ ਦੇ ਵਿੱਚ ਕੱਲ੍ਹ ਦਾ ਮੌਸਮ ਬਿਲਕੁਲ ਸਾਫ਼ ਦੱਸਿਆ ਗਿਆ ਹੈ। ਸੋ ਇਹ ਆਈ ਜੀ ਵੈਦਰ ਰਿਪੋਰਟ ਔਰ ਰੇਡੀਓ ਸਪਾਇਸ ਦੀਆਂ ਤਰੰਗਾਂ ਤੋਂ ਪ੍ਰੋਗਰਾਮ ਸਜਰੀ ਸਵੇਰ। ਔਰ ਸਜਰੀ ਸਵੀਰ ਦੇ ਵਿੱਚ ਕੁਝ ਸਾਡੇ ਲਿਸਨਰਸ ਜੁੜੇ ਹੋਏ ਨੇ, ਸੋ ਉਹਨਾਂ ਨੂੰ ਵੀ ਸ਼ਾਮਿਲ ਕਰਦੇ ਹਾਂ। ਅਗਰ ਤੁਸੀਂ ਕੁਝ ਕਹਿਣਾ ਹੋਵੇ, ਕੁਝ ਸੁਣਨਾ ਹੋਵੇ, ਤਾਂ ਵੀ ਤੁਸੀਂ ਸਾਡੇ ਤੱਕ ਆਪਣੇ ਮੈਸੇਜਸ ਪਹੁੰਚਾ ਸਕਦੇ ਹੋ।

ਕਹਿੰਦੇ ਗੱਲ ਦਿਲ ਦੀ ਖੋਲ ਕੋਈ, ਗੱਲ ਦਿਲ ਦੀ ਖੋਲ ਕੋਈ, ਕਿ ਦਿਲ ਹੋ ਜਾਣ ਹੌਲੇ, ਇੱਕ ਹੱਥ ਨਾ ਛੱਡ ਮੇਰਾ, ਵੇ ਦੂਜਾ ਬਹਿ ਜਾ ਕੋਲ ਮੇਰੇ। ਇੱਕ ਸਾਥ ਇੱਦਾਂ ਦਾ ਹੋਣਾ ਚਾਹੀਦਾ ਜੋ ਕਦੇ ਸਾਥ ਛੱਡ ਕੇ ਨਾ ਜਾਏ। ਪਰ ਕੀ ਇੱਦਾਂ ਦਾ ਕਿਸੇ 'ਤੇ ਭਰੋਸਾ ਕੀਤਾ ਜਾ ਸਕਦਾ ਹੈ ਕਿ ਜੋ ਕਦੀ ਵੀ ਤੁਹਾਨੂੰ ਛੱਡ ਕੇ ਨਹੀਂ ਜਾਏਗਾ? ਖੈਰ ਹਾਂ, ਕਈਆਂ ਨੂੰ ਮਿਲ ਜਾਂਦੇ ਆ ਸਾਥ ਛੱਡ ਕੇ ਨਾ ਜਾਣ ਵਾਲੇ, ਕਦੀ ਵੀ ਉਹ ਸਾਥ ਛੱਡ ਕੇ ਨਹੀਂ ਜਾਂਦੇ। ਪਰ ਜਿਨ੍ਹਾਂ ਦਾ ਸਾਥ ਛੱਡ ਕੇ ਨਹੀਂ ਜਾਣ ਵਾਲੇ ਜਿਨ੍ਹਾਂ ਨੂੰ ਮਿਲਦੇ ਆ, ਉਹ ਕਈ ਵਾਰੀ ਬੇਕਦਰੇ ਹੋ ਜਾਂਦੇ ਆ, ਕਦਰ ਨਹੀਂ ਕਰਦੇ।

0: ਹਾਰ ਆ ਰਹੇ ਨੇ, ਮਿਠਾਈ ਕਿੱਥੋਂ ਲਿਆਉਣੀ ਆ?
1: ਲੈ ਦੱਸ ਇੱਕੋ ਜਗ੍ਹਾ ਜਿੱਥੇ ਮਿਲਦੀ ਹੈ ਦੇਸੀ ਘਿਓ ਦੀ ਸ਼ੁੱਧ ਮਿਠਾਈ। ਮੰਡੇ ਟੂ ਫਰਾਈਡੇ ਹਰ ਰੋਜ਼ ਨਵੇਂ ਸਪੈਸ਼ਲਸ, ਕੜੀ ਚਾਵਲ, ਮਸਾਲਾ ਡੋਸਾ, ਰਾਜਮਾ ਚਾਵਲ, ਪੀਜ਼ਾ, ਪਨੀਰ ਡੋਸਾ। ਸ਼ਿਵਾਨੀਜ਼ ਰੈਸਟੋਰੈਂਟ, ਨਾਮ ਹੀ ਕਾਫੀ ਹੈ।
0: shivani.co.nz ਤੇ ਜਾ ਕੇ ਆਰਡਰ ਆਨਲਾਈਨ ਕਰੋ। ਨਿਊਜ਼ੀਲੈਂਡ ਕਿਤੇ ਵੀ ਸ਼ਿਵਾਨੀਜ਼ ਰੈਸਟੋਰੈਂਟ, 905 ਡੋਮਿਨੀਅਨ ਰੋਡ, ਮਾਊਂਟ ਰੋਸਕਿਨ, 23 ਐਰਕ ਬੇਕਰ ਪਲੇਸ, ਬਾਬਾ ਟੋਇਟੋਏ। ਬੋਲੇ ਰਿਸ਼ਤਿਆਂ ਚ ਮਿਠਾਸ, ਸ਼ਿਵਾਨੀਜ਼ ਰੈਸਟੋਰੈਂਟ ਹੈ ਖਾਸ। ਸ਼ਿਵਾਨੀਜ਼, ਵੇਅਰ ਟੇਸਟ ਮੈਟਰਸ।
2: ਗੁਰੂ ਮਾਠ ਕਿਚਨ ਵੇਅਰ ਹੋਵੇ ਜਾਂ ਫਿਰ ਪੂਜਾ ਆਈਟਮਸ ਜਿਵੇਂ ਕਿ ਰੁਮਾਲਾ ਸਾਹਿਬ, ਕਿਰਪਾਨਾ, ਸ੍ਰੀ ਸਾਹਿਬ, ਕਛੇਰਾ, ਕੜੇ, ਸਰਬ ਲੋਦੇ ਭਾਂਡੇ, ਗੁਰੂ ਸਾਹਿਬ ਦੇ ਹਰ ਸਾਈਜ਼ ਦੇ ਫੋਟੋ ਫਰੇਮ, ਮੰਦਿਰ, ਮੰਜੇ, ਕੁੰਡੇ, ਚੱਕਲੇ ਵੇਲਨੇ, ਨਿਊਜ਼ੀਲੈਂਡ ਸਰਟੀਫਾਈਡ ਚੁੱਲ੍ਹੇ, ਮਲਮਲ ਦੁਪੱਟੇ, ਰਿਟੇਲ ਤੇ ਹੋਲਸੇਲ, ਸਭ ਕੁਝ ਇੱਕੋ ਛੱਤ ਥੱਲੇ। ਗੁਰੂ ਮਾਠ, 1542158 ਕੋਲਮਾ ਰੋਡ, ਪਾਪਾ ਟੋਇਟੋਏ। ਕਾਲ 0927722286 ਔਰ ਵਟਸਐਪ 0223172134 ਔਰ ਵਿਜ਼ਿਟ gurumaath.co.nz। ਨੈਸ਼ਨਵਾਈਡ ਸ਼ਿਪਿੰਗ ਅਵੇਲੇਬਲ।
3: ਯੈਸ, ਮੈਂ ਜਿੱਤ ਗਿਆ।
4: ਵਾਹ ਬੇਟਾ, ਫੋਨ ਤੇ ਤਾਂ ਬਹੁਤ ਫਾਸਟ ਹੈ, ਪਰ ਦੱਸ 18+7+13 ਇਹੀ ਤਾਂ ਮੁਸ਼ਕਲ ਹੈ। ਸਕਰੀਨ ਤੋਂ ਅੱਖ ਨਹੀਂ ਹਟਦੀ, ਪਰ ਪੜ੍ਹਾਈ ਵੇਲੇ ਧਿਆਨ ਨਹੀਂ ਟਿਕਦਾ।
5: ਸਾਡਾ ਵੀ ਇਹੀ ਹਾਲ ਸੀ, ਫਿਰ ਅਸੀਂ SIP ਅਬੈਕਸ ਜੁਆਇਨ ਕਰਵਾਇਆ। ਬੇਟਾ ਦੱਸ, 24+58+93+76
4: ਵਾਹ, ਇੰਨੀ ਛੇਤੀ!
6: SIP ਅਬੈਕਸ ਨਾਲ ਬੱਚਿਆਂ ਦਾ ਫੋਕਸ, ਕੰਸੈਂਟ੍ਰੇਸ਼ਨ ਤੇ ਮੈਂਟਲ ਮੈਥ ਸਪੀਡ ਸਟਰੋਂਗ ਹੁੰਦਾ ਹੈ। ਪਾਪਾ ਟੋਇਟੋਏ ਵਿੱਚ SIP ਅਬੈਕਸ ਦਾ 10ਵਾਂ ਨਿਊਜ਼ੀਲੈਂਡ ਸੈਂਟਰ ਖੁੱਲ ਰਿਹਾ ਹੈ। ਫ੍ਰੀ ਟ੍ਰਾਇਲ ਕਲਾਸਿਸ 2-3 ਮਈ 2026। ਕਾਲ ਕਰੋ 0997779967। ਨੰਬਰ ਇੱਕ ਵਾਰ ਫਿਰ ਤੋਂ ਨੋਟ ਕਰੋ 0997779967। ਫੋਨ ਤੋਂ ਦੂਰ, SIP ਅਬੈਕਸ ਜ਼ਰੂਰ।
7: ਰੇਡੀਓ ਸਪਾਈਸ ਦੀਆਂ ਘੜੀਆਂ ਤੇ ਸਵੇਰ ਦੇ 8 ਵੱਜ ਚੁੱਕੇ ਨੇ। ਰੇਡੀਓ ਸਪਾਈਸ ਟਾਈਮ ਚੈੱਕ ਪ੍ਰਾਊਡਲੀ ਸਪੋਰਟਡ ਬਾਏ ਇੰਡੋ ਸਪਾਈਸ ਵਰਲਡ, 12E ਕੋਇਨੋਈ ਰੋਡ, ਪਾਪਾ ਟੋਇਟੋਏ, ਜਿੱਥੇ ਤੁਸੀਂ ਘਰ ਦੀ ਹਰ ਤਰ੍ਹਾਂ ਦੀ ਗਰੋਸਰੀ ਲੈ ਸਕਦੇ ਹੋ ਅਤੇ ਮਨੀ ਗ੍ਰਾਮ ਰਾਹੀਂ ਦੁਨੀਆ ਵਿੱਚ ਕਿਤੇ ਵੀ ਪੈਸੇ ਭੇਜ ਸਕਦੇ ਹੋ ਤੇ ਮੰਗਵਾ ਸਕਦੇ ਹੋ। ਫੋਨ 09277 6007।
8: ਸਤਿ ਸ਼੍ਰੀ ਅਕਾਲ ਜੀ, ਰਣਜੀਤ ਬਾਵਾ ਵੱਲੋਂ ਫੋਕ ਸਟਾਰ ਨਿਊਜ਼ੀਲੈਂਡ ਟੂਰ।

0: ਸਾਡਾ ਪਹਿਲਾ ਸ਼ੋਅ ਹੈ ਜੀ 9 ਮਈ ਨੂੰ ਡਿਊ ਡ੍ਰੌਪ ਸੈਂਟਰ ਆਕਲੈਂਡ। ਸੋ ਅਸੀਂ ਆ ਰਹੇ ਹਾਂ ਪਰਫੋਰਮ ਕਰਨ, ਤੁਸੀਂ ਆਪਣੀਆਂ ਟਿਕਟਸ ਲਓ ਔਰ ਪਰਿਵਾਰਾਂ ਨਾਲ ਆਉਣਾ। ਇੱਕ ਬਹੁਤ ਖੂਬਸੂਰਤ ਸ਼ੋਅ ਹੋਊਗਾ, ਤੁਹਾਨੂੰ ਬਹੁਤ ਕਮਾਲ ਦੇ ਗੀਤ ਸੁਣਾਵਾਂਗੇ ਔਰ ਰਲ ਮਿਲ ਕੇ ਤੇ ਰੌਣਕ ਮੇਲੇ ਲਾਵਾਂਗੇ।
1: ਗੜਾ ਪਾਊਗਾ ਹੈਵੀ ਵੇਟ ਪੱਲੀਏ ਦੀ ਹੱਥ ਮਾਰ ਕੇ ਪੱਟਾ ਦੇ।
2: ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਹਰਭਜਨ ਮਾਨ। ਤੁਸੀਂ ਸੁਣ ਰਹੇ ਹੋ ਸੱਜਰੀ ਸਵੇਰ ਸੁਰਿੰਦਰ ਗਰਚਾ ਦੇ ਨਾਲ।
3: ਧੋਣੀਏ ਨੀ ਕਿੱਥੇ ਗਵਾਈਏ।
4: ਬਿਲਕੁਲ ਜੀ, ਔਰ ਲੇਟੈਸਟ ਸੌਂਗ ਰਿਲੀਜ਼ ਹੋਇਆ ਰਣਜੀਤ ਬਾਵਾ ਦਾ, ਔਰ ਇਸੇ ਹੀ ਗੀਤ ਨੂੰ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਉਮੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਇੰਜੋਏ ਕਰੋਗੇ। ਔਰ ਵੈਸੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀਆਂ ਕੁਝ ਫਰਮਾਇਸ਼ਾਂ ਵੀ ਜ਼ਰੂਰ ਪੂਰੀਆਂ ਕਰਾਂਗੇ ਜੋ ਸਾਡੇ ਤੱਕ ਪਹੁੰਚੀਆਂ ਨੇ। ਵੈਸੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਨਫੋਰਮੇਸ਼ਨ ਤੁਹਾਡੇ ਕੋਲ ਹੋਵੇ ਕਮਿਊਨਿਟੀ ਰਿਲੇਟਡ, ਤਾਂ ਜ਼ਰੂਰ ਤੁਸੀਂ ਸਾਡੇ ਨਾਲ ਕੋਂਟੈਕਟ ਕਰ ਸਕਦੇ ਹੋ। ਰਣਜੀਤ ਬਾਵਾ ਲਾਈਵ ਕੌਨਸਰਟ ਡਿਊ ਡ੍ਰੌਪ ਈਵੈਂਟ ਸੈਂਟਰ ਦੇ ਵਿੱਚ ਸੈਟਰਡੇ ਸ਼ਨੀਵਾਰ ਦੀ ਖੂਬਸੂਰਤ ਸ਼ਾਮ 9th of May ਤੁਸੀਂ ਇਸ ਦਿਨ ਟਿਕਟ ਲੈ ਕੇ ਪਹੁੰਚਣਾ ਹੈ ਮੈਨਿਕਾਓ ਡਿਊ ਡ੍ਰੌਪ ਸੈਂਟਰ ਦੇ ਵਿੱਚ। ਲੇਟੈਸਟ ਗੀਤ ਹੈ ਜੀ ਮਾਈ ਰੂਟਸ।

0: बस फेसबुक इंस्टा ते रील्स देखी जाओ, इंश्योरेंस ना करायो।
1: ओ डार्लिंग फिकर नॉट, आपा आज ही जाना इंस्टाश्योर। इंस्टाश्योर फाइनेंशियल सॉल्यूशंस, ट्रस्टेड फाइनेंशियल एडवाइजर डीलिंग इन ऑल काइंड ऑफ पर्सनल इंश्योरेंस सर्विसेज,
0: लाइफ, मेडिकल, ट्रॉमा, आईपी एटसेट्रा फ्रॉम इयर्स। इफ यू आर टायर्ड ऑफ ओवरपेइंग योर एग्जिस्टिंग इंश्योरेंस और लुकिंग फॉर बेस्ट ऑप्शन, गेट इन टच टुडे। कॉल 6422-698-7837। इंस्टाश्योर फाइनेंशियल सॉल्यूशंस लिमिटेड।
2: हजारा सपने पर इमिग्रेशन का रास्ता मुश्किल,
3: मिलेनियल्स इमिग्रेशन एनजेड नाल सब कुछ आसान।
2: स्टूडेंट वीजा, वर्क वीजा, रेसिडेंस, सही राह ते सही सलाह। लाइसेंस इमिग्रेशन एडवाइजर अनीश राणा ते सौम्या मलिक,
3: तुहाडे भविष्य लई भरोसे योग नाम। अनीश राणा एंड सौम्या मलिक, लाइसेंस इमिग्रेशन एडवाइजर। कॉल करो 02108531295 या 02252808084
2: और विजिट 1 पोलन स्ट्रीट, ग्रे लेन, ऑकलैंड।
3: मिलेनियल्स इमिग्रेशन एनजेड, ਸਾਡੇ ਸੁਪਨੇ ਸਾਡੀ ਜ਼ਿੰਮੇਵਾਰੀ।
4: ਮਦਰਸ ਡੇ ਦੇ ਖਾਸ ਮੌਕੇ ਤੇ ਗਲਿਟਰ ਜੁਐਲਰਸ ਨੇ ਲਗਾ ਦਿੱਤੀ ਹੈ ਸੇਲ, ਤੇ ਤੁਹਾਡੇ ਲਈ ਲੈ ਆਏ ਨੇ ਸ਼ਾਨਦਾਰ ਸਪੈਸ਼ਲਸ। 22 ਕੈਰੇਟ ਗੋਲਡ ਜੁਐਲਰੀ, ਡਾਇਮੰਡ ਜੁਐਲਰੀ ਅਤੇ ਸਿਲਵਰ ਜੁਐਲਰੀ ਦੇ ਉੱਤੇ ਬਹੁਤ ਸਾਰੇ ਸਪੈਸ਼ਲਸ। ਗਲਿਟਰ ਜੁਐਲਰਸ ਜੋ ਕਿ 2x216 ਗ੍ਰੇਟ ਸਾਊਥ ਰੋਡ ਮੈਨਰੇਵਾ ਦੇ ਵਿੱਚ ਸਥਿਤ ਨੇ, ਹਰ ਰੋਜ਼ ਸਵੇਰੇ 10 ਵਜੇ ਤੋਂ ਲੈ ਕੇ 5:30 ਵਜੇ ਤੱਕ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦੇ ਨੇ। ਨੈਕਸਟ ਟੂ SB ਬੈਂਕ, ਫੋਨ 02244000 ਤੇ। ਨਾ ਫੇਸਬੁੱਕ ਨਾ ਟਵਿੱਟਰ, ਹੁਣ ਯਾਦ ਰੱਖੋ ਸਿਰਫ ਔਰ ਸਿਰਫ ਗਲਿਟਰ।
5: ਤੁਹਾਨੂੰ ਪਤਾ ਹੈ ਕਿ ਤੁਸੀਂ ਖਬਰਾਂ ਸੁਣਦੇ ਹੋ 8 ਵਜੇ ਤੋਂ ਲੈ ਕੇ 9 ਵਜੇ ਤੱਕ ਖਬਰਸਾਰ, ਯਾਨੀ ਕਿ ਖਬਰਾਂ ਦਾ ਸਿਲਸਿਲਾ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ, ਜਿਸ ਵਿੱਚ ਭਾਰਤ ਪੰਜਾਬ ਦੀਆਂ ਖਬਰਾਂ, ਦੇਸ਼ ਵਿਦੇਸ਼ ਦੀਆਂ ਔਰ ਲੋਕਲ ਨਿਊਜ਼ੀਲੈਂਡ ਦੀਆਂ ਕੁਝ ਅਪਡੇਟਸ ਆ। ਪੰਜਾਬ ਦੀਆਂ ਜੋ ਖਬਰਾਂ ਨੇ, ਡੇਰਾ ਬਿਆਸ, ਰਾਸ਼ਟਰਪਤੀ ਵੱਲੋਂ ਡੇਰਾ ਬਿਆਸ ਨੂੰ ਰਾਹਤ ਮਿਲੀ ਹੈ, ਕਾਫੀ ਵੱਡੀ ਰਾਹਤ ਮਿਲੀ ਹੈ। ਪਿਛਲੇ ਦਿਨੀ ਕਾਫੀ ਚਰਚਾ ਦੇ ਵਿੱਚ ਸੀ ਜਦੋਂ ਨਾਭਾ ਦੇ ਰੋਇਲ ਸਟਾਰ, ਯਾਨੀ ਕਿ ਇੱਕ ਲੜਕਾ ਜੋ ਜਿਸ ਨੂੰ ਸੁਪਨੇ ਦੇ ਵਿੱਚ ਆਇਆ ਕਿ ਮੈਂ ਤਾਂ ਰੋਇਲ ਫੈਮਿਲੀ ਦੇ ਵਿੱਚੋਂ ਹਾਂ, ਮੈਂ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਹਾਂ, ਮੇਰੇ ਪੁਰਖੇ ਜਿਹੜੇ ਆ ਉਹ ਰਾਜੇ ਮਹਾਰਾਜੇ ਸੀ, ਤੋ ਉਹਨਾਂ ਨੂੰ ਹੁਣ ਜਾਗਿਆ ਕਿ ਨਹੀਂ ਸਾਨੂੰ ਆਪਣੀ ਰਿਆਸਤ ਸਾਂਭਣੀ ਪੈਣੀ ਹੈ। ਤੋ ਉਸ ਦੇ ਵਿੱਚ ਸਭ ਤੋਂ ਮੋਹਰੀ ਸੀ ਡੇਰਾ ਬਿਆਸ ਦੇ, ਬਿਲਕੁਲ ਜੀ। ਸੋ ਇਹਨਾਂ ਦੇ ਖਾਸ ਜਿਹੜੇ ਹੈ ਮੇਨ ਪ੍ਰਧਾਨ ਜੋ ਹੈ, ਬਿਲਕੁਲ, ਸੋ ਉਹਨਾਂ ਨੂੰ ਅਗਰ ਸ਼ਾਮਿਲ ਕੀਤਾ ਜਾਵੇ ਤਾਂ ਉਸ ਇਸ ਦੇ ਵਿੱਚ, ਮਤਲਬ ਇਹ ਸਾਰੇ ਕਾਂਡ ਦੇ ਵਿੱਚ ਸ਼ਾਮਿਲ ਸੀ। ਔਰ ਹੁਣ ਰਾਸ਼ਟਰਪਤੀ ਵੱਲੋਂ ਇਹਨਾਂ ਨੂੰ ਵੱਡੀ ਰਾਹਤ ਮਿਲ ਗਈ, ਕਿਉਂਕਿ ਆਪਣੇ ਨਾਮ ਜ਼ਮੀਨ ਕਰਵਾਉਣ ਵਾਸਤੇ ਇਹਨਾਂ ਨੇ ਰਾਸ਼ਟਰਪਤੀ ਕੋਲ, ਭਾਰਤ ਦੇ ਰਾਸ਼ਟਰਪਤੀ ਕੋਲ ਗੁਹਾਰ ਲਗਾਈ ਕਿ ਹਿਮਾਚਲ ਦੇ ਵਿੱਚ, ਕਿਉਂਕਿ ਬੈਨ ਹੈ, ਕੋਈ ਵੀ ਪੰਜਾਬ ਦਾ, ਪੰਜਾਬ ਨਾਲ ਰਿਲੇਟਡ ਜਾਂ ਆਊਟ ਆਫ ਸਟੇਟ ਕੋਈ ਵੀ ਬੰਦਾ ਜਿਹੜਾ ਹੈ ਉਹ ਨਹੀਂ ਲੈ ਸਕਦਾ, ਜ਼ਮੀਨ ਆਪਣੇ ਨਾਮ ਨਹੀਂ ਕਰਵਾ ਸਕਦਾ। ਰਾਧਾ ਸਵਾਮੀ ਸਤਸੰਗ ਡੇਰਾ ਬਿਆਸ ਨੂੰ ਹੁਣ ਲੈਂਡ ਸੀਲਿੰਗ ਐਕਟ ਤੋਂ ਛੋਟ ਮਿਲ ਗਈ ਹੈ। ਭਾਰਤ ਦੇ ਰਾਸ਼ਟਰਪਤੀ ਨੇ ਬਕਾਇਦਾ ਇਹ ਬਿੱਲ ਪਾਸ ਕਰਕੇ ਉਹਨਾਂ ਨੂੰ ਮਨਜ਼ੂਰੀ ਦੇ ਦਿੱਤੀ ਆ। ਸੋ ਹੁਣ ਉੱਥੇ ਜ਼ਮੀਨ ਖਰੀਦ ਸਕਦੇ ਆ, ਖਰੀਦ ਕੇ ਆਪਣੇ ਨਾਮ ਟ੍ਰਾਂਸਫਰ ਵੀ ਕਰਵਾ ਸਕਦੇ ਆ। ਸੋ ਸਾਰੀਆਂ ਹੀ ਧਾਰਮਿਕ ਅਤੇ ਆਧਮਿਕ ਜੋ ਅਧਿਆਤਮਕ ਜੋ ਸੰਸਥਾਵਾਂ ਨੇ 30 ਏਕੜ ਤੱਕ ਜ਼ਮੀਨ ਆਪਣੇ ਨਾਮ ਕਰਵਾ ਸਕਦੀਆਂ ਨੇ। ਧਾਰਮਿਕ ਸੰਸਥਾਵਾਂ ਦੇ ਨਾਲ ਜੁੜਿਆ ਇਹ ਸਭ ਤੋਂ ਵੱਡਾ ਅਹਿਮ ਫੈਸਲਾ ਜਿਹੜਾ ਮੰਨਿਆ ਜਾਏਗਾ। ਹੁਣ ਦੇਖਣਾ ਹੈ ਕਿ ਮਤਲਬ ਫਿਰ ਆਮ ਇਨਸਾਨ ਕਿਉਂ ਨਹੀਂ ਉੱਥੇ ਜ਼ਮੀਨ ਖਰੀਦ ਸਕਦਾ, ਸਿਰਫ ਧਾਰਮਿਕ ਸੰਸਥਾਵਾਂ ਨੂੰ ਇਹ ਅਧਿਕਾਰ ਕਿਉਂ ਹੈ, ਆਮ ਇਨਸਾਨ ਕਿਉਂ ਨਹੀਂ ਲੈ ਸਕਦਾ? ਜੇ ਹਿਮਾਚਲ ਦੇ ਪੰਜਾਬ ਜਾ ਕੇ ਜ਼ਮੀਨ ਖਰੀਦ ਸਕਦੇ, ਬਿਜ਼ਨਸ ਲੈ ਸਕਦੇ ਆ, ਘਰ ਖਰੀਦ ਸਕਦੇ ਆ, ਜ਼ਮੀਨਾਂ ਖਰੀਦ ਸਕਦੇ ਆ, ਤਾਂ ਫਿਰ ਹਿਮਾਚਲ ਦੇ ਵਿੱਚ ਜਾ ਕੇ ਪੰਜਾਬ ਦਾ ਆਮ ਇਨਸਾਨ, ਆਮ ਆਦਮੀ ਕਿਉਂ ਨਹੀਂ ਉੱਥੇ ਜਾ ਕੇ ਜ਼ਮੀਨਾਂ ਖਰੀਦ ਸਕਦਾ? ਫਿਲਹਾਲ ਧਾਰਮਿਕ ਸੰਸਥਾਵਾਂ ਨੂੰ ਰਾਸ਼ਟਰਪਤੀ ਵੱਲੋਂ ਇਹ ਛੋਟ ਮਿਲ ਗਈ ਹੈ। ਲੇਟੈਸਟ ਗੀਤ ਔਰ ਬਾਕੀ ਲੇਟੈਸਟ ਗੀਤਾਂ ਦੇ ਨਾਲ ਨਾਲ ਕੁਝ ਪੰਜਾਬੀ ਪੁਰਾਣੇ ਗੀਤਾਂ ਦਾ ਸਿਲਸਿਲਾ ਵੀ ਇਸ ਪ੍ਰੋਗਰਾਮ ਦੇ ਦੌਰਾਨ ਹੋਏਗਾ। ਤੁਹਾਡੇ ਕੋਲ ਕਿਸੇ ਵੀ ਤਰ੍ਹਾਂ ਦੀ ਹੋਰ ਇਨਫੋਰਮੇਸ਼ਨ ਹੋਵੇ ਤਾਂ ਤੁਸੀਂ ਜ਼ਰੂਰ ਸਾਂਝੀ ਕਰ ਸਕਦੇ ਹੋ।

ਠੀਕ 8:30 ਵਜੇ ਸਾਡੇ ਨਾਲ ਨਵਤੇਜ ਰੰਧਾਵਾ ਜੀ ਲੇਟੈਸਟ ਅੱਜ ਦੀਆਂ ਅਪਡੇਟਸ ਲੈ ਕੇ ਹਾਜ਼ਰ ਹੋ ਜਾਣਗੇ। ਅੱਜ ਦੀ ਲਾਈਵ ਸਟ੍ਰੀਮ ਯਾਰਡ ਸ਼ੋਅ ਦੇ ਵਿੱਚ ਪਰਮਿੰਦਰ ਸਿੰਘ ਪਾਪਾ ਟੋਈਟੋਈ ਵੀ ਹਾਜ਼ਰ ਹੋਣਗੇ 9 ਵਜੇ ਦੇ ਟਾਈਮ ਚੈੱਕ ਤੋਂ ਬਾਅਦ, ਔਰ ਜਿਸ ਵਿੱਚ ਗੱਲਬਾਤ ਚੱਲੇਗੀ ਨਿਊਜ਼ੀਲੈਂਡ ਅਤੇ ਪੰਜਾਬ ਦੇ ਮੁੱਦਿਆਂ ਦੇ ਉੱਪਰ। ਪੰਜਾਬ ਦੀ ਗੱਲਬਾਤ ਜਿੱਥੇ ਚੱਲਦੀ ਆ ਉੱਥੇ ਹੀ, ਜਿੱਥੇ ਸਾਡੇ ਦੁਨੀਆਂ ਦੇ ਵਿੱਚ ਪੰਜਾਬ ਵਸਿਆ ਹੁੰਦਾ, ਅਸੀਂ ਉਸ ਜਗ੍ਹਾ ਦੀ, ਚਾਹੇ ਕੈਨੇਡਾ ਦੇ ਵਿੱਚ ਹੋਵੋ, ਚਾਹੇ ਨਿਊਜ਼ੀਲੈਂਡ, ਆਸਟ੍ਰੇਲੀਆ, ਅਮਰੀਕਾ ਅਤੇ ਹੋਰ ਕਈ ਦੇਸ਼ਾਂ ਦੇ ਵਿੱਚ ਜਿੱਥੇ ਅਸੀਂ ਖੁਦ ਜਾ ਕੇ ਪੰਜਾਬੀਆਂ ਨੇ ਪੰਜਾਬ ਬਣਾਇਆ ਹੈ, ਛੋਟਾ ਪੰਜਾਬ, ਸੇ ਅਸੀਂ ਉਸ ਦੀ ਵੀ ਗੱਲ ਕਰਦੇ ਹਾਂ, ਉਸ ਦਾ ਵੀ ਜ਼ਿਕਰ ਕਰਦੇ ਹਾਂ। ਖੈਰ ਚਲੋ, ਇਹ ਤਾਂ ਹੈ ਪੰਜਾਬ ਦੀ ਗੱਲ ਹੋਈ ਹੈ, ਖਬਰਾਂ ਦੀ ਗੱਲ ਹੋ ਰਹੀ ਹੈ, ਤਾਂ ਸਾਡੇ ਕੁਛ ਲਿਸਨਰਸ ਜੁੜੇ ਹੋਏ ਨੇ, ਉਹਨਾਂ ਨੂੰ ਵੀ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਔਰ ਸਾਡੇ ਨਾਲ ਨੇਪੀਅਰ ਤੋਂ ਰਾਮ ਚੌਧਰੀ ਜੀ ਸ਼ਾਮਿਲ ਹੈ, ਇਹਨਾਂ ਨੂੰ ਵੀ ਨਮਸਕਾਰ, ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਰਾਮ ਚੌਧਰੀ ਜੀ ਨੇਪੀਅਰ ਤੋਂ ਹੈ, ਕੁਲਵੰਤ ਸਿੰਘ ਜੀ ਫਲੈਟਬੁਸ਼ ਤੋਂ ਹੈ, ਇਹਨਾਂ ਨੇ ਵੀ ਆਪਣਾ ਖਾਸ ਜਿਹੜਾ ਹੈ ਮੈਸੇਜ ਸਾਡੇ ਤੱਕ ਪਹੁੰਚਾਇਆ ਹੈ। ਔਰ ਦੂਸਰੇ ਪਾਸੇ ਅਸੀਂ ਸ਼ਾਮਿਲ ਕਰਨਾ ਚਾਹਾਂਗੇ ਪ੍ਰੋਗਰਾਮ ਦੇ ਵਿੱਚ ਬੈਂਸ ਜੀ ਹੈ, ਇਹਨਾਂ ਦਾ ਵੀ ਸਵਾਗਤ ਕਰਦੇ ਹਾਂ। ਸੋ ਬਾਕੀ ਸਾਡੇ ਲਿਸਨਰ ਜਿਹੜੇ ਆ ਖਬਰਾਂ ਦਾ ਵੀ ਇੰਤਜ਼ਾਰ ਕਰ ਰਹੇ, ਤਾਂ ਖਬਰਾਂ ਜਿਹੜੀਆਂ ਨੇ, ਇੱਕ ਬ੍ਰਾਜ਼ੀਲ ਦੇ ਸ਼ਹਿਰ ਬੇਲੇ ਹੋਰੀਜ਼ੈਟੋ ਸ਼ਹਿਰ ਤੋਂ ਕਾਫੀ ਹੈਰਾਨ ਕਰਨ ਵਾਲੀ ਔਰ ਖਾਸ ਕਰਕੇ ਦੁਖਦਾਈ ਖਬਰ ਹੈ, ਜਿੱਥੇ ਇੱਕ ਛੋਟਾ ਜਿਹਾ ਜਹਾਜ਼ ਅਚਾਨਕ ਇੱਕ ਰਿਹਾਇਸ਼ੀ ਇਮਾਰਤ ਦੇ ਵਿੱਚ ਟਕਰਾਉਣ ਤੋਂ ਬਾਅਦ ਕ੍ਰੈਸ਼ ਹੋ ਜਾਂਦਾ ਹੈ। ਔਰ ਇਹ ਇੰਸੀਡੈਂਟ ਮੰਡੇ ਮੋਰਨਿੰਗ ਵਾਪਰਦਾ ਹੈ, ਕ੍ਰੈਸ਼ ਹੋਣ ਤੋਂ ਤੁਰੰਤ ਬਾਅਦ ਉੱਥੇ ਐਂਬੂਲੈਂਸ ਵਗੈਰਾ, ਫਾਇਰ ਬ੍ਰਿਗੇਡਸ ਦਾ ਕੰਮ ਸ਼ੁਰੂ ਹੋ ਜਾਂਦਾ। ਰਿਪੋਰਟਸ ਦੇ ਮੁਤਾਬਿਕ ਜਹਾਜ਼ ਦੇ ਵਿੱਚ ਸਵਾਰ ਪਾਇਲਟ ਅਤੇ ਉਹਨਾਂ ਦੇ ਕੋ ਪਾਇਲਟ ਜੋ ਹੈ, ਉਹਨਾਂ ਦੀ ਮੌਕੇ 'ਤੇ ਹੀ ਡੈਥ ਹੋ ਗਈ, ਬਾਕੀ ਜਿਹੜੇ 3 ਪੈਸੈਂਜਰ ਕਾਫੀ ਸੀਰੀਅਸ ਰੂਪ ਦੇ ਵਿੱਚ ਜ਼ਖਮੀ ਹੈ। ਔਰ ਅਗਰ ਜਿਹੜੀ ਬਿਲਡਿੰਗ ਦੇ ਵਿੱਚ ਕੁਛ ਲੋਕ ਸੀ, ਸੋ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹੋਸਪਿਟਲ ਦੇ ਵਿੱਚ ਐਡਮਿਟ ਕਰਵਾਇਆ ਗਿਆ ਹੈ। ਇਸ ਤਰ੍ਹਾਂ ਦੀਆਂ ਜੋ ਖਬਰਾਂ ਹੁੰਦੀਆਂ ਨੇ, ਤੁਹਾਨੂੰ ਪਤਾ ਹੀ ਹੈ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਖਬਰਾਂ, ਜਹਾਜ਼ ਜਾਂ ਫਿਰ ਹਾਦਸੇ ਹੋ ਜਾਂਦੇ ਆ, ਦੁਨੀਆ ਦੀ ਟੈਕਨੀਕਲ ਪ੍ਰੋਬਲਮ ਆ ਜਾਂਦੀ ਹੈ, ਕਿਉਂਕਿ ਜੋ ਚੀਜ਼ਾਂ ਇਨਸਾਨ ਨੇ ਖੁਦ, ਚਾਹੇ ਕਿਸੇ ਵੀ ਆਪਾਂ ਗੱਲ ਕਰੀਏ, ਕੰਪਿਊਟਰ ਦੀ, ਕੰਪਿਊਟਰ ਬਣਾ ਲਿਆ ਅਤੇ ਹੋਰ ਇਸ ਤਰ੍ਹਾਂ ਦੀਆਂ ਇਲੈਕਟ੍ਰੋਨਿਕ ਡਿਵਾਈਸਿਸ ਬਣਾਈਆਂ ਨੇ, ਸੋ ਇਨਸਾਨ ਨੇ ਖੁਦ ਬਣਾਇਆ, ਸੋ ਜਿਹੜੀਆਂ ਚੀਜ਼ ਖੁਦ ਬਣਾਈ ਹੈ ਉਹਦੇ ਵਿੱਚ ਵੀ ਖਰਾਬੀ ਆ ਜਾਂਦੀ ਹੈ, ਜੋ ਉਸ ਪਰਮਾਤਮਾ ਨੇ ਕੋਈ ਚੀਜ਼ ਬਣਾਈ ਹੈ ਉਸ ਦੇ ਵਿੱਚ ਵੀ ਖਰਾਬੀ ਆ ਹੀ ਜਾਂਦੀ ਹੈ। ਤੋ ਬਾਕੀ ਉਹ ਜੋ ਚਲਾਉਂਦਾ ਹੈ ਨਾ, ਇਹ ਸਾਰੀ ਨੇਚਰ, ਕੁਦਰਤ ਚਲਾਉਂਦਾ ਹੈ, ਸੋ ਉਹ ਉਹਦੇ ਹੱਥ ਵੱਸ ਹੁੰਦੀ ਹੈ, ਲੇਕਿਨ ਕਈ ਵਾਰੀ ਇਨਸਾਨ ਦੇ ਜੋ ਹੱਥ ਵੱਸ ਹੁੰਦੀ ਆ ਉਸਨੂੰ ਇਨਸਾਨ ਇਗਨੋਰ ਕਰ ਦਿੰਦਾ, ਜਦੋਂ ਇਗਨੋਰ ਕਰਦੇ ਹਾਂ, ਗਲਤੀਆਂ ਕਰਦੇ ਹਾਂ, ਅਤੇ ਫਿਰ ਇੱਦਾਂ ਦੇ ਹਾਦਸੇ ਹੋ ਗੁਜ਼ਰਦੇ ਆ।

0: ਕੀ ਤੁਸੀਂ ਆਪਣੇ ਆਰਥਿਕ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਤਿਆਰ ਹੋ? ਕੈਪੀਟਲ ਫਾਈਨਾਂਸ ਲਿਮਿਟਿਡ ਤੁਹਾਡੇ ਸੁਪਨੇ ਪੂਰੇ ਕਰਨ ਲਈ ਹਾਜ਼ਰ ਹੈ।
1: ਤੁਹਾਡਾ ਸੁਪਨਾ ਘਰ ਖਰੀਦਣਾ ਹੋਵੇ ਜਾਂ ਕੋਈ ਇਨਵੈਸਟਮੈਂਟ ਪ੍ਰਾਪਰਟੀ, ਚਾਹੇ ਤੁਹਾਡੇ ਕਾਰੋਬਾਰ ਲਈ ਹੋਵੇ, ਤਾਂ ਸਾਡੀ ਟੀਮ ਤੁਹਾਡੇ ਲਈ ਹਾਜ਼ਰ ਹੈ। 25 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਸਾਡੀ ਮਾਹਰ ਟੀਮ ਹਰ ਕਦਮ ਤੇ ਤੁਹਾਡੀ ਮਦਦ ਕਰਨ ਲਈ ਸਮਰਪਿਤ ਹੈ।
0: ਵਿਜ਼ਿਟ ਕਰੋ capitalfinance.nz ਤੇ
1: ਜਾਂ ਫਿਰ ਅੱਜ ਹੀ ਸਾਨੂੰ ਕਾਲ ਕਰੋ 0800-626-685 0800-626-685।
0: ਕੈਪੀਟਲ ਫਾਈਨਾਂਸ ਲਿਮਿਟਿਡ, ਜਿੱਥੇ ਤੁਹਾਡਾ ਭਵਿੱਖ ਸ਼ੁਰੂ ਹੁੰਦਾ ਹੈ।
2: ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਰਾਤ ਨੂੰ ਨੀਂਦ ਨਹੀਂ ਆਉਂਦੀ ਸੀ, ਫਿਰ ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼ ਲਿਮਿਟਿਡ ਵਾਲਿਆਂ ਨੇ ਫਾਈਲ ਹੈਂਡਲ ਕੀਤੀ, ਹਰ ਸਟੈਪ ਸਮਝਾਇਆ। ਅੱਜ ਨਿਊਜ਼ੀਲੈਂਡ 'ਚ ਜੌਬ ਹੈ, ਫੈਮਿਲੀ ਵੀ ਮੇਰੇ ਨਾਲ ਹੈ।
3: ਸਟੂਡੈਂਟ, ਵਰਕ, ਫੈਮਿਲੀ, AEWV ਤੇ ਰੈਜ਼ੀਡੈਂਸ ਵੀਜ਼ਾਜ਼, ਸਵਿਫਟ ਵੀਜ਼ਾ ਐਂਡ ਮਾਈਗ੍ਰੇਸ਼ਨ ਸਰਵਿਸਿਜ਼, ਟਰੰਗਾ ਆਫਿਸ, 150 ਦਾ ਸਟ੍ਰੈਂਡ CBD, ਹੇਸਟਿੰਗਸ ਆਫਿਸ, 309A ਫ੍ਰੈਮਲੀ ਐਵੀਨਿਊ। ਕਾਲ ਸੁਖਜਿੰਦਰ ਸਿੰਘ 0226970651। ਸਭ ਦੇ ਸੁਪਨੇ ਸੱਚ ਕਰਦੇ ਨੇ।
4: ਜ਼ਿੰਦਗੀ ਦਾ ਸੱਚ ਹੈ, ਇੱਕ ਦਿਨ ਹਰ ਕਿਸੇ ਨੂੰ ਇਸ ਦੁਨੀਆ ਤੋਂ ਰੁਖਸਤ ਹੋਣਾ ਹੁੰਦਾ ਹੈ,
5: ਪਰ ਉਸ ਵੇਲੇ ਸਭ ਤੋਂ ਜ਼ਰੂਰੀ ਹੁੰਦਾ ਹੈ ਇੱਜ਼ਤ, ਮਰਿਆਦਾ ਤੇ ਪੂਰੀ ਸੇਵਾ ਦੇ ਨਾਲ ਅੰਤਿਮ ਵਿਦਾਈ।
4: ਆਕਲੈਂਡ ਵਿੱਚ ਸਿੰਗਸ ਫਿਊਨਰਲ ਸਰਵਿਸਿਜ਼ ਲੈ ਕੇ ਆਏ ਨੇ ਪੰਜਾਬੀ ਫਿਊਨਰਲ ਪੈਕੇਜਸ, ਜਿੱਥੇ ਟ੍ਰਾਂਸਫਰ ਤੋਂ ਲੈ ਕੇ ਐਮਬਾਮਿੰਗ, ਲਾਈਵ ਸਟ੍ਰੀਮਿੰਗ, ਕ੍ਰੀਮੇਸ਼ਨ ਤੇ ਡੈਥ ਸਰਟੀਫਿਕੇਟ ਤੱਕ ਸਾਰੀ ਜ਼ਿੰਮੇਵਾਰੀ ਉਹ ਸੰਭਾਲਦੇ ਨੇ। ਟੋਟਲ ਪੈਕੇਜ ਸਿਰਫ $4,299 ਤੋਂ ਸ਼ੁਰੂ।
6: ਹੁਣੇ ਸੰਪਰਕ ਕਰੋ ਸ਼ੈਲਨ ਸਿੰਘ ਨੂੰ
7: 0272-929-776। ਸਿੰਘ ਫਿਊਨਰਲ ਸਰਵਿਸਿਜ਼, ਅੰਤਿਮ ਸਫ਼ਰ ਵਿੱਚ ਪੂਰੀ
8: ਸਿਹਤਮੰਦ ਜੀਵਨ ਲਈ ਮਾਹਰ ਡਾਕਟਰਾਂ ਦੀ ਸਹਾਇਤਾ ਲੋੜੀਂਦੀ ਹੈ। ਹਮੇਸ਼ਾ ਤੁਹਾਡੇ ਨਾਲ ਹੈਮਿਲਟਨ ਲੇਕ ਕਲੀਨਿਕ ਤੋਂ ਪੰਜਾਬੀ ਅਤੇ ਹਿੰਦੀ ਬੋਲਣ ਵਾਲੇ ਡਾਕਟਰਾਂ ਦੀ ਟੀਮ। 5 ਵੱਖ-ਵੱਖ ਕਲੀਨਿਕਾਂ 'ਚ ਸਾਡੀਆਂ ਸੇਵਾਵਾਂ ਉਪਲਬਧ ਨੇ। ਪੈਮਬ੍ਰੋਕ ਸਟ੍ਰੀਟ ਕਲੀਨਿਕ, ਗ੍ਰੇ ਸਟ੍ਰੀਟ ਕਲੀਨਿਕ, ਰੋਡੋਟੂਨਾ ਕਲੀਨਿਕ, ਡਿਸਡੇਲ ਕਲੀਨਿਕ। ਅਪਾਇੰਟਮੈਂਟ ਲਈ ਕਾਲ ਕਰੋ ਡਾਕਟਰ ਦਿਲਾਵਰ ਜਾਂ ਡਾਕਟਰ ਲਖਮਿੰਦਰ ਹੋਰਾਂ ਨੂੰ। ਫੋਨ ਨੰਬਰ 07-839-0092, 07-839-0092।
9: ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਹਰਭਜਨ ਮਾਨ। ਤੁਸੀਂ ਸੁਣ ਰਹੇ ਹੋ ਸੱਜਰੀ ਸਵੇਰ ਸੁਰਿੰਦਰ ਗਰਚਾ ਦੇ ਨਾਲ।

0: ਚਾਰਾ ਉਹ ਸਸਤਾ ਹੈ, ਉਸ ਨੂੰ ਲੈ ਆਮ ਤੌਰ ਦੇ ਉੱਤੇ ਉਸਦਾ ਖਰਚਾ ਖਪਤ ਜਿਹੜੀ ਹੈ ਉਹ ਜਿੱਥੇ ਵੱਡੇ ਪੈਮਾਨੇ ਦੇ ਉੱਤੇ ਹੁੰਦੀ ਹੈ, ਇਹ ਬੜਾ ਇੰਟਰਸਟਿੰਗ ਇੱਕ ਫੈਕਟਰ ਸਾਹਮਣੇ ਆਇਆ ਕਿ ਓਵਰਸੀਜ਼ ਤੋਂ ਲਿਆ ਕੇ ਇੱਥੇ ਉਤਾਰ ਕੇ ਵੀ ਜਿਹੜਾ ਕਿ ਇੰਨਾ ਸਸਤਾ ਜਿਹੜਾ ਉਹ ਕਿਵੇਂ ਚੱਲ ਰਿਹਾ। ਨਾਲ ਦੇ ਨਾਲ ਓਵਰਸੀਜ਼ ਸੰਦੀ ਆਪਾਂ ਜਾਈਏ, ਜ਼ੇਲੈਂਸਕੀ ਨੇ ਕਿਹਾ ਕਿ ਰਸ਼ਾ ਜਿਹੜਾ ਉਹ ਚੁੱਪ ਚਪੀਤੇ ਬੰਬ ਤੇ ਬੰਬ ਸਾਡੇ ਮਾਰੀ ਜਾਂਦਾ, ਸੋ 18 ਲੋਕ ਹੋਰ ਮਾਰੇ ਗਏ ਨੇ। ਵਲਾਦੀਮੀਰ ਜ਼ੇਲੈਂਸਕੀ ਨੇ ਦੱਸਿਆ ਕਿ ਇਹ ਸਟ੍ਰਾਈਕਾਂ ਜਿਹੜੀਆਂ ਸਦਰਨ ਸਿਟੀ ਆਫ ਜ਼ੈਪੋਰੋਜ਼ੀਆ ਦੇ ਵਿੱਚ ਹੋਈਆਂ ਨੇ, ਤੇ ਲੋਕਲ ਗਵਰਨਰ ਜਿਹੜੇ ਨੇ ਇਵਾਨ ਫੈਦਰੋਵ ਉਹਨਾਂ ਨੇ ਇਸ ਦੀ ਪੁਸ਼ਟੀ ਕਰ ਦਿੱਤੀ। ਉਹ ਕਹਿੰਦੇ ਕਿ ਇਹ ਬੜੀ ਹੀਣੀ ਇੱਕ ਕਿਸਮ ਦੀ ਉਹਨਾਂ ਦੇ ਵੱਲੋਂ ਸਟ੍ਰਾਈਕ ਹੈ, ਕਿਉਂਕਿ ਪਰੇਡ ਜਿਹੜੀ ਦੱਸ ਰਹੇ ਸੀਗੇ ਪੈਟਰੀਓਟਿਕ ਪਰੇਡ ਹੋ ਰਹੀ ਸੀ ਜਿੱਥੇ ਉਹਨਾਂ ਨੇ ਬੰਬ ਜਿਹੜੇ ਸਿੱਟੇ ਨੇ। ਉਧਰ ਸੁੰਦਰੀ ਵਰਲਡ ਲੀਡਰ ਸਾਰੇ ਹੱਥ ਜੋੜ ਕੇ ਮਿੰਨਤਾਂ ਕਰਨ ਲੱਗ ਪਏ ਇਰਾਨ ਦੀਆਂ, ਕਹਿੰਦੇ ਭਰਾਵਾਂ ਮੰਨ
1: ਜਾਣਾ
0: ਇਹਨੇ ਮੁੜ ਕੇ ਬੰਬ ਮਾਰੀ ਜਾਣੇ, ਇਹਨੇ ਸਾਨੂੰ ਵੀ ਤੰਗ ਕਰੀ ਜਾਣਾ, ਤੂੰ ਕਹਿ ਦੇ ਇੱਥੇ ਜਾ ਕੇ ਕਿ ਠੀਕ ਹੈ ਮੈਂ ਨਿਊਕਲੀਅਰ ਜਿਹੜਾ ਨੈਟੋ ਦੇ ਨਾਲ ਹੋ ਕੇ ਚੈੱਕ ਕਰਾ ਦਿੰਦਾ, ਪਾਣੀ ਅਸੀਂ ਨਹੀਂ ਤਿਆਰ ਕੀਤਾ ਜ਼ਿਆਦਾ ਗਾੜਾ ਖਾਰਾ, ਸੋ ਐਵੇਂ ਕਦ ਲਈ ਆਪਣਾ ਸਿਰ ਇਹਦੇ ਨਾਲ ਮਾਣ ਡਿਆ ਮੱਥਾ। ਸੋ ਇਸ ਨੂੰ ਲੈ ਕੇ ਵਰਲਡ ਲੀਡਰਸ ਟਿਊਜ਼ਡੇ ਨੂੰ ਸੰਦਰੀ ਤਹਿਰਾਨ ਦੇ ਉੱਤੇ ਪ੍ਰੈਸ਼ਰ ਪਾਉਂਦੇ ਨਜ਼ਰ ਆਏ, ਸਟੇਟ ਆਫ ਹਾਰਮੋਸ ਨੂੰ ਲੈ ਡਿਪਲੋਮੈਸੀ ਜਿਹੜੀ ਆ ਵਾਸ਼ਿੰਗਟਨ ਤੇ ਤਹਿਰਾਨ ਦੇ ਵਿਚਕਾਰ ਕਾਫੀ ਟੁੱਟਦੀ
1: ਜੀ
0: ਨਜ਼ਰ ਆਉਂਦੀ ਦੇਖ ਰਹੀ ਹੈ। ਜਰਮਨ ਚਾਂਸਲਰ ਫੈਡਰਿਕ ਮੇਰਜ਼ ਦਾ ਕਹਿਣਾ ਕਿ ਨੈਗੋਸ਼ੀਏਟਿੰਗ ਟੇਬਲ ਦੇ ਉੱਤੇ ਤਾਂ ਅਸੀਂ ਲਿਆਉਣ ਦੀ ਉਹਨਾਂ ਦੀ ਬੜੀ ਕੋਸ਼ਿਸ਼ ਜਿਹੜੀ ਕਰ ਰਹੇ ਹਾਂ। ਇਸ ਦੇ ਨਾਲ ਨਾਲ ਜਿੱਥੇ ਆਪਾਂ ਦੇਖ ਰਹੇ ਹਾਂ ਖਾਸ ਕਰਕੇ ਕਿ ਨਿਊਜ਼ੀਲੈਂਡ ਨੇ ਆਪਣੀ ਫੰਡਿੰਗ ਕਾਫੀ ਵੱਡੇ ਪੈਮਾਨੇ ਦੇ ਉੱਤੇ ਰਿਸਟੋਰ ਕਰ ਦਿੱਤੀ ਹੈ ਮਿਲੀਅਨਸ ਦੇ ਵਿੱਚ ਪੁਲਿਸ ਬ੍ਰੈਥ ਟੈਸਟਿੰਗ ਨੂੰ ਲੈ ਕੇ
1: ਜੀ।
0: ਸੋ ਜਿੱਥੇ ਯਾਦ ਰਹੇ ਜੁਲਾਈ ਤੋਂ ਸੰਦਰੀ ਆ ਬਹੁਤ ਵੱਡਾ ਕਦਮ ਹੈ ਤੇ ਪਹਿਲਕਦਮੀ ਵਾਲਾ ਕਦਮ ਹੈ। ਡਰੱਗ ਰੈਂਡਮ ਟੈਸਟਿੰਗ ਜਿਹੜੀ ਰੋਕ ਕੇ ਪੁਲਿਸ ਕਰ ਸਕੇਗੀ।
1: ਓਕੇ
0: ਹਾਂਜੀ, ਉਹਨਾਂ ਕੋਲ ਸਾਰੇ ਜਿਹੜੇ ਆ ਹੁਣ ਔਜ਼ਾਰ ਪਹੁੰਚ ਚੁੱਕੇ ਨੇ ਕਿ ਕੁਇਕ ਉਹ ਟੈਸਟਿੰਗ ਜਿਹੜੀ ਹੈ ਉਹ ਕਰ ਸਕੇਗੀ ਕਿ ਤੁਸੀਂ ਡਰੱਗ ਲੈ ਹੋਏ ਨੇ ਜਾਂ ਨਹੀਂ। ਸੋ ਇਸ ਨੂੰ ਲੈ ਕੇ ਬ੍ਰੈਥ ਟੈਸਟਿੰਗ ਲਈ ਬਹੁਤ ਪੈਸੇ ਲੱਗਦੇ ਸਨ, ਉਸ ਦੇ ਲਈ ਵੀ ਫੰਡਿੰਗ ਦੁਬਾਰਾ ਜਿਹੜੀ ਹੈ ਸਰਕਾਰ ਨੇ ਮਿਲੀਅਨਸ ਦੇ ਵਿੱਚ ਸੁੰਦਰ ਜੀ ਕਰਤੀ। 18 ਮਿਲੀਅਨ ਜਿਹੜੇ ਨੇ ਆਥੋਰਾਈਜ਼ ਹੋ ਚੁੱਕੇ ਨੇ ਇੰਡੀਪੈਂਡੈਂਟ ਅਨਾਲਿਸਿਸ ਬ੍ਰੈਥ ਟੈਸਟਿੰਗ ਡਾਟਾ ਜਿਹੜਾ ਉਹਨੂੰ ਲੈ। ਉਧਰ ਐਜੂਕੇਸ਼ਨ ਮਿਨਿਸਟਰ ਕਹਿੰਦੇ ਨੇ ਕਿ ਮੈਨੂੰ ਫੁੱਲ ਬੈਕਿੰਗ ਹੈ, ਨਵਾਂ ਕਰਿਕੁਲਮ ਜਿਹੜਾ ਆ ਸਾਰਾ ਵਰਕ ਕੀਤਾ ਸਾਰੇ ਮੇਰੇ ਨਾਲ ਆ। ਸੋ ਐਰਿਕਾ ਸਟੈਂਫਰਡ ਨੇ ਡਿਫੈਂਡ ਕੀਤੇ ਜੀ ਕਰਿਕੁਲਮ ਰੀਰਾਈਟ, ਉਹ ਕਹਿੰਦੇ ਚਾਹੀਦਾ ਹੀ ਆਪਾਂ ਨੂੰ ਇਹੋ ਆ। ਸੋ ਛੱਡ ਦਿਓ ਗੱਲਾਂ ਕਿ ਆਪਾਂ ਦੁਬਾਰਾ ਵਾਪਸ ਜਿਹੜਾ ਜਾਵਾਂਗੇ। ਤੇ ਉਧਰ ਫੋਰਨ ਮਿਨਿਸਟਰ ਵਿੰਸਟਨ ਪੀਟਰ ਨੇ ਕੰਡੈਮ ਕੀਤੇ ਇਰਾਨ ਦੇ ਅਟੈਕ ਯੂਨਾਈਟਿਡ ਅਰਬ ਐਮੀਰੇਟਸ ਦੇ ਉੱਤੇ, ਪਰ ਅੱਜ ਤੱਕ ਦੀ ਇਹ ਨਹੀਂ ਕੰਡੈਮ ਕੀਤਾ ਉਹਨਾਂ ਨੇ
1: ਜੀ।
0: ਅੱਜ ਤੱਕ ਕਦੀ ਵੀ ਸਾਡੇ ਫੋਰਨ ਮਿਨਿਸਟਰ ਨੇ ਇਹ ਕੰਡੈਮ ਨਹੀਂ ਕੀਤਾ ਕਿ ਇਜ਼ਰਾਈਲ ਨੇ ਗਾਜ਼ਾ ਦੇ ਵਿੱਚ ਤਬਾਹੀਆਂ ਮਚਾਈਆਂ ਤੇ ਨਾਲ ਦੇ ਨਾਲ ਜਿਹੜੇ ਅਟੈਕ ਆਲੇ ਦੁਆਲੇ ਇਰਾਨ ਦੇ ਸਪੋਰਟਰਾਂ ਦੇ ਉੱਤੇ ਜਾਂ ਕਿਤੇ ਹੋਏ ਆ। ਸੋ ਸਿਲੈਕਟਿਵ ਕੰਡੈਮਿੰਗ ਨੂੰ ਲੈ ਕੇ ਉਹਨਾਂ ਦਾ ਵੀ ਕਾਫੀ ਜਿਹੜਾ ਵਿਰੋਧ ਹੁੰਦਾ ਨਜ਼ਰ ਆ ਰਿਹਾ। ਤੇ ਲਾਸਟ ਦੇ ਵਿੱਚ ਸੰਦਰੀ ਆ ਬੜੀ ਇੰਟਰਸਟਿੰਗ ਖ਼ਬਰ ਹੈ, ਜਿਹੜੇ ਫੋਕਸ ਨਿਊਜ਼ ਵਾਲੇ ਨੇ ਜੀ ਅਮਰੀਕਾ ਚ ਬੈਠੇ, ਕਿਉਂਕਿ ਅਮਰੀਕਾ ਦੇ ਵਿੱਚ ਵਰਲਡ ਕੱਪ ਸੋਕਰ ਦਾ ਹੋਣਾ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਕਰਪਸ਼ਨ
1: ਜੀ,
0: ਫੀਫਾ ਵਰਲਡ ਕੱਪ ਦੇ ਜਿਹੜੇ ਪੁਰਾਣੇ ਬੈਠੇ ਮਗਰਮੱਛ ਨੇ 99% ਇਟਾਲੀਅਨ ਤੇ ਗੋਰੇ ਜਿਹੜੇ ਇਸ ਦੇ ਵਿੱਚ ਭਰ ਭਰ ਕੇ ਕੱਫੇ ਤੇ ਬੈਕ ਐਂਡ ਲੈਂਦੇ ਨੇ, ਉਹਨਾਂ ਦਾ ਜਿਹੜਾ ਵਰਲਡ ਕੱਪ ਹੋਣ ਜਾ ਰਿਹਾ ਅਮਰੀਕਾ ਦੇ ਵਿੱਚ ਹੁੰਦੇ ਜੀ, ਉਸ ਦੇ ਵਿੱਚ ਫੋਕਸ ਨਿਊਜ਼ ਵਾਲੇ ਜਿਹੜੇ ਨੇ ਉਹਨਾਂ ਨੇ ਕਿਹਾ ਕਿ ਅਸੀਂ $85,000 ਦੇਵਾਂਗੇ, 85

0: 1000 ਨਿਊਜ਼ੀਲੈਂਡ ਡਾਲਰ ਦਵਾਂਗੇ ਅਸੀਂ ਜਿਹੜਾ ਸਾਰੀਆਂ ਗੇਮਾਂ 104 ਗੇਮਾਂ
1: ਜੀ
0: ਘਰੇ ਬੈਠ ਕੇ ਵਰਲਡ ਕੱਪ ਦੀਆਂ ਦੇਖੇਗਾ ਤੇ ਉਸ ਨੂੰ ਸਾਡੇ ਨਾਲ ਲਾਈਵ ਸ਼ੇਅਰ ਕਰਦਾ ਜਾਏਗਾ।
1: ਓਕੇ,
0: ਸੋ ਘਰੇ ਬੈਠ ਕੇ ਜੇ ਤੁਸੀਂ 85,000 ਡਾਲਰ ਕਮਾਉਣੇ ਨੇ ਸਾਰੀਆਂ ਗੇਮਾਂ ਦੇਖਣੀਆਂ 104 ਫੁੱਟਬਾਲ ਦੀਆਂ
1: ਜੀ,
0: ਤੇ ਫੌਕਸ ਨਿਊਜ਼ ਵਾਲਿਆਂ ਨੂੰ ਤੁਸੀਂ ਕਾਲ ਕਰ ਸਕਦੇ ਹੋ, ਬੜਾ ਇੰਟਰਸਟਿੰਗ ਉਹਨਾਂ ਦੇ ਵੱਲੋਂ ਪ੍ਰੋਪੋਜ਼ੀਸ਼ਨ। ਤੇ ਅੱਜ ਇੰਟਰਵਿਊਜ਼ ਖਾਸ ਨਿਊਜ਼ੀਲੈਂਡ
1: ਜੀ
0: ਪੰਜਾਬੀ ਮਿਊਜ਼ਿਕ ਮੰਥ,
1: ਅੱਛਾ,
0: ਉਸ ਦੇ ਸੰਦਰਭ ਦੇ ਵਿੱਚ 12:30 ਪਹਿਲੀ ਇੰਟਰਵਿਊ ਅਸੀਂ ਕਰਨ ਜਾ ਰਹੇ ਹਾਂ ਸੁੰਦਰ ਜੀ। ਇਹ ਸਾਰਿਆਂ ਨੂੰ ਦੱਸ ਦਈਏ ਕਿ ਜਿੱਥੇ ਨਿਊਜ਼ੀਲੈਂਡ ਮਿਊਜ਼ਿਕ ਮੰਥ ਹੈ, ਰੇਡੀਓ ਸਪਾਈਸ ਇੱਕੋ ਇੱਕ ਚੈਨਲ ਹੈ ਜਿੱਥੇ ਕਿ ਹਰ ਰੋਜ਼ ਲੋਕਲ ਜਿਹੜੇ ਆਰਟਿਸਟ ਨੇ ਉਹਨਾਂ ਨੂੰ ਤਰਜੀਹ ਦਿੰਦੇ ਹਾਂ, ਅਸੀਂ ਉਹਨਾਂ ਦੇ ਗੀਤ ਵੀ ਚਾਹੁੰਦੇ। ਪਰ ਹੁਣ ਇੰਟਰਵਿਊ ਦਾ ਸਿਲਸਿਲਾ ਪੂਰੇ ਮਹੀਨੇ ਚੱਲਦਾ ਰਹੇਗਾ
1: ਜੀ, ਬਿਲਕੁਲ।
0: ਤੇ ਪਿਛਲੇ ਮਹੀਨੇ ਜਿੱਥੇ ਅਸੀਂ ਸਾਡਾ ਚੌਥਾ
1: ਜੀ
0: ਨਿਊਜ਼ੀਲੈਂਡ ਸਿੱਖ ਮੰਥ ਮਨਾਇਆ ਸੀ, ਅਪ੍ਰੈਲ ਦਾ ਮਹੀਨਾ
1: ਜੀ,
0: ਹਾਂਜੀ, ਤੇ ਇਸ ਮਹੀਨੇ ਅਸੀਂ ਨਿਊਜ਼ੀਲੈਂਡ ਮਿਊਜ਼ਿਕ ਮੰਥ ਜਿਹੜਾ ਉਸ ਨੂੰ ਜਿਹੜਾ ਮਨਾ ਰਹੇ ਹਾਂ। ਸੋ ਦੇਖਦੇ ਹਾਂ ਇਸ ਸਾਰੇ ਦੇ ਵਿੱਚ ਕੀ ਬਣਦਾ।
1: ਥੈਂਕ ਯੂ, ਸ਼ੁਕਰੀਆ ਜੀ। ਸੋ ਇਹ ਅੱਜ ਦੀਆਂ ਲੇਟੈਸਟ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰ ਰਹੇ ਸੀ। 8:42 ਹੋ ਚੁੱਕੇ ਆ ਔਰ ਗੀਤ ਸੰਗੀਤ ਦੇ ਸਿਲਸਿਲੇ ਦੇ ਵਿੱਚ ਅਮਰਿੰਦਰ ਗਿੱਲ ਇਸ ਵਾਰ ਤੁਹਾਡੇ ਵਾਸਤੇ ਬਹੁਤ ਹੀ ਖੂਬਸੂਰਤ ਗੀਤ ਇਸ ਦੀ ਫਰਮਾਇਸ਼ ਹੈ ਜਗਜੋਤ ਸਿੰਘ ਜੀ ਨੇ ਕੀਤੀ ਹੈ, ਜੋ ਕਿ ਇਸ ਵਕਤ ਸਾਡੇ ਨਾਲ ਵਿਲਿੰਗਟਨ ਸ਼ਹਿਰ ਤੋਂ ਜੁੜੇ ਹੋਏ ਨੇ।

0: ਸਾਡਾ ਪਹਿਲਾ ਸ਼ੋਅ ਹੈ ਜੀ 9 ਮਈ ਨੂੰ ਡਿਊ ਡ੍ਰੌਪ ਸੈਂਟਰ ਆਕਲੈਂਡ। ਸੋ ਅਸੀਂ ਆ ਰਹੇ ਹਾਂ ਪਰਫੋਰਮ ਕਰਨ, ਤੁਸੀਂ ਆਪਣੀਆਂ ਟਿਕਟਸ ਲਓ ਔਰ ਪਰਿਵਾਰਾਂ ਨਾਲ ਆਉਣਾ। ਇੱਕ ਬਹੁਤ ਖੂਬਸੂਰਤ ਸ਼ੋਅ ਹੋਊਗਾ, ਤੁਹਾਨੂੰ ਬਹੁਤ ਕਮਾਲ ਦੇ ਗੀਤ ਸਿਖਾਵਾਂਗੇ ਔਰ ਰਲ ਮਿਲ ਕੇ ਤੇ ਰੌਣਕ ਮੇਲੇ ਲਾਵਾਂਗੇ।
1: ਗਲਾ ਪਾਊਗਾ ਹੈਵੀ ਵੇਟ ਪੱਲੀਏ ਦੀ ਹੱਥ ਮਾਰ ਕੇ ਪੱਟਾ ਦੇ।
2: ਕਿਹੜਾ ਲੋਕਾਂ ਨਾਲ ਐਡੇ ਐਡੇ ਝੂਠ ਬੋਲੇ, ਲੋਕਾਂ ਨੂੰ ਇੱਦਾਂ ਦੇ ਲਾਰੇ ਲਾਏ, ਜਿੱਦਾਂ ਪਿੱਛੇ ਜੇ ਇੱਕ ਲੀਡਰ ਸੋਕੇ ਦੀ ਮਾਰ ਹੇਠ ਆਏ ਇਲਾਕੇ ਦਾ ਦੌਰਾ ਕਰਨ ਗਿਆ, ਆਪਣੇ ਭਾਸ਼ਣ 'ਚ ਲੋਕਾਂ ਨੂੰ ਕਹਿਣ ਡਿਆ ਸੀ, ਮੈਂ ਇਸ ਸੋਕੇ ਦੀ ਮਾਰ ਹੇਠ ਆਏ ਇਲਾਕੇ ਦੇ ਲੋਕਾਂ ਨੂੰ ਯਕੀਨ ਦਿਵਾਉਂਦਾ ਹਾਂ ਕਿ 1-2 ਦਿਨਾਂ ਦੇ ਅੰਦਰ ਅੰਦਰ ਤੁਹਾਡੇ ਇਲਾਕੇ 'ਚ ਮੀਂਹ ਪਵਾਇਆ ਜਾਏਗਾ। ਲੈ ਦੱਸ ਕਿੱਡਾ ਇਹ ਰੱਬ ਦਾ ਸੈਕਟਰੀ ਲੱਗਾ ਜਿਹੜਾ ਕਹਿ ਕੇ ਮੀਂਹ ਪਵਾ ਦੇਗਾ। ਲੋਕੀ ਵੀ ਐਡੇ ਭੋਲੇ ਆ, ਕੋ ਤਾੜੀਆਂ
3: ਚਾਦਰਾਂ ਤੇ ਮੋਰ ਕੱਢੀਏ। ਬਿਲਕੁਲ ਜੀ, ਚਾਦਰਾਂ ਤੇ ਮੋਰ, ਅੱਜ ਸਾਰੇ ਪਾਸੇ ਮੋਰ ਮੋਰ ਹੋਈ ਪਈ ਹੈ ਔਰ ਬਹੁਤ ਹੀ ਖੂਬਸੂਰਤ ਗੀਤ ਹੈ। ਲੇਟੈਸਟ ਜੋ ਮੂਵੀ ਤੁਸੀਂ ਦੇਖੀ ਹੈ ਤਸੀਮ ਜੱਸਰ ਦੀ ਤੇ ਨਿਮਰਤ ਖਹਿਰਾ ਉਹਨਾਂ ਦੇ ਨਾਲ, ਰੱਬ ਦਾ ਰੇਡੀਓ 3। ਸੋ ਕਾਫੀ ਵਧੀਆ ਪ੍ਰਮੋਸ਼ਨ, ਕਾਫੀ ਅੱਛੀ ਮੂਵੀ ਹੈ, ਉਮੀਦ ਕਰਦੇ ਹਾਂ ਤੁਹਾਨੂੰ ਵੀ ਜ਼ਰੂਰ ਪਸੰਦ ਆਈ ਹੋਏਗੀ। ਫਿਲਹਾਲ ਗੀਤ ਬਹੁਤ ਟ੍ਰੈਂਡਿੰਗ ਦੇ ਵਿੱਚ ਹੈ ਅੱਜ ਕੱਲ੍ਹ।

0: ਦਿਲਜੀਤ ਦੋਸਾਂਝ ਨੇ ਕਈ ਵਾਰੀ ਕਿਹਾ ਕਿ ਮੈਂ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ, ਪੰਜਾਬੀਆਂ ਨੂੰ ਅੱਗੇ ਲੈ ਕੇ ਆਇਆ, ਪੱਗ ਦਾ ਜਿਹੜਾ ਮੈਂ ਦੁਨੀਆ ਦੇ ਉੱਤੇ ਪੱਗ ਦੀ ਪਹਿਚਾਨ ਬਣਾਈ ਹੈ। ਸੋ ਅਗਰ ਦੇਖਿਆ ਜਾਵੇ ਤਾਂ ਸਟੇਜ ਦੇ ਉੱਪਰ ਕਈ ਵਾਰ ਤੁਸੀਂ ਤਿਰੰਗੇ ਦੇ ਨਾਲ ਦਿਲਜੀਤ ਦੋਸਾਂਝ ਨੂੰ ਤਿਰੰਗਾ ਲਹਿਰਾਉਂਦੇ ਹੋਏ, ਚਲੋ ਆਪਣੇ ਦੇਸ਼ ਦੀ ਗੱਲ ਕੀਤੀ, ਉਹਨੇ ਆਪਣੇ ਪੰਜਾਬੀਆਂ ਦੀ ਗੱਲ ਕੀਤੀ, ਕਈ ਜਗ੍ਹਾ 'ਤੇ ਕੀਤੀ ਆ, ਮੰਨ ਲੈਂਦੇ ਹਾਂ। ਪਰ ਕੁਛ ਲੋਕ ਜਿਹੜੇ ਹੈ ਕਹਿੰਦੇ ਕਿ ਜਿਸ ਤਰ੍ਹਾਂ ਅਗਰ ਦਿਲਜੀਤ ਦੋਸਾਂਝ ਨੂੰ ਹੱਕ ਹੈਗਾ, ਰਾਈਟਸ ਹੈਗਾ ਆ ਕਿ ਉਹ ਆਪਣੇ ਤਿਰੰਗੇ ਨੂੰ ਸਟੇਜ 'ਤੇ ਲੈ ਕੇ ਜਾ ਸਕਦਾ ਹੈ, ਹੁਣ ਅਸਲ ਦੇ ਵਿੱਚ ਉੱਥੇ ਕੀ ਹੋਇਆ ਕੀ ਨਹੀਂ ਹੋਇਆ, ਸੋ ਖਬਰਾਂ ਔਰ ਜਿੱਦਾਂ ਵੀ ਸੋਸ਼ਲ ਮੀਡੀਆ 'ਤੇ ਸਪਰੈਡ ਹੁੰਦੀਆਂ, ਕਈ ਵਾਰੀ ਉਹਦੇ ਵਿੱਚੋਂ ਕੁਛ ਪਰਸੈਂਟ ਤੱਕ ਇੱਕ ਖਬਰ ਦੇ ਵਿੱਚ, ਜ਼ਰੂਰੀ ਨਹੀਂ ਕਿ ਉਹ 100% ਸੱਚੀ ਹੀ ਹੋਵੇ, ਕਈ ਵਾਰ ਉਹ ਕਹਿੰਦੇ ਨੇ ਕਿ 10 ਬੰਦਿਆਂ ਦੇ ਵਿੱਚ ਇੱਕ ਖਬਰ ਨੂੰ ਸਪਰੈਡ ਕਰ ਦਿਓ ਅਤੇ 10 ਬੰਦਿਆਂ ਦੇ ਵਿੱਚ ਤੁਹਾਨੂੰ ਅਲੱਗ ਅਲੱਗ ਤਰੀਕੇ ਦੇ ਨਾਲ ਉਹ ਖਬਰ ਜਿਹੜੀ ਆ ਸੁਣਨ ਨੂੰ ਮਿਲੇਗੀ। ਤੋ ਅਸਲ ਸੱਚਾਈ ਤਾਂ ਜਿਹੜੇ ਉੱਥੇ ਮੌਜੂਦ ਸੀ ਜਾਂ ਉਸ ਕੌਂਸਰਟ ਦੇ ਵਿੱਚ ਗਏ ਹੋਏ ਸੀ ਜਾਂ ਦਿਲਜੀਤ ਦੋਸਾਂਝ ਨੂੰ ਪਤਾ ਹੋਏਗਾ, ਬਟ ਇੱਕ ਕਲਾਕਾਰ ਨੂੰ ਜਿਹੜੀ ਕਿ ਜਿਸ ਤਰ੍ਹਾਂ ਅਸੀਂ ਪਰਸੋਂ ਦੇ ਪ੍ਰੋਗਰਾਮ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਜੋ ਗਲਤੀ ਗੁਰਦਾਸ ਮਾਨ ਸਾਹਿਬ ਨੇ ਕੀਤੀ ਆ, ਉਹਨਾਂ ਨੇ ਵੀ ਤਾਂ ਉਸ ਟਾਈਮ ਦੇ ਉੱਤੇ ਉਹੀ ਰਿਐਕਟ ਕੀਤਾ ਸੀ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਦਿਲਜੀਤ ਦੋਸਾਂਝ ਨੇ ਕੀਤਾ ਹੈ। ਚਲੋ ਠੀਕ ਹੈ, ਜੇ ਯੰਗ ਮੁੰਡਿਆਂ ਨੇ ਆਪਣੇ ਖਾਲਿਸਤਾਨ ਦੇ ਝੰਡੇ ਨੂੰ ਉੱਥੇ ਲਹਿਰਾਇਆ ਹੈ ਜਾਂ ਥੋੜ੍ਹਾ ਬਹੁਤਾ ਰੌਲਾ ਵੀ ਪਾਇਆ, ਅਤੇ ਦਿਲਜੀਤ ਦੋਸਾਂਝ ਨੂੰ ਆਪਣੀ ਪੋਜੀਸ਼ਨ 'ਤੇ ਉਹਨਾਂ ਮੁੰਡਿਆਂ ਦੀ ਪੋਜੀਸ਼ਨ ਦੇ ਵਿੱਚ ਕੋਈ ਫਰਕ ਨਹੀਂ ਨਜ਼ਰ ਆਇਆ। ਚਲੋ ਹਰੇਕ ਦੇ ਵਿਚਾਰ ਵੱਖਰੇ ਵੱਖਰੇ ਹੁੰਦੇ ਆ। ਦਿਲਜੀਤ ਦੋਸਾਂਝ ਨੇ 1984 ਦੇ ਵਿੱਚ 84 ਦੇ ਵਿੱਚ ਗੱਲਬਾਤ ਕੀਤੀ ਹੈ ਔਰ ਇਸ ਦੇ ਇਲਾਵਾ ਹੋਰ ਕਈ ਇਸ ਤਰ੍ਹਾਂ ਦੀਆਂ ਫਿਲਮਾਂ ਕੀਤੀਆਂ ਨੇ ਜੋ 84 ਦੇ ਮਾਹੌਲ ਨੂੰ ਦਰਸਾਉਂਦੀਆਂ ਸੀ। ਬਾਕੀ ਇਹ ਵੀ ਹੈ ਕਿ ਕਈ ਵਾਰ ਕੁਛ ਚੀਜ਼ਾਂ ਜਿਹੜੀਆਂ ਨੇ ਉਹਨਾਂ ਨੂੰ ਆਪਣੇ ਹੱਕ ਦੇ ਵਿੱਚ ਕਰਨ ਵਾਸਤੇ ਲੋਕਾਂ ਦੇ ਨਾਲ ਮਿਲਣਾ ਹੀ ਪੈਂਦਾ, ਲੋਕਾਂ ਦੀ ਸੋਚ ਦੇ ਮੁਤਾਬਿਕ ਗੱਲ ਕਰਨੀ ਪੈਂਦੀ ਹੈ। ਲੇਕਿਨ ਜਦੋਂ ਤੁਸੀਂ ਲੋਕਾਂ ਦੀ ਸੋਚ ਤੋਂ ਉਲਟ ਜਿਹੜੀ ਹੈ ਜਾ ਕੇ, ਹਰੇਕ ਦੀ ਸੋਚ ਅਲੱਗ ਅਲੱਗ ਹੁੰਦੀ, ਉਹਨਾਂ ਦੇ ਉਲਟ ਜਾ ਕੇ ਸਟੇਜ ਦੇ ਉੱਤੇ ਬੋਲਦੇ ਹੋ ਤਾਂ ਫਿਰ ਜਿਹੜੇ ਲੋਕ ਹੈ ਤੁਹਾਡੇ ਅਗੇਂਸਟ ਹੋ ਜਾਂਦੇ ਆ, ਖਾਸ ਕਰਕੇ ਜਦੋਂ ਤੁਸੀਂ ਇੱਕ ਕਮਿਊਨਿਟੀ ਨੂੰ ਟਾਰਗੇਟ ਕਰਦੇ ਹੋ, ਸਪੈਸ਼ਲੀ ਜਦੋਂ ਤੁਸੀਂ ਉਸ ਕਮਿਊਨਿਟੀ ਦੇ ਨਾਲ ਰਿਲੇਟਡ ਹੋ, ਉਸ ਪੰਜਾਬ ਤੋਂ ਰਿਲੇਟਡ, ਉਸ ਮਿੱਟੀ ਤੋਂ ਰਿਲੇਟਡ ਹੁੰਦੇ ਆ, ਅਤੇ ਫਿਰ ਕਈ ਵਾਰ ਹੁੰਦਾ ਕਿ ਅੱਛਾ ਇਹ ਆਪਣੀ ਕਮਿਊਨਿਟੀ ਦੀ ਘੱਟ ਅਤੇ ਬਾਕੀ ਜਿਹੜੇ ਆ ਜਿਨ੍ਹਾਂ ਕਰਕੇ ਜੋ ਸਾਡੇ ਨਾਲ ਜੋ ਕੁਛ ਹੋਇਆ 84 ਦੇ ਦੰਗਿਆਂ ਦੇ ਵਿੱਚ। ਹੁਣ ਤੁਸੀਂ ਦੇਖੋ ਕਿ ਮਤਲਬ ਜਿੱਥੇ ਚਮਕੀਲਾ ਰਿਲੀਜ਼ ਹੋਈ ਆ ਉੱਥੇ ਜਸਵੰਤ ਸਿੰਘ ਖਾਲੜਾ ਪੰਜਾਬ 95 ਜਿਹੜੀ ਅਸਲੀ ਸੱਚਾਈ ਅਨਕੱਟ ਰਿਲੀਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਸਰਕਾਰ ਨੇ ਨਾ ਤਾਂ ਵਿਦੇਸ਼ਾਂ ਦੇ ਵਿੱਚ ਨਾ ਹੀ ਇਹਨੂੰ ਪਰਮਿਸ਼ਨ ਦਿੱਤੀ ਹੈ ਕਿ ਦੇਸ਼ ਦੇ ਵਿੱਚ ਵੀ ਇਸ ਨੂੰ ਰਿਲੀਜ਼ ਨਹੀਂ ਕਰਨਾ। ਤੋ ਇਸ ਸਭ ਦੇ ਵਿੱਚ ਜਿਹੜੇ ਤੁਸੀਂ ਦੇਖੋ ਕਿ ਹੁਣ ਗੈਂਗਸਟਰ ਰੈਪ ਪੋਲੀਟੀਸ਼ੀਅਨਸ ਜਿੰਨੇ ਵੀ ਹੁਣ ਲੇਟੈਸਟ ਜਿਹੜੀ ਅੱਜ ਦੀ ਖਾਸ ਖਬਰ ਹੈਗੀ ਪੰਜਾਬ ਦੀ, ਪੰਜਾਬ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਔਰ ਇਸ ਦੇ ਇਲਾਵਾ ਹੋਰ ਬਹੁਤ ਸਾਰੇ ਲੀਡਰਸ, ਪੋਲੀਟੀਕਲ ਲੀਡਰ ਹੈ ਜਿਨ੍ਹਾਂ ਨੂੰ ਗੈਂਗਸਟਰਾਂ ਵੱਲੋਂ, ਖਾਸ ਕਰਕੇ ਲੋਰੈਂਸ ਬਿਸ਼ਨੋਈ ਦੇ ਗੈਂਗਸਟਰਾਂ ਵੱਲੋਂ ਧਮਕੀ ਦਿੱਤੀ ਗਈ ਆ ਕਿ ਆਪਣੇ ਕਫਨ ਤਿਆਰ ਕਰ ਲੈਣ। ਹੁਣ ਤੁਸੀਂ ਦੇਖੋ ਕਿ ਮਤਲਬ ਕਈ ਸਿੰਗਰਸ ਨੂੰ ਵੀ ਇੱਦਾਂ ਦੀਆਂ ਧਮਕੀਆਂ ਆ ਚੁੱਕੀਆਂ, ਮਨਕੀਰਤ ਔਲਕ ਨੂੰ ਧਮਕੀਆਂ ਆ ਚੁੱਕੀਆਂ, ਗਿੱਪੀ ਗਰੇਵਾਲ ਨੂੰ ਧਮਕੀਆਂ ਆ ਚੁੱਕੀਆਂ। ਤੋ ਦਿਲਜੀਤ ਦੋਸਾਂਝ ਦੀ ਗੱਲ ਕਰਦੇ, ਅਸੀਂ ਇਹ ਨਹੀਂ ਕਹਿੰਦੇ ਵੀ ਚਲੋ ਇਹਨੂੰ ਵੀ ਧਮਕੀ ਆਉਣੀ ਚਾਹੀਦੀ ਆ ਕਿਸ ਤਰ੍ਹਾਂ, ਪਰ ਹਾਂ ਕਦੀ ਅੱਜ ਤੱਕ ਦਿਲਜੀਤ ਦੋਸਾਂਝ ਨੇ ਜ਼ਿਆਦਾ ਖੁਲਾਸਾ ਨਹੀਂ ਕੀਤਾ ਇਸ ਗੱਲ ਦਾ ਕਿ ਮੈਨੂੰ ਵੀ ਧਮਕੀ ਆਈ ਹੈ। ਲੇਕਿਨ ਇਸ ਤਰ੍ਹਾਂ ਦਾ ਕੋਈ ਵੀ ਖਬਰ ਜਿਹੜੀ ਹੈ ਬਹੁਤ ਘੱਟ ਹੋਏਗੀ, ਲੇਕਿਨ ਕੋਈ ਵੀ ਖਬਰ ਜਿਹੜੀ ਹੈ ਸੁਣਨ ਦੇ ਵਿੱਚ ਨਹੀਂ ਆਈ ਹੈ। ਤੋ ਕਹਿਣ ਤੋਂ ਭਾਵ ਇਹ ਹੈ ਕਿ ਕਈ ਵਾਰੀ ਦੋਗਲੀ ਨੀਤੀ ਜਿਹੜੀ ਆ ਉਹ ਕਾਫੀ ਨੁਕਸਾਨਦਾਇਕ ਹੋ ਜਾਂਦੀ ਹੈ। ਸੋ 9 ਦੇ ਟਾਈਮ ਚੈੱਕ ਤੋਂ ਬਾਅਦ ਜ਼ਿਕਰ ਕਰਾਂਗੇ ਆਪਾਂ ਖਬਰਾਂ ਦਾ, ਔਰ ਖਬਰਾਂ ਤੋਂ ਬਾਅਦ ਅੱਜ ਦੀ ਲਾਈਵ ਫੇਸਬੁੱਕ ਪੇਜ ਦੀ ਤਿਆਰੀ ਕਰਾਂਗੇ ਜਿਸ ਦੇ ਵਿੱਚ ਲਾਈਵ ਸਟ੍ਰੀਮ ਯਾਰਡ ਰਾਹੀਂ ਅੱਜ ਦੇ ਮੁੱਦਿਆਂ ਦੀ ਗੱਲ ਕਰਾਂਗੇ। ਸੋ ਅੱਜ ਦੇ ਮੁੱਦਿਆਂ ਦੇ ਇਲਾਵਾ ਅੱਜ ਦੀ ਨਿਊਜ਼ੀਲੈਂਡ ਦੀਆਂ ਖਬਰਾਂ ਦੀ ਗੱਲ ਕਰਾਂਗੇ।
1: ਰੇਡੀਓ ਸਪਾਈਸ ਟਾਈਮ ਚੈੱਕ ਪ੍ਰਾਊਡਲੀ ਸਪੋਰਟਡ ਬਾਈ ਇੰਡੋ ਸਪਾਈਸ ਵਰਲਡ 12E ਕੁਇਨੋਈ ਰੋਡ ਪਾਪਾ ਟੋਇਟੋਏ, ਜਿੱਥੇ ਤੁਸੀਂ ਘਰ ਦੀ ਹਰ ਤਰ੍ਹਾਂ ਦੀ ਗਰੋਸਰੀ ਲੈ ਸਕਦੇ ਹੋ ਅਤੇ ਮਨੀ ਗ੍ਰਾਮ ਰਾਹੀਂ ਦੁਨੀਆ ਵਿੱਚ ਕਿਤੇ ਵੀ ਪੈਸੇ ਭੇਜ ਸਕਦੇ ਹੋ ਤੇ ਮੰਗਵਾ ਸਕਦੇ ਹੋ। ਫੋਨ 09277 6007.
2: Sat Sri Akal. You're listening to a Punjabi radio station broadcast from Papatoi. You may contact us directly on 021-373-158.
3: ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਨਵਤੇ ਰੰਧਾਵਾ ਤੁਹਾਡੀ ਲੋਕਲ ਨਿਊਜ਼ ਲੈ ਕੇ ਹਾਜ਼ਰ ਹੋ ਗਿਆ। ਦਿਨ ਬੁੱਧਵਾਰ 6 ਮਈ, ਸਭ ਤੋਂ ਪਹਿਲਾਂ ਮੇਨ ਹੈੱਡਲਾਈਨ 'ਤੇ ਉਹਨਾਂ ਦਾ ਖੁਲਾਸਾ। ਅਨਇੰਪਲੋਇਮੈਂਟ ਜਿਹੜੀ ਹੈ ਉਹ ਨੀਅਰ ਡੈਕੇਡ ਹਾਈ, ਇਕੋਨਮਿਸਟ ਨੇ ਕਿਹਾ। ਇਸੇ ਤਰ੍ਹਾਂ ਇਹ ਸਾਲ ਦੇ ਐਂਡ ਤੱਕ ਜਾਏਗੀ। ਮੇਜਰ ਬੈਂਕਸ ਜਿਹੜੀਆਂ ਨੇ ਉਹ ਐਕਸਪੈਕਟ ਕਰ ਰਹੀਆਂ ਨੇ ਕਿ ਅਨਇੰਪਲੋਇਮੈਂਟ ਅਨਚੇਂਜਡ 5.4% ਦੇ ਉੱਤੇ ਟਿਕੀ ਰਹੇਗੀ। ਐਸ ਪੀ ਦੇ ਇਕੋਨਮਿਸਟ ਵੈਸਲੀ ਤਨੂੰ ਵਾਸਾ ਦਾ ਕਹਿਣਾ ਕਿ ਮਾਰਕੀਟ ਜਿਹੜੀ ਹੈ ਇਸ ਟਾਈਮ ਕੌਨਫੀਡੈਂਸ ਨਹੀਂ ਦਿਖਾ ਰਹੀ। ਉੱਧਰ ਨੌਰਥ ਬੇ ਆਫ ਪਲੈਂਟੀ ਦੇ ਵਿੱਚ ਅਰਥਕੁਏਕ ਜਿਹੜਾ ਹੈ ਉਹ ਮਹਿਸੂਸ ਕੀਤਾ ਗਿਆ। 5.6 ਰੈਕਟਰ ਸਕੇਲ ਦੇ ਉੱਤੇ ਆਏ ਇਸ ਅਰਥਕੁਏਕ ਦੇ ਜਿਹੜੇ ਝਟਕੇ ਔਕਲੈਂਡ ਤੱਕ ਮਹਿਸੂਸ ਕੀਤੇ ਗਏ। ਅਗਲੀ ਖਬਰ ਦੇ ਵਿੱਚ ਐਜੂਕੇਸ਼ਨ ਮਿਨਿਸਟਰ ਐਰਿਕਾ ਸਟੈਨਫਰਡ ਨੇ ਰਿਸਪੋਂਡ ਕੀਤਾ ਕ੍ਰਿਟੀਸਿਜ਼ਮ ਕਰਿਕੁਲਮ ਰੀਰਾਈਟ ਦਾ। ਉਹ ਕਹਿੰਦੇ ਕਿ ਬਹੁਤ ਸਾਰੇ ਟੀਚਰਸ ਔਨ ਬੋਰਡ ਨੇ, ਉਹ ਕਾਫੀ ਇਸ ਨੂੰ ਲੈ ਕੇ ਖੁਸ਼ ਨੇ। ਉੱਧਰ ਨਿਊਜ਼ੀਲੈਂਡ ਦੀ ਟਰਾਂਸਪੋਰਟ ਏਜੰਸੀ ਨੇ ਰਿਸਟੋਰ ਕੀਤੇ ਮਿਲੀਅਨਸ ਫੰਡਿੰਗ ਦੇ ਲਈ। ਪੁਲਿਸ ਬ੍ਰੈਥ ਟੈਸਟਿੰਗ ਹੋਰ ਵਧਾਈ ਜਾਏਗੀ ਡਰੱਗ ਟੈਸਟਿੰਗ ਦੇ ਨਾਲ। ਉੱਧਰ ਰਸ਼ਾ ਜਿਹੜਾ ਹੈ ਉਹਨਾਂ ਨੇ ਯੂਕਰੇਨ ਦੇ ਉੱਤੇ ਹੋਰ ਸਟ੍ਰਾਈਕਾਂ ਡੈਡਲੀ ਕੀਤੀਆਂ ਅਤੇ ਇਸ ਨੂੰ ਲੈ 18 ਲੋਕ ਜਿਹੜੇ ਨੇ ਉਹ ਮਾਰੇ ਗਏ ਨੇ। ਪ੍ਰੈਜ਼ੀਡੈਂਟ ਵਲਾਦਿਮੀਰ ਜ਼ੇਲੈਂਸਕੀ ਦਾ ਕਹਿਣਾ ਕਿ ਇਹ ਜਿਹੜੇ ਨੇ ਸਭ ਤੋਂ ਘਟੀਆ ਹਰਕਤ ਸੀ, ਜਿੱਥੇ ਕਿ ਪੈਟਰੀਓਟਿਕ ਪਰੇਡ ਹੋਣ ਜਾ ਰਹੀ ਹੈ। ਵਰਲਡ ਲੀਡਰਸ ਅਗਲੀ ਖਬਰ ਦੇ ਵਿੱਚ ਉਹ ਇਰਾਨ ਨੂੰ ਪ੍ਰੈਸ਼ਰ ਕਰਨ ਕਿ ਸੀਜ਼ ਫਾਇਰ ਦੀਆਂ ਸ਼ਰਤਾਂ ਮੰਨ ਲੈਣ, ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਸਾਰਿਆਂ ਦਾ ਹੋ ਰਿਹਾ। ਉੱਧਰ ਕੋਰਟ ਰੂਲਸ ਜਿਹੜੇ ਨੇ ਉਹਨਾਂ ਨੇ ਏਐਨਜ਼ੈਡ ਦੇ ਅਗੇਂਸਟ ਕਲਾਸ ਐਕਸ਼ਨ ਲਾਅ ਸੂਟ ਉਹਨਾਂ ਦੇ ਵਿਰੁੱਧ ਭੁਗਤਾ ਦਿੱਤਾ। ਕ੍ਰੈਡਿਟ ਕੰਟਰੈਕਟਸ ਕੰਜ਼ਿਊਮਰ ਐਕਟ ਦੇ ਥੱਲੇ ਸਿਚੁਏਸ਼ਨ ਜਿਹੜੀਆਂ ਨੇ ਇਸ ਟਾਈਮ ਵੇਖਣ ਨੇ। ਵਰਲਡ ਕੱਪ ਵਾਚਰ ਜਿਹੜਾ ਉਸਨੂੰ ਨਿਊਜ਼ੀਲੈਂਡ ਦੇ $85,000 ਦਿੱਤੇ ਜਾਣਗੇ ਜੇ ਉਹ 104 ਪੂਰੀਆਂ ਦੀਆਂ ਪੂਰੀਆਂ ਗੇਮਾਂ ਖੇਡਦੇ ਨੇ, ਮਾਫ਼ ਕਰਨਾ ਦੇਖਦੇ ਨੇ, ਅਤੇ ਨਾਲ ਦੇ ਨਾਲ ਉਸਨੂੰ ਲਾਈਵ ਕੰਟੈਂਟ ਫੌਕਸ ਦੇ ਉੱਤੇ ਸ਼ੇਅਰ ਵੀ ਕਰਦੇ ਨੇ। ਖਬਰਾਂ ਇੱਥੇ ਸਮਾਪਤ ਕਰਦੇ ਹਾਂ, ਆਪਣਾ ਖਿਆਲ ਰੱਖਣਾ।
4: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਵਿੰਦਰ ਬਰਾੜ ਅਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ।
0: ਔਰ ਸੱਜਰੀ ਸਵੇਰ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋਵਾਂਗੇ ਕਰੰਸੀ ਰੇਟਸ ਕੁਛ ਦੇਰ ਬਾਅਦ, ਔਰ ਜਲਦ ਹੀ ਸ਼ੁਰੂ ਕਰਾਂਗੇ ਅੱਜ ਦਾ ਸਟ੍ਰੀਮ ਯਾਰਡ ਰਾਹੀਂ ਲਾਈਵ ਪ੍ਰੋਗਰਾਮ, ਜਿਸ ਦੇ ਵਿੱਚ ਦੇਸ਼ ਵਿਦੇਸ਼ ਦੀਆਂ ਖਬਰਾਂ, ਭਾਰਤ ਪੰਜਾਬ ਦੀਆਂ ਖਬਰਾਂ ਦੇ ਉੱਪਰ ਨਜ਼ਰ ਬਣਾਈ ਰੱਖਾਂਗੇ। ਪਰਮਿੰਦਰ ਸਿੰਘ ਪਾਪਾ ਟੋਟੋਈ ਹਾਜ਼ਰ ਹੋ ਜਾਣਗੇ ਸਾਡੇ ਨਾਲ।

ਦੱਸਿਆ ਜਾ ਰਿਹਾ ਕਿ ਸ਼੍ਰੀਦੇਵੀ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਜੋ ਹੈ ਉਹਨਾਂ ਨੇ ਬਚਪਨ ਦੇ ਵਿੱਚ ਕਾਫੀ ਸਾਊਥ ਇੰਡੀਅਨ ਫਿਲਮਾਂ ਦੇ ਵਿੱਚ ਕੰਮ ਕੀਤਾ ਔਰ ਉਹਨਾਂ ਨੇ ਆਪਣੇ ਬਚਪਨ ਦੇ ਵਿੱਚ ਸ਼ੁਰੂਆਤ ਜਿਹੜੀ ਹੈ ਕਲਾਕਾਰੀ ਤੋਂ ਸਿਰਫ ਮਹਿਜ਼ 5 ਸਾਲ ਦੀ ਉਮਰ ਦੇ ਵਿੱਚ ਸ਼ੁਰੂ ਕਰ ਦਿੱਤੀ ਸੀ।

0: ਬੜੀ ਰੀਤ ਸੀ ਕਿ ਸਾਡੇ ਵੀ ਘਰ ਰੌਣਕਾਂ ਹੋਣ, ਸਾਡੇ ਵੀ ਵਿਹੜੇ ਕਿਲਕਾਰੀਆਂ ਹੋਣ।
1: ਤਾਂ ਹੀ ਆਪਾਂ ਚੱਲੇ ਆ ਆਯੁਰਵੈਦਾ ਹੈਲਥ ਕਲੀਨਿਕ, ਜਿੱਥੇ ਆਯੁਰਵੈਦਿਕ ਤਰੀਕੇ ਨਾਲ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਅਪਰੋਚ ਹੈ ਤੇ ਤੁਹਾਨੂੰ ਇਮੋਸ਼ਨਲ ਸਪੋਰਟ ਵੀ ਦਿੰਦੇ ਨੇ।
0: ਅੱਜ ਹੀ ਕਾਲ ਕਰੋ ਡਾਕਟਰ ਪ੍ਰਿਆ ਨੂੰ, ਜਿਨ੍ਹਾਂ ਨੂੰ ਹੈ 35 ਸਾਲਾਂ ਦਾ ਤਜਰਬਾ। ਹੁਣ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠੇ ਆਨਲਾਈਨ ਕੰਸਲਟੇਸ਼ਨ ਲਓ ਤੇ ਟ੍ਰੀਟਮੈਂਟ ਪਾਓ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ www.drpriaayurvedic.com। ਆਨਲਾਈਨ ਕੰਸਲਟੇਸ਼ਨ ਲਈ ਵਟਸਐਪ ਕਰੋ 02125309 61 ਜਾਂ ਈਮੇਲ ਕਰੋ priya@ayurvedic.co.nz।
1: ਹਜ਼ਾਰ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ, ਤੁਸੀਂ ਵੀ ਉਹਨਾਂ ਦਾ ਹਿੱਸਾ ਬਣੋ। ਸਟੇ ਪੋਜ਼ਿਟਿਵ, ਡੋਟ ਗਿਵ ਅਪ।
2: ਗਰੋਸਰੀ ਲੈਣ ਜਾਣਾ
3: ਐਮਪੀ,
2: ਬੀਜੀ ਦੀ ਖੁੰਡੀ ਤੇ ਰਜਾਈ ਵੀ ਲੈ ਕੇ ਆਉਣੀ ਹੈ।
3: ਐਮਪੀ
2: ਇਹ ਕੀ ਐਮਪੀ ਐਮਪੀ ਕਰੀ ਜਾਂਦੇ ਹੋ?
4: ਹਰ ਜ਼ਰੂਰਤ ਦਾ ਸਾਮਾਨ ਹੈ ਐਮਪੀ ਸੁਪਰ ਸਟੋਰ ਤੇ। ਐਮਪੀ ਚੱਕੀ ਫਰੈਸ਼ ਆਟਾ, ਆਰਗੈਨਿਕ ਪ੍ਰੋਡਕਟਸ ਤੇ ਰੈਸਟੋਰੈਂਟਸ ਤੇ ਘਰ ਦੀ ਰਸੋਈ ਦਾ ਪੂਰਾ ਸਾਮਾਨ ਮਿਲਦਾ ਹੈ। ਇਹਨਾਂ ਨੂੰ ਕਈ ਵਾਰ ਬੈਸਟ ਏਸ਼ੀਅਨ ਬਿਜ਼ਨਸ ਦਾ ਅਵਾਰਡ ਵੀ ਮਿਲਿਆ ਹੈ। ਇੰਡੀਆ ਤੋਂ ਸਿੱਧਾ ਸਾਮਾਨ ਲਿਆਉਂਦੇ ਨੇ। ਵੈਸਟਰਨ ਯੂਨੀਅਨ ਤੇ ਪੈਸੇ ਭੇਜ ਵੀ ਸਕਦੇ ਹੋ ਤੇ ਮੰਗਵਾ ਵੀ ਸਕਦੇ ਹੋ। ਥੋਕਮਾ ਸੌਦਾ ਲੈਣ ਤੇ ਹੋਲਸੇਲ ਡਿਸਕਾਊਂਟ ਵੀ ਮਿਲਦਾ ਹੈ। 212 St. Eubans Street, ਵੈਸਟ ਹੈਸਟਿੰਗਸ। ਕਾਲ 06878-9190। ਇਹਨਾਂ ਦਾ ਫੇਸਬੁੱਕ ਪੇਜ ਲਾਈਕ ਕਰਨਾ ਨਾ ਭੁੱਲਿਓ।
5: ਉਹ ਸ਼ਿਵ ਦੀ ਕਿਤਾਬ ਵਰਗੀ ਤੇ ਮੈਂ ਪਾਸ਼ ਦੀਆਂ ਗੱਲਾਂ ਦਾ ਸ਼ੁਦਾਈ।
6: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਵਿੰਦਰ ਬਰਾੜ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ।
7: ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਹਰਭਜਨ ਮਾਨ। ਤੁਸੀਂ ਸੁਣ ਰਹੇ ਹੋ ਸੱਜਰੀ ਸਵੇਰ ਸੁਰਿੰਦਰ ਗਰਚਾ ਦੇ ਨਾਲ।
8: ਧੋਣੀਏ ਨੀ ਕਿੱਥੇ ਗਵਾਈਏ।
6: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਵਿੰਦਰ ਬਰਾੜ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ।
9: Today's hit music. Today's hit music. Your music, your station.
10: ਇਨਸਾਨ ਨੂੰ ਆਪਣੀਆਂ ਜ਼ਰੂਰਤਾਂ ਦੇ ਮੁਤਾਬਿਕ ਹੀ ਜ਼ਿੰਦਗੀ ਜਿਉਣੀ ਚਾਹੀਦੀ ਹੈ, ਖੁਆਇਸ਼ ਦੇ ਮੁਤਾਬਿਕ ਨਹੀਂ। ਰੇਡੀਓ ਸਪਾਈਸ ਸੁਣਨ ਵਾਲੇ ਸਾਰੇ ਹੀ ਲਿਸਨਰਸ ਨੂੰ ਸੁਰਿੰਦਰ ਗਰਚਾਰੀ ਪਿਆਰ ਭਾਈ ਸਤਿ ਸ਼੍ਰੀ ਅਕਾਲ ਜੀ, ਸਲਾਮ ਨਮਸਤੇ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ?
11: ਦਿਲ ਦੀਆਂ ਗੱਲਾਂ ਤੇ ਤੁਹਾਡੇ ਖਿਆਲਾਂ ਦੀ ਤਰਜਮਾਨੀ ਕਰਦਾ ਹੋਇਆ ਪ੍ਰੋਗਰਾਮ ਸੱਜਰੀ ਸਵੇਰ ਪੇਸ਼ ਕਰਦੇ ਨੇ ਸੁਰਿੰਦਰ ਗਰਚਾ, ਓਨਲੀ ਔਨ ਰੇਡੀਓ ਸਪਾਈਸ।
12: ਸਤਿ ਸ਼੍ਰੀ ਅਕਾਲ ਪਿਆਰੇ ਸ਼੍ਰੋਤਿਓ, ਤੁਸੀਂ ਸੁਣ ਰਹੇ ਹੋ ਰੇਡੀਓ ਸਪਾਈਸ 88 FM।

0: वेलकम बैक रेडियो स्पाइस दिया तरंगा, तो मैं सुरेंद्र गर्चा आज दी सजरी सवेर लेके हाजिर होगी आप मेरे वालों प्यार पे सत श्रीकाल सलाम नमस्ते। और खास जो है आज दे प्रोग्राम दे विच लाइव सेशन फेसबुक पेज राही, यानी कि 6 मई हो चुकी है, बुधवार का लाइव सेशन लेके हाजिर हो गया। सो मेरे नाल परमिंदर भाजी भी शामिल हो गया और इन्हों का भी स्वागत कर दिया प्रोग्राम दे विच। तो सब तो पहला तो प्रोग्राम दे विच थोड़ा स्वागत कर दिया परमिंदर भाजी, की हाल चाल है? अज तुसी नीले रंग की पग का जिक्र किया लास्ट प्रोग्राम दे विच, लाइव सैशन दे विच, ते मैनू लगता है कि तुसी बहुत दिल से डूंगियां गल्लां ले लैंदे है ना।
1: हाँ जी, मेरा एक बहुत प्यारा मित्र है जी, बड़ा अच्छा शायर आ
0: जी,
1: चरणजीत सिंह चाहल।
0: अच्छा,
1: पगवाड़े लागे उन्हां दा पिंड आ, ते प्यार नाल असीं उन्हूं दुल्ला कहिंदे आ।
0: दुल्ला जी, अच्छा।
1: सो दुल्ला जिहड़ा ओह टरंगे दे विच इस वेले ट्रक च किते ना किते जीडी रोड ते दवाइयां पा रहा होणा ते उन्हां ने मैनूं कहा सी वी भाजी ओह जिहड़ी ओह फिक्की नीली आसमानी जी तुसीं पग बांधे आ,
0: अच्छा,
1: ओह बहुत वधिया। वैसे रंग ना सारे ही बहुत सोहणे आ, पर लेकिन कहण नूं बंदा जो मर्जी कही जावे, असल गल तां इही आ वी मेरे माही वाला रंग जिहड़ा रवे अंग संग,
0: रवे अंग संग, बिलकुल।
1: ओह माही हुण हकीकी तौर ते तुसीं किहनूं मंनदे आ, दुनियावी तौर ते किहनूं मंनदे आ, तुहाडे दृष्टिकोण ते?
0: बिलकुल बिलकुल सही गल आ। वैसे बिलकुल कहिंदे कि अगर चंदन दे अंदरों खुशबू जिहड़ी है, चंदन दी खुशबू है, ते उहदे विच कहिंदे ने कि अगर मनुखता जी, मनुखता जिहड़ी आ, मनुख दे विच मनुखता ही नहीं है ना, उहदे विच फिर कहिंदे ने कि जे चंदन दी लकड़ी दे विच उहदी खुशबू नहीं होगी, सप उहदे नेड़े नहीं आऊगा, जे परमात्मा ते विश्वास नहीं होगी, ते मैनूं लगदा कि मनुख जिहड़ा उह असली मनुख नहीं, उहदा असली इंसान ही नहीं है। संत मस्कीन जी ने बहुत वधिया वधिया गल्लां कीतियां, उहनां दी अगर असीं गल्लां ध्यान नाल सुणीए ते बहुत डूंघाई दे विच उह काफ़ी गल्लां कह के जांदे सीगे।
1: बिल्कुल सही।
0: मैं एक प्रोग्राम दे विच देखिया सीगा कि जिहड़े संत मस्कीन देखो तो एक ओंकार दे उपर उन्होंने 72 घंटे,
1: हाँ जी,
0: तुसी देखो एक ओंकार ते ही 72 घंटे उन्होंने उस टाइम दे उते कथा कीती है।
1: वैसे नजरिया अपना अपना, मैं जिहड़ी आचार्य रजनीश हुणी जिन्हां नूं ओशो भी कहिंदे कई लोग,
0: जी जी जी,
1: उन्हां दी किताब आ एक ओंकार सतनाम,
0: हाँ जी,
1: पहले पातशाह श्री गुरु नानक देव जी दी बाणी जपजी साहब दा, उहदे विच बहुत सोहणी व्याख्या
0: जी
1: समाजिक संदर्भ दे विच उन्हां चीज़ां नूं किवें देखणा, जीवन जाच दे अनुसार उन्हूं किवें वाचणा, ओह तुहानूं इन्हां किताबां तों पता लगदा। काफ़ी मोटी किताब आ उह,
0: बिल्कुल,
1: ते जिवें पहलां मैं जिक्र कीता सी वी उह 2-3 वार पढ़े ते ही समझ आउंदी आ, ते मेरी समझ उन्नी का, बाकी कईआं नूं पहली वार पढ़े ते वी समझ आ सकदी।
0: हाँ जी, इह है कि मतलब अपनी अपनी समझ हुंदी है,
1: तो
0: इंसान वैसे सिखदा रहे ते बहुत कुछ सीखण नूं मिलदा। जिथे इंसान कह देवे कि नहीं मैनूं सब कुछ पता लग गया,
1: उत्थे
0: मैनूं लगदा कि उह फिर सोचण समझण दी शक्ति वी जिहड़ी आ
1: परमात्मा करे तुसीं हमेशा खुश रहो, तुहाडे कारोबार ते परिवार चढ़दी कला च रहिण। सोना बल जी साडा भरा केटी केटी तों,
0: अच्छा,
1: कबूतरां दीआं बाज़ियां दीआं बहुत समां हो गया, हुण तस्वीरां उहने नहीं भेजीआं, ਹੁਣ ਜ਼ਿਆਦਾ ਸਮਾਂ ਉਹਦਾ ਆਪਣੀਆਂ ਤਸਵੀਰਾਂ ਖਿੱਚਣ 'ਤੇ ਲੱਗਦਾ। ਅਤੇ ਭੁਪਿੰਦਰ ਸਿੰਘ ਜੀ ਟੋਰਾਂਗਾ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ, ਅਤੇ ਸੋਨਾ ਬਲ ਹੁਣ ਕਹਿੰਦੇ ਚੜ੍ਹਦੀ ਕਲਾ ਜੀ। ਬਿਲਕੁਲ, ਸਭ ਤੋਂ ਵੱਡੀ ਗੱਲ ਇਹ ਆ, ਮੈਂ ਨਾ ਕੱਲ੍ਹ ਕਿਸੇ ਦੀ ਫੇਸਬੁੱਕ 'ਤੇ ਪੋਸਟ ਪੜ੍ਹ ਰਿਹਾ ਸੀ,
0: ਅੱਛਾ ਜੀ,
1: ਉਹ ਕਹਿੰਦੇ ਵੀ ਮੈਂ ਆਪਣੇ ਬੱਚਿਆਂ ਨੂੰ ਪੁੱਛਿਆ ਜਿਹੜੇ ਕੈਨੇਡੀਅਨ ਬੋਰਨ ਬਰੋਟਾ ਬੱਚੇ ਆ, ਵੀ ਵਾਟ ਇਜ਼ ਦ ਮੀਨਿੰਗ ਆਫ ਚੜ੍ਹਦੀ ਕਲਾ, ਕਹਿੰਦੇ ਉਹਨਾਂ ਨੇ ਨਾ ਉਹਨੂੰ ਸਿੱਧਾ ਸਿੱਧਾ ਟਰਾਂਸਲੇਸ਼ਨ ਕਰਕੇ ਕਹਿੰਦੇ ਰਾਈਜ਼ਿੰਗ ਆਰਟ, ਬਹੁਤ ਆਲਮ ਫਾਜ਼ਲ ਸ਼ਖਸੀਅਤਾਂ ਹੋਈਆਂ, ਉਹਨਾਂ ਦੀ ਕਾਰਗੁਜ਼ਾਰੀ ਦੇ ਮੱਦੇਨਜ਼ਰ ਚੜ੍ਹਦੀ ਕਲਾ ਦਾ ਪ੍ਰਤੀਕ ਜਿਹੜੇ ਆ ਉਹ ਅੱਜ ਦੇ ਵਰਤਮਾਨ ਸਮੇਂ ਦੇ ਵਿੱਚ ਸਾਨੂੰ ਵੀ ਬਣਨਾ ਪੈਣਾ। ਇਹ ਨਾ ਹੋਵੇ ਅਸੀਂ ਸਿਰਫ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਅਸੀਂ ਆਪਣੇ ਬਾਪ ਦਾਦਿਆਂ ਦੀਆਂ ਕਹਾਣੀਆਂ ਤਾਂ ਸੁਣਾਉਂਦੇ ਹਾਂ ਸਮੇਤ ਮੇਰੇ, ਲੇਕਿਨ ਇੱਦਾਂ ਵੀ ਹੋਵੇ ਕਿ ਜਿਹੜੇ ਸਾਡੇ ਬੱਚਿਆਂ ਨੇ ਜਾਂ ਸਾਡੇ ਪੋਤਰਿਆਂ ਦੋਹਤਰਿਆਂ ਨੇ ਅਗਲੋਂ ਤੀਜੀ ਚੌਥੀ ਪੀੜ੍ਹੀ ਨੇ ਜੋ ਦੱਸਣਾ, ਉਹ ਜੋ ਵਰਤਮਾਨ ਚ ਅਸੀਂ ਗੱਲ ਕਰ ਰਹੇ ਹਾਂ ਉਹ ਇਤਿਹਾਸ ਬਣਨਾ ਜੀ।
0: ਬਿਲਕੁਲ ਬਿਲਕੁਲ,
1: ਉਹ ਤਾਂ ਹੀ ਦੱਸ ਸਕਣਗੇ ਜੇ ਅਸੀਂ ਕੁਛ ਨਾ ਕੁਛ
0: ਉਹਨਾਂ ਨੂੰ
1: ਆਪਣੀ ਸਮਰੱਥਾ ਮੁਤਾਬਕ ਕਰਕੇ ਗਏ, ਦੁਨੀਆਂ ਨੂੰ ਜਿਉਣ ਜੋਗੀ ਬਣਾ ਕੇ ਗਏ।
0: ਬਿਲਕੁਲ,
1: ਉਦਾਹਰਨ ਦੇ ਤੌਰ 'ਤੇ ਜਿਵੇਂ ਪਿਛਲੇ ਦਿਨੀ ਡੇਵਿਡ ਸੀਮੋਰ ਨੇ ਐਕਟ ਪਾਰਟੀ ਵੱਲੋਂ ਨਿਊਜ਼ੀਲੈਂਡ ਦੇ ਵਿੱਚ, ਭਾਵੇਂ ਕਿ ਰਾਜ ਸੱਤਾ ਦੇ ਵਿੱਚ ਭਾਈਵਾਲ ਆ ਪਾਰਟੀ, ਉਹਨਾਂ ਨੇ ਕਾਫ਼ੀ ਖਿੱਚਵੀਂ ਇੱਕ ਜਿਹੜੀ ਇਮੀਗ੍ਰੇਸ਼ਨ ਪਾਲਿਸੀ ਆ ਉਹਦਾ ਐਲਾਨ ਕੀਤਾ। ਉਹਦੇ ਉੱਤੇ ਸਾਡੇ ਜਿਹੜੇ ਪੰਜਾਬੀ ਮੂਲ ਦੇ ਮੈਂਬਰ ਪਾਰਲੀਮੈਂਟ ਨੇ ਪਰਮਜੀਤ ਪਰਮਾਰ, ਉਹਨਾਂ ਦੀ ਕੋਈ ਟਿੱਪਣੀ ਜਿਹੜੀ ਆ ਉਹ ਮਾਈਗ੍ਰੈਂਟਸ ਦੇ ਹੱਕ ਵਿੱਚ ਨਹੀਂ ਆਈ। ਮੈਂ ਇਹੀ ਉਮੀਦ ਕਰਦਾ ਐਸ਼ ਪਰਮਾਰ ਜਾਂ ਮਲਕੀਤ ਸਿੰਘ ਹੁਣੀ ਜਿਹੜੇ ਕਿ ਪਾਰਟੀ ਦੇ ਉਮੀਦਵਾਰ ਵੀ ਆ, ਉਹਨਾਂ ਤੋਂ ਵੀ ਇਹਦੀ ਜਿਹੜੀ ਸਪਸ਼ਟੀਕਰਨ ਜਾਂ ਕਲੈਰਿਟੀ ਆ ਉਹ ਰੇਡੀਓ ਸਪਾਈਸ ਦੇ ਉੱਤੇ ਮੈਂ ਜ਼ਰੂਰ ਚਾਹੂੰਗਾ। ਔਰ ਉਹਨਾਂ ਨੂੰ ਬੇਨਤੀ ਆ ਕਿਰਪਾ ਕਰਕੇ ਆਪਣੇ ਆਗੂ ਡੇਵਿਡ ਸੀਮੋਰ ਦੀ ਜਿਹੜੀ ਤਿੱਖੀ ਜਿਹੀ ਇਮੀਗ੍ਰੇਸ਼ਨ ਪਾਲਿਸੀ ਆ ਉਹਦੇ ਉੱਤੇ ਉਹਨਾਂ ਦਾ ਕੀ ਵਿਚਾਰ ਆ ਉਹ ਜ਼ਰੂਰ ਆ ਕੇ ਦੱਸਣ।
0: ਬਿਲਕੁਲ, ਅਗਲੀ ਗੱਲ ਕਰਨ ਤੋਂ ਪਹਿਲਾਂ ਮੈਂ ਕੁਛ ਲਾਈਨਾਂ ਕਹਾਂਗੀ ਕਿਉਂਕਿ ਅੱਜ ਕੱਲ੍ਹ ਦੇ ਮਾਹੌਲ ਨੂੰ ਬਿਆਨ ਕਰਦੀਆਂ। ਕਹਿੰਦੇ ਇਸ਼ਕ ਮਿਲਿਆ ਇਮਾਨ ਬਦਲੇ, ਇਸ਼ਕ ਮਿਲਿਆ ਇਮਾਨ ਬਦਲੇ ਤਾਂ ਮੈਂ ਆਪਣੇ ਬਿਆਨ ਬਦਲੇ, ਦਰਦ ਤੇਰਾ ਮੁਕਾਉਣ ਬਦਲੇ, ਦਿਲ ਨੇ ਕਿੰਨੇ ਮਕਾਨ ਬਦਲੇ, ਜਿਹੜਾ ਕਹਿੰਦੇ ਜਹਾਨ ਬਦਲੇ ਪਹਿਲਾਂ ਉਹ ਆਪਣੀ ਉਡਾਨ ਬਦਲੇ, ਸਾਨੂੰ ਸ਼ਾਇਦ ਸਾਨੂੰ ਜਾਹਿਦ ਨੇ ਕੀ ਬਦਲਣਾ, ਜਿਹੜਾ ਹਰ ਕੰਮ ਦੇ ਉੱਤੇ ਦਾਨ ਬਦਲੇ, ਉਂਝ ਤੇ ਹਰ ਸ਼ੈ ਬਦਲਦੀ ਰਹਿੰਦੀ ਹੈ ਪਰ ਜੇ ਬੰਦਾ ਆਪਣੀ ਜ਼ੁਬਾਨ ਬਦਲੇ। ਮੈਨੂੰ ਮੇਰੀ ਖੂਬੀ ਵੀ ਖਾਮੀ ਹੋਈ, ਮੇਰੀ ਖੂਬੀ ਵੀ ਖਾਮੀ ਹੋਈ, ਉਹਦੀ ਖਾਮੀ ਲੁਕਾਉਣ ਬਦਲੇ।
1: ਇਦਾਂ ਹੋ ਜਾਂਦਾ ਜੀ। ਨਹੀਂ, ਮੈਂ ਸਰਜੀਤ ਸਿੰਘ ਧੁੰਦਾ ਹੁਣੀ ਬੜੇ ਪੰਥ ਪ੍ਰਸਿੱਧ ਕਥਾਵਾਚਕ ਨੇ, ਜਦੋਂ ਇੱਥੇ ਆਏ ਹੋਏ ਸੀ ਤਾਂ ਉਹਨਾਂ ਨੇ ਕਾਗਜ਼ ਪੈਨ ਦੇ ਨਾਲ ਇਹ ਨੋਟ ਕੀਤਾ। ਇੱਕ ਉਰਦੂ ਦਾ ਸ਼ੇਰ ਆ ਜਿਹਨੂੰ ਮੈਂ ਪੰਜਾਬੀ ਦੇ ਵਿੱਚ ਰੂਪਾਂਤਰ ਕੀਤਾ ਸੀ ਕਿ ਮੈਂ ਦੁਆ ਲਿਖਦਾ ਰਿਹਾ ਉਹ ਦਗਾ ਪੜ੍ਹਦੇ ਰਹੇ।
0: ਪੜ੍ਹਨ ਦਾ ਤਰੀਕਾ ਦੇਖੋ,
1: ਨਜ਼ਰੀਆ ਹੈ ਨਾ,
0: ਨਜ਼ਰੀਆ, ਹਾਂ ਨਜ਼ਰੀਆ।
1: ਮੈਂ ਦੁਆ ਲਿਖਦਾ ਰਿਹਾ ਉਹ ਦਗਾ ਪੜ੍ਹਦੇ ਰਹੇ, ਬਸ ਇੱਕ ਨੁਕਤੇ ਤੋਂ ਹੀ ਮੈਂ ਮਹਿਰਮ ਤੋਂ ਮੁਜਰਮ ਹੋ ਗਿਆ।
0: ਕੀ ਬਾਤ ਹੈ।
1: ਹਾਂਜੀ, ਸੋ ਕਈ ਵਾਰੀ ਇੰਟਰਪ੍ਰੀਟੇਸ਼ਨ ਜਿਹੜੀ ਆ ਉਹ ਚੀਜ਼ਾਂ ਦੀ ਉਸ ਤਰੀਕੇ ਨਾਲ ਹੋ ਜਾਂਦੀ ਹੈ, ਪਰ ਮੇਰਾ ਇਹ ਮੰਨਣਾ ਹੱਕ ਤੇ ਸੱਚ ਦੀ ਗੱਲ ਜਿਹੜੀ ਆ ਉਹ ਫਰੀਡਮ ਆਫ ਸਪੀਚ ਦੇ ਦਾਇਰੇ ਦੇ ਵਿੱਚ ਰਹਿ ਕੇ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਤੁਸੀਂ ਰਹੋ, ਉਹ ਤੁਹਾਨੂੰ ਕਰਨੀ ਚਾਹੀਦੀ ਆ। ਜੀਂਦੇ ਜਾਗਦੇ ਬੰਦਿਆਂ ਦੀ ਨਿਸ਼ਾਨੀ ਹੁੰਦੀ ਹੈ।
0: ਬਿਲਕੁਲ। ਬੀਜੇਪੀ ਵੈਸਟ ਬੰਗਾਲ ਤੋਂ ਫਿਲਹਾਲ ਬਹੁਤ ਵੱਡੀ ਇਹਨਾਂ ਨੇ ਜਿੱਤ ਹਾਸਲ ਕੀਤੀ ਹੈ।
1: ਤੁਸੀਂ ਆਂ ਕਰਕੇ ਕਿਉਂ ਕਿਹਾ?
0: ਕਿਉਂਕਿ
1: ਪਿੱਛੇ ਕੁਛ ਗੜਬੜਾ,
0: ਪਿੱਛੇ ਗੜਬੜ ਲੱਗ ਰਹੀ ਹੈ ਕਿਉਂਕਿ ਦੇਖੋ ਮਤਲਬ ਕੁਛ ਵੀ ਉੱਥੇ ਪੋਸੀਬਲ ਹੋ ਸਕਦਾ ਹੈ ਇਸ ਵਾਰ। ਕੀ ਕਾਰਨ ਹੈ ਮਮਤਾ ਬੈਨਰਜੀ ਜਿਹੜਾ ਹੈ ਆਪਣੀ ਸੀਟ ਜਿਹੜੀ ਆ ਹਾਰ ਚੁੱਕੇ ਹੈ, ਯਾਨੀ ਕਿ ਉਹਨਾਂ ਨੂੰ ਇੱਕ ਮਤਲਬ ਕਿਹੜੇ ਕਾਰਨਾਂ ਕਰਕੇ ਹੋਈ ਹੈ, ਤਾਂ ਤੁਸੀਂ ਕੀ ਮੰਨਦੇ ਹੋ?
1: ਸਵਿੰਦੂ ਚੌਧਰੀ ਜਿਹੜੇ ਆ ਪਹਿਲਾਂ ਵੀ ਬਹੁਤ ਜ਼ੋਰਦਾਰ ਕੈਂਡੀਡੇਟ ਦੇ ਤੌਰ ਦੇ ਉੱਤੇ ਹਾਜ਼ਰੀ ਲਵਾ ਚੁੱਕੇ ਪਿਛਲੀ ਇਲੈਕਸ਼ਨ ਦੇ ਵਿੱਚ ਵੀ।
0: ਹਾਂਜੀ, ਹੁਣ ਇਹਨਾਂ ਦਾ ਸੀਐਮ ਦੇ ਵਿੱਚ ਵੀ ਨਾਮ ਜਿਹੜਾ, ਪੰਜ ਜਿਹੜੇ ਸੀਐਮ ਚਿਹਰੇ ਹੈ ਜਿਹੜੇ ਵੈਸਟ ਬੰਗਾਲ ਦੇ ਵਿੱਚ, ਤਾਂ ਉਹਨਾਂ ਦੇ ਵਿੱਚ ਇਹਨਾਂ ਦਾ ਵੀ ਨਾਮ ਜਿਹੜਾ ਹੈ ਪੁਰਜ਼ੋਰ।
1: ਤੁਸੀਂ ਬੁਨਿਆਦੀ ਕਾਰਨ ਪੁੱਛੇ, ਇੱਦਾਂ ਹੁੰਦਾ ਮੈਂ ਨਾ ਤੁਹਾਨੂੰ ਪਿੱਛੇ ਥੋੜ੍ਹਾ ਲੈ ਕੇ ਚੱਲਦਾ। ਸ਼ੀਲਾ ਦੀਕਸ਼ਿਤ ਨੂੰ ਬਹੁਤ ਘੱਟ ਲੋਕ ਹੁਣ ਯਾਦ ਕਰਦੇ ਆ,
0: ਦਿੱਲੀ ਦੀ
1: ਹੁਣ ਉਹਨਾਂ ਦੀ ਡੈਥ ਹੋ ਗਈ। 15 ਸਾਲ ਉਹਨਾਂ ਨੇ ਰਾਜ ਕੀਤਾ ਦਿੱਲੀ ਦੇ ਮੁੱਖ ਮੰਤਰੀ ਦੇ ਤੌਰ ਤੇ, ਨਵੀਂ ਦਿੱਲੀ ਬਣਾਉਣ ਵਾਲੀ ਬੀਬੀ ਉਹ ਸੀ, ਪਰ ਸਮਾਂ ਪਾ ਕੇ ਨਾ ਜੀ 15 ਸਾਲਾਂ ਦੇ ਵਿੱਚ ਸੇਮ ਇੱਦਾਂ ਹੀ 15 ਸਾਲਾਂ ਰਾਜ ਕੀਤਾ। ਜਦੋਂ ਕਾਮਰੇਡਾਂ ਦਾ ਰਾਜ ਖਤਮ ਹੋਇਆ ਪੱਛਮੀ ਬੰਗਾਲ ਦੇ ਵਿੱਚ, ਤਾਂ ਦੀਦੀ ਦੇ ਨਾਂ ਦੇ ਨਾਲ ਜਾਣੀ ਜਾਂਦੀ ਮਮਤਾ ਬੈਨਰਜੀ ਨੇ ਲੰਮਾ ਸਮਾਂ ਕਲਕੱਤੇ ਦੇ ਵਿੱਚ ਲੋਕਾਂ ਦੇ ਵਿੱਚ ਖੜ ਕੇ ਬਹੁਤ ਸਾਰੇ ਮੁੱਦਿਆਂ 'ਤੇ ਨੰਗੇ ਧੜ ਲੜਾਈ ਲੜਕੇ ਇਹ ਜਿਹੜਾ ਰਾਜ ਸੱਤਾ ਦਾ ਜੋ ਆਨੰਦ ਮਾਣਿਆ, ਕਾਫੀ ਕੰਮ ਕੀਤੇ, ਕਾਫੀ ਕੰਮ ਨਹੀਂ ਵੀ ਕੀਤੇ। ਜਿਹੜੀ ਧਰੁਵੀਕਰਨ ਦੀ ਜਾਂ ਫਿਰਕਾ ਪ੍ਰਸਤੀ ਦੀ ਰਾਜਨੀਤੀ ਆ ਉਹਨੇ ਵੀ ਰੰਗ ਦਿਖਾਇਆ ਉੱਥੇ। ਜਿਹੜਾ ਹਿੰਦੂ ਤੇ ਮੁਸਲਿਮ ਦਾ ਆਪਸੀ ਵਖਰੇਵਾ ਹੈ ਨਾ ਜੀ, ਜੇ ਤੁਸੀਂ ਰੂਰਲ ਪੱਛਮੀ ਬੰਗਾਲ 'ਚ ਜਾਂਦੇ ਆ, ਮੇਰੀ ਨਾ ਆਉਣ ਤੋਂ ਪਹਿਲਾਂ ਮੈਂ ਤਦੇ ਜਾਣ ਬੁੱਝ ਕੇ 5-7 ਮਿੰਟ ਲੇਟ ਹੋਇਆ, ਮੇਰੀ ਗੱਲ ਚੱਲ ਰਹੀ ਸੀ ਕਲਕੱਤੇ ਦੇ ਵਿੱਚ ਤੀਜੀ ਪੀੜ੍ਹੀ ਦੇ ਪੰਜਾਬੀ ਮਨਦੀਪ ਸਿੰਘ ਗਿੱਲ ਹੋਣਾਂ ਦੇ ਨਾਲ। ਮਨਦੀਪ ਸਿੰਘ ਗਿੱਲ ਹੁਣੀ ਕਹਿੰਦੇ ਵੀ ਸਿੱਖਾਂ ਦਾ ਇਤਿਹਾਸ ਜਿਹੜਾ ਉਹ ਪੱਛਮੀ ਬੰਗਾਲ ਦੇ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਬੜੇ ਸਾਲਾਂ ਤੋਂ ਅਸੀਂ ਬੜੀ ਜ਼ੋਰ ਸ਼ੋਰ ਦੇ ਨਾਲ ਸੁਣਦੇ ਦੇਖਦੇ ਆਉਂਦੇ ਹਾਂ। ਹੋਇਆ ਕਿ ਪਿਛਲੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹਿੰਦੂਆਂ ਅਤੇ ਸਿੱਖਾਂ ਦਾ ਆਪਸ ਦੇ ਵਿੱਚ ਜਿਹੜਾ ਰਲੇਵਾਂ ਆ ਉਹ ਤਾਂ ਸਰਕਾਰਾਂ ਨੇ ਮਨਜ਼ੂਰ ਕਰ ਲਿਆ। RSS ਜਿਹੜੀ ਆ ਜਾਂ BJP ਜਿਹੜੀ ਆ ਉਹ ਬੀਤੇ ਲੰਮੇ ਸਮੇਂ ਤੋਂ ਉੱਥੇ ਕੰਮ ਕਰ ਰਹੀ ਸੀ ਗਰਾਊਂਡ ਲੈਵਲ ਦੇ ਉੱਤੇ। ਇੱਕ ਉਹਨਾਂ ਨੇ SIR ਦੀ ਮੁਹਿੰਮ ਚਲਾਈ ਜਿਹਦੇ ਵਿੱਚ ਬਾਹਰੋਂ ਆਏ ਜਿਹੜੇ ਬਹੁਤ ਸਾਰੇ ਪ੍ਰਵਾਸੀ ਸੀ ਜਿਨ੍ਹਾਂ ਨੇ ਪੱਛਮੀ ਬੰਗਾਲ ਨੂੰ ਆਪਣਾ ਘਰ ਬਣਾਇਆ, ਉਹਨਾਂ ਪ੍ਰਵਾਸੀਆਂ ਦੀਆਂ ਵੋਟਾਂ ਕੱਟੀਆਂ ਗਈਆਂ, ਸੈਂਕੜੇ ਜਾਂ ਹਜ਼ਾਰਾਂ 'ਚ ਨਹੀਂ ਲੱਖਾਂ ਦੀ ਗਿਣਤੀ 'ਚ ਕੱਟੀਆਂ ਗਈਆਂ
0: ਜੀ।
1: ਉਹ ਜਿਹੜੀ ਗੱਲ ਸੀ ਇੱਕ ਤਾਂ ਉਹ ਬਹੁਤ ਕੰਮ ਆਈ। ਤੁਹਾਨੂੰ ਪਤਾ ਕਿੰਨੀ ਬਰੀਕੀ ਤੱਕ ਕੰਮ ਕੀਤਾ ਇਸ ਮਾਮਲੇ 'ਚ BJP ਨੇ, ਤੁਸੀਂ ਹੈਰਾਨ ਹੋ ਜਾਓਗੇ ਸੁਣ ਕੇ। ਚੰਡੀਗੜ੍ਹ ਤੋਂ ਫ੍ਰੀ ਬੱਸਾਂ ਚਲਾਈਆਂ ਗਈਆਂ, ਲੁਧਿਆਣੇ ਤੋਂ ਫ੍ਰੀ ਰੇਲ ਚਲਾਈ ਗਈ ਵੀ ਜਿਹੜੇ ਜਿਹੜੇ ਪੰਜਾਬ ਦੇ ਵਿੱਚ ਬੰਗਾਲੀ ਵੋਟਰ ਕੰਮ ਕਰਦੇ ਆ
0: ਜੀ,
1: ਉਹਨਾਂ ਨੂੰ ਬਕਾਇਦਾ ਉੱਥੇ ਲਿਜਾਣ ਦੇ ਲਈ, ਵੋਟ ਡਿਲੀਵਰ ਕਰਨ ਦੇ ਲਈ ਇੱਕ ਇੱਕ ਵੋਟ ਦੇ ਉੱਤੇ ਕੰਮ ਕੀਤਾ ਗਿਆ
0: ਜੀ।
1: ਪਲੱਸ ਜਦੋਂ ਜਿਹੜੀ ਸੱਤਾ ਦੇ ਵਿੱਚ ਸਰਕਾਰ ਹੁੰਦੀ ਆ, ਫੈਡਰਲ ਗੌਰਮੈਂਟ ਜਾਂ ਕੇਂਦਰ ਸਰਕਾਰ, ਉਹਦਾ ਸੂਬਾਈ ਸਰਕਾਰਾਂ ਦੇ ਉੱਤੇ ਇੰਨਾ ਕੁ ਜ਼ੋਰ ਚੱਲਦਾ ਹੁੰਦਾ, ਜਦੋਂ ਵੀ ਗਾਂ ਤਾਂਗੜਦੀ ਆ, ਮੱਝ ਤਾਂਗੜ ਤੀਂਗੜਦੀ ਆ, ਉਹ ਕੀਲੇ ਦੇ ਸਿਰ 'ਤੇ ਤੀਂਗੜਦੀ ਆ। ਹੁਣ ਕੱਲ੍ਹ 10:40 ਤੇ ਜਦੋਂ ਰਾਘਵ ਚੱਢਾ ਹੋਣੀ ਰਾਸ਼ਟਰਪਤੀ ਨੂੰ ਮਿਲ ਕੇ ਆਏ। ਹਾਲਾਂਕਿ 12 ਵਜੇ ਦਾ ਟਾਈਮ ਦਿੱਤਾ ਸੀ ਰਾਸ਼ਟਰਪਤੀ ਨੇ ਭਗਵੰਤ ਮਾਨ ਉਹਨਾਂ ਨੂੰ
0: ਜੀ,
1: ਉਸ ਤੋਂ ਡੇਢ ਘੰਟਾ ਪਹਿਲਾਂ ਰਾਘਵ ਜੱਡਾ ਆਪਣੇ ਸਾਥੀਆਂ ਦੇ ਨਾਲ ਮਾਣਯੋਗ ਰਾਸ਼ਟਰਪਤੀ ਨੂੰ ਮਿਲ ਕੇ ਆਏ।
0: ਅੱਛਾ।
1: ਔਰ ਉਹਨਾਂ ਨੇ ਆਪਣਾ ਨੁਕਤਾ ਦੇਖੋ ਕੀ ਰੱਖਿਆ, ਕਹਿੰਦੇ ਜੀ ਵੀ ਅਸੀਂ ਤੰਗ ਹੀ ਇੰਨੇ ਹੋ ਗਏ ਸੀ, ਨਾਲੇ ਅਸੀਂ ਕਿਹੜਾ ਕਾਨੂੰਨ ਦੀ ਕੋਈ ਉਲੰਘਣਾ ਕੀਤੀ ਆ, ਅਸੀਂ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਇਹ ਦਲ ਬਦਲੂ ਜਿਹੜੇ ਆ ਕਾਰਵਾਈ ਉਹ ਪਾਈ ਆ। ਹੁਣ ਬਾਹਰ ਆ ਕੇ ਜਿਹੜੇ ਤੁਹਾਡੇ ਵਰਗੇ ਪੱਤਰਕਾਰ ਸੀਗੇ ਉਹਨਾਂ ਨੂੰ ਸੰਬੋਧਨ ਕਰਦੇ, ਉਹਨਾਂ ਨੇ ਦੇਖੋ ਕੀ ਕਿਹਾ, ਉਹ ਕਹਿੰਦੇ ਤੁਹਾਡੇ ਕੋਲ ਇਕੱਲੀ ਪੰਜਾਬ ਦੀ ਪੁਲਿਸ ਆ ਨਾ ਸਾਡੇ 'ਤੇ ਪਰਚੇ ਦਰਜ ਕਰਾਉਣ ਨੂੰ, ਸਾਡੇ ਕੋਲ 21 ਸੂਬਿਆਂ ਦੀ ਪੁਲਿਸ ਆ। ਸੋ ਹੁਣ ਜਿਹੜੇ ਤਾਂ ਸੂਖਮ ਪੱਤਰਕਾਰ ਆ ਉਹ ਤਾਂ ਹਮ ਦੇਖੋ ਤੁਸੀਂ ਕਹਿ ਤਾ ਨਾ ਲੱਭਦੇ, ਹੁਣ ਉਹ ਕਹਿੰਦੇ ਨਹੀਂ ਇਹ ਧਮਕੀ ਨਹੀਂ ਹੈ, ਉਹ ਕਹਿੰਦੇ ਮੈਂ ਆਗਾਹ ਕਰ ਰਿਹਾ ਤੁਹਾਨੂੰ।
0: ਅੱਛਾ, ਓਕੇ,
1: ਜਸਟ ਇਨਫੋਰਮੇਸ਼ਨ ਦੇ ਰਿਹਾ,
0: ਇਨਫੋਰਮੇਸ਼ਨ ਦੇ ਰਿਹਾ,
1: 21 ਸੂਬਿਆਂ ਤੇ ਇਸ ਵੇਲੇ ਕਾਬਜ਼ਾ, ਉਹਨਾਂ 'ਚ ਇੱਕ ਸੂਬਾ ਪੱਛਮੀ ਬੰਗਾਲ ਵੀ ਹੈ। ਔਰ ਇੱਕ ਬੜਾ ਫਿਰਕਾ ਪ੍ਰਸਤੀ ਭਰਿਆ ਬਿਆਨ ਬੀਜੇਪੀ ਦੇ ਪਹਿਲੀ ਜਮਾਤ ਵਾਲੇ ਜਿਹੜੇ ਲੀਡਰ ਆ ਉਹਨਾਂ ਵੱਲੋਂ ਦਿੱਤਾ ਜਾਂਦਾ, ਔਰ ਉਹ ਬਿਆਨ ਸ਼ਾਇਦ ਤੁਹਾਡੀਆਂ ਅੱਖਾਂ 'ਚ ਨਹੀਂ ਆ ਸਕਿਆ। ਉਹ ਬਿਆਨ ਆ ਜੀ, ਉਹ ਕਹਿੰਦੇ ਵੀ ਪਹਿਲੇ ਜਿਨ ਬੰਗਾਲੀਓ ਕਾ ਮੂੰਹ ਬੰਗਲਾਦੇਸ਼ ਕੀ ਤਰਫ ਥਾ, ਅਬ ਹਿੰਦੁਸਤਾਨ ਕੀ ਤਰਫ ਹੋ ਗਿਆ
0: ਜੀ।
1: ਕਹਿਣ ਦਾ ਭਾਵ, ਕੱਲ੍ਹ ਨੂੰ ਜੇ ਪੰਜਾਬ ਦੇ ਵਿੱਚ ਜੋ ਸਰਵੇਖਣ ਹੋ ਰਹੇ ਆ, ਜੇ ਪੰਜਾਬ ਦੇ ਵਿੱਚ ਉਹ 50 ਤੋਂ 52 ਸੀਟਾਂ ਦੇ ਇਸ ਵੇਲੇ ਗੱਲ ਚੱਲ ਰਹੀ ਆ, ਸੀਨੀਅਰ ਪੱਤਰਕਾਰਾਂ ਨਾਲ ਮੇਰੀ ਕੱਲ੍ਹ ਰਾਤੀ ਦੇਰ ਰਾਤ ਤੱਕ ਗੱਲ ਹੁੰਦੀ ਰਹੀ, ਔਰ ਜਿਹੜੀਆਂ ਪੇਂਡੂ ਵੋਟਾਂ ਆ ਉਹਦੇ ਲਈ ਗੱਠਜੋੜ ਜਿਹੜਾ ਇਲੈਕਸ਼ਨ ਤੋਂ ਬਾਅਦ ਹੋ ਸਕਦਾ। ਜੋ ਪਹਿਲਾਂ ਹਾਲਾਤ ਆ ਉਹਦੇ ਵਿੱਚ ਵੋਟ ਜਿਹੜੀ ਪਿੰਡਾਂ ਦੀ ਉਹ ਡਿਵਾਈਡ ਹੋ ਜਾਣੀ ਆ, ਜਿਹੜੀ ਸ਼ਹਿਰੀ ਵੋਟ ਆ ਉਹਨਾਂ ਨੂੰ ਗੈਂਗਸਟਰਸ ਦੀਆਂ ਫਰੌਤੀਆਂ ਤੋਂ ਡਰਦੇ ਮਾਰੇ ਜਾਂ ਡੀਪ ਸੇਕ ਜਿਹੜੀਆਂ ਏਜੰਸੀਜ਼ ਆ ਉਹਨਾਂ ਨੇ ਉਸ ਲੈਵਲ 'ਤੇ ਲੈਣ ਦਾ ਕਿ ਜਿਹੜਾ ਸ਼ਹਿਰੀ ਸਿੱਖਿਆ ਜਾਂ ਵਪਾਰੀ ਵਰਗਾ ਸ਼ਹਿਰਾਂ ਦੇ ਵਿੱਚ ਉਹ ਡਰਿਆ ਹੋਇਆ ਇਸ ਗੱਲ ਤੋਂ, ਉਹਨੂੰ ਇਹ ਲੱਗਦਾ ਕਿ ਨਹੀਂ ਸਾਡਾ ਹੁਣ ਛੁਟਕਾਰਾ ਜਿਹੜਾ ਉਹ ਡਬਲ ਇੰਜਣ ਲਈ ਸਰਕਾਰ ਹੀ ਕਰ ਸਕਦੀ ਆ। ਤੁਸੀਂ ਇਹ ਵੀ ਦੇਖ ਲਿਓ ਜਿਹੜਾ ਇਹ ਬਿਆਨ ਬੰਗਾਲ ਵਾਲਾ ਬੰਗਲਾਦੇਸ਼ ਵਾਲਾ ਦਿੱਤਾ ਨਾ, ਇਹ ਵੀ ਬਿਆਨ ਕੱਲ ਨੂੰ ਆ ਜਾਣਾ, ਮੇਰੀ ਗੱਲ ਲਿਖ ਕੇ ਰੱਖ ਲਓ ਕਿਤੇ, ਜੇ ਬੀਜੇਪੀ ਪੰਜਾਬ ਦੇ ਵਿੱਚ ਵਧੀਆ ਢੰਗ ਦੇ ਨਾਲ ਕਾਰਗੁਜ਼ਾਰੀ ਦਿਖਾਉਂਦੀ ਆ, ਉਹਨੇ ਕਹਿਣਾ ਪਹਿਲਾਂ ਪੰਜਾਬੀਆਂ ਦਾ ਮੂੰਹ ਪਾਕਿਸਤਾਨ ਵੱਲ ਸੀ, ਹੁਣ ਪੰਜਾਬੀਆਂ ਦਾ ਮੂੰਹ ਹਿੰਦੁਸਤਾਨ ਵੱਲ ਹੋ ਗਿਆ। ਇਹ ਜਿਹੜੀ ਫਿਰਕਾ ਪ੍ਰਸਤੀ ਭਰੀ ਰਾਜਨੀਤੀ ਆ ਇਹਨੂੰ ਕਦੇ ਵੀ ਵੈਲਕਮ ਨਹੀਂ ਕਹਿਣਾ ਚਾਹੀਦਾ। ਇਹ ਠੀਕ ਆ, ਪੰਜਾਬ ਅਤੇ ਬੰਗਾਲ ਬਹੁਤ ਨਾਬਰ ਸੂਬੇ ਰਹੇ ਆ, ਔਰ ਉੱਥੇ ਜਿਹੜੀਆਂ ਰਾਜਨੀਤਿਕ ਸਮੀਕਰਨ ਆ ਉਹਦੇ ਵਿੱਚ ਸਾਮ ਦਾਮ ਦੰਡ ਭੇਦ ਧੁੱਪ ਧੂੜ ਧੱਕੇ ਸਾਰਾ ਕੁਛ ਹੀ ਸ਼ਾਮਿਲ ਆ। ਹੁਣ ਤੁਸੀਂ ਦੇਖੋ CRPF ਇੱਕ ਨੀਮ ਫੌਜੀ ਬਾਲਿਆ, ਮਨਦੀਪ ਸਿੰਘ ਗਿੱਲ ਕਲਕੱਤੇ ਦੇ 3ਜੀ ਪੀੜ੍ਹੀ ਦੇ ਪੰਜਾਬੀ ਮੈਨੂੰ ਆਪਣੇ ਮੂੰਹੋਂ ਦੱਸ ਰਹੇ ਸੀ, ਉਹ ਕਹਿੰਦੇ ਭਾਜੀ ਭਾਵੇਂ ਕਿ ਸਾਡਾ ਟਰਾਂਸਪੋਰਟ ਦਾ ਬਿਜ਼ਨਸ ਆ ਪਿਛਲੀਆਂ 3 ਪੀੜ੍ਹੀਆਂ ਤੋਂ ਕਲਕੱਤੇ ਦੇ ਮੁੱਖ ਇਲਾਕਿਆਂ ਦੇ ਵਿੱਚ, ਪਰ ਅਸੀਂ ਇਸ ਗੱਲ ਤੋਂ ਇਨਕਾਰੀ ਨਹੀਂ ਹੈਗੇ ਵੀ ਜਿਹੜਾ ਧੱਕਾ ਉੱਥੇ ਕੀਤਾ ਗਿਆ ਇਹਦੇ ਮੱਦੇਨਜ਼ਰ ਮਮਤਾ ਬੈਨਰਜੀ ਨੇ ਕੱਲ੍ਹ ਦੇਰ ਸ਼ਾਮ ਇਹ ਬਿਆਨ ਦੇ ਦਿੱਤਾ ਕਿ ਮੈਂ ਮੁੱਖ ਮੰਤਰੀ ਦੀ ਕੁਰਸੀ ਇੱਦਾਂ ਨਹੀਂ ਛੱਡੂੰਗੀ, ਮੈਂ ਰਾਜਭਵਨ ਜਾ ਕੇ ਰਿਜ਼ਾਈਨ ਨਹੀਂ ਕਰੂੰਗੀ। ਜਿੰਨਾ ਧੱਕਾ ਤੁਸੀਂ ਕੀਤਾ ਧੱਕੇ ਦੇ ਨਾਲ ਹੀ ਹੁਣ ਮੇਰੇ ਤੋਂ ਤੁਸੀਂ ਮੁੱਖ ਮੰਤਰੀ ਦਾ ਜਿਹੜਾ ਰਿਜ਼ਾਈਨ ਲੈਣਾ ਤਾਂ ਲੈ ਲਓ।
0: ਯਾਨੀ ਕਿ ਹੁਣ ਮੈਨੂੰ ਲੱਗਦਾ ਕਿ ਵੈਸਟ ਬੰਗਾਲ ਵਾਲੇ ਕਹਿੰਦੇ ਸੀਗੇ ਕਿ ਅਸੀਂ ਥੋੜਾ ਚੇਂਜ ਲੈ ਕੇ ਆਉਣਾ, ਜਾਂ ਫਿਰ ਇਹ ਬੀਜੇਪੀ ਚਾਹੁੰਦੀ ਸੀ ਕਿ ਅਸੀਂ ਵੈਸਟ ਬੰਗਾਲ ਦੇ ਵਿੱਚ ਬਦਲਾਅ ਲੈ ਕੇ ਆਉਣਾ।
1: ਜਦੋਂ ਤੁਹਾਡੇ ਪੈਰਾਂ 'ਚ ਮੌਕੇ ਹੁੰਦੇ ਨਾ ਜੀ, ਤੁਸੀਂ ਉੱਥੇ ਪੀਰਾਂ ਦੇ ਫੁੱਲੀਆਂ ਸੁੱਕ ਲੈਂਦੇ ਆ, ਉੱਥੇ ਉਹਨੂੰ ਜਾਲਮੁਰੀ ਕਹਿੰਦੇ ਆ ਬੰਗਾਲ ਦੇ ਵਿੱਚ। ਹੁਣ ਉੱਥੇ ਇੱਕ ਦੁਕਾਨ ਤੇ ਜਾ ਕੇ ਜਿੱਥੇ ਫੁੱਲੀਆਂ ਖਾਧੀਆਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ, ਜਿਨ੍ਹਾਂ ਨੇ 11 ਜੁਲਾਈ ਨੂੰ ਇੱਥੇ ਵੀ ਆਉਣਾ, ਇੱਥੇ ਦੇਖੋ ਕੀ ਖਾਂਦੇ ਆ ਹੁਣ ਵੱਡੇ ਲੈਵਲ ਤੇ ਉਲੀਕਿਆ ਜਾ ਰਿਹਾ।
0: ਬਿਲਕੁਲ,
1: ਹੁਣ ਉੱਥੇ ਜਾਲਮੁਰੀ ਜਿੱਥੋਂ ਨਹੀਂ ਖਾਧੀ ਉਹ ਫੁੱਲੀਆਂ ਖਾਧੀਆਂ ਜਿਹੜੀ ਦੁਕਾਨ ਤੋਂ ਜਿਹੜੀ ਕਿ ਲੋਕਾਂ ਦਾ ਲੋਕਲ ਖਾਜਾ ਆ, ਉਹਦੇ ਆਸ ਪਾਸ ਦੇ 4 ਇਲਾਕਿਆਂ ਤੋਂ ਬੀਜੇਪੀ ਨਵੇਂ ਸਿਰੋਂ ਚੋਣ ਜਿੱਤੀ ਆ ਜਿੱਥੇ ਪਹਿਲਾਂ ਨਹੀਂ ਸੀ ਜਿੱਤਦੀ ਹੁੰਦੀ। ਇਸੇ ਤਰ੍ਹਾਂ ਜਦੋਂ ਇਹ ਰੌਲਾ ਪੈ ਗਿਆ ਵੀ ਨਹੀਂ ਯਾਰ ਇਹ ਤੁਹਾਡੇ ਮਛਲੀਖਾਨੇ ਬੰਦ ਕਰਾਉਣਗੇ, ਤੁਹਾਨੂੰ ਪਤਾ ਬੰਗਾਲੀ ਚੌਲ ਤੇ ਮੱਛੀ ਬਹੁਤ ਖਾਂਦੇ
0: ਬਹੁਤ ਖਾਂਦੇ ਹਾਂਜੀ,
1: ਜਿਵੇਂ ਆਪਾਂ ਮੱਕੀ ਦੀ ਰੋਟੀ ਤੇ ਸਾਗ ਛਕਦੇ ਸਾਗ
0: ਹਾਂਜੀ।
1: ਹੁਣ ਉਸ ਚੀਜ਼ ਨੂੰ ਆਧਾਰ ਬਣਾ ਕੇ ਜਿਹੜੀ ਧਰੁਵੀਕਰਨ ਕੀਤਾ ਗਿਆ ਵੋਟਾਂ ਦਾ, ਉੱਥੇ ਉਹਨਾਂ ਨੇ ਹਿਮਾਚਲ ਵਾਲੇ ਧਰਮਸ਼ਾਲਾ ਦਾ ਸਟੇਡੀਅਮ ਬਣਾਉਣ ਵਾਲੇ ਅਨੁਰਾਗ ਠਾਕੁਰ ਹੁਣਾਂ ਨੂੰ, ਇੱਕ ਦੋ ਹੋਰ ਜਿਹੜੇ ਪਹਿਲੀ ਕਤਾਰ ਦੇ ਉਹਨਾਂ ਦੇ ਲੀਡਰ ਸੀ ਉਹਨਾਂ ਨੂੰ ਭੇਜਿਆ
0: ਜੀ,
1: ਮੱਛੀ ਖਾਧੀ ਉਹਨਾਂ ਨੇ, ਵੀਡੀਓ ਬਣਾਈਆਂ
0: ਜੀ,
1: ਉਹਨਾਂ ਨੂੰ ਲੋਕਾਂ ਦੇ ਵਿੱਚ ਨਸ਼ਰ ਕੀਤਾ, ਲੋਕਾਂ ਨੂੰ ਯਕੀਨ ਦਵਾਤਾ ਕਿ ਨਹੀਂ ਸਾਨੂੰ ਤੁਹਾਡੀ ਮੱਛੀ ਤੋਂ ਕੋਈ ਪ੍ਰੋਬਲਮ ਨਹੀਂ।
0: ਅੱਛਾ, ਮੱਛੀ ਤੋਂ ਕੋਈ ਪ੍ਰੋਬਲਮ ਨਹੀਂ, ਪਰ ਸ਼ੇਨ ਜੋਨ ਕਹਿੰਦੇ ਸਾਨੂੰ ਬਟਰ ਚਿਕਨ ਤੋਂ ਬਹੁਤ ਪ੍ਰੋਬਲਮ ਹੈ।
1: ਨਹੀਂ ਚਲੋ, ਨਿਕਲਾ ਵਿਲਸ ਨੇ ਵੈਸੇ ਫਿੱਟੇ ਮੂੰਹ ਕਹਿਤਾ, ਉਹਨੂੰ
0: ਫਿੱਟੇ ਮੂੰਹ ਕਹਿ ਦਿੱਤਾ, ਬਿਲਕੁਲ ਵਧੀਆ
1: ਕੀਤੀ ਹੈ, ਮਰਨਾ ਚਾਹੀਦਾ, ਪਰ ਉਹਨੇ ਪਹਿਲੀ ਵਾਰ ਨਹੀਂ ਕੀਤਾ, 8ਵੀਂ 9ਵੀਂ ਵਾਰ ਉਹਦਾ ਇਹ ਜਿਹੜਾ ਭੈੜਾ ਬਿਆਨ ਆ ਇਹ ਉਹਨਾਂ ਪ੍ਰਵਾਸੀਆਂ ਦੇ ਖਿਲਾਫ ਹੈ ਜਿਨ੍ਹਾਂ ਪ੍ਰਵਾਸੀਆਂ ਕਰਕੇ ਮੁਲਕ ਦੀ ਕਾਰਗੁਜ਼ਾਰੀ ਜਿਹੜੀ ਆ ਉਹ ਚੱਲ ਰਹੀ ਆ।
0: ਬਿਲਕੁਲ,
1: ਨਹੀਂ ਤਾਂ ਕੱਲ੍ਹ ਨਵਦੀਪ ਕਟਾਰੀਆ ਹੋਣੀ ਮੇਰੇ ਬੜੇ ਦੱਬੀ ਜ਼ਬਾਨ 'ਚ ਕਹਿੰਦੇ ਸੁਣੇ, ਉਹ ਕਹਿੰਦੇ ਭਾਜੀ ਮੇਰਾ ਖਿਆਲ ਆਸਟ੍ਰੇਲੀਆ ਮੋਰੇ ਹੱਥ ਜੋੜ ਦੇਣੇ ਚਾਹੀਦੇ ਆ ਵੀ ਸਾਨੂੰ ਤੁਸੀਂ ਆਪਣੀ ਇੱਕ ਸਟੇਟ ਦੇ ਤੌਰ ਤੇ ਅਪਣਾ ਲਓ,
0: ਵੀ ਸਾਨੂੰ ਸ਼ਰਨ 'ਚ ਲੈ ਲਓ, ਆਪਣੀ ਸ਼ਰਨ 'ਚ ਲੈ ਲਓ, ਬਸ ਇਹੀ ਕੁਛ ਹੋਣਾ ਹੈ।
1: ਤੇ ਅਸੀਂ ਮਿਹਰਬਾਨ ਇੰਡੀਅਨ ਕਜ਼ੀਨ ਵਾਲੇ ਰਾਮ ਰਾਮ ਵੀਰ ਜੀ, ਬਿਲਕੁਲ ਜੀ ਰਾਮ ਰਾਮ, ਬਲਦੇਵ ਸੌਂਦੀ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਤੇ ਨਾਲ ਨਾਲ ਮਨਜੀਤ ਸੰਧੂ ਜੀ ਕਹਿੰਦੇ ਚੜ੍ਹਦੇ ਸੂਰਜ ਦੀਆਂ ਤੰਦਾਂ ਵਿੱਚ ਜਦੋਂ ਇਸ ਤਰ੍ਹਾਂ ਦੀ ਸ਼ਾਇਰੀ ਸੁਣੀ ਸੁਣ ਵੱਖਰਾ ਜਿਹਾ ਸਕੂਨ ਮਿਲਦਾ। ਬਿਲਕੁਲ ਜੀ ਮਨਜੀਤ ਸੰਧੂ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੇਸਟਿੰਗਸ ਤੋਂ ਅਮਰਦੀਪ ਸਿੰਘ ਸਾਡਾ ਭਰਾ ਜਿਹੜਾ ਇੱਕ ਜ਼ਿੰਮੇਵਾਰ ਪ੍ਰਵਾਸੀ ਦੇ ਹੋਣ ਦੇ ਨਾਤੇ ਉਹਨੂੰ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ
0: ਹਾਂ। ਪਰਮਿੰਦਰ ਸਿੰਘ ਸਰਾਂ ਨੇ ਇੱਕ ਮੈਸੇਜ ਭੇਜਿਆ ਕਿ ਸਾਰਿਆਂ ਦੇ ਫੇਸਬੁੱਕ ਦੇ ਉੱਤੇ ਸ਼ੋਅ ਹੁੰਦਾ ਰੇਡੀਓ ਸਪਾਈਸ ਦਾ ਪੇਜ, ਪਰ ਮੇਰੇ 'ਤੇ ਨਹੀਂ ਹੋ ਰਿਹਾ। ਔਰ ਮੈਨੂੰ ਕਈਆਂ ਨੇ ਕਿਹਾ, ਲੋਕ ਕਹਿੰਦੇ ਆ ਕਿ ਫੇਸਬੁੱਕ ਵਾਲਿਆਂ ਨੇ, ਰੇਡੀਓ ਸਪਾਈਸ ਵਾਲਿਆਂ ਨੇ ਫੇਸਬੁੱਕ ਤੋਂ ਤੁਹਾਡਾ ਬਲੌਕ ਕੀਤਾ ਹੋਇਆ।
1: ਮੈਨੂੰ ਇਹ ਵੀ ਕਹਿਣ ਦਿਓ, ਵੈਸੇ ਕਹਿਣਾ ਤਾਂ ਨਹੀਂ ਚਾਹੀਦਾ, ਬੰਦੇ ਅੰਦਰ ਕਈ ਵਾਰੀ ਹੰਕਾਰ ਆ ਜਾਂਦਾ, ਤੁਸੀਂ ਤਾਂ ਮੇਰੇ ਹਮਨਾਮ ਆ, ਸੋ ਤੁਹਾਡਾ ਰੁਤਬਾ ਕਦੀ ਵੀ ਘਟਾ ਕੇ ਨਹੀਂ ਦੇਖਿਆ ਜਾ ਸਕਦਾ।
0: ਬਿਲਕੁਲ।
1: ਤੇ ਪਲਵਿੰਦਰ ਸਿੰਘ ਵੀ ਹੈਗੇ, ਕਹਿੰਦੇ ਜਿਨ੍ਹਾਂ ਦੀ ਫਿਤਰਤ ਵਿੱਚ ਦਗਾ ਸੀ, ਦਗਾ ਉਹ ਵਫਾਵਾਂ ਨਹੀਂ ਕਰਦੇ, ਜੋ ਰੁੱਖ ਜ਼ਿਆਦਾ ਉੱਚੇ ਨੇ ਉਹ ਕਿਸੇ ਨੂੰ ਛਾਵਾਂ ਨਹੀਂ ਕਰਦੇ। ਕਿਆ ਬਾਤਾਂ, ਗਰਜਾ ਹੀ ਤੁਹਾਡੇ ਕੰਮ ਦਾ ਸ਼ੇਰ ਆ।
0: ਮੈਂ ਪਹਿਲਾਂ ਸੁਣਾ ਚੁੱਕੀ ਕਈ ਵਾਰੀ, ਮੈਂ ਹੁਣ ਮੇਰੇ ਲਈ ਪੁਰਾਣਾ ਹੋ ਗਿਆ, ਠੀਕ ਆ, ਮੇਰੀ ਨਕਲ ਕਰਦੇ ਆ, ਇਹ ਚੰਗੀ ਗੱਲ ਨਹੀਂ ਹੈ।
1: ਸਾਡੇ ਭਾਜੀ ਜਰਨੈਲ ਸਿੰਘ ਹਜ਼ਾਰਾ ਸਾਹਿਬ, ਜੇਪੀ ਸਾਹਿਬ ਜਿਹੜੇ ਆ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਆ।
0: ਬਿਲਕੁਲ।
1: ਔਰ ਉਹਨਾਂ ਨੇ ਸੁਚੇਤ ਰੂਪ ਚ ਦੋਹਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਆ। ਬੇਨਤੀ ਕਰੂੰਗਾ ਜਾਂ ਸਾਡੇ ਮੈਨੇਜਰ ਸਾਹਿਬ ਅਦੇਵ ਸ਼ਰਮਾ ਜੀ,
0: ਕਿਉਂਕਿ ਇਹਨਾਂ ਨੂੰ ਮੈਂ ਫਸਟ ਟਾਈਮ, ਜਿਸ ਤਰ੍ਹਾਂ ਆਪਾਂ, ਮੈਨੂੰ ਲੱਗਦਾ ਕਿ ਇਸ ਤੋਂ ਪਹਿਲਾਂ ਇਹਨਾਂ ਨੇ ਕਦੀ ਕਮੈਂਟ ਨਹੀਂ ਕੀਤਾ,
1: ਪਤਾ ਨਹੀਂ ਮੈਂ ਤਾਂ ਕਦੇ ਇਸ ਗੱਲ ਖਿਆਲ ਨਹੀਂ ਕੀਤਾ।
0: ਫਸਟ ਟਾਈਮ ਆਪਾਂ ਕਮੈਂਟ ਬਾਕਸ ਦੇ ਵਿੱਚ ਇਹਨਾਂ ਦਾ ਨਾਮ ਪੜ ਰਹੇ ਹਾਂ।
1: ਵੈਸੇ ਮੈਂ ਦੱਸ ਦਿਆਂ, ਕਿਉਂਕਿ ਸਾਡੇ ਵਿੱਚ ਬਹੁਤੇ ਲੋਕਾਂ ਨੂੰ ਸ਼ਾਇਦ ਆਈਡੀਆ ਸ਼ਾਇਦ ਨਹੀਂ ਹੈਗਾ, ਪਰ ਮੈਂ ਦੱਸ ਦਿਆਂ, ਅਸੀਂ ਇੱਕ ਟੀਮ ਦੇ ਤੌਰ ਤੇ ਇੱਥੇ ਕੰਮ ਕਰਦੇ ਜੀ। ਟੀਮ ਦੇ ਵਿੱਚੋਂ ਹਰੇਕ ਮੈਂਬਰ ਦਾ ਵੱਖਰਾ ਵੱਖਰਾ ਰੋਲ ਆ। ਜਿਵੇਂ ਜੇ ਤੁਸੀਂ ਆਪਣਾ ਕਾਰੋਬਾਰ ਚਮਕਾਉਣਾ ਤਾਂ ਪਹਿਲਾਂ ਤਾਂ ਮਸ਼ਹੂਰੀ ਸਾਡੇ ਨਾਲ ਕਰਾਓ, ਤੇ ਜੇ ਮਸ਼ਹੂਰੀ ਕਰਾਉਣੀ ਆ ਤਾਂ ਦਿਵਿਆ ਸ਼ਰਮਾ ਜੀ ਜਿਹੜੇ ਆ,
0: ਬਿਲਕੁਲ ਉਹਨਾਂ ਨਾਲ ਤੁਸੀਂ ਸੰਪਰਕ ਕਰਨਾ। ਬਿਲਕੁਲ,
1: ਜਿਹੜੇ ਤਕਨੀਕੀ ਜਿੰਨੇ ਵੀ ਕੰਮ ਆ ਜੀ,
0: ਉਹਦਾ ਮਸਕਾ ਤੁਸੀਂ ਕਟਾਰੀਆ ਸਾਹਿਬ ਨੂੰ ਲਾਓ,
1: ਮੋਗੇ ਵਾਲੇ ਲਾਲਾ ਜੀ ਆ,
0: ਨਦੀਪ
1: ਕਟਾਰੀਆ ਸਾਹਿਬ,
0: ਉਹ ਖਾਤਾ ਸਵੇਰੇ ਖੋਲ ਕੇ ਬਹਿ ਜਾਂਦੇ, ਦੇਖ ਲਓ
1: ਉਹ ਪੂਰਾ ਆਇਆਂ ਨੂੰ ਖਿਆਲ ਰੱਖਦੇ ਜੀ। ਔਰ ਇਹ ਜਿਹੜੀ ਸਾਡੀ ਆਵਾਜ਼ ਵੀ ਅੰਦਾਜ਼ ਤੁਹਾਡੇ ਤੱਕ ਪਹੁੰਚ ਰਿਹਾ, ਇਹ ਨਦੀਪ ਕਟਾਰੀਆ ਉਹਨਾਂ ਦੀ ਬਦੌਲਤ ਪਹੁੰਚ ਰਿਹਾ,
0: ਮਿਹਰਬਾਨੀ ਹੈ।
1: ਹਾਂਜੀ,
0: ਜਾਂ ਸਾਡੇ ਉਹ ਗੋਰਾ ਜੱਟ ਹੈਗੇ ਆ ਰੋਬਰਟ,
1: ਤੇ ਬਾਕੀ ਜਿਹੜਾ ਆਈਟੀ ਦਾ ਜਾਂ ਹੋਰ ਬਾਹਰਲਾ ਕਾਫੀ ਟੈਕਨੀਕਲ ਕੰਮ ਆ ਜਿਹੜਾ ਕੰਟੈਂਟ ਫੇਸਬੁੱਕ ਪੇਜਾਂ ਦੇ ਉੱਤੇ ਆਉਂਦਾ, ਉਹਦੇ ਲਈ ਸਾਡੀ ਜਿਹੜੀ ਇੰਡੀਆ ਦੀ ਟੀਮ ਤੇ ਉਹਨੂੰ ਲੀਡ ਕਰਦੇ ਆ ਨਿਕਾ ਵੀਰ ਨਵਤੇਜ ਰੰਧਾਵਾ।
0: ਬਿਲਕੁਲ।
1: ਸੋ ਨਵਤੇਜ ਰੰਧਾਵਾ ਜਿਹੜੇ ਆ, ਉਹਨਾਂ ਦਾ ਜਿਹੜਾ ਟੈਕਨੀਕਲੀ ਹੱਥ ਕਾਫੀ ਸਾਫ਼ ਆ। ਮੇਰਾ ਤੇ ਸੁਰਿੰਦਰ ਗਰਚਾ ਜੀ ਦੀ ਜਿਹੜੇ ਆ, ਅਸੀਂ ਸੋਸ਼ਲ ਮੀਡੀਆ ਦੇ ਉੱਤੇ ਓਨੇ ਜ਼ਿਆਦਾ ਅਗਰੈਸਿਵ ਨਹੀਂ ਹੋ ਸਕਦੇ, ਕਿਉਂਕਿ ਸਾਡੀ ਜਾਣਕਾਰੀ ਘੱਟ ਆ,
0: ਥੋੜੀ ਘੱਟ ਹੁੰਦੀ ਆ, ਇਹਨਾਂ ਦੀ ਜ਼ਿਆਦਾ ਹੁੰਦੀ। ਨਿੱਕੇ ਵੀਰ ਨੂੰ ਨਿੱਕਾ ਕਹਿ ਕੇ ਉਹ ਤਾਂ ਹੀ ਤਾਂ ਫਿਰ ਟੇਬਲ ਤੇ ਹੱਥ ਮਾਰ ਕੇ ਫਿਰ ਏਦਾਂ ਸੁਰਿੰਦਰ ਜੀ ਏਦਾਂ।
1: ਦੇਖੋ, ਆਪਣੀ ਗੱਲ ਕਹਿਣ ਦਾ ਹਰੇਕ ਦਾ ਅੰਦਾਜ਼ ਆ, ਜਿਹੜੀ ਮੈਂ ਪਹਿਲਾਂ ਮੈਂ ਬੇਨਤੀ ਕੀਤੀ ਵੀ ਨਜ਼ਰੀਆ ਵੱਖੋ ਵੱਖਰਾ ਹੋ ਸਕਦਾ, ਜਿਵੇਂ ਦਿਲਜੀਤ ਦੋਸਾਂਝ ਉਹਨਾਂ ਨੂੰ ਲੈ ਕੇ ਕਾਫੀ ਹੋਲਾ ਮਚਿਆ ਹੋਇਆ, ਲੇਕਿਨ ਮੈਂ ਇਹ ਗੱਲ ਸਪਸ਼ਟ ਕਰਦੇ ਹਾਂ ਕਿ ਸਾਡਾ ਕੋਈ ਵੀ ਮਾਸੀ ਦਾ ਪੁੱਤ ਨਹੀਂ ਲੱਗਦਾ, ਪਰ ਇੱਕ ਜਿਹੜੀ ਗੱਲ ਕਾਇਦੇ ਦੀ ਆ, ਗੱਲ ਸਹੀ ਦੀ ਨਹੀਂ ਗੱਲ ਪਹੇ ਦੀ ਹੁੰਦੀ ਆ, ਸਿਧਾਂਤਕ ਪੱਖ ਤੋਂ ਜੇ ਕੋਈ ਬੰਦਾ ਆਪਣੀ ਗੱਲ ਡੈਮੋਕ੍ਰੇਟਿਕ ਤਰੀਕੇ ਨਾਲ ਰੱਖ ਰਿਹਾ ਤਾਂ ਲੈਟ ਇਟ ਬੀ, ਇਹਦੇ ਚ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਕੋਈ ਵੱਡਾ ਇਸ਼ੂ ਹੋਣਾ ਚਾਹੀਦਾ।
0: ਨਹੀਂ, ਕੱਲ ਵੀ ਅਸੀਂ ਪ੍ਰੋਗਰਾਮ ਦੇ ਵਿੱਚ ਇਹੀ ਮੈਂਸ਼ਨ ਕੀਤਾ ਸੀ, ਦੇਖੋ ਜੇ ਦਲਜੀਤ ਦੋਸਾਂਝ ਨੂੰ ਰਾਈਟ ਹੈ ਕਿ ਉਹ ਤਿਰੰਗਾ ਲੈ ਕੇ ਸਟੇਜ ਦੇ ਉੱਤੇ ਲਹਿਰਾ ਸਕਦਾ ਪ੍ਰੋਗਰਾਮ ਦੇ ਵਿੱਚ, ਠੀਕ ਆ, ਤੇ ਫਿਰ ਆਮ ਲੋਕਾਂ ਨੂੰ, ਆਮ ਜਨਤਾ ਨੂੰ ਜਿਹੜੇ ਉਹਦਾ ਸ਼ੋਅ ਦੇਖਣ ਗਏ, ਉੱਥੇ ਆਪਣਾ, ਆਪਣੀ ਗੱਲ ਕਹਿਣ ਦਾ, ਆਪਣੀ ਗੱਲ ਰੱਖਣ ਦਾ, ਆਪਣਾ ਤਿਰੰਗਾ ਲੈ ਕੇ ਜਾਣ ਦਾ, ਜਿਹਨੂੰ ਉਹ ਖਾਲਿਸਤਾਨੀ ਕਹਿੰਦੇ ਆ, ਜਿਹਨਾਂ ਨੂੰ ਉਹ ਅੱਤਵਾਦੀਆਂ ਦਾ ਨਾਮ ਦਿੱਤਾ ਹੈ, ਵੈਸੇ ਖਾਲਿਸਤਾਨੀ ਖਾਲਿਸ ਹੁੰਦੇ ਆ।
1: ਸੁਪਰੀਮ ਕੋਰਟ ਨੇ ਨਾ,
0: ਹਾਂਜੀ,
1: ਇੱਕ ਜੱਜਮੈਂਟ ਕੀਤੀ ਸੀ, ਜਿਸ ਜੱਜਮੈਂਟ ਦੇ ਵਿੱਚ ਇਹ ਕਲੀਅਰ ਲਿਖਿਆ ਹੋਇਆ ਕਿ ਤੁਸੀਂ ਭਾਰਤ ਦੇ ਵਿੱਚ ਰਹਿੰਦੇ ਹੋਏ ਲਫ਼ਜ਼ ਵਰਤ ਸਕਦੇ ਆ। ਪਟਿਆਲਾ ਤੋਂ ਬਹੁਤ ਸਮਾਂ ਪਹਿਲਾਂ ਮੈਂਬਰ ਪਾਰਲੀਮੈਂਟ ਰਹੇ ਸਰਦਾਰ ਅਤਿੰਦਰਪਾਲ ਸਿੰਘ, ਅੱਜ ਵੀ ਹੈਗੇ ਆ ਅਤਿੰਦਰਪਾਲ ਸਿੰਘ ਹੁਣੀ ਜਿਹੜੇ ਆ, ਉਹਨਾਂ ਨੇ ਆਪਣੀ ਗੱਡੀ ਉੱਤੇ ਲਿਖਾਇਆ ਜੀ ਅਤਿੰਦਰਪਾਲ ਸਿੰਘ ਖਾਲਿਸਤਾਨੀ। ਸੋ ਉਹਨਾਂ ਨੂੰ ਪੰਜਾਬ ਪੁਲਿਸ, ਸਿਮਰਨਜੀਤ ਮਾਨ ਬਹੁਤ ਵਾਰ ਇਹ ਲਫ਼ਜ਼ ਯੂਜ਼ ਕਰਦੇ ਆ, ਸੁਖਪਾਲ ਖਹਿਰਾ ਜਿਹੜੇ ਕਾਂਗਰਸ ਦੇ ਵਿੱਚ ਆ, ਉਹਨਾਂ ਦੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਵਿੱਦਿਆ ਮੰਤਰੀ ਰਹੇ ਆ ਅਕਾਲੀ ਦਲ ਬਾਦਲ ਦੀ ਗੌਰਮੈਂਟ ਵੇਲੇ, ਔਰ ਬੜੇ ਆਲਮ ਫਾਜ਼ਲ ਬੰਦੇ ਸੀ। ਉਹਨਾਂ ਨੇ ਜ਼ਿੰਦਗੀ 'ਚ ਮੇਰੇ ਖਿਆਲ ਪੰਜਾਬ 'ਚ ਜੇ ਰਾਜਨੀਤਿਕ ਮੰਚ ਦੇ ਉੱਤੇ ਪਹਿਲੀ ਵਾਰ ਇਹ ਲਫ਼ਜ਼ ਵਰਤਿਆ ਗਿਆ ਤਾਂ ਉਹ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਨੇ ਵਰਤਿਆ ਸੀ।
0: ਬਿਲਕੁਲ, ਈਵਨ ਕਿ ਸਿਮਰਨ ਜੀ,
1: ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕ ਇਤਿਹਾਸ ਹੁੰਦਾ, ਇੱਦਾਂ ਨਹੀਂ ਹੈਗਾ ਵੀ ਰਾਤੋ ਰਾਤ। ਮੋਰ ਓਵਰ ਆਪਾਂ ਗੱਲ ਚਾਹੀਏ, ਇਹ ਨਾ ਭੁੱਲੀਏ ਵੀ ਉਹ ਬੈਨਰ ਸੀ, ਉਹ ਝੰਡਾ ਨਹੀਂ ਸੀ, ਸਿਮਰਨਜੀਤ
0: ਮਾਨ ਨੇ ਵੀ ਬਿਆਨ ਦਿੱਤਾ ਕਿ ਦਲਜੀਤ ਦੋਸਾਂਝ ਨੂੰ ਕੀ ਲੋੜ ਸੀ ਸਿੱਖਾਂ ਦੇ ਮਸਲਿਆਂ ਦੇ ਵਿੱਚ ਵੜਨ ਦੀ।
1: ਆਈ ਥਿੰਕ ਉਹਨਾਂ ਨੂੰ ਓਵਰਰੀਐਕਟ ਨਹੀਂ ਸੀ ਕਰਨਾ ਚਾਹੀਦਾ, ਮੇਰਾ ਪੁਆਇੰਟ ਸੀ
0: ਜਿਸ ਤਰ੍ਹਾਂ ਗੁਰਦਾਸ ਮਾਨ ਸਾਹਿਬ ਤੋਂ ਗਲਤੀ ਹੋਈ ਸਟੇਜ ਦੇ ਦੌਰਾਨ, ਤੋਂ ਇਸੇ ਤਰ੍ਹਾਂ ਉਹਨਾਂ
1: ਨੂੰ ਦੇਖੋ, ਤੁਸੀਂ ਕਮਰਸ਼ੀਅਲ
0: ਇਗਨੋਰ ਕਰੋ, ਹਾਂ
1: ਤੁਸੀਂ ਆਪਣੇ ਗੀਤਾਂ ਦੇ ਵਿੱਚ ਕਹਿੰਦੇ ਨਾ ਵੀ ਲਹਿੰਗੇ ਤੇ ਸ਼ਰਾਬ ਡੋਲ ਦੋ, ਡੋਲੀ ਜਾਓ,
0: ਡੋਲੀ ਜਾਓ,
1: ਸਾਨੂੰ ਕੋਈ ਪ੍ਰੋਬਲਮ ਨਹੀਂ, ਜਿੰਨਾ ਨੇ ਉੱਥੇ ਨੱਚਣਾ ਉਹ ਨੱਚੀ ਜਾਓ,
0: ਬਿਲਕੁਲ
1: ਸਾਨੂੰ ਕੀ ਪ੍ਰੋਬਲਮ ਉਹਦੇ ਚ, ਤੁਹਾਨੂੰ ਮੁਬਾਰਕ ਆ। ਜਿਹੜੇ ਕਹਿੰਦੇ ਆ ਵੀ ਕ੍ਰਿਸ਼ਨ ਤੂੰ ਗੋਲੀਆਂ ਵੇਚਦਾ, ਜੇ ਉੱਤੇ ਭੰਗੜਾ ਪਾਉਣਾ ਪਾਈ ਜਾਓ,
0: ਪਾਈ ਜਾਓ ਫਿਰ,
1: ਜੇ ਤੁਹਾਨੂੰ ਇਹ ਲੱਗਦਾ ਵੀ ਜੇ ਵਿੱਚੋਂ ਫੀਮ ਨਿਕਲੀ ਉੱਤੇ ਤੁਹਾਡਾ 3 ਸਾਲ ਦਾ ਬੱਚਾ ਜਾਂ ਬੱਚੀ ਨੱਚ ਰਿਹਾ, ਤੁਹਾਨੂੰ ਮੁਬਾਰਕ ਆ ਜੀ।
0: ਬਿਲਕੁਲ,
1: 300 ਗ੍ਰਾਮ ਫੀਮ ਤੇ ਕਮਾਨੀਦਾਰ ਚਾਕੂ ਤੇ ਨੌਨ ਅਵੇਲੇਬਲ ਵਾਰੰਟ ਜਾਰੀ ਹੁੰਦਾ, ਜਿਹੜੇ ਜਿਹੜੇ ਪੰਜਾਬ ਪੁਲਿਸ ਨੂੰ ਲਾਗਿਓ ਜਾਣਦੇ ਉਹਨਾਂ ਨੂੰ ਪੁੱਛ ਕੇ ਦੇਖਿਆ।
0: ਔਰ ਇਹੀ ਖਾਲਿਸਤਾਨੀ ਜਿਹੜੇ ਖਾੜਕੂ ਕਹਿੰਦੇ ਆ, ਇੱਕ ਗੀਤ ਦੇ ਵਿੱਚ ਖਾੜਕੂ ਦਾ ਜ਼ਿਕਰ ਕੀਤਾ ਸੀ ਕਿ ਮੋਹਰੇ ਜੱਟ ਖਾੜਕੂ ਖੜਾ, ਜਿੱਥੇ ਇਹਨਾਂ ਨੇ ਮਾਫੀ ਵੀ ਜਾ ਕੇ ਮੰਗੀ ਸੀ, ਫਿਰ ਮਾਫੀ ਵੀ ਮੰਗਵਾਈ ਗਈ ਸੀ।
1: ਉਹੀ ਬੰਦੇ ਆ ਜਿਹਨਾਂ ਨੇ Luck 28 ਗਾਣਾ ਜਿਹੜਾ ਰਿਕਾਰਡ ਕੀਤਾ, ਔਰ ਬਾਅਦ ਚ ਕਿਹਾ ਵੀ ਨਹੀਂ ਨਹੀਂ ਯਾਰ ਹੁਣ ਨਹੀਂ ਗਾਇਆ ਗਾ,
0: ਹੁਣ ਨਹੀਂ।
1: ਇਹ ਕਮਰਸ਼ੀਅਲ ਆ ਜੀ, ਇਹ ਸਾਰੀਆਂ ਚੀਜ਼ਾਂ ਗਲੈਮਰ ਨੂੰ ਜਾਂ ਗਲੈਮਰ ਨੂੰ ਪਰੋਸਣ ਵਾਲੇ ਇਹਨਾਂ ਲੋਕਾਂ ਨੂੰ ਜੇ ਤੁਸੀਂ ਆਪਣੇ ਰੋਲ ਮਾਡਲ ਮੰਨਦੇ ਆ, ਉਹ ਤੁਹਾਨੂੰ ਮੁਬਾਰਕ ਆ, ਸਾਨੂੰ ਉਹ ਚ ਕੋਈ ਇਸ਼ੂ ਨਹੀਂ।
0: ਬਿਲਕੁਲ ਬਿਲਕੁਲ ਬਿਲਕੁਲ।
1: ਤੇ ਗੁਰਦੀਪ ਡੱਬ ਜੀ ਕਹਿੰਦੇ ਸਵੇਰੇ ਸਵੇਰੇ ਹੰਸਲਾ ਹੰਸਲਾ ਜਿਹੜਾ,
0: ਤੁਸੀਂ ਦੇਖ ਲਓ ਕਿੰਨੀ ਵਾਰੀ ਸ਼ਿਕਾਇਤ ਕੀਤੀ ਉਹਨਾਂ ਨੇ, ਮਤਲਬ ਇਹ ਮਤਲਬ ਇਹ ਕਟਾਰੀਆ ਸਾਹਿਬ ਨੂੰ ਕਹੋ ਆਪਣੇ ਜਿਹੜੇ
1: ਆਪਣੇ ਹੱਥ ਵਾਸ ਹੈ
0: ਨਹੀਂ, ਇਹ ਸਾਡੇ ਹੱਥ ਵਿੱਚ ਨਹੀਂ ਹੈਗਾ, ਨਾ ਮੇਰੇ ਨਾ ਪਰਮਿੰਦਰ ਭਾਜੀ ਦੇ ਹੱਥ ਵਿੱਚ, ਇਹ ਹੁਣ ਹੱਥੋਂ ਬਾਹਰ ਹੋ ਗਏ ਹੰਸਰਾਜ ਜੀ, ਇਹਨਾਂ ਨੂੰ ਠੀਕ ਕਰਨਗੇ।
1: ਜਨਰਲ ਸਿੰਘ ਹਜ਼ਾਰਾ ਜੀ ਨੇ ਇੱਕ ਬਹੁਤ ਸੋਹਣਾ ਨੁਕਤਾ ਉਠਾਲਿਆ, ਕਹਿੰਦੇ ਵੀ ਜਿਹੜੇ ਘੁੰਡ ਕੱਢ ਕੇ ਕਮੈਂਟ ਕਰਦੇ ਆ, ਕਹਿਣ ਦਾ ਭਾਵ ਜਿਹੜੇ ਫੇਕ ਆਈਡੀਆਂ ਤੋਂ ਗੱਲਾਂ ਬਾਤਾਂ ਕਰਦੇ ਆ ਉਹਨਾਂ ਤੋਂ ਥੋੜਾ ਜਿਹਾ ਬਚ ਕੇ ਰਹਿਣਾ,
0: ਬਚ ਕੇ ਰਹਿਣਾ, ਬਿਲਕੁਲ
1: ਨਹੀਂ ਠੀਕ ਆ ਤੁਹਾਡੀ ਗੱਲ,
0: ਬਹੁਤ ਹੈ ਗਿਆ।
1: ਬਾਕੀ ਬਹੁਤ ਸਾਰੇ ਮੁੱਦੇ ਆ ਜੀ, ਤੁਸੀਂ ਦੇਖਣਾ ਜਿਹੜਾ ਚੀਨੇ ਕੁਬਰਹੇੜੀ ਦਾ ਕਤਲ ਹੋਇਆ ਸੀ,
0: ਹਾਂਜੀ,
1: ਉਹਦੀ ਵਿੱਚ ਗੱਲ ਕਿੱਥੇ ਨਿਕਲੀ ਜਾ ਕੇ,
0: ਇੱਕ ਔਰਤ ਜਿਹੜੀ ਹੈ ਚੰਡੀਗੜ੍ਹ ਦੀ, ਇੱਕ ਬਹੁਤ ਕਹਿੰਦੇ ਰਿਚ ਫੈਮਿਲੀ ਦੇ ਤੇ ਰੀਅਲ ਸਟੇਟ ਦਾ ਮਸਲਾ ਸੀ,
1: ਡੀਜੀਪੀ ਸਾਹਿਬ ਦੀ ਸਾਲੀ ਹੈ ਜੀ, ਇਦਾਂ ਕਹੋ,
0: ਉਹ ਮੈਂ ਤੁਹਾਡੇ ਮੂੰਹੋਂ ਕਹਾਉਣਾ ਚਾਹੁੰਦੀ ਸੀ, ਤਾਂ ਮੈਂ ਕਿਹਾ ਵੀ ਤੁਸੀਂ ਕਹੋ।
1: ਐਡੀਸ਼ਨਲ ਡਾਇਰੈਕਟੋਰੇਟ ਜਿਹੜੇ ਆਪਣੇ ਪੁਲਿਸ ਦੇ, ਉਹਨਾਂ ਦੀ ਉਹ ਸਾਲੀ ਲੱਗ
0: ਗਈ, ਇਹਨਾਂ ਵੱਲੋਂ ਸੁਪਾਰੀ, ਬਕਾਇਦਾ ਗੈਂਗਸਟਰਸ ਨੂੰ ਸੁਪਾਰੀ ਦਿੱਤੀ ਗਈ ਹੈ।
1: ਜਦੋਂ ਉਹਨਾਂ ਦੀ ਤੁਸੀਂ ਸਟੋਰੀਆਂ ਸੁਣਦੇ ਆ ਰੁਪਿੰਦਰ ਹੁਣਾਂ ਦੀਆਂ, ਜਿਨ੍ਹਾਂ ਦੇ ਹੋਰ ਬਹੁਤ ਸਾਰੀਆਂ ਪਰਤਾਂ ਤੁਸੀਂ ਦੇਖ ਰਹੇ ਆ,
0: ਬਿਲਕੁਲ
1: ਜਿਹਦੇ ਵਿੱਚ
0: ਖੁੱਲਦੀਆਂ ਨਜ਼ਰ ਆ ਰਹੀਆਂ,
1: ਅੰਮ੍ਰਿਤਪਾਲ ਸੁਖਾਨੰਦ ਹੁਣੀ MLA ਜਾਂ ਹੋਰ ਬਹੁਤ ਸਾਰੇ ਲਪੇਟੇ ਜਾ ਰਹੇ ਆ। ਦੂਜੇ ਪਾਸੇ ਜੇ ਤੁਸੀਂ ਇਹਨਾਂ ਗੱਲਾਂ ਨੂੰ ਦੇਖਦੇ ਆ ਤਾਂ ਕਾਰੋਬਾਰੀ ਹਿੱਤਾਂ ਦੇ ਮੱਦੇਨਜ਼ਰ ਬਹੁਤ ਕੁਛ ਇੱਦਾਂ ਦਾ ਹੁੰਦਾ ਜਿਹਦੇ ਵਿੱਚ ਅੱਜ ਕੱਲ੍ਹ ਪੰਜਾਬ ਦੇ ਵਿੱਚ ਕਿਤੇ ਵੀ ਤੁਸੀਂ ਬੰਦਾ ਹਾਇਰ ਕਰਕੇ ਜਿਹਨੂੰ ਸੁਪਾਰੀ ਕਹਿ ਰਹੇ ਤੁਸੀਂ, ਇਹ ਟਰਮਾਂ ਜਿਹੜੀਆਂ ਇਹ ਗੈਂਗਸਟਰ ਜਦੋਂ ਮੁੰਬਈ ਦੇ ਵਿੱਚ ਸਰਗਰਮ ਹੋਏ ਸੀ ਦਾਊਦ ਹੋਣੀ, ਉਦੋਂ ਹੋਂਦ ਵਿੱਚ ਆਈਆਂ। ਆਪਾਂ ਜਾਣਦੇ ਹਾਂ ਟੀ ਸੀਰੀਜ਼ ਦੇ ਗੁਲਸ਼ਨ ਕੁਮਾਰ ਹੋਣਾ ਦਾ ਦਿਨ ਦਿਹਾੜੇ ਕਤਲ ਹੋਇਆ ਸੀ, ਔਰ ਇਹ ਸਾਰੀਆਂ ਗੱਲਾਂ ਉਦੋਂ ਤੋਂ ਲੈ ਕੇ ਹੁਣ ਤੱਕ ਉਦਾਂ ਦੀਆਂ ਉਦਾਂ ਚੱਲ ਰਹੀਆਂ। ਅਤੇ ਮੈਨੂੰ ਇੱਦਾਂ ਲੱਗਦਾ ਵੀ ਸ਼ਾਇਦ ਇਸ ਚੀਜ਼ ਨੂੰ ਆਧਾਰ ਬਣਾ ਕੇ ਬਹੁਤ ਲੋਕ ਇਹਦੇ ਉੱਲੇ ਦੇ ਵਿੱਚ ਆਪਣੀਆਂ ਜ਼ਿਦਾਂ ਕੱਢਦੇ ਆ, ਆਪਣੀਆਂ ਖਾਨਦਾਨੀ ਜਿਹੜੀਆਂ ਪਿਛਲੀਆਂ ਦੁਸ਼ਮਣੀਆਂ ਹੁੰਦੀਆਂ ਉਹਨਾਂ ਨੂੰ ਇਸ ਤਰੀਕੇ ਨਾਲ ਕੱਢਦੇ ਆ, ਕਾਰੋਬਾਰ ਦੇ ਵਿੱਚ ਪਏ ਘਾਟੇ ਜਾਂ ਈਰਖਾ ਜਾਂ ਸਾੜੇ ਨੂੰ ਇੱਕ ਨਵਾਂ ਰਾਹ ਜਿਹੜਾ ਉਹ ਇਸ ਤਰ੍ਹਾਂ ਦਿੱਤਾ ਜਾਂਦਾ ਕਿ ਬੰਦਾ ਜਿਹੜਾ ਉਹਨੂੰ ਮਾਰ ਮਕਾਓ।
0: ਕਾਫੀ
1: ਹਾਈ ਪ੍ਰੋਫਾਈਲ ਬੰਦਾ ਸੀ
0: ਕਿਤੇ ਨਾ ਕਿਤੇ, ਕਿਉਂਕਿ ਚੀਨੀ ਜੋ ਸੀ ਨਾ ਇਹ ਰੀਅਲ ਸਟੇਟ ਏਜੰਸੀ ਨਾਲ ਜੁੜਿਆ ਹੋਇਆ ਸੀਗਾ, ਰੀਅਲ ਸਟੇਟ ਦੇ ਵਿੱਚ ਕਾਫੀ ਵੱਡਾ ਨਾਮ ਸੀ ਇਹਨਾਂ ਦਾ ਚੰਡੀਗੜ੍ਹ ਦੇ ਵਿੱਚ, ਔਰ ਕਹਿੰਦੇ ਨੇ ਕਿ ਪ੍ਰੋਪਰਟੀ ਨੂੰ ਲੈ ਕੇ ਸ਼ਾਇਦ ਕਿਸੇ ਪ੍ਰੋਪਰਟੀ ਦੇ ਉੱਤੇ ਸ਼ਾਇਦ ਇਹਨਾਂ ਦੀ ਮਤਭੇਦ ਚੱਲ ਰਹੇ ਸੀ ਕਾਫੀ ਟਾਈਮ ਤੋਂ, ਜਿਹਦੇ ਕਰਕੇ ਸੁਪਾਰੀ ਦਿੱਤੀ ਗਈ ਹੈ ਇਸ ਚੀਜ਼ ਦੀ।
1: ਸਾਡਾ ਨਿੱਕਾ ਭਰਾ ਜੁੜ ਗਿਆ,
0: ਹਾਂਜੀ ਬਲਜੀਤ ਗਰੇਵਾਲ ਜੀ, ਸਤਿ ਸ੍ਰੀ ਅਕਾਲ।
1: ਬਿਲਕੁਲ, ਗਰਚਾ ਪਿੰਡ ਦੀਆਂ ਤੰਗ ਤੰਗ ਸੜਕਾਂ, ਗੁੱਜਰਵਾਲ ਦੇ ਖੁੱਲੇ ਮੈਦਾਨ ਵੇ ਤੇਰੇ ਭੰਗੜੇ ਨੂੰ ਮੰਨਦਾ ਜਹਾਨ ਵੇ। ਗੁੱਜਰਵਾਲ ਦੇ ਲਾਗੇ ਛਾਗੇ ਜਿੰਨੇ ਪਿੰਡ ਆ ਉਹ ਗਰੇਵਾਲਾਂ ਦੇ ਆ। ਮੇਰਾ ਇੱਕ ਬਹੁਤ ਪਿਆਰਾ ਮਿੱਤਰ ਆ ਪ੍ਰੀਤਿੰਦਰ ਸਿੰਘ ਗਰੇਵਾਲ, ਤੇ ਇਸੇ ਤਰ੍ਹਾਂ ਸਾਡੇ ਉਹਨਾਂ ਪਿਆਰਿਆਂ ਦੇ ਵਿੱਚੋਂ ਇੱਕ ਸਾਡਾ ਨਿੱਕਾ ਵੀਰਾ ਬਲਜੀਤ ਸਿੰਘ ਗਰੇਵਾਲ, ਬਹੁਤ ਸਕਸੈਸਫੁਲ ਇਹਨਾਂ ਨੇ ਸ਼ੋਅ ਕਰਾਇਆ ਜੀ, ਸੋਲਡ ਆਊਟ ਸ਼ੋਅ ਸੀਗਾ, ਔਰ ਹਰ ਦੂਜੇ ਦਿਨ ਮੈਸੇਜ ਆਇਆ ਜੀ ਭਾਜੀ ਸੀਟਾਂ ਹੋਰ ਖੋਲਤੀਆਂ, ਸੀਟਾਂ ਹੋਰ ਖੋਲਤੀਆਂ, ਔਰ ਪਰਮਾਤਮਾ ਇਹਨਾਂ ਦੇ ਜਿਹੜੇ ਕੰਮ ਕਾਰ ਆ ਉਹਨਾਂ ਦੇ ਵਿੱਚ ਬਰਕਤਾਂ ਪਾਵੇ। ਬਹੁਤ ਜਲਦੀ ਬੱਬੂ ਮਾਰ ਉਹਨਾਂ ਦਾ ਸ਼ੋਅ ਜਿਹੜਾ ਉਹ ਲੈ ਕੇ ਆ ਰਹੇ ਆ, ਇਸੇ ਤਰ੍ਹਾਂ ਪਰਮਾਤਮਾ ਕਰੇ ਕਿ ਉਹਨਾਂ ਦੇ ਜਿਹੜੀ ਮਿਹਨਤ ਆ ਉਹਦੇ ਵਿੱਚ ਬਰਕਤਾਂ ਪੈਂਦੀਆਂ ਰਹਿਣ। ਅਸੀਂ ਤਾਂ ਇਹ ਅਰਦਾਸ ਕਰਦੇ ਹਾਂ, ਪੂਰੀ ਦੀ ਪੂਰੀ ਟੀਮ ਨੂੰ ਅਸੀਂ ਜਿੱਥੇ ਸ਼ਾਬਾਸ਼ ਕਹਿੰਦੇ ਹਾਂ, ਉੱਥੇ ਆਉਣ ਵਾਲੇ ਸਮੇਂ ਦੇ ਲਈ ਵੀ ਉਹਨਾਂ ਦੇ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਦਿੰਦੇ ਹਾਂ। ਔਰ ਮੈਨੂੰ ਉਮੀਦ ਆ ਕਿ ਸ਼ੋਅ ਬਿਜ਼ਨਸ ਦੇ ਵਿੱਚ ਇੱਕ ਕਲੀਨ ਪਾਰੀ ਖੇਡਣੀ ਜਾਂ ਇਕੱਲੇ ਪੈਸੇ ਖਰਚਣੇ ਹੀ ਬਹੁਤ ਵੱਡਾ ਚੈਲੇਂਜ ਨਹੀਂ ਹੈਗਾ, ਲੋਕਾਂ ਨੂੰ ਸਾਰਿਆਂ ਨੂੰ ਤਸੱਲੀ ਬਖਸ਼ ਤਰੀਕੇ ਦੇ ਨਾਲ ਉੱਥੇ ਅਕੋਮੋਡੇਟ ਕਰਨਾ ਇਹ ਜ਼ਿਆਦਾ ਵੱਡੀ ਗੱਲ ਆ, ਜਿਹਦੇ ਲਈ ਮਨਜੀਤ ਗਰੇਵਾਲ, ਲਵਦੀਪ ਢੇਸੀ, ਜਗਦੀਪ ਮਠਾਰੂ ਹੋਣੀ, ਇਹ ਜਿੰਨੇ ਸਾਡੇ ਮਿੱਤਰ ਆ ਜਿਹੜੇ ਪਹਿਲੀ ਕਤਾਰ ਵਾਲੇ ਲੋਕ ਆ, ਇਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਤੇ ਆਉਣ ਵਾਲੇ ਸਮੇਂ ਦੇ ਵਿੱਚ ਆ ਵੀਕਐਂਡ ਦੇ ਉੱਤੇ 2 ਸ਼ੋਅ ਆ ਰਹੇ ਜੀ, ਇੱਕ ਤਾਂ
0: ਰਣਜੀਤ ਬਾਵਾ,
1: ਰਣਜੀਤ ਬਾਵਾ ਆ ਰਿਹਾ ਜੀ, ਇੱਕ ਆ ਰਿਹਾ ਜਵੇਦ ਅਲੀ ਸਾਹਿਬ,
0: ਜਵੇਦ
1: ਅਲੀ ਸਾਹਿਬ ਜਿਹੜੇ ਆ ਮੁਹੰਮਦ ਰਫੀ ਦੇ
0: ਬਹੁਤ ਵੱਡੇ ਫੈਨ ਵੀ,
1: ਔਰ ਉਹਨਾਂ ਦੇ ਗੀਤਾਂ ਦੇ ਵਿੱਚ ਮੈਂ ਨਿੱਜੀ ਤੌਰ ਦੇ ਉੱਤੇ ਜਦੋਂ ਕਈ ਵਾਰੀ ਇਕੱਲਾ ਹੁੰਦਾ ਜੀ, ਮੈਂ ਜਾਵੇਦ ਅਲੀ ਦੇ ਬਹੁਤ ਸਾਰੇ ਗੀਤਾਂ ਨੂੰ ਸੁਣਦਾ ਹਾਂ।
0: ਜਾਵੇਦ ਅਲੀ ਸਾਹਿਬ ਨੇ ਨਾ ਇੱਕ ਇੰਟਰਵਿਊ ਦੇ ਵਿੱਚ, ਮੈਂ ਉਹਨਾਂ ਦੀ ਇੰਟਰਵਿਊ ਸੁਣੀ, ਉਹਨਾਂ ਦੇ ਵਿੱਚ ਜ਼ਿਕਰ ਕੀਤਾ ਕਿ ਜਿਹੜਾ ਇਨਸਾਨ ਤੁਸੀਂ ਸਟੇਜ ਦੇ ਉੱਤੇ ਐਜ਼ ਏ ਸਕਸੈਸਫੁਲ ਸਿੰਗਰ, ਜਿਹਨਾਂ ਨੂੰ ਤੁਸੀਂ ਸਪੈਸ਼ਲੀ ਟਿਕਟ ਖਰਚ ਕੇ ਦੇਖਣ ਜਾਂਦੇ ਹੋ, ਉਹਦੇ ਪਿੱਛੇ ਦੀ ਸਕਸੈਸਫੁਲ ਜਿਹੜੇ ਆ ਕੋਈ ਲੋਕੀ ਨਹੀਂ ਜਾਣਦੇ,
1: ਸ਼ਫੀ ਸਾਹਿਬ ਦੇ ਬਰਾਬਰ ਤਾਂ ਚਲੋ ਨਹੀਂ ਕੋਈ ਵੀ ਜਾ ਸਕਦਾ, ਉਹ ਤਾਂ ਅੰਬਰਾਂ ਨੂੰ ਦੀਵਾ ਦਿਖਾਉਣ ਵਾਲੀ ਗੱਲ ਆ, ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਆ। ਤੁਮ ਜੋ ਮਿਲ ਗਏ ਹੋ, ਹਾਂਜੀ
0: ਤੁਮ ਜੋ ਮਿਲ ਗਏ ਹੋ ਤੋ ਯੇ

0: ਕਿਉਂ ਤੁਹਾਨੂੰ ਜੈਲਸੀ ਹੁੰਦੀ
1: ਹੈ? ਰੰਗ ਬਹੁਤ ਸੋਹਣਾ ਲੱਗਦਾ,
0: ਰੰਗ ਮੈਨੂੰ ਰੰਗ ਕਰਕੇ ਤਾਂ ਮੈਂ ਚੱਕ ਕੇ ਲਿਆਂਦੀ ਹੈ ਸਪੈਸ਼ਲ, ਮੈਨੂੰ
1: ਪੀਚ ਰੰਗ ਤੇ ਮੋਰ ਪੰਖੀਆ ਰੰਗ,
0: ਬਿਲਕੁਲ ਇਹ ਮੇਰਾ ਫੇਵਰਿਟ ਕਲਰ ਹੈ,
1: ਮੇਰੇ ਦਿਲ ਦੇ ਬਹੁਤ ਕਰੀਬ ਆ
0: ਪੀਚ ਕਲਰ। ਹਾਂਜੀ ਪੀਚ ਕਲਰ ਤੇ ਇੱਕ ਰੈਡ ਕਲਰ, ਠੀਕ ਹੈ ਨਾ,
1: ਬਿਲਕੁਲ
0: ਇਹ ਬਹੁਤ ਵਧੀਆ ਮੈਨੂੰ ਲੱਗਦੇ ਆ। ਵਾਈਟ ਕਲਰ ਵੀ ਔਰ ਬਲੈਕ,
1: ਕਈ ਰੰਗ ਜਿਹੜੇ ਨਾ ਮਹਿਬੂਬਾ ਵਰਗੇ ਹੁੰਦੇ ਆ,
0: ਬਿਲਕੁਲ
1: ਉਹ ਹੈਗਾ ਨਾ ਵੀ ਕੁਝ ਰੁੱਖ ਮੈਨੂੰ ਪੁੱਤ ਲੱਗਦੇ ਨੇ, ਕੁਝ ਲੱਗਦੇ ਨੇ ਮਾਵਾਂ, ਕੁਝ ਲੱਗਦੇ ਮਹਿਬੂਬਾ ਵਰਗੇ ਚੁੰਮਾ ਤੇ ਮਰ ਜਾਵਾਂ,
0: ਬਿਲਕੁਲ
1: ਏਦਾਂ ਕੁਝ ਰੰਗ ਜਿਹੜੇ ਆ ਉਹਨਾਂ ਦੇ ਵਿੱਚ ਅਲੱਗ ਰੰਗ ਹੁੰਦੇ ਆ।
0: ਨਿਊਜ਼ੀਲੈਂਡ ਦੀ
1: ਇੱਕ ਇੱਕ ਰੰਗ ਚ 12 12 ਅੱਗੇ ਸ਼ੇਡਾਂ ਆ ਗਈਆਂ ਜੀ ਹੁਣ ਤਾਂ,
0: ਬਿਲਕੁਲ ਹਾਂ,
1: ਇਹੀ ਵਜ੍ਹਾ ਹੈ ਵੀ ਰੰਗ ਭਾਵੇਂ ਉਹੀ ਹੁੰਦੇ ਆ ਥੋੜੇ ਜਿਹਾ,
0: ਬਿਲਕੁਲ ਉਹ ਕੁਝ ਲਾਈਟ ਡਾਰਕ, ਹਾਂ
1: ਇੱਕ ਸਾਡੀ ਮਾਤਾ ਰੰਗ
0: ਜਿਹੜੀ ਨਾਭੀ ਰੰਗ,
1: ਹਾਂ ਨਾਭੀ ਹੋ ਗਿਆ, ਕੰਜਰ ਮੁੰਗਿਆ,
0: ਫਾਲਸਾ
1: ਸਾਜਨ ਫਿਲਮ ਦੀ ਸਟੋਰੀ ਲਿਖੀ ਸੀ, ਹੁਣ ਉਹ ਜਿਹੜੀ ਸੰਜੇ ਦੱਤ ਨੇ ਬੈਗੀ ਪੈਂਟ ਪਾਈ ਸੀ ਨਾ ਸਾਜਨ ਕਲਰ ਦੀ, ਜਦੋਂ ਹੁਣ ਮੋਹਰਿਆਂ ਦੀ ਮੇਰੇ ਵਰਗੇ ਲੰਘਦੇ ਸੀ ਚੇਤਕ ਸਕੂਟਰ ਤੇ, ਤਾਂ ਉਹ ਸਾਜਨ ਕਲਰ ਦੀ ਪੈਂਟ ਪਾ ਕੇ ਲੰਘ ਦਿੰਦੇ ਸੀ। ਇੱਕ ਦੁਆਰ ਉਹਨੇ ਇੱਕ ਪ੍ਰੋਗਰਾਮਾਂ ਦੇ ਵਿੱਚ ਜਦੋਂ ਮੁਲਾਕਾਤ ਹੋਈ ਤਾਂ ਉਹ ਮੈਨੂੰ ਹੱਸਣ ਲੱਗ ਪਈ ਤੇ ਮੈਨੂੰ ਕਹਿੰਦੀ ਵੀ ਇਹ ਪੈਂਟ ਜਿਹੜੀ ਆ ਇਹਦਾ ਨਾਂ, ਇਹਨੂੰ ਕਲਰ ਨੂੰ ਸਾਜਨ ਕਲਰ ਕਿਉਂ ਕਹਿੰਦੇ ਆ? ਮੈਂ ਕਿਹਾ ਵੀ ਤੈਨੂੰ ਤਾਂ ਫਖਰ ਹੋਣਾ ਚਾਹੀਦਾ, ਤੇਰੀ ਲਿਖੀ ਸਟੋਰੀ ਆ। ਸੋ ਸਾਜਨ ਜਿਹੜੀ ਫਿਲਮ ਹੈ ਨਾ ਜੀ, ਉਹਨਾਂ ਦੀ ਲਿਖੀ ਹੋਈ ਸਟੋਰੀ ਸੀ, ਪ੍ਰੀਤੀ ਸਪਰੂ ਦੀ ਸਿਸਟਰ ਦੀ। ਇਹ ਪਰਿਵਾਰ ਜੰਮੂ ਕਸ਼ਮੀਰ ਦੇ ਜਿਹੜੇ ਹਿੰਦੂ ਫੈਮਿਲੀ ਉਹਨਾਂ ਦੇ ਵਿੱਚੋਂ ਆ। ਤੁਹਾਨੂੰ ਯਾਦ ਹੋਣਾ ਇੱਕ ਬਿੱਲੀਆਂ ਅੱਖਾਂ ਵਾਲੇ ਤੇਜ ਸਪਰੂ ਸਾਹਿਬ ਹੁੰਦੇ ਸੀ, ਫਿਲਮਾਂ 'ਚ ਜੱਜ ਬਣਦੇ ਹੁੰਦੇ ਸੀ,
0: ਤੇਜ ਸਪਰੂ ਪ੍ਰੀਤੀ ਸਪਰੂ ਦੇ ਬ੍ਰਦਰ।
1: ਹਾਂਜੀ
0: ਤੇਜ ਸਪਰੂ ਉਹਨਾਂ ਦੇ ਫਾਦਰ ਵੀ, ਉਹਨਾਂ ਦੇ ਫਾਦਰ ਵੀ, ਹਾਂਜੀ ਫਾਦਰ ਸਾਹਿਬ ਵੀ ਆ।
1: ਸੋ ਇਹ ਪਰਿਵਾਰ ਨੂੰ ਮੈਂ ਬਹੁਤ ਲਾਗਿਓ ਮਿਲਿਆ ਹੋਇਆ। ਸਰਦਾਰੀ ਫਿਲਮ ਦੀ ਸ਼ੂਟਿੰਗ ਹੋਈ ਸੀ ਸਾਡੇ ਹੁਸ਼ਿਆਰਪੁਰ ਦੇ ਵਿੱਚ, ਤੇ ਉਦੋਂ ਫਿਰ ਪ੍ਰੀਤੀ ਸਪਰੂ ਉਹਨਾਂ ਨਾਲ ਵੀ ਮੁਲਾਕਾਤ ਹੋਈ ਸੀ, ਹਾਂਜੀ ਦਾਰਾ ਸਿੰਘ ਉਹਨਾਂ ਨਾਲ ਮੁਲਾਕਾਤ ਹੋਈ। ਸਦਰ ਥਾਣੇ ਦੇ ਵਿੱਚ ਉਹਨਾਂ ਨੇ ਇੱਕ ਛੋਟਾ ਜਿਹਾ ਸੀਨ ਲੈਣਾ ਸੀ। ਮੇਰੇ ਦੋਸਤ ਅਪਨੀਤ ਸ਼ਰਮਾ ਉਹਨਾਂ ਦੇ ਫਾਦਰ ਉਦੋਂ ਥਾਣੇ ਦੇ ਮੁਨਸ਼ੀ ਸੀ, ਤੇ ਉਹਨਾਂ ਤੋਂ ਜਦੋਂ ਪਰਮਿਸ਼ਨ ਦਵਾ ਕੇ ਉਹ ਥਾਣੇ ਦੀ ਸ਼ੂਟਿੰਗ ਕਰਨ ਲੱਗੇ ਤਾਂ ਅਸੀਂ ਚਾਹ ਚਾਹ ਨਾਲ ਦਾਰਾ ਸਿੰਘ ਉਹਨਾਂ ਨੂੰ ਮਿਲਣ ਚਲੇ ਗਏ। ਸਾਡੀ ਉਮਰ ਉਦੋਂ ਇੰਨੀ ਜ਼ਿਆਦਾ ਨਹੀਂ ਸੀ, 16 ਸਾਲ ਉਮਰ ਸੀ ਮੇਰੀ ਤੇ ਪੁਨੀਤ ਦੀ। ਮੈਂ ਉਹਨਾਂ ਨੂੰ ਪੁੱਛਿਆ ਵੀ ਰਮਾਇਣ ਦੇ ਵਿੱਚ ਜਦੋਂ ਤੁਸੀਂ ਹਨੂੰਮਾਨ ਜੀ ਦਾ ਰੋਲ ਨਿਭਾਉਂਦੇ ਸੀ ਦਾਰਾ ਸਿੰਘ ਜੀ, ਵੀ ਤੁਹਾਡੀ ਤਾਂ ਸੁੱਖ ਨਾਲ ਹਿੰਦੀ ਦਾ ਉਚਾਰਨ ਜਿਹੜਾ ਉਨਾ ਵਧੀਆ ਨਹੀਂ ਹੈ, ਤੁਸੀਂ ਕੀ ਮਹਿਸੂਸ ਕਰਦੇ ਸੀ ਜਦੋਂ ਹਨੂੰਮਾਨ ਜੀ ਦੇ ਗੈਟਅਪ 'ਚ ਆਉਂਦੇ ਸੀ? ਉਹਨਾਂ ਨੇ ਇੱਕ ਬੜੀ ਸੋਹਣੀ ਗੱਲ ਕੀਤੀ ਜਿਹੜੀ ਸ਼ਾਇਦ ਉਦੋਂ ਸਾਨੂੰ ਉਨੀ ਚੰਗੀ ਤਰ੍ਹਾਂ ਸਮਝ ਨਹੀਂ ਆਈ। ਉਹ ਕਹਿੰਦੇ ਮੈਨੂੰ ਇੱਦਾਂ ਲੱਗਦਾ ਸੀ ਜਦੋਂ ਵੀ ਮੈਂ ਹਨੂੰਮਾਨ ਜੀ ਦੇ ਗੈਟਅਪ 'ਚ ਆਉਂਦਾ ਸੀ, ਸ਼ੂਟਿੰਗ ਤੋਂ ਪਹਿਲਾਂ ਵੀ, ਸ਼ੂਟਿੰਗ ਤੋਂ ਬਾਅਦ 'ਚ ਵੀ, ਜਿੰਨੀ ਦੇਰ ਮੈਂ ਉਸ ਗੈਟਅਪ 'ਚ ਰਹਿੰਦਾ ਸੀ ਮੈਨੂੰ ਇੱਦਾਂ ਲੱਗਦਾ ਸੀ ਕਿ ਭਗਵਾਨ ਹਨੂੰਮਾਨ ਦਾ ਜਿਹੜਾ ਥਾਪੜਾ ਆ ਉਹ ਮੇਰੇ ਮੋਢਿਆਂ ਤੇ ਆ, ਮੇਰੀ ਪਿੱਠ
0: ਤੇ ਆ।
1: ਜੋ ਇਹ
0: ਸਮਝਣ ਫੀਲ ਕਰਨ ਵਾਲੀ ਗੱਲ ਆ,
1: ਤੁਝ ਸਾ ਕੋਈ ਦਿਲਵਾਲਾ,
0: ਬਿਲਕੁਲ
1: ਮਹਿਸੂਸ ਕਰੇ ਮੁਝਕੋ, ਤੁਝ ਸਾ ਕੋਈ ਦਿਲਵਾਲਾ ਮਹਿਸੂਸ ਕਰੇ ਮੁਝਕੋ, ਮੈਂ ਗੀਤ ਨਹੀਂ ਐਸਾ ਜੋ ਸਭ ਕੁਝ ਸੁਣਾਈ ਦੂੰ।
0: ਕੀ ਬਾਤ ਹੈ ਜੀ, ਛਾ ਗਏ ਪਰਮਿੰਦਰ ਭਾਜੀ ਤੁਸੀਂ ਅੱਜ, ਮੈਨੂੰ ਵੀ ਲੱਗਦਾ ਦੋ ਦੀ ਜਗ੍ਹਾ ਤਿੰਨ ਸ਼ਾਟ ਲਾਏ ਆ।
1: ਹਾਂਜੀ,
0: ਜਾਣ ਤੋਂ ਪਹਿਲਾਂ ਦੱਸਾਂਗੇ ਕਿ ਬੇਅਮ ਪਲੰਟੀ ਦੇ ਵਿੱਚ ਇੱਕ ਸੱਪ ਜ਼ਹਿਰੀਲਾ ਜ਼ਿੰਦਾ ਫੜ ਲਿਆ, ਜ਼ਿੰਦਾ, ਬਹੁਤ ਹੀ ਕਹਿੰਦੇ ਕਿ ਇੰਨਾ ਕੁ ਜ਼ਹਿਰੀਲਾ। ਉਹ ਕਹਿੰਦਾ ਕਿ ਜੇ ਨਿਊਜ਼ੀਲੈਂਡ ਦੀ ਧਰਤੀ ਤੇ ਇੰਨੇ ਜ਼ਹਿਰੀਲੇ ਇਨਸਾਨ ਰਹਿ ਸਕਦੇ ਕਿ ਮੈਨੂੰ ਰਹਿਣ ਦੀ ਇਜਾਜ਼ਤ ਕਿਉਂ ਨਹੀਂ ਮਿਲਦੀ?
1: ਦੇਖੋ ਜੋ ਹਾਲਾਤ ਬਣ ਗਏ ਨਾ, ਤੁਸੀਂ ਦੇਖੋ ਵੀ ਜਿੰਨੀ ਕੁ ਇਸ ਵਕਤ ਨਸਲਵਾਦੀ ਟਿੱਪਣੀਆਂ ਦੇ ਨਾਲ ਹੈ
0: ਉਗਲਿਆ ਜਾ ਰਿਹਾ ਹੈ। ਬਿਲਕੁਲ,
1: ਮੈਨੂੰ ਕੱਲ ਵੀ ਇੱਕ ਆਪਣੇ ਬਹੁਤ ਪਿਆਰੇ ਮਿੱਤਰ ਦਾ ਫੋਨ ਆਇਆ, ਉਹ ਕਹਿੰਦੇ ਪਹਿਲਾਂ ਅਸੀਂ ਨਾ ਆਸਟ੍ਰੇਲੀਆ 'ਚ ਇੱਦਾਂ ਸੋਚਦੇ ਹੁੰਦੇ ਸੀ, ਲੇਕਿਨ ਹੁਣ ਨਿਊਜ਼ੀਲੈਂਡ 'ਚ ਵੀ ਇੱਦਾਂ ਹੋਣ ਲੱਗ ਪਿਆ। ਅੱਜ ਸਾਡੀ ਕੌਂਸਲ ਦੇ ਵਿੱਚ ਇੱਕ ਬੜੀ ਮਹੱਤਵਪੂਰਨ ਮੀਟਿੰਗ ਆ ਐਡਵਾਈਜ਼ਰੀ ਦੀ ਮੇਅਰ ਦੇ ਨਾਲ, ਦੁਪਹਿਰ ਬਾਅਦ 3 ਵਜੇ ਤੋਂ ਲੈ ਕੇ 6 ਵਜੇ ਤੱਕ ਇਤਿਹਾਸਕ ਟਾਊਨ ਹਾਲ ਦੇ ਵਿੱਚ।
0: ਅੱਛਾ ਜੀ,
1: ਉੱਥੇ ਵੀ ਇਹ ਮੁੱਦਾ ਜਿਹੜਾ ਉਠਾਇਆ ਜਾਣਾ, ਇੱਕ ਦੋ ਹੋਰ ਮੁੱਦੇ ਆ ਜਿਹੜੇ ਆਉਣ ਵਾਲੇ ਦਿਨਾਂ 'ਚ ਚਰਚਾ 'ਚ ਰਹਿਣਗੇ, ਕਿਉਂਕਿ ਹਰ ਵਾਰ ਵੋਟਾਂ ਦੇ ਵਿੱਚ ਜਦੋਂ ਘਪਲੇ ਦੀਆਂ ਅਫਵਾਹਾਂ ਉੱਡਦੀਆਂ ਜਾਂ ਅਸਲ ਦੇ ਵਿੱਚ ਵੀ ਜੇ ਕਿਤੇ ਬੀਤੇ ਸਮਿਆਂ 'ਚ ਘਪਲਾ ਹੋਇਆ, ਉਹਦੇ ਮੱਦੇਨਜ਼ਰ ਜਿਹੜੇ ਸਾਡੇ ਬੈਲਟ ਪੇਪਰਸ ਆ ਉਹਨਾਂ ਦੀ ਬਜਾਏ ਇਹਦਾ ਢੰਗ ਤਰੀਕਾ ਬਦਲਣ ਦੀ ਲੋੜ ਆ, ਜਿਹਦੇ ਮੱਦੇਨਜ਼ਰ ਹੁਣ ਕੌਂਸਲ ਦੇ ਵਿੱਚ ਇੰਟਰਨਲੀ ਚਰਚਾ ਚੱਲ ਪਈ ਆ। ਆਉਂਦੇ ਕੁਛ ਮਹੀਨਿਆਂ ਦੇ ਵਿੱਚ ਇਹਦੇ ਬਾਰੇ ਵੀ ਅਪਡੇਟ ਤੁਹਾਨੂੰ ਦੇਵਾਂਗੇ, ਕਿਉਂਕਿ ਹੁਣ ਤਾਂ ਟੈਕਨੋਲੋਜੀ ਜਿਹੜੀ ਆ ਉਹ ਇੰਨੀ ਐਡਵਾਂਸ ਹੋ ਗਈ ਵੀ ਤੁਸੀਂ ਆਨਲਾਈਨ ਰਜਾਈ 'ਚ ਬੈਠੇ ਵੀ ਆਪਣੀ ਵੋਟ ਪਾ ਸਕਦੇ ਹਾਂ, ਜੇ ਤੁਸੀਂ ਆਪਣੇ ਬਿੱਲ ਪੇ ਕਰ ਸਕਦੇ ਹਾਂ ਤਾਂ ਵੋਟ ਵੀ ਪਾ ਸਕਦੇ ਹਾਂ ਰੀਅਲਮੀ ਦੇ ਰਾਹੀਂ। ਕੁਛ ਇਸ ਤਰ੍ਹਾਂ ਦਾ ਜਿਹੜਾ ਆਈਡੈਂਟੀਫਾਈ ਕਰਨ ਵਾਲਾ, ਤੁਹਾਡਾ ਵੇਰੀਫਾਈ ਕਰਨ ਵਾਲਾ ਤਰੀਕਾ ਜਿਹੜਾ ਅਖਤਿਆਰ ਕੀਤਾ ਜਾ ਸਕਦਾ। ਸੋ ਮੈਂ ਉਮੀਦ ਕਰਦਾ ਕਿ ਤੁਸੀਂ ਸਾਰੇ ਜਿਹੜੇ ਆ ਬਦਲਦੇ ਮੌਸਮ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ ਢਾਲ ਲਿਆ ਹੋਊਗਾ, ਬੈੱਡ ਬਾਕਸਾਂ ਦੇ ਵਿੱਚੋਂ ਤੁਸੀਂ ਜਿਹੜੀਆਂ ਜੈਕਟਾਂ ਉਹ ਕੱਢ ਕੇ ਉਹਨਾਂ ਨੂੰ ਹਵਾ ਲਵਾ ਲਈ ਹੋਊਗੀ।
0: ਬਿਲਕੁਲ,
1: ਹਾਂਜੀ,
0: ਆਪਣੇ ਪਹਿਲਾਂ ਪੁਰਾਣੇ ਟਾਈਮ ਦੇ ਵਿੱਚ ਕੀ ਹੁੰਦੇ ਸੀਗੇ ਕਿ ਜਿਹੜੀਆਂ ਰਜਾਈਆਂ ਰੱਖੀਆਂ ਹੁੰਦੀਆਂ ਸੀਗੀਆਂ ਪੇਟੀਆਂ ਦੇ ਵਿੱਚ, ਫਰਨੈਲ ਦੀਆਂ ਗੋਲੀਆਂ
1: ਚਿੱਟੇ ਰੰਗ ਦੀਆਂ,
0: ਫਿਰ ਸਮੈਲ ਵਿੱਚੋਂ
1: ਆਉਂਦੀ, ਧੁੱਪੇ ਪਾਉਣੀ,
0: ਧੁੱਪੇ ਸਮੈਲ ਉੱਡ ਜਾਂਦੀ,
1: ਪਾ ਕੇ ਉਹਨਾਂ ਨੂੰ ਉਡਾ ਕੇ ਤਾਂ ਫਿਰ ਉਹ ਜਿਹੜੀਆਂ ਫੁੱਲਾਂ ਵਾਲੀਆਂ ਰਜਾਈਆਂ
0: ਨਿੱਗੀਆਂ ਹੁੰਦੀਆਂ। ਅੱਛਾ, ਉਦਾਂ ਦੀਆਂ ਨਿੱਗੀਆਂ ਉਹ, ਮਤਲਬ ਉਹਨਾਂ ਬਿਨਾਂ ਮਜ਼ਾ ਹੀ ਨਹੀਂ ਆਉਂਦਾ ਹੈਗਾ। ਬਾਅਦ ਵਿੱਚ ਚਾਹੇ ਉਹ ਹਲਕੀਆਂ ਰਜਾਈਆਂ ਚੱਲੀਆਂ ਜ਼ਰੂਰ, ਜਿਨ੍ਹਾਂ ਨੂੰ ਆਪਾਂ ਰਾਜਸਥਾਨੀ ਰਜਾਈਆਂ ਕਹਿੰਦੇ ਸੀ, ਪਰ ਜਿੰਨੀ ਦੇਰ ਉਹ ਭਾਰੀਆਂ ਭਾਰੀਆਂ ਰਜਾਈਆਂ ਲੈ ਕੇ ਸੌਂਦੇ ਸੀ ਨਾ, ਮਤਲਬ ਨਿੱਗ ਵੀ ਉਹਨਾਂ ਦੇ ਵਿੱਚ ਹੀ ਜ਼ਿਆਦਾ ਮਤਲਬ ਵਧੀਆ ਲੱਗਦਾ ਸੀਗਾ।
1: ਬਿਲਕੁਲ ਜੀ, ਬਿਲਕੁਲ ਸਨੀ,

0: ਦੀਪਕ ਦਾ ਰੰਗ ਬਿਲਕੁਲ ਜੀ ਤੁਹਾਡੇ ਬਹੁਤ ਸਾਰੇ ਜਿਹੜੇ ਚੀਫ ਖਾਲਸਾ ਦੀਵਾਨ ਦੇ ਅਧੀਨ ਬਹੁਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲਸ ਨੇ ਅਲੱਗ ਅਲੱਗ ਪਿੰਡਾਂ ਸ਼ਹਿਰਾਂ ਕਸਬਿਆਂ ਦੇ ਵਿੱਚ, ਉਹਨਾਂ ਦੇ ਵਿੱਚ ਇਹ ਪੱਗ ਜਿਹੜੀ ਆ ਉਹਨਾਂ ਦੀ ਵਰਦੀ ਦਾ ਰੰਗ ਆ। ਇੱਕ ਬੜੀ ਬਦਕਿਸਮਤੀ ਵਾਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਪੈਣੀ ਮੈਨੂੰ, ਚੀਫ ਖਾਲਸਾ ਦੀਵਾਨ ਜਿਹੜੀ ਬੀਤੇ ਲੰਮੇ ਇਤਿਹਾਸ ਤੋਂ ਸਿੱਖ ਸਿਧਾਂਤਾਂ ਦੀ ਗੱਲ ਕਰਦੀ ਆਈ ਆ, ਪੰਜਾਬ ਦੇ ਵਿੱਚ ਇਹਨਾਂ ਇੰਸਟੀਟਿਊਸ਼ਨਸ ਨੂੰ ਬੜੇ ਵਧੀਆ ਇੰਸਟੀਟਿਊਸ਼ਨਸ, ਮਿਆਰੀ ਇੰਸਟੀਟਿਊਸ਼ਨ ਮੰਨਿਆ ਜਾਂਦਾ ਰਿਹਾ, ਉਹਨਾਂ ਨੂੰ ਵੀ ਉਹਨਾਂ ਦੀ ਜਿਹੜੀ ਕਮੇਟੀ ਆ ਜੀ, 7-8 ਮੈਂਬਰੀ ਕਮੇਟੀ, ਉਹਨਾਂ ਵਿੱਚੋਂ ਬਹੁਤੇ ਜਿਹੜੇ ਮੈਂਬਰ ਆ ਉਹ ਅੰਮ੍ਰਿਤਧਾਰੀ ਨਾ ਹੋਣ ਦੀ ਸ਼ਿਕਾਇਤ ਜਿਹੜੀ ਆ ਉਹ ਜਥੇਦਾਰ ਕੁਲਦੀਪ ਸਿੰਘ ਗੜਗੜ ਸਾਹਿਬ ਕੋਲ ਪਹੁੰਚੀ ਆ। ਸੋ ਉਹਨਾਂ ਨੂੰ ਵੀ 8 ਮਈ ਨੂੰ ਸੱਦ ਲਿਆ ਜੀ ਉਹਨਾਂ ਨੇ। ਸੋ ਜਿੱਥੇ ਕੁਲਤਾਰ ਸਿੰਘ ਸੰਧਵਾ ਉਹਨਾਂ ਨੂੰ ਸੱਦਿਆ ਜੀ ਉਹਨਾਂ ਨੇ, ਉੱਥੇ ਚੀਫ ਖਾਲਸਾ ਦੀਵਾਨ ਦੀ ਜਿਹੜੀ ਕਮੇਟੀ ਆ ਉਹਨਾਂ ਨੂੰ ਵੀ ਤਲਬ ਕੀਤਾ ਗਿਆ। ਜਦੋਂ ਸਰਕਾਰੀ ਦਰਬਾਰੇ ਜਿਹੜੇ ਲੋਕ ਨੇ ਉਹਨਾਂ ਦੀ ਗੱਲ ਚੱਲਦੀ ਆ, ਸਪੀਕਰ ਸਾਹਿਬ ਨੇ ਜਦੋਂ ਵਿਧਾਨ ਸਭਾ ਦੇ ਵਿੱਚ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੋਧ ਬਿੱਲ ਜਿਹੜਾ ਕਿ ਬਾਅਦ ਵਿੱਚ ਹੁਣ ਕਾਨੂੰਨ ਬਣ ਗਿਆ, ਇਹਦੀ ਚਰਚਾ ਕੀਤੀ ਸੀ 13 ਅਪ੍ਰੈਲ ਨੂੰ, ਅਤੇ ਇਹ ਤੋਂ ਬਾਅਦ ਇੱਕ ਦੋ ਮਾਮਲੇ ਜਿਹੜੇ ਆ ਮਲੋਟ ਦੇ ਵਿੱਚ, ਇੱਕ ਹੋਰ ਮਾਮਲਾ ਵੀ ਪਟਿਆਲੇ ਦੇ ਵਿੱਚ ਦਰਜ ਹੋਇਆ ਜਿਹੜਾ ਬੇਅਦਬੀ ਜਿਹੜਾ ਐਕਟ ਆ ਇਹਦੇ ਅੰਡਰ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾਣੀ ਆ। ਇਹਨੂੰ ਲੈ ਕੇ ਅਲੱਗ ਅਲੱਗ ਤਰ੍ਹਾਂ ਦੇ ਪ੍ਰਤੀਕਰਮ ਹਾਸਲ ਹੋ ਰਿਹਾ। ਜਿਹੜੀ ਬੀਬੀ ਕਿਰਨਜੀਤ ਕੌਰ ਆ, ਜਿਹੜੇ ਕਿ ਪੰਥ ਪ੍ਰਸਿੱਧ ਆਗੂ ਸਵਰਗਵਾਸੀ ਤਾਰਾ ਸਿੰਘ ਜੀ, ਮਾਸਟਰ ਤਾਰਾ ਸਿੰਘ ਜਿਹਨਾਂ ਨੂੰ ਕਿਹਾ ਜਾਂਦਾ, ਉਹਨਾਂ ਦੀ ਦੋਹਤੀ ਹੈ ਜੀ ਇਹ, SGPC ਦੇ ਮੈਂਬਰ ਨੇ, ਉਹਨਾਂ ਨੇ ਇਹਦੇ ਵੱਖਰੇ ਨਜ਼ਰੀਏ ਪ੍ਰਗਟ ਕੀਤੇ ਆ। ਦੂਜੇ ਪਾਸੇ ਬਹੁਤ ਸਾਰੇ ਜਿਹੜੇ ਸਿੱਖ ਬੁੱਧੀਜੀਵੀ, ਉਹਨਾਂ ਦਾ ਇਹ ਕਹਿਣਾ ਸੀ ਕਿ ਸਾਡੀ ਰਾਏ ਜਾਂ ਸਾਡੀ ਸਲਾਹ ਸਰਕਾਰ ਨੇ ਉਨੀ ਨਹੀਂ ਲਈ ਜਿੰਨੀ ਇਸ ਬੇਅਦਬੀ ਬਿੱਲ ਨੂੰ ਸੰਸਦ ਵਿੱਚ, ਮਾਫ ਕਰਨਾ, ਵਿਧਾਨ ਸਭਾ ਵਿੱਚ ਲਿਆਉਣ ਤੋਂ ਪਹਿਲਾਂ ਲਈ ਜਾਣੀ ਚਾਹੀਦੀ
1: ਸੀ।
0: ਸੋ ਦੇਖਦੇ ਹਾਂ ਜੀ ਪੰਥਕ ਹਲਕਿਆਂ ਦੇ ਵਿੱਚ ਇਸ ਚੀਜ਼ ਨੂੰ ਕਿੱਦਾਂ ਲਿਆ ਜਾਂਦਾ
1: ਜੀ।
0: ਔਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਇਸ ਮਾਮਲੇ ਦੇ ਵਿੱਚ ਕਾਫੀ ਹੱਦ ਤੱਕ ਚੁੱਪ ਆ, ਇਹ ਚੁੱਪੀ ਵੀ ਥੋੜੀ ਖਤਰਨਾਕ ਆ। ਹਾਂਜੀ, ਆਮ ਆਦਮੀ ਪਾਰਟੀ ਜਿਹੜੀ ਆ ਉਹਨੇ ਇਹ ਕਹਿਤਾ ਵੀ ਹੁਣ BJP ਵਾਲੀ ਇਹ ਨਾ ਸਮਝਣ ਵੀ ਜਿੱਦਾਂ ਬੰਗਾਲ ਜਿੱਤ ਲਏ ਤਾਂ ਪੰਜਾਬ ਵੀ ਜਿੱਤ ਲੈਣਗੇ, ਕੋਈ ਟਰੱਕ ਨਹੀਂ ਹੈਗਾ ਜਿਹਦਾ ਸਟੇਅਰਿੰਗ ਉਹਨਾਂ ਦੇ ਹੱਥ ਫੜਾ ਦੇਣਾ ਆਪਾਂ। ਲੇਕਿਨ ਸੱਚੀ ਗੱਲ ਇਹ ਹੈ ਕਿ ਅੱਜ ਸਵੇਰ ਦਾ ਸਰਵੇਖਣ ਮੈਂ ਸੁਣ ਰਿਹਾ ਸੀ, ਮੈਨੂੰ ਨਹੀਂ ਪਤਾ ਇਹ ਸਰਵੇਖਣ ਕਿੰਨਾ ਕੁ ਸੱਚਾ ਹੋਣਾ, ਪਰ ਸ਼ਹਿਰੀ ਵੋਟ ਜਿਹੜੀ ਆ ਉਹ ਕਾਫੀ ਹੱਦ ਤੱਕ BJP ਵੱਲੋਂ ਲਾਰ ਹੋ ਗਈ ਆ,
1: ਅਤੇ
0: ਲੋਕਾਂ ਨੂੰ ਇਹ ਦੱਸਣਾ ਸ਼ੁਰੂ ਹੋ ਗਿਆ ਕਿ ਜੇ ਪੰਜਾਬ ਦੇ ਵਿੱਚ ਵੋਟਾਂ ਤੋਂ ਪਹਿਲਾਂ ਫਰਵਰੀ ਜਾਂ ਜਨਵਰੀ ਦੇ ਵਿੱਚ ਜੇ ਵੋਟਾਂ ਹੁੰਦੀਆਂ, ਦਸੰਬਰ ਦੇ ਵਿੱਚ ਚੋਣ ਜ਼ਾਬਤਾ ਲਾਗੂ ਹੁੰਦਾ ਆ, ਤਾਂ ਆਮ ਆਦਮੀ ਪਾਰਟੀ ਦੇ ਕੋਲ 7 ਮਹੀਨੇ ਆ ਜੀ, ਇਹਨਾਂ 7 ਮਹੀਨਿਆਂ ਜਿਹੜਾ ਕੋਈ ਸੱਪ ਕੱਢਣਾ ਕੱਢ ਲੈਣ ਹੁਣ, ਉਹ ਫੇਰ ਨਾ ਕਹਿਣ ਵੀ ਨਹੀਂ ਭਾਈ
1: ਪੇਂਡੂ ਤਬਕਾ ਹੈ। ਸੋ ਪਿੰਡਾਂ ਦੇ ਵਿੱਚ ਲੋਕੀ ਜੋ ਸੋਚਦੇ ਆ, ਜੇ BJP ਉਸ ਉਹਨਾਂ ਦੀ ਸੋਚ ਦੇ ਉਲਟ ਪੰਜਾਬ ਦੇ ਵਿੱਚ ਆਉਂਦੀ ਆ, ਕੋਈ ਨਾ ਕੋਈ ਗੜਬੜ ਹੁੰਦੀ ਹੈ ਵੋਟਾਂ ਦੇ ਵਿੱਚ, ਵੋਟਿੰਗ ਕਰਨ ਦੇ ਵਿੱਚ ਗੜਬੜ ਤਾਂ ਹੁੰਦੀ, ਚਾਹੇ ਕੋਈ ਧਮਕਾ ਕੇ ਲੈ ਲਵੇ, ਚਾਹੇ ਕਿਸੇ ਦੇ ਲਾਲਚ ਵਿੱਚ ਵੋਟਾਂ ਖਰੀਦ ਲੈ,
0: ਮਸ਼ੀਨਰੀ
1: ਦਾ ਵੀ
0: ਭੁਗਤ ਗਈ।
1: ਹਾਂਜੀ,
0: ਦੂਜੀ ਗੱਲ ਇਹ ਵੀ ਮੈਂ ਮੰਨਦਾ ਵੀ ਆਮ ਲੋਕ ਜਿਹੜੇ ਆ ਉਹਨਾਂ ਵਿੱਚੋਂ ਕਈ ਹੈਗੇ ਆ ਇੱਦਾਂ ਦੇ ਜਿਹੜੇ ਪੱਤਰਕਾਰ ਆ ਜਿਹੜੇ ਕਹਿੰਦੇ ਆਮ ਆਦਮੀ ਪਾਰਟੀ ਰਿਪੀਟ ਕਰੂਗੀ।
1: ਬਿਲਕੁਲ,
0: ਬਲਵਿੰਦਰ ਮਾਲੀ ਇਹ ਗੱਲ ਕਹਿੰਦੇ ਆ, ਗਰਗ ਸਾਹਿਬ ਵੀ ਇਹ ਗੱਲ ਕਹਿੰਦੇ ਆ, ਇੱਕ ਦੋ ਹੋਰ ਵੀ ਜਿਹੜੇ ਪੱਤਰਕਾਰ ਮੈਂ ਸੁਣ ਰਿਹਾ ਸੀ, ਉਹਨਾਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਰਿਪੀਟ ਕਰੂਗੀ। ਇਹਦੇ ਵਿੱਚ ਹੁਣ ਕਾਂਗਰਸ ਨੂੰ ਥੋੜ੍ਹਾ ਤਗੜੇ ਹੋਣਾ ਪੈਣਾ, ਜਾਂ ਜਿਹੜੀਆਂ ਪੰਥਕ ਧਿਰਾਂ ਨੇ ਜਿਹਨਾਂ ਦੇ ਵਿੱਚ ਮਨਪ੍ਰੀਤ ਆਲੀ ਸਾਹਿਬ ਜਿਹਨਾਂ ਨੇ ਗੱਠਜੋੜ ਕੀਤਾ ਹੁਣ ਵਾਰਸ ਪੰਜਾਬ ਦੇ ਨਾਲ, ਜੇ ਤੀਸਰੀ ਪਾਰਟੀ ਉਹਨਾਂ ਦੇ ਨਾਲ ਸਿਮਰਜੀਤ ਮਾਨ ਹੁਣ ਦੀ ਰਲ ਜਾਂਦੀ ਆ, ਤਾਂ ਫਿਰ ਸ਼ਾਇਦ ਕੁਛ ਨਾ ਕੁਛ ਜਿਹੜਾ ਪੰਜਾਬ ਦੇ ਵਿੱਚ ਲੀਡਰਸ਼ਿਪ ਦਾ ਇੱਕ ਨਵਾਂ ਸਮੀਕਰਨ ਦੇਖਣ ਨੂੰ ਮਿਲ ਸਕਦਾ।
1: ਬਿਲਕੁਲ, ਥੈਂਕ ਯੂ ਪਰਮਿੰਦਰ
0: ਭਾਜੀ, ਬਹੁਤ ਸ਼ੁਕਰੀਆ ਜੀ,
1: ਸ਼ੁਕਰੀਆ,
0: ਬਹੁਤ ਮਿਹਰਬਾਨੀ, ਔਰ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਚੜ੍ਹਦੀ ਕਲਾ 'ਚ ਰਹੋ।
1: ਥੈਂਕ ਯੂ ਜੀ,
0: ਔਰ ਵੱਡੀ ਗੱਲ ਇਹ ਹੁੰਦੀ ਆ ਕਿ ਹਮੇਸ਼ਾ ਨਿਰਪੱਖ ਰਹਿ ਕੇ, ਸੈਕੂਲਰ ਰਹਿ ਕੇ ਆਪਣੀ ਗੱਲ ਜਿਹੜੀ ਕਹਿਣ ਦੀ ਸਮਰੱਥਾ, ਉਹਦੇ ਵਿੱਚ ਸਾਨੂੰ ਸਾਰਿਆਂ ਨੂੰ ਵਾਧਾ ਕਰਨ ਦੀ ਲੋੜ ਆ, ਜੇ ਕਹਿੰਦੇ ਹਾਂ ਤਾਂ ਸਹਿਣ ਦੀ ਸਮਰੱਥਾ ਵੀ ਪਰਮਾਤਮਾ ਸਾਨੂੰ ਬਖਸ਼ੇ।
1: ਬਿਲਕੁਲ ਜੀ, ਸ਼ੁਕਰੀਆ। ਸੋ ਇਹ ਅੱਜ ਦੇ ਲੇਟੈਸਟ ਕੁਛ ਅਪਡੇਟਸ ਤੁਹਾਡੇ ਨਾਲ ਸ਼ੇਅਰ ਕਰ ਰਹੇ ਸੀ, ਔਰ ਬਾਕੀ ਇੱਕ ਬ੍ਰੇਕ ਲਵਾਂਗੇ। ਸਾਡੇ ਕਾਰੋਬਾਰੀ ਮਿੱਤਰ ਵੀ ਆ ਆਪਣੀ ਜਿਹੜੇ ਹੈ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ, ਜਿਸ ਦੇ ਵਿੱਚ ਗਲਿਟਰ ਜੁਲਰਸ ਹੈ, ਇਹਨਾਂ ਨੇ ਮਦਰ ਡੇ ਸਪੈਸ਼ਲਸ ਲਗਾਏ ਹੋਏ ਨੇ। ਸੋ ਮਦਰ ਡੇ ਸਪੈਸ਼ਲਸ ਦਾ ਫਾਇਦਾ ਤੁਸੀਂ ਗਲਿਟਰ ਜੁਲਰਸ ਮਨਰੇਵਾ ਪਹੁੰਚ ਸਕਦੇ ਹੋ, ਉੱਥੇ ਜਾ ਕੇ ਤੁਸੀਂ ਗੋਲਡ ਦੀਆਂ ਕੋਈ ਖਾਸ ਸੇਲ ਦੇ ਉੱਤੇ ਲੱਗੀ ਜਿਹੜੀ ਚੀਜ਼ਾਂ ਪਸੰਦ ਕਰਦੇ ਹੋ ਤਾਂ ਤੁਸੀਂ ਰਾਜੂ ਭਾਅ ਜੀ ਹੈ ਤਾਂ ਉਹਨਾਂ ਦੇ ਨਾਲ ਗੱਲਬਾਤ ਜ਼ਰੂਰ ਕਰ ਸਕਦੇ ਹੋ। ਚਲਦੇ ਚਲਦੇ ਦੋ ਗੱਲਾਂ ਜ਼ਰੂਰ ਕਹਾਂਗੇ ਕਿ ਮਾੜੇ ਦੀ ਤਕਦੀਰ ਬਗੈਰਾ ਮੁੱਲਾ ਪੰਡਿਤ ਪੀਰ ਬਗੈਰਾ ਗੱਲ 'ਤੇ ਇੱਕੋ ਨੁਕਤੇ ਦੀ ਹੈ ਕੀ ਹੈ ਵਿੱਚ ਲਕੀਰ ਬਗੈਰਾ। ਛੋਟਾ ਜਿਹਾ ਬ੍ਰੇਕ, ਉਸ ਤੋਂ ਬਾਅਦ ਅੱਜ ਦੀਆਂ ਲੇਟੈਸਟ ਕੁਛ ਹੋਰ ਇਨਫੋਰਮੇਸ਼ਨ ਜਾਣਕਾਰੀਆਂ ਤੁਹਾਡੇ ਨਾਲ ਸ਼ੇਅਰ ਕਰਾਂਗੇ।
2: ਪਾਪਾ ਟੋਏ ਟੋਏ ਫਲੈਟ ਬੁਸ਼ ਪਾਪਾ ਕੂਰਾ ਵਿੱਚ ਆਪਣੀ ਸਟਰੋਂਗ ਪ੍ਰੈਜੈਂਸ ਤੋਂ ਬਾਅਦ ਹੁਣ DH ਸੁਪਰ ਮਾਰਕੀਟ ਆ ਗਿਆ ਹੈ ਹੈਂਡਰਸਨ ਵਿੱਚ। ਹੁਣ ਤੁਹਾਡੀਆਂ ਰੋਜ਼ ਦੀਆਂ ਜ਼ਰੂਰਤਾਂ ਹੋਣ ਜਾਂ ਇੰਡੀਅਨ ਫਲੇਵਰਸ ਦੀ ਕਰੇਵਿੰਗ, ਫਰੈਸ਼ ਇੰਡੀਅਨ ਵੈਜੀਟੇਬਲਸ, ਔਥੈਂਟਿਕ ਸਪਾਈਸਿਸ, ਗਰੋਸਰੀ ਤੇ ਡੇਲੀ ਅਸੈਂਸ਼ੀਅਲਸ ਸਭ ਕੁਝ ਮਿਲੇਗਾ ਇੱਕੀ ਛੱਤ ਥੱਲੇ। ਓਪਨਿੰਗ ਦੇ ਮੌਕੇ ਤੇ ਮਿਲ ਰਹੇ ਨੇ ਸਪੈਸ਼ਲ ਆਫਰਸ ਤੇ ਗ੍ਰੇਟ ਪ੍ਰਾਈਸਿਸ। ਹੁਣ ਸ਼ਾਪਿੰਗ ਹੋਵੇਗੀ ਹੋਰ ਆਸਾਨ ਕਿਉਂਕਿ ਤੁਹਾਡਾ ਆਪਣਾ ਇੰਡੀਅਨ ਗਰੋਸਰੀ ਸਟੋਰ DH ਸੁਪਰ ਮਾਰਕੀਟ ਹੁਣ ਤੁਹਾਡੇ ਹੋਰ ਵੀ ਨੇੜੇ ਹੈ। DH ਸੁਪਰ ਮਾਰਕੀਟ ਨੰਬਰ 5 ਮੋਜ਼ਲ ਐਪ ਹੈਂਡਰਸਨ, ਇਹਨਾਂ ਦੀ ਨਵੀਂ ਬ੍ਰਾਂਚ ਖੁੱਲ ਚੁੱਕੀ ਹੈ।
3: ਓਏ ਰਕੇਸ਼ ਕੀ ਹੋਇਆ?
4: ਓਏ ਯਾਰ ਮੈਨੂੰ ਸੱਚੀ ਉਹਦੀ ਬਹੁਤ ਯਾਦ ਆਉਂਦੀ ਹੈ, ਇਸ ਵਿਦੇਸ਼ ਦੀ ਧਰਤੀ ਤੇ ਸੱਚੀ ਮੈਂ ਉਹਨੂੰ ਬਹੁਤ ਮਿਸ ਕਰ ਰਿਹਾ।
3: ਓਏ ਉਦਾਸ ਨਾ ਹੋ, ਦੱਸ ਮੈਨੂੰ ਕਿਹਦੀ ਯਾਦ ਆ ਰਹੀ ਹੈ ਤੈਨੂੰ?
4: ਇੰਡੀਅਨ ਖਾਣੇ ਦੀ।
3: ਕਮਲਿਆ ਬਸ ਇਹੀ ਗੱਲ ਹੈ। ਚੱਲ ਆਪਾਂ ਚੱਲੀਏ ਚਾਵਲਾਸ ਇੰਡੀਅਨ ਰੈਸਟੋਰੈਂਟ, ਜਿੱਥੇ ਵੈਜ ਤੇ ਨਾਨ ਵੈਜ ਵਿੱਚ ਬਹੁਤ ਸਾਰੀ ਬੈਸਟ ਫੂਡ ਡਿਸ਼ਿਸ ਅਵੇਲੇਬਲ ਨੇ।
4: ਪਰ ਕਾਰ ਕਿੱਥੇ ਖੜੀ ਕਰਾਂਗੇ?
3: ਘਬਰਾ ਨਾ, ਉੱਥੇ ਪਾਰਕਿੰਗ ਲਈ ਵੀ ਵੱਡੀ ਸਪੇਸ ਹੈ।
5: ਚਾਵਲਾਸ ਇੰਡੀਅਨ ਰੈਸਟੋਰੈਂਟ 5613615 ਗ੍ਰੇਟ ਸਾਊਥ ਰੋਡ ਮਨੁਕਾਓ। ਆਪਣੇ ਫੰਕਸ਼ਨਸ ਤੇ ਬੁਕਿੰਗ ਲਈ ਕਾਲ 0926231322।
6: ਚਾਵਲਾਸ ਲੁਧਿਆਣਾ ਵਾਲੇ ਦੀ ਬ੍ਰਾਂਚ ਹੁਣ ਨਿਊਜ਼ੀਲੈਂਡ ਦੇ ਵਿੱਚ ਵੀ। ਇਹ ਫੂਡ ਬਿਨਾਂ ਕਿਸੇ ਫੂਡ ਕਲਰ ਤੋਂ ਤਿਆਰ ਕਰਦੇ ਨੇ।
7: ਅਗਰ ਤੁਸੀਂ ਬਿਮਾਰੀ ਨੂੰ ਜੜ ਤੋਂ ਖਤਮ ਕਰਨਾ ਚਾਹੁੰਦੇ ਹੋ ਤਾਂ ਬਹੁਤ ਜ਼ਰੂਰੀ ਹੈ ਕਿ ਤੁਸੀਂ ਹੋਮਿਓਪੈਥੀ ਇਲਾਜ ਦੀ ਵਿਧੀ ਅਪਣਾਓ। ਆਕਲੈਂਡ ਵਿੱਚ ਹੋਮਿਓਪੈਥੀ ਦੇ ਮਸ਼ਹੂਰ ਡਾਕਟਰ ਪ੍ਰੀਤ ਕਈ ਸਾਲਾਂ ਤੋਂ ਪ੍ਰੈਕਟਿਸ ਕਰਦੇ ਆ ਰਹੇ ਨੇ। ਡਾਕਟਰ ਪ੍ਰੀਤ ਗੋਲਡ ਮੈਡਲਿਸਟ ਨੇ। ਹਰ ਤਰ੍ਹਾਂ ਦੀਆਂ ਬਿਮਾਰੀਆਂ ਦਾ ਪੱਕਾ ਇਲਾਜ ਕਰਵਾਉਣ ਲਈ ਅਤੇ ਪ੍ਰੋਫੈਸ਼ਨਲ ਸਰਵਿਸ ਲਈ ਅੱਜ ਹੀ ਸੰਪਰਕ ਕਰੋ ਡਾਕਟਰ ਪ੍ਰੀਤ ਨੂੰ 2781106 ਤੇ ਜਾਂ ਫਿਰ 0211256356 ਤੇ ਜਾਂ ਵਿਜ਼ਿਟ ਕਰੋ 415 ਗ੍ਰੇਟ ਸਾਊਥ ਰੋਡ ਪਾਪਟੋਇਟ।
8: ਘਰ ਤਾਂ ਲੈ ਲਈਏ ਪਰ ਭਰੋਸਾ ਕਿਹਦੇ ਤੇ ਕਰੀਏ? ਏਜੰਟ ਤਾਂ ਬਸ ਪੈਸੇ ਦੇ ਪੀਰ ਹੁੰਦੇ ਨੇ।
9: ਇਹਦਾ ਨੰਬਰ ਤੇ ਕਾਲ ਕਰ ਤਜਿੰਦਰ ਸਿੰਘ ਨੂੰ। ਇਹ ਪੈਸੇ ਬਣਾਉਣ ਚ ਨਹੀਂ ਰਿਸ਼ਤੇ ਬਣਾਉਣ ਚ ਯਕੀਨ ਕਰਦੇ ਨੇ।
10: ਆਕਲੈਂਡ ਦੀ ਨੰਬਰ 1 ਕੰਪਨੀ ਬਾਰਫੁੱਟ ਐਂਡ ਥੌਮਸਨ ਨਾਲ ਕੰਮ ਕਰਦੀ ਤਜਿੰਦਰ ਸਿੰਘ। ਪ੍ਰਾਪਰਟੀ ਬਾਈ ਕਰਨੀ ਜਾਂ ਸੇਲ, 23 ਗ੍ਰੇਟ ਸਾਊਥ ਰੋਡ ਉਤਾਹੂ। ਕਾਲ ਤਜਿੰਦਰ ਸਿੰਘ 0220605005।

0: ਸੋ ਅੱਜ ਕਰੰਸੀ ਰੇਟਸ ਵੀ ਲੈ ਕੇ ਹਾਜ਼ਰ ਹੋ ਗਏ ਹਾਂ। ਕਰੰਸੀ ਰੇਟਸ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਇੰਡੋ ਸਪਾਈਸ ਵਰਲਡ ਦੇ ਸਹਿਯੋਗ ਦੇ ਨਾਲ। ਇੰਡੋ ਸਪਾਈਸ ਵਰਲਡ ਜਿਨ੍ਹਾਂ ਦੀਆਂ ਸਾਊਥ ਔਕਲੈਂਡ ਦੇ ਵਿੱਚ ਦੋ ਬ੍ਰਾਂਚਸ ਨੇ, ਇੱਕ ਮੈਨਰੇਵਾ, ਦੂਸਰੀ ਪਾਪਾਟੋਈਟੋਈ, ਔਰ ਇੱਥੇ ਤੁਸੀਂ ਪਹੁੰਚ ਕੇ ਗਰੋਸਰੀ ਸ਼ੋਪਿੰਗ ਦੇ ਨਾਲ ਨਾਲ ਮਨੀਗ੍ਰਾਮ ਦੇ ਰਾਹੀਂ ਤੁਸੀਂ ਆਪਣਾ ਪੈਸਾ ਵੀ ਟ੍ਰਾਂਸਫਰ ਕਰ ਸਕਦੇ ਹੋ ਸੁਰੱਖਿਅਤ ਤਰੀਕੇ ਦੇ ਨਾਲ। ਔਰ ਅਗਰ ਜ਼ਿਕਰ ਕਰੀਏ ਅੱਜ US ਡਾਲਰਸ ਦਾ, ਸੋ US ਡਾਲਰਸ ਦੇ ਵਿੱਚ ਤੁਹਾਨੂੰ 57 ਸੈਂਟ ਮਿਲਣਗੇ ਇੱਕ ਨਿਊਜ਼ੀਲੈਂਡ ਡਾਲਰ ਦੇ ਬਦਲੇ 'ਚ। ਆਸਟ੍ਰੇਲੀਅਨ ਡਾਲਰ ਦੇ ਵਿੱਚ ਅੱਜ 80 ਸੈਂਟ ਮਿਲਣਗੇ। UK ਕਰੰਸੀ ਦੇ ਵਿੱਚ 42.42 ਸੈਂਟ ਦਾ ਰੇਟ ਰਹੇਗਾ। ਯੂਰੋ ਦੇ ਵਿੱਚ ਅੱਜ 49 ਸੈਂਟ ਅਤੇ 49 ਸੈਂਟ ਮਿਲਣਗੇ। ਕੈਨੇਡੀਅਨ ਡਾਲਰ ਦੇ ਵਿੱਚ ਅੱਜ 78.78 ਸੈਂਟ ਦਾ ਰੇਟ ਰਹੇਗਾ। ਫੀਜ ਡਾਲਰ ਦੇ ਵਿੱਚ ਅੱਜ $1.26 $1.26 ਔਰ ਦੂਸਰੇ ਪਾਸੇ ਇੰਡੀਅਨ ਕਰੰਸੀ ਦਾ ਰੇਟ ਅੱਜ 55 rupees 10 paise, ਯਾਨੀ ਕਿ 55 rupees 10 paise ਤੁਹਾਨੂੰ ਮਿਲਣਗੇ। ਇਹ ਕਰੰਸੀ ਰੇਟਸ ਮੰਡੇ ਟੂ ਫਰਾਈਡੇ ਪ੍ਰੋਗਰਾਮ ਸਜਰੀ ਸਵੇਰ ਦੌਰਾਨ ਤੁਹਾਡੇ ਤੱਕ ਪਹੁੰਚਾਉਂਦੇ ਹਾਂ।
1: انا بحرق لي وانت يا دا مديرك بعيده ما نبكي عليك لا سهر لي ميمون العدب وزي

0: ਜੇ ਪੰਜਾਬ ਦੇ ਵਿੱਚ ਇਨ ਕੇਸ ਲੋਕ ਇਸ ਵਕਤ ਦੇਖਿਆ ਜਾਵੇ ਤਾਂ ਵੋਟਾਂ ਦਾ ਮਾਹੌਲ ਹੌਲੀ ਹੌਲੀ ਹੌਲੀ ਹੌਲੀ ਗਰਮਾ ਰਿਹਾ ਹੈ। ਜੇ ਪੰਜਾਬ ਦੇ ਵਿੱਚ BJP ਆਉਂਦੀ ਹੈ ਤਾਂ ਇੱਕ ਗੱਲ ਯਾਦ ਜ਼ਰੂਰ ਰੱਖਿਓ, ਖਾਸ ਕਰਕੇ ਪੰਜਾਬ ਵਾਸੀ ਜਿਹੜੇ ਹੈ, ਕਿਸਾਨ ਜਿਹੜੇ ਹੈ, ਉਹਨਾਂ ਵਾਸਤੇ ਇਹ ਕਾਲੇ ਕਾਨੂੰਨ ਲਾਗੂ ਜ਼ਰੂਰ ਕਰੇਗੀ, ਕਿਉਂਕਿ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਕਿਸਾਨਾਂ ਦੀ ਜ਼ਮੀਨ ਹਥਿਆਉਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਤਰੀਕੇ ਦੇ ਨਾਲ, ਕਿਉਂਕਿ ਜਿਹੜੇ ਗਠਬੰਧਨ ਹੈ ਜਾਂ ਜੋੜ ਹੈ, ਕਿਉਂਕਿ ਚਾਹੇ ਸਰਕਾਰ ਆਮ ਆਦਮੀ ਪਾਰਟੀ ਦੀ ਹੋਵੇ, ਸੈਂਟਰ ਗੌਰਮੈਂਟ ਜਿਹੜੀ ਹੈ ਉਹ ਕਿਸ ਪਾਰਟੀ ਨਾਲ ਰਿਲੇਟਡ ਹੈ ਉਹ ਜ਼ਿਆਦਾ ਮਾਇਨੇ ਰੱਖਦੀ ਹੈ। ਪੰਜਾਬ ਦੇ ਪਾਣੀ ਰਾਜਸਥਾਨ ਅਤੇ ਹਰਿਆਣਾ ਨੂੰ ਵੰਡ ਦਿੱਤਾ ਜਾਵੇਗਾ, ਤੋ ਚੰਡੀਗੜ੍ਹ ਨੂੰ ਪੰਜਾਬ ਤੋਂ ਖੋ ਕੇ ਹਰਿਆਣਾ ਦੇ ਹਵਾਲੇ ਕਰ ਦਿੱਤਾ ਜਾਏਗਾ। ਇਹ ਚੀਜ਼ਾਂ ਜਿਹੜੀਆਂ ਦੇਖੋ ਤੁਸੀਂ, ਜੇ ਪੰਜਾਬ ਦੇ ਵਿੱਚ ਇਹ ਵੜ ਗਏ ਨਾ ਤਾਂ ਹਜੇ ਤਾਂ ਉਹਨਾਂ ਨੁਕਸਾਨ ਨਹੀਂ ਹੋਇਆ, ਲੇਕਿਨ ਇਸ ਤੋਂ ਕਈ ਗੁਣਾ ਜ਼ਿਆਦਾ ਨੁਕਸਾਨ ਜਿਹੜਾ ਹੈ ਉਹ ਹੋ ਸਕਦਾ ਹੈ ਪੰਜਾਬ ਦਾ।
1: Yo. So.

0: ਕਾਲੀ ਚੱਕਰ ਪੈ ਗਿਆ ਤੇ ਪੁਲਿਸ ਨੇ ਹੁਣ ਇੰਟਰਵਿਊ ਲਈ ਬੁਲਾ ਲਿਆ। ਸਮਝ ਨੀ ਆ ਰਿਹਾ ਕਿ ਕੀ ਕਹਿਣਾ।
1: ਉਹ ਕੋਈ ਨਾ, ਤੂੰ ਫੋਨ ਮਿਲਾ ਤੇ ਟੈਨਸ਼ਨ ਘਟਾ, ਗੁਲ ਲਾਅ ਕੋਲ ਜਾ। ਗੁਲ ਲਾਅ ਦੇ ਬੈਰਿਸਟਰ ਗੁਲ ਕੇਸਰਾਨੀ, ਜਿਨ੍ਹਾਂ ਕੋਲ ਹੈ 20 ਸਾਲ ਤੋਂ ਵੱਧ ਦਾ ਤਜਰਬਾ। ਫੈਮਿਲੀ ਵਾਇਲੈਂਸ, ਟ੍ਰੈਫਿਕ, ਡਰਿੰਕ ਐਂਡ ਡਰਾਈਵ, ਸੈਕਸੁਅਲ ਅਸਾਲਟ, ਡਰੱਗਸ ਡਿਸਹੋਨੈਸਟੀ, ਫਰਾਡ, ਮਿਸਕੰਡਕਟ ਜਾਂ ਫਿਰ ਨਿਊਜ਼ੀਲੈਂਡ ਪੁਲਿਸ ਦੀ ਇਨਵੈਸਟੀਗੇਸ਼ਨ, ਇਹ ਤੁਹਾਡੇ ਹਰ ਤਰ੍ਹਾਂ ਦੇ ਕਾਨੂੰਨੀ ਮਸਲੇ ਦੇ ਦੇਣਗੇ ਹੱਲ, ਉਹ ਵੀ ਬਿਨਾਂ ਕਿਸੇ ਢਿੱਲ।
0: ਇਹ 9 ਸਾਲ ਨਿਊਜ਼ੀਲੈਂਡ ਪੁਲਿਸ ਦੇ ਸੀਨੀਅਰ ਪ੍ਰੋਸੀਕਿਊਟਰ ਰਹਿ ਚੁੱਕੇ ਨੇ।
1: ਕਾਲ ਬੈਰਿਸਟਰ ਫਾਰੂਕ ਗੁਲ ਕੇਸਰਾਨੀ 02233508720।
2: ਹਲਵਾਈ ਸਵੀਟਸ ਐਂਡ ਰੈਸਟੋਰੈਂਟ, ਅਸਲੀ ਇੰਡੀਅਨ ਫਲੇਵਰਸ ਨਿਊਜ਼ੀਲੈਂਡ ਸਟਾਈਲ ਵਿੱਚ।
3: ਡਾਈਨਿੰਗ ਦਾ ਮਜ਼ਾ ਲਓ ਹਲਵਾਈ ਤੇ। ਫਰੈਸ਼ ਸਵੀਟਸ, ਸਨੈਕਸ, ਚਾਟ, ਇੰਡੋ ਚਾਈਨੀਜ਼ ਐਂਡ ਸਾਊਥ ਇੰਡੀਅਨ ਮੈਨੂ ਵੀ ਅਵੇਲੇਬਲ ਹੈ। 100% ਨਿਊਜ਼ੀਲੈਂਡ ਮੇਡ ਸਵੀਟਸ, ਡੇਲੀ ਲਾਈਵ ਜਲੇਬੀ ਸਟਾਲ 2 to 9 ਵਜੇ ਤੱਕ, ਲੰਚ ਟੂ ਡਿਨਰ ਥਾਲੀ ਆਪਸ਼ਨਸ ਆਲਵੇਸ ਰੈਡੀ, 120 ਬੰਦਿਆਂ ਦਾ ਪਾਰਟੀ ਹਾਲ ਵੀ ਅਵੇਲੇਬਲ, ਅਤੇ ਵੈਜ ਐਂਡ ਨਾਨ ਵੈਜ ਕੇਟਰਿੰਗ ਵੀ ਕਰਦੇ ਨੇ, ਇਨਡੋਰ ਜਾਂ ਆਊਟਡੋਰ। ਵਿਜ਼ਿਟ ਕਰੋ ਹਲਵਾਈ ਪਾਪਾ ਟੋਏ ਟੋਏ, 204 ਗ੍ਰੇਟ ਸਾਊਥ ਰੋਡ, ਜਾਂ ਹਲਵਾਈ ਹੈਮਿਲਟਨ, 829 ਵਿਕਟੋਰੀਆ ਸਟਰੀਟ।
4: ਧਿਆਨ ਨਾਲ ਸੁਣੋ ਸਾਊਥ ਆਕਲੈਂਡ ਵਾਲਿਓ, ਸਾਊਥ ਆਕਲੈਂਡ ਮੋਟਰਸ ਲੈ ਕੇ ਆਇਆ ਹੈ ਬਿਗੈਸਟ ਸੇਲ ਐਵਰ। ਹੁਣ ਗੱਡੀਆਂ ਦੀਆਂ ਕੀਮਤਾਂ ਤੇ ਵੱਡਾ ਵਾਰ, ਬਿਗ ਡੀਲਸ, ਬਿਗ ਚੋਇਸ, ਬਿਗ ਸੇਵਿੰਗਸ, ਹਰ ਬਜਟ ਦੀ ਗੱਡੀ ਲਈ ਵੱਡੀ ਛੋਟ ਤੇ ਬੇਮਿਸਾਲ ਬਚਤ। ਇਹ ਮੌਕਾ ਹੱਥੋਂ ਨਾ ਜਾਣ ਦਿਓ, 11 ਮਈ ਤੋਂ 17 ਮਈ ਤੱਕ ਹੀ ਸਾਊਥ ਆਕਲੈਂਡ ਮੋਟਰਸ, ਮੈਨਕੋ, ਬੋਟਲੀ ਅਤੇ ਪੁਕੀ ਕੋਈ ਵਿਖੇ ਆਪਣੀ ਮਨਪਸੰਦ ਦੀ ਗੱਡੀ ਘਰੇ ਲੈ ਜਾਓ ਸਭ ਤੋਂ ਵਧੀਆ ਡੀਲਸ ਦੇ ਨਾਲ। ਵਿਜ਼ਿਟ ਕਰੋ southauclandmotors.co.nz ਤੇ।
5: ਹਜ਼ਾਰਾਂ ਸੁਪਨੇ ਪਰ ਇਮੀਗ੍ਰੇਸ਼ਨ ਦਾ ਰਸਤਾ ਮੁਸ਼ਕਿਲ,
6: ਮਿਲੇਨੀਅਲਸ ਇਮੀਗ੍ਰੇਸ਼ਨ ਐਨਜ਼ੈਡ ਨਾਲ ਸਭ ਕੁਝ ਆਸਾਨ।
5: ਸਟੂਡੈਂਟ ਵੀਜ਼ਾ, ਵਰਕ ਵੀਜ਼ਾ, ਰੈਜ਼ੀਡੈਂਸ, ਸਹੀ ਰਾਹ ਤੇ ਸਹੀ ਸਲਾਹ। ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਅਨੀਸ਼ ਰਾਣਾ ਤੇ ਸੌਮਿਆ ਮਲਿਕ,
6: ਤੁਹਾਡੇ ਭਵਿੱਖ ਲਈ ਭਰੋਸੇਯੋਗ ਨਾਮ। ਅਨੀਸ਼ ਰਾਣਾ ਐਂਡ ਸੌਮਿਆ ਮਲਿਕ, ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰਸ। ਕਾਲ ਕਰੋ 02101085312295 ਜਾਂ 02252800084
5: ਔਰ ਵਿਜ਼ਿਟ 1 ਪੋਲਨ ਸਟਰੀਟ, ਗ੍ਰੇ ਲੇਨ, ਆਕਲੈਂਡ।
6: ਮਿਲੇਨੀਅਲਸ ਇਮੀਗ੍ਰੇਸ਼ਨ ਐਨਜ਼ੈਡ, ਤੁਹਾਡੇ ਸੁਪਨੇ ਸਾਡੀ ਜ਼ਿੰਮੇਵਾਰੀ।
3: ਬਾਲੀਵੁੱਡ ਇੰਡੀਅਨ ਰੈਸਟੋਰੈਂਟ ਆਓ, ਸਵਾਦ ਦਾ ਲੁਤਫ ਉਠਾਓ।
6: ਨਾਉ ਓਪਨ ਔਨ ਸੰਡੇ, ਬਾਲੀਵੁੱਡ ਇੰਡੀਅਨ ਰੈਸਟੋਰੈਂਟ ਦੇ ਸੰਡੇ ਸਪੈਸ਼ਲ ਦੇ ਕਿਆ ਕਹਨੇ।
3: ਸੰਡੇ ਸਪੈਸ਼ਲ ਡੋਸਾ, ਅੰਮ੍ਰਿਤਸਰੀ ਕੁਲਚਾ, ਛੋਲੇ ਭਟੂਰੇ, ਪਾਣੀ ਪੂਰੀ, ਪਾਓ ਭਾਜੀ ਐਂਡ ਮਚ ਮੋਰ।
6: ਬਾਲੀਵੁੱਡ ਇੰਡੀਅਨ ਰੈਸਟੋਰੈਂਟ, ਨੰਬਰ 4 ਠਾਕਰੇ ਸਟਰੀਟ, ਨੀਅਰ ਆਪੋਜ਼ਿਟ ਮੈਕਡੋਨਲਡਸ। ਫੋਨ 06835-5060।
7: ਓ ਯਾਰ, ਐਲਕੋਹਲ ਲਾਇਸੈਂਸ ਅਪਲਾਈ ਕਰਨਾ ਹੈਡੇਕ ਬਣ ਗਿਆ।
8: ਸਟ੍ਰੈਸ ਨਾ ਲੈ, ਪਰਵਿੰਦਰ ਡੇਵਿਸ ਲਾਅ ਹੈ ਨਾ, ਨਿਊ ਲਾਇਸੈਂਸ ਰੀਨਿਊਅਲਸ ਤੇ ਸਾਰੇ ਐਲਕੋਹਲ ਲਾਇਸੈਂਸਿੰਗ ਰਿਲੇਟਡ ਲੀਗਲ ਇਸ਼ੂਜ਼ ਦੀ ਪ੍ਰੋਪਰ ਹੈਂਡਲਿੰਗ।
9: ਇਵੈਂਟ ਔਰ ਟੈਂਪਰੇਰੀ ਐਲਕੋਹਲ ਲਾਇਸੈਂਸ ਵੀ?
8: ਹਾਂ, ਲਾਇਸੈਂਸ ਅਪੀਲਸ, ਪੁਲਿਸ ਕਾਰਵਾਈ, ਇੰਪਲੋਇਮੈਂਟ ਇਸ਼ੂਜ਼ ਤੇ ਹੋਰ ਸਭ ਲੀਗਲ ਕੰਮ ਇੱਕ ਹੀ ਛੱਤ ਨੀਚੇ। ਤੇ ਇੱਕ ਗੱਲ ਹੋਰ, ਉਹਨਾਂ ਨਾਲ ਗੱਲ ਆਪਣੀ ਲੈਂਗੁਏਜ ਵਿੱਚ ਕਰ ਸਕਦੇ ਹੋ, ਇੰਗਲਿਸ਼, ਹਿੰਦੀ ਤੇ ਪੰਜਾਬੀ। ਪਰਵਿੰਦਰ ਡੇਵਿਸ ਲਾਅ, ਐਲਕੋਹਲ ਲਾਇਸੈਂਸਿੰਗ ਹੁਣ ਹੋ ਗਈ ਈਜ਼ੀ। ਫੋਰ ਮੋਰ ਇਨਫੋਰਮੇਸ਼ਨ ਕਾਲ 6421214019।
10: ਸਤਿ ਸ਼੍ਰੀ ਅਕਾਲ ਜੀ, ਰਣਜੀਤ ਬਾਵਾ ਵੱਲੋਂ ਫੋਕ ਸਟਾਰ ਨਿਊਜ਼ੀਲੈਂਡ ਟੂਰ ਅਸੀਂ ਲੈ ਕੇ

0: ਸਾਡਾ ਪਹਿਲਾ ਸ਼ੋਅ ਹੈ ਜੀ 9 ਮਈ ਨੂੰ ਡਿਊ ਡ੍ਰੌਪ ਸੈਂਟਰ ਆਕਲੈਂਡ। ਸੋ ਅਸੀਂ ਆ ਰਹੇ ਹਾਂ ਪਰਫੋਰਮ ਕਰਨ, ਤੁਸੀਂ ਆਪਣੀਆਂ ਟਿਕਟਸ ਲਓ ਔਰ ਪਰਿਵਾਰਾਂ ਨਾਲ ਆਉਣਾ। ਇੱਕ ਬਹੁਤ ਖੂਬਸੂਰਤ ਸ਼ੋਅ ਹੋਊਗਾ, ਤੁਹਾਨੂੰ ਬਹੁਤ ਕਮਾਲ ਦੇ ਗੀਤ ਸੁਣਾਵਾਂਗੇ ਔਰ ਰਲ ਮਿਲ ਕੇ ਤੇ ਰੌਣਕ ਮੇਲੇ ਲਾਵਾਂਗੇ।
1: ਗਣਾ ਪਾਊਗਾ ਹੈਵੀ ਵੇਟ ਬੱਲੀਏ ਦੀ ਹੱਥ ਮਾਰ ਕੇ ਪੱਟਾ ਦੇ।
2: ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਹਰਭਜਨ ਮਾਨ। ਤੁਸੀਂ ਸੁਣ ਰਹੇ ਹੋ ਸੱਜਰੀ ਸਵੇਰ ਸੁਰਿੰਦਰ ਗਰਚਾ ਦੇ ਨਾਲ।

0: हार आ रहे ने मिठाई की थोली होनी है।
1: ले दस इको जगह जिते मिलती है देसी घ्यो दी शुद्ध मिठाई। मंडे टू फ्राइडे हर रोज नवे स्पेशल्स। कड़ी चावल, मसाला डोसा, राजमा चावल, पिज्जा, पनीर डोसा। शिवानीज रेस्टोरेंट, नाम ही काफी है।
0: shivani.co.nz पे जाके ऑर्डर ऑनलाइन करो। न्यूजीलैंड कितने भी शिवानीज रेस्टोरेंट 905 डोमिनियन रोड, माउंट रॉस्किन, 23 एरिक बेकर प्लेस, बाबा टोई टोई। बोले रिश्ते चो मिठास, शिवानीज रेस्टोरेंट है खास। शिवानीज, वेयर टेस्ट मैटर्स।
2: वन डोमिनोज स्पाइसी पेपी पनीर, वन डोमिनोज बटर चिकन पिज्जा, वन कॉम्बो एंड ये माय फेवरेट चोकोलावा केक।
3: हेलो, एनु फिर डोमिनोज दे सुपने आ रहे हैं।
2: हुन सुपने ने सचमुच डोमिनोज दे ट्यूसडे नु स्पेशल ऑफर्स, पिज्जा ऑन हाफ प्राइस, नाउ एट 4 न्यू लोकेशंस। डोमिनोज, पापा टोई टोई, मीडो बैंक, मैंग्री, मैंग्री ईस्ट।
4: की तुसी अपने आर्थिक भविष्य नु सुरक्षित करने लिए तैयार हो? कैपिटल फाइनेंस लिमिटेड तुहाडे सुपने पूरे करने लिए हाजिर है।
5: तुहाडा सुपना कार खरीदना होवे या कोई इन्वेस्टमेंट प्रॉपर्टी, चाहे तुहाडे कारोबार लिए होवे, ता साडी टीम तुहाडे लिए हाजिर है। 25 साला तो वध दे तजर्बे नाल साडी माहर टीम हर कदम ते तुहाडी मदद करन लिए समर्पित है।
4: विजिट करो capitalfinance.nz ते
5: या फिर आज ही सानू कॉल करो 0800-626-685 0800-626-685।
4: कैपिटल फाइनेंस लिमिटेड, जिथे तुहाडा शुरू हुंदा है।
6: बस फेसबुक इंस्टा ते रील्स देखी जाओ, इंश्योरेंस ना करायो।
7: ओ डार्लिंग, फिकर नॉट, आपा आज ही जाना इंस्टा श्योर। इंस्टा श्योर फाइनेंशियल सॉल्यूशंस, ट्रस्टेड फाइनेंशियल एडवाइजर डीलिंग इन ऑल काइंड ऑफ पर्सनल इंश्योरेंस सर्विसेज,
6: लाइफ, मेडिकल, ट्रॉमा, आईपी एटसेट्रा फ्रॉम इयर्स। इफ यू आर टायर्ड ऑफ ओवरपेइंग योर एग्जिस्टिंग इंश्योरेंस और लुकिंग फॉर बेस्ट ऑप्शन, गेट इन टच टुडे। कॉल 6422-698-7837। इंस्टा श्योर फाइनेंशियल सॉल्यूशन लिमिटेड।
8: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਵਿੰਦਰ ਬਰਾੜ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ।
9: 11 ਵਜੇ ਤੱਕ ਮੇਰਾ ਥੋੜਾ ਸਾਥ ਬਣਿਆ ਰਹੇਗਾ। ਭੇਮ ਪਲੰਟੀ ਦੇ ਜੋ ਸਮੁੰਦਰੀ ਤੱਟ ਤੇ, ਯਾਨੀ ਕਿ ਸਮੁੰਦਰ ਦੇ ਕਿਨਾਰੇ ਤੋਂ ਇੱਕ ਲਾਈਵ ਸਨੇਕ, ਯਾਨੀ ਕਿ ਜ਼ਿੰਦਾ ਜੋ ਸੱਪ ਹੈ, ਜਿਉਂਦਾ ਹੋਇਆ, ਉਹ ਮਿਲਿਆ ਹੈ। ਇਹ ਬੀਚ ਜਿਹੜਾ ਹੈ, ਇਸਦਾ ਨਾਮ ਹੈ ਓਹੋਪੋ, ਔਰ ਓਹੋਪੋ ਬੀਚ ਦੇ ਉੱਤੇ ਸ਼ੈਲੋ ਬੈਲੈਂਟ ਜਿਹੜਾ ਨਾਮ ਦਾ ਸਨੇਕ ਹੈ, ਸੀ ਸਨੇਕ। ਸੋ ਇਹ ਕਾਫੀ ਜ਼ਹਿਰੀਲਾ ਹੁੰਦਾ ਹੈ, ਯੈਲੋ ਬੈਲੈਂਟ ਸੀ ਸਨੇਕ, ਬਹੁਤ ਹੀ ਜ਼ਹਿਰੀਲਾ। ਆਮ ਤੌਰ ਦੇ ਉੱਤੇ ਕਾਫੀ ਸ਼ਾਂਤ ਸੁਭਾਅ ਦਾ ਹੁੰਦਾ ਹੈ, ਸਮੁੰਦਰ ਦੇ ਉੱਤੇ ਰਹਿੰਦੇ। ਠੰਡ ਦੇ ਕਾਰਨ ਕਈ ਵਾਰੀ ਇਹ ਕਿਨਾਰੇ 'ਤੇ ਆ ਜਾਂਦੇ ਹੈ। ਔਰ ਦੱਸਿਆ ਜਾ ਰਿਹਾ ਹੈ ਕਿ ਇਹ ਸਨੇਕ ਥੋੜ੍ਹਾ ਬਿਮਾਰ ਵੀ ਲੱਗ ਰਿਹਾ ਹੈ, ਔਰ ਨਿਊਜ਼ੀਲੈਂਡ ਵਿੱਚ ਕਿਸੇ ਨੂੰ ਵੀ ਫਿਲਹਾਲ ਇਸ ਦੇ ਡੰਗ ਮਾਰਨ ਦਾ ਕੋਈ ਵੀ ਰਿਕਾਰਡ ਹੈ ਨਹੀਂ ਹੈ। ਤੋ ਹੁਣ ਡਿਪਾਰਟਮੈਂਟ ਦੇ ਕੋਲ ਪਹੁੰਚ ਚੁੱਕਿਆ ਹੈ। ਸ਼ੈਲੋ ਬੈਲੈਂਟ ਨਾਮ ਦਾ ਸੀ ਸਨੇਕ ਹੈ, ਤੋ ਜੋ ਕਿ ਕਾਫੀ ਜ਼ਹਿਰੀਲਾ ਹੁੰਦਾ ਹੈ। ਸੋ ਇਸ ਧਰਤੀ ਉੱਤੇ ਤੁਹਾਨੂੰ ਪਤਾ ਹੈ ਕਿ ਕੋਈ ਵੀ ਜ਼ਹਿਰੀਲਾ ਜੋ ਜਾਨਵਰ ਹੈ ਉਹ ਨਹੀਂ ਜਿਉਂਦੇ ਰਹਿੰਦੇ, ਕਿਉਂਕਿ ਇਹ ਜਿਹੜੀ ਧਰਤੀ ਹੈ ਨਿਊਜ਼ੀਲੈਂਡ ਦੀ, ਸੋ ਥੋੜ੍ਹੀ ਡਿਫਰੈਂਟ ਇਹਦੀ ਮਿੱਟੀ ਦੇ ਕਾਰਨ, ਜੋ ਕਿ ਸਰਫਾਸ ਬਹੁਤ ਹੁੰਦਾ ਹੈ ਇਹਦੇ ਵਿੱਚ, ਤੋ ਜਿਸ ਕਾਰਨ ਇਹ ਜਿਹੜੇ ਜ਼ਹਿਰੀਲੇ ਸੱਪ ਹੁੰਦੇ ਆ ਜਾਂ ਕੋਈ ਵੀ ਬਿੱਛੂ, ਹੋਰ ਜ਼ਹਿਰੀਲੀਆਂ ਚੀਜ਼ਾਂ ਹੁੰਦੀਆਂ, ਜਾਨਵਰ ਇਸ ਧਰਤੀ ਦੇ ਉੱਤੇ ਨਹੀਂ ਰਹਿ ਸਕਦੇ, ਉਹ ਜਿਉਂਦੇ ਨਹੀਂ ਰਹਿ ਸਕਦੇ, ਉਹ ਜਾਂ ਤਾਂ ਬਿਮਾਰ ਹੋ ਜਾਂਦੇ ਜਾਂ ਫਿਰ ਮਰ ਜਾਂਦੇ ਆ। ਤੋ ਇਹ ਹੁਣ ਕਿਸ ਤਰ੍ਹਾਂ ਰਹਿ ਗਿਆ, ਇਹਦੀ ਉਮਰ ਇੰਨੀ ਹੋਏਗੀ ਲਿਖੀ ਹੋਈ ਨਾ? ਪਰਮਾਤਮਾ ਨੇ ਕਿਹਾ ਉਹਨੇ ਤੂੰ ਥੋੜ੍ਹਾ ਹੋਰ ਦੇਰ ਜੀਲਾ, ਪਰ ਇਹ ਜਿਉਂਦਾ ਹੈ, ਬਿਮਾਰ ਹੈ। ਚਲੋ, ਇਸ ਜ਼ਹਿਰੀਲੀ ਧਰਤੀ 'ਤੇ, ਜੋ ਜ਼ਹਿਰੀਲੀ ਧਰਤੀ ਨਹੀਂ ਹੈ, ਸੋ ਧਰਤੀ ਵਧੀਆ ਹੈ, ਮਿੱਟੀ ਕਾਫੀ ਵਧੀਆ ਹੈ, ਪਰ ਹਾਂ ਜ਼ਹਿਰੀਲੇ ਇਨਸਾਨ ਇੱਥੇ ਰਹਿੰਦੇ ਆ। ਜਾਨਵਰ ਮਰ ਜਾਂਦੇ ਆ, ਪਰ ਇਨਸਾਨ ਕਾਫੀ ਜ਼ਹਿਰ ਉਗਲ ਰਹੇ ਨੇ ਅੱਜ ਕੱਲ੍ਹ।

0: ਮੈਂ ਕਿਹਾ ਜੀ ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੀ ਜਾਂਦੇ ਹੋ।
1: ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।
0: ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਂਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ, 021-99-4458 ਜਾਂ ਫਿਰ 09-212-9563।
2: ਸਟਾਈਲ ਐਂਡ ਜ਼ੈਡ ਇਵੈਂਟਸ, ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦ ਕਰ।
0: ਮੈਂ ਕਿਹਾ ਜੀ ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੀ ਜਾਂਦੇ ਹੋ।
1: ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।

ਕੁਝ ਗੱਲਾਂ ਨੇ ਉਹ ਧਿਆਨ ਦੇ ਵਿੱਚ ਰੱਖੀਏ ਅਤੇ ਆਪਣੀ ਸਿਹਤ ਵਧੀਆ ਹੋ ਸਕਦੀ ਹੈ। ਕੁਛ ਚੀਜ਼ਾਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ, ਜਿਸ ਤਰ੍ਹਾਂ ਕਿ ਤੁਸੀਂ ਅਗਰ ਦਵਾਈ ਲੈ ਰਹੇ ਹੋ ਤਾਂ ਠੰਡੇ ਪਾਣੀ ਨਾਲ ਹੀ, ਬਿਲਕੁਲ ਉਹਦੀ ਠਾਰ ਭੰਨ ਕੇ ਜਾਂ ਫਿਰ ਕੋਸੇ ਪਾਣੀ ਨਾਲ ਤੁਸੀਂ ਦਵਾਈ ਲਓ। ਕਦੀ ਵੀ ਬਰਫ਼ ਵਾਲੇ ਜਾਂ ਫਰਿੱਜ ਵਾਲੇ ਪਾਣੀ ਦੇ ਨਾਲ ਦਵਾਈ ਨਹੀਂ ਖਾਣੀ ਚਾਹੀਦੀ ਹੈ। ਔਰ ਜਦੋਂ ਤੁਸੀਂ ਮੀਲ ਖਾਂਦੇ ਹੋ ਆਪਣਾ, ਚਾਹੇ ਬ੍ਰੇਕਫਾਸਟ, ਚਾਹੇ ਤੁਸੀਂ ਲੰਚ ਕਰਦੇ ਹੋ, ਚਾਹੇ ਡਿਨਰ ਕਰਦੇ ਹੋ, ਅਤੇ ਉਸਨੂੰ ਜਲਦੀ ਦੇ ਵਿੱਚ, ਰਸ਼ ਦੇ ਵਿੱਚ ਨਾ ਖਾਓ। ਆਪਣਾ ਮੀਲ ਤੁਸੀਂ ਚਬਾ ਕੇ ਚੰਗੀ ਤਰ੍ਹਾਂ ਚਿੱਥ ਕੇ ਫਿਰ ਤੁਸੀਂ ਖਾਓ। ਔਰ ਸਵੇਰੇ ਤੁਸੀਂ ਜ਼ਿਆਦਾ ਪਾਣੀ ਪੀਓ, ਸ਼ਾਮ ਨੂੰ ਤੁਸੀਂ ਘੱਟ ਪਾਣੀ ਪੀਓ। ਸਵੇਰੇ ਜ਼ਿਆਦਾ ਪੀਣਾ ਚਾਹੀਦਾ ਹੈ, ਸਵੇਰੇ ਉੱਠਦੇ ਹੀ ਪਹਿਲਾਂ ਤਾਂ 2 ਗਲਾਸ ਵਾਰਮ ਵਾਟਰ ਜਾਂ ਫਿਰ ਤੁਸੀਂ ਡਿਫਰੈਂਟ ਡਿਫਰੈਂਟ ਤਰੀਕੇ ਦੇ ਨਾਲ ਵੀ ਪਾਣੀ ਪੀ ਸਕਦੇ ਹੋ, ਯਾਨੀ ਕਿ ਹਨੀ ਦਾ ਇਸਤੇਮਾਲ ਕਰ ਸਕਦੇ ਹੋ, ਲੈਮਨ ਜੂਸ ਦਾ, ਔਰ ਇਹ ਤਿੰਨੇ ਚੀਜ਼ਾਂ ਮਿਕਸ ਕਰਕੇ ਤੁਸੀਂ ਇਹ ਪਾਣੀ ਜਿਹੜਾ ਹੈ ਗੁਣਗੁਣਾ ਪਾਣੀ ਜਾਂ ਵਾਰਮ ਵਾਟਰ ਪੀ ਸਕਦੇ ਹੋ। ਤੋ ਬੈਠਣ ਦੇ ਹਰ ਘੰਟੇ ਬਾਅਦ ਥੋੜ੍ਹੀ ਸਟ੍ਰੈਚਿੰਗ ਜ਼ਰੂਰੀ ਆ। ਅਗਰ ਤੁਸੀਂ ਲਗਾਤਾਰ ਬੈਠੇ ਹੋ ਇੱਕ ਜਗ੍ਹਾ ਦੇ ਉੱਤੇ, ਕੋਈ ਕੰਮ ਵੀ ਕਰ ਰਹੇ ਹੋ, ਕੰਪਿਊਟਰ ਅੱਗੇ ਬੈਠੇ ਹੋ, ਤਾਂ ਹਰੇਕ ਘੰਟੇ ਬਾਅਦ ਥੋੜ੍ਹੀ ਜਿਹੀ ਸਟ੍ਰੈਚ ਜਿਹੜੀ ਆ ਜ਼ਰੂਰ ਕਰਿਆ ਕਰੋ। ਔਰ ਬਾਕੀ 10 ਵਜੇ ਤੋਂ ਸਵੇਰੇ 4 ਵਜੇ ਤੱਕ ਤੁਹਾਨੂੰ ਜਿਹੜਾ ਹੈ, 10 ਵਜੇ ਤੋਂ ਲੈ ਕੇ 4 ਵਜੇ ਤੱਕ ਸੌਣਾ ਚਾਹੀਦਾ ਹੈ। ਸ਼ਾਮੀ 5 ਵਜੇ ਤੋਂ ਬਾਅਦ ਤੁਸੀਂ ਹੈਵੀ ਫੂਡ ਨਾ ਖਾਓ, ਹੈਵੀ ਮੀਲ ਨਾ ਲਓ, ਹਲਕਾ ਜਿਹਾ ਖਾਣਾ ਖਾ ਸਕਦੇ ਹੋ। ਖਾਣਾ ਪਕਾਉਣ ਦੇ ਵਿੱਚ ਵਾਲੇ ਤੇਲ ਨੂੰ ਦੁਬਾਰਾ ਗਰਮ ਨਾ ਕਰੋ। ਇੱਕ ਵਾਰੀ ਤੁਸੀਂ ਉਹ ਆਇਲ ਯੂਜ਼ ਕਰ ਲਿਆ, ਦੁਬਾਰਾ ਉਸਨੂੰ ਖਾਣਾ ਪਕਾਉਣ ਬਦਲੇ ਤੁਸੀਂ ਉਹ ਸੇਮ ਆਇਲ ਨਾ ਯੂਜ਼ ਕਰੋ, ਇਹ ਸਿਹਤ ਲਈ ਹਾਨੀਕਾਰਕ ਵੀ ਹੋ ਸਕਦਾ ਹੈ। ਬਿਲਕੁਲ ਲਾ ਇਸੇ ਇਲਾਵਾ ਰੋਜ਼ਾਨਾ 30 ਮਿੰਟ ਤੱਕ ਤੁਸੀਂ ਵਾਈਟਮਿਨ ਡੀ ਲੈ ਸਕਦੇ ਹੋ, ਅੱਧਾ ਘੰਟਾ, ਯਾਨੀ ਕਿ ਧੁੱਪੇ ਬੈਠ ਕੇ ਵਾਈਟਮਿਨ ਡੀ ਦਾ ਆਨੰਦ ਲੈ ਸਕਦੇ ਹੋ। ਇੱਕ ਕੁਛ ਚੀਜ਼ਾਂ ਨੇ ਸੋ ਵਧੀਆ ਲੱਗੇਗਾ ਜੇ ਆਪਾਂ ਇਹਨਾਂ ਚੀਜ਼ਾਂ ਨੂੰ ਫੋਲੋ ਕਰਾਂਗੇ, ਇਹਨਾਂ ਨੂੰ ਅਸੀਂ ਅਪਣਾਵਾਂਗੇ, ਸਿਹਤ ਵੀ ਚੰਗੀ ਰਹੇਗੀ।

0: Indelible Homes quality stand alone ate terraced houses vich ek bahut hi prose yog naam e bahut hi wajib keemtan vich tuhade layi design and build kar sakde ne ya fir subdivisions ate apne plan mutabik vi tusi build karwa sakde ho visit karo indelibalehomes.co.nz te
1: main apna visa immigration star to karwaya ya inna ne mere paperwork enna solid kita ki mera visa chat approve ho gaya
2: jo kehnde ne ohi karde ne immigration star wale bharose naal chalde ne pichle 8 saalan to manakao south auckland ch tuhadi seva ch hazir te mahir ne eh employer accreditation
1: job check application accreditation employer work visa visitor visa skilled migrant resident or work to resident visa under green list section 61 request vargiyan sewawan layi sampark karo immigration star de licensed immigration advisor
2: vinod juneja nu over thousands of applications be presented including successful grant of refugee status first consultation bilkul free hai aaj hi call karo 02259280777 or 02215934777
3: ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗੁਰਵਿੰਦਰ ਬਰਾੜ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ
4: ਜੋਰਾ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਐਂਡ ਹੈਲੋ ਅੱਜ ਦਿਨ ਬੁੱਧਵਾਰ 6 ਮਈ 2026 ਦਾ ਵਰਾ ਜਦੋਂ ਕਿ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਸੰਮਤ 558 ਦੇ ਵੈਸਾਖ ਮਹੀਨੇ ਦੀ 23 ਤਰੀਕ ਹੈ ਪਰਮਿੰਦਰ ਸਿੰਘ ਪਾਪਾ ਟੋਏ ਟੋਏ ਤੁਹਾਡੇ ਤੱਕ ਰੇਡੀਓ ਤਰਾਨਾ ਰੇਡੀਓ ਸਪਾਈਸ ਨਿਊਜ਼ੀਲੈਂਡ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਪੰਜਾਬ ਦੀਆਂ ਖਬਰਾਂ ਲੈ ਕੇ ਹਾਜ਼ਰ ਹੈ ਪੰਜਾਬ ਦੇ ਵਿੱਚ ਬੀਤੇ ਕੱਲ੍ਹ ਤੋਂ ਨਸ਼ੇ ਅਤੇ ਸਮਾਜਿਕ ਆਰਥਿਕ ਜਨਗਣਨਾ ਦੀਆਂ ਸ਼ੁਰੂਆਤਾਂ ਹੋ ਗਈਆਂ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਜਿੱਥੇ ਇਸ ਮਾਮਲੇ ਦੇ ਵਿੱਚ ਲੋਕਾਂ ਨੂੰ ਇਹ ਯਕੀਨ ਦਵਾਇਆ ਕਿ ਉਹਨਾਂ ਦੀ ਜਾਣਕਾਰੀ ਸੁਰੱਖਿਅਤ ਰਹੇਗੀ ਉੱਥੇ ਜਨਗਣਨਾ ਦੇ ਉਦੇਸ਼ ਦੇ ਬਾਰੇ ਜਾਣਕਾਰੀ ਦਿੱਤੀ ਕਿ ਨਸ਼ੇ ਕਰਨ ਦੀ ਹੱਦ ਅਤੇ ਇਸ ਦੇ ਪ੍ਰਭਾਵ ਦਾ ਮੁਲਾਂਕਣ ਕਰਨਾ ਪੰਜਾਬ ਸਰਕਾਰ ਦੀ ਪ੍ਰਾਪਤੀ ਰਹੇਗੀ ਜਦੋਂ ਕਿ ਦੂਜੇ ਪਾਸੇ ਵਿਰੋਧੀ ਪਾਰਟੀਆਂ ਇਸ ਤੋਂ ਬੁਰੀ ਤਰ੍ਹਾਂ ਖਫਾ ਨੇ ਉਹਨਾਂ ਦਾ ਕਹਿਣਾ ਸੀ ਕਿ ਇਸ ਨਾਲ ਲੋਕਾਂ ਦੀ ਨਿਸ਼ਾਨਦੇਹੀ ਕਰਕੇ ਉਹਨਾਂ ਨੂੰ ਤੰਗ ਕੀਤਾ ਜਾ ਸਕਦਾ ਹੈ ਬਿਨਾਂ ਵਜੇ ਉਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ ਦੂਜੇ ਪਾਸੇ ਜਾਣੇ ਪਛਾਣੇ ਅੰਦਾਜ਼ ਦੇ ਵਿੱਚ ਸਰਕਾਰ ਨੇ ਆਪਣਾ ਸ਼ਕਤੀ ਪ੍ਰਦਰਸ਼ਨ ਕਰਦਿਆਂ ਬੀਤੇ ਕੱਲ੍ਹ ਮਾਣਯੋਗ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਤਾਂ ਕੀਤੀ ਪਰ ਕਮਾਲ ਦੀ ਗੱਲ ਇਹ ਰਹੀ ਕਿ ਉਹਨਾਂ ਤੋਂ ਵੀ 1.25 ਘੰਟਾ ਪਹਿਲਾਂ ਯਾਨੀ ਕਿ 10:40 'ਤੇ ਬਾਗੀ ਹੋਏ ਰਾਜ ਸਭਾ ਦੇ 7 ਮੈਂਬਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕਰਕੇ ਆਪਣਾ ਪੱਖ ਰੱਖ ਦਿੱਤਾ ਜਦੋਂ ਕਿ ਉਸ ਤੋਂ ਕੁਝ ਪਲਾਂ ਬਾਅਦ ਯਾਨੀ ਕਿ 12 ਦੇ ਕਰੀਬ ਆਪਣੇ ਪੂਰੇ ਲਾਮ ਲਸ਼ਕਰ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਮਾਣਯੋਗ ਰਾਸ਼ਟਰਪਤੀ ਕੋਲ ਪਹੁੰਚੇ ਰਾਸ਼ਟਰਪਤੀ ਭਵਨ ਦੇ ਬਾਹਰ ਸਾਰੇ ਹੀ MLA ਇੰਤਜ਼ਾਰ ਕਰਦੇ ਰਹੇ ਅਤੇ ਆਪਣੇ ਬਾਰੇ ਭਰੋਸੇਯੋਗਤਾ ਦਰਸਾਉਂਦਿਆਂ ਮਾਣਯੋਗ ਰਾਸ਼ਟਰਪਤੀ ਤੋਂ ਇਹ ਮੰਗ ਕੀਤੀ ਗਈ ਕਿ ਇਹਨਾਂ 7 ਦੇ 7 ਬਾਗੀ ਸੰਸਦ ਮੈਂਬਰਾਂ ਦੀ ਰਾਜ ਸਭਾ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ ਭਾਵੇਂ ਕਿ ਇਹਦੇ ਉੱਤੇ ਕੋਈ ਵੀ ਫੈਸਲਾ ਹਾਲ ਦੀ ਘੜੀ ਆਉਂਦਾ ਦਿਖਾਈ ਨਹੀਂ ਦੇ ਰਿਹਾ ਪਰ ਨਾਲ ਜੁੜੇ 94 MLAs ਨੂੰ ਇੱਕ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਵਜੋਂ ਇਸ ਨੂੰ ਦੇਖਿਆ ਜਾ ਸਕਦਾ ਅਤੇ ਉੱਧਰ ਸਾਰੇ ਦੇ ਸਾਰੇ ਨਤੀਜੇ 5 ਰਾਜਾਂ ਜਾਂ ਫਿਰ 4 ਰਾਜਾਂ ਅਤੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚੋਂ ਹਾਸਲ ਹੋ ਗਏ ਨੇ ਜਿਸ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਉੱਥੇ ਭਾਜਪਾ ਨੇ ਸਪਸ਼ਟ ਬਹੁਮਤ ਹਾਸਲ ਕਰਦਿਆਂ 207 ਅਤੇ ਬੀਤੇ ਸਮੇਂ ਵਿੱਚ ਰਾਜ ਸੱਤਾ ਦੇ ਕਾਬਜ਼ ਰਹੀ ਤ੍ਰਿਮਣੂਲ ਕਾਂਗਰਸ ਦੇ 80 ਸੀਟਾਂ 'ਤੇ ਸਿਮਟ ਜਾਣ ਦੀ ਗੱਲ ਆਈ ਹੈ ਕਾਂਗਰਸ ਸਿਰਫ 2 ਸੀਟਾਂ ਲੈ ਸਕੀ ਦੂਜੇ ਪਾਸੇ ਤਾਮਿਲਨਾਡੂ ਦੇ ਵਿੱਚ ਨਵੀਂ ਪਾਰਟੀ ਜਾਣੇ ਪਛਾਣੇ ਅਦਾਕਾਰ ਵਿਜੇ ਦੀ ਅਗਵਾਈ ਦੇ ਹੇਠਾਂ 107 ਸੀਟਾਂ ਦੇ ਨਾਲ ਬਹੁਮਤ ਲੈ ਗਈ ਜੇਕਰ ਗੱਲ ਕਰੀਏ ਆਪਾਂ ਕੇਰਲ ਦੀ ਅਤੇ ਕੇਰਲ ਦੇ ਵਿੱਚੋਂ ਖੱਬੇ ਪੱਖੀ ਜਿੰਨੀਆਂ ਵੀ ਪਾਰਟੀਆਂ ਨੇ ਉਹਨਾਂ ਦਾ ਸੱਤਾ ਦੇ ਵਿੱਚੋਂ ਬੁਰੀ ਤਰ੍ਹਾਂ ਮਨਫੀ ਹੋਣਾ ਆਪਣੇ ਆਪ ਦੇ ਵਿੱਚ ਫਿਕਰਮੰਦੀ ਵਾਲੀ ਗੱਲ ਹੈ ਪਰ ਉੱਥੇ ਹਾਲ ਦੀ ਘੜੀ 102 ਸੀਟਾਂ ਲੈ ਕੇ UDF ਨੇ ਬਹੁਮਤ ਕਾਇਮ ਕੀਤਾ ਅਤੇ ਅਸਾਮ ਦੇ ਵਿੱਚ ਉਹੀ ਪੁਰਾਣੇ ਨਤੀਜੇ ਯਾਨੀ ਕਿ BJP ਲਗਾਤਾਰਤਾ ਦੇ ਨਾਲ ਬਰਕਰਾਰ ਰਹੀ ਪੁਡੂਚੇਰੀ ਵਿਧਾਨ ਸਭਾ ਚੋਣਾਂ ਦੇ ਵਿੱਚ NDA ਨੇ 18 ਸੀਟਾਂ ਕਾਂਗਰਸ ਨੇ 3 ਅਤੇ ਆਜ਼ਾਦ ਉਮੀਦਵਾਰਾਂ ਨੇ 3 ਸੀਟਾਂ ਹਾਸਲ ਕੀਤੀਆਂ ਹਾਲਾਂਕਿ ਮਾਣਯੋਗ ਪ੍ਰਧਾਨ ਮੰਤਰੀ ਇਹ ਆਖਦੇ ਨੇ ਕਿ ਗੰਗੋਤਰੀ ਤੋਂ ਲੈ ਕੇ ਗੰਗਾ ਸਾਗਰ ਤੱਕ ਕਮਲ ਖਿੜ ਗਿਆ ਅਤੇ ਹੁਣ ਪੰਜਾਬ ਦੀ ਵਾਰੀ ਹੈ ਦੇਖਣਾ ਹੋਵੇਗਾ ਕਿ ਜਨਵਰੀ ਜਾਂ ਫਰਵਰੀ 2027 ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਵਿੱਚ ਆਖਿਰਕਾਰ BJP ਕਿਸ ਤਰ੍ਹਾਂ ਦੀ ਰਣਨੀਤੀ ਅਖਤਿਆਰ ਕਰਦੀ ਹੈ ਜਦੋਂ ਕਿ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਖਦੇ ਨੇ ਕਿ ਪੰਜਾਬ ਵਿੱਚ ਭਾਜਪਾ ਸ਼ੇਖ ਚਿੱਲੀ ਵਾਲੇ ਸੁਪਨੇ ਵੇਖ ਰਹੀ ਹੈ ਇਸੇ ਤਰ੍ਹਾਂ ਦਾ ਹੀ ਬਿਆਨ ਰਾਜਾ ਵੜਿੰਗ ਹੋਣਾ ਨੇ ਦਿੱਤਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਹੋਣ ਦੇ ਨਾਤੇ ਉਹ ਆਖਦੇ ਨੇ ਕਿ ਪੰਜਾਬ ਭਾਜਪਾ ਨੇਤਾ ਖਿਆਲੀ ਪੁਲਾਓ ਨਾ ਪਕਾਉਣ ਅਤੇ ਜਦੋਂ ਕਿ ਇਸ ਸਾਰੇ ਮਾਮਲੇ ਦੇ ਵਿੱਚ ਇੱਕ ਆਧਾਰ ਬਣਾਉਣ ਵਾਲੀ ਸੰਸਥਾ ਯਾਨੀ ਕਿ RSS ਦੀ ਜ਼ਮੀਨੀ ਮਿਹਨਤ ਰੰਗ ਲਿਆਉਂਦੀ ਦਿਖਾਈ ਦਿੰਦੀ ਹੈ। ਚਿਰਾਂ ਤੋਂ ਇਸ ਮਾਮਲੇ 'ਚ ਯਤਨਸ਼ੀਲ RSS ਨੇ ਆਖਿਰਕਾਰ ਪੱਛਮੀ ਬੰਗਾਲ ਦੇ ਵਿੱਚ ਰਾਜ ਸੱਤਾ 'ਤੇ ਕਬਜ਼ਾ ਕਰ ਹੀ ਲਿਆ। ਤੋ ਉਧਰ ਪਰਸੋਂ ਦੇਰ ਸ਼ਾਮ ਭਗਵੰਤ ਮਾਨ ਹੋਣਾ ਨੇ ਪੰਜਾਬ ਦੇ ਵਿੱਚ 250 ਪੇਂਡੂ ਖੇਡ ਮੈਦਾਨਾਂ ਦਾ ਵਰਚੁਅਲ ਉਦਘਾਟਨ ਕੀਤਾ। ਉਹਨਾਂ ਆਖਿਆ ਕਿ ਪੰਜਾਬ ਦੇ ਪਿੰਡਾਂ ਵਿੱਚੋਂ ਹੁਣ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਹੋਣਗੇ ਅਤੇ ਪੰਜਾਬ ਸਰਕਾਰ ਇੱਕ ਸ਼ਾਨਦਾਰ ਖੇਡ ਨੀਤੀ ਬਣਾਉਣ ਜਾ ਰਹੀ ਹੈ। ਅਤੇ ਉਧਰ ਗਿਆਨੀ ਰਘਵੀਰ ਸਿੰਘ ਜਿਹੜੇ ਕਿ ਸਾਬਕਾ ਜਥੇਦਾਰ ਨੇ, ਉਹਨਾਂ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣਾਂ ਨੂੰ ਚਿੱਠੀ ਲਿਖੀ ਹੈ, ਜਿਸ ਦੇ ਵਿੱਚ ਉਹਨਾਂ ਨੇ 1984 ਦੇ ਸਾਕਾ ਨੀਲਾ ਤਾਰਾ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਲਾਪਤਾ ਹੋਏ ਦਸਤਾਵੇਜ਼ਾਂ ਦਾ ਅਤੇ ਨਾਲ ਹੀ 328 ਲਾਪਤਾ ਸਰੂਪਾਂ ਦੇ ਮਾਮਲੇ ਦੀ ਚਰਚਾ ਕੀਤੀ ਹੈ। ਅਤੇ ਇੱਧਰ ਪੰਜਾਬ ਦੀ ਮੰਤਰੀ ਬੀਬਾ ਬਲਜੀਤ ਕੌਰ ਹੁਣਾਂ ਨੇ ਦਾਅਵਾ ਕੀਤਾ ਹੈ ਕਿ 4 ਸਾਲਾਂ ਦੇ ਦੌਰਾਨ ਸਾਡੀ ਵੱਡੀ ਉਪਲਬਧੀ ਇਹ ਰਹੀ ਹੈ ਕਿ 26.68 ਕਰੋੜ ਦੇ ਕਰਜ਼ਿਆਂ ਦੇ ਨਾਲ 1367 ਪਰਿਵਾਰਾਂ ਨੂੰ ਅਸੀਂ ਆਤਮ ਨਿਰਭਰ ਬਣਾ ਦਿੱਤਾ ਹੈ। 1229 ਲਾਭਪਾਤਰੀਆਂ ਨੂੰ 5.39 ਕਰੋੜ ਦੀ ਸਬਸਿਡੀ ਸਹਾਇਤਾ ਦੇਣ ਦਾ ਵੀ ਉਹਨਾਂ ਨੇ ਚਰਚਾ ਕੀਤੀ ਹੈ, ਜਿਸ ਦੇ ਨਾਲ ਛੋਟੇ ਅਤੇ ਮੱਧਮ ਦਰਜੇ ਦੇ ਉੱਦਮੀਆਂ ਨੂੰ ਪੰਜਾਬ ਦੇ ਵਿੱਚ ਪੈਰਾਂ ਸਿਰ ਖੜ੍ਹੇ ਹੋਣ ਦੇ ਵਿੱਚ ਮਦਦ ਮਿਲੀ। ਬਿੰਦਰ ਮਾਨ ਹੋਣਾ ਦੇ ਖਿਆਲ ਦੇ ਨਾਲ ਦੇ ਉਹ ਆ ਗਿਆ ਕਿ ਬੜੇ ਬੈਠ ਸੋਚਦੇ ਨੇ, ਕਦ ਡੁੱਬੂ ਤਾਰਾ ਬਣ ਕੇ ਡਾਢੇ ਹੱਥ ਫੜਾਈ ਬੈਠੇ, ਆਹ ਜ਼ਿੰਦਗੀ ਦੇ ਮਣਕੇ ਉੱਡਣ ਖਟੋਲੇ ਵਾਂਗੂ ਉੱਡਣਾ, ਤੋੜ ਤੂੜ ਕੇ ਤੀਰਾਂ ਨੂੰ ਰਾਜੇ ਬਣ ਕੇ ਦੁਨੀਆ ਜਿੱਤਣੀ, ਰੱਖ ਜ਼ਿੰਦਾਬਾਦ ਜ਼ਮੀਰਾਂ ਨੂੰ। ਪਰਮਿੰਦਰ ਦੇ ਇਜਾਜ਼ਤ, ਮਿਹਰਬਾਨੀ।
5: Sidhu Moosewala.
6: Catch you coming out your fucking crib, nigga.
7: Hey, yo!

ਜਸਵੀਰ ਕੌਰ ਜੀ ਅੱਜ ਆਪਣਾ 60th ਬਰਥਡੇ ਸੈਲੀਬ੍ਰੇਟ ਕਰ ਰਿਹਾ, ਸੋ ਹੇਸਟਿੰਗ ਤੋਂ ਇਹਨਾਂ ਨੂੰ ਸ਼ਾਮਿਲ ਕਰਦੇ ਹਾਂ। ਸੋ ਇਹਨਾਂ ਦਾ 60ਵਾਂ ਜਨਮਦਿਨ ਹੈ ਅਤੇ ਇਹਨਾਂ ਦੀ ਬੇਟੀ ਹੈ, ਦੋ ਬੇਟੀਆਂ ਅਸਲ ਦੇ ਵਿੱਚ। ਸੋ ਉਹਨਾਂ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਜਸਵੀਰ ਕੌਰ ਬਾਟ ਜੀ, ਤੁਹਾਨੂੰ ਵੀ ਆਪਣਾ ਜਨਮਦਿਨ ਬਹੁਤ ਬਹੁਤ ਮੁਬਾਰਕ ਹੋਵੇ। ਔਰ ਇਹਨਾਂ ਦੀ ਬੇਟੀ ਹੈ ਰੋਹੀਨ ਕੌਰ ਅਤੇ ਰਵਲੀਨ ਕੌਰ, ਇਹਨਾਂ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ। ਬੇਟਾ ਹੈ ਖੁਸ਼ਪ੍ਰੀਤ ਸਿੰਘ, ਇਹਨਾਂ ਵੱਲੋਂ ਵੀ ਬਹੁਤ ਸਾਰੀਆਂ ਮੁਬਾਰਕਾਂ। ਸੋ ਪੂਰੀ ਬਾਟ ਫੈਮਿਲੀ ਵਧੀਆ ਖੁਸ਼ ਹੈ। ਅੱਜ ਕੇਕ ਕੱਟਿਆ ਜਾਏਗਾ ਔਰ ਮੋਮ ਨੂੰ ਮੁਬਾਰਕਾਂ ਦਿੱਤੀਆਂ ਜਾਣਗੀਆਂ। ਸੋ ਜਸਵੀਰ ਜੀ, ਤੁਹਾਨੂੰ ਆਪਣਾ ਜਨਮਦਿਨ ਬਹੁਤ ਬਹੁਤ ਮੁਬਾਰਕ ਹੋਵੇ, ਅਤੇ ਜਿਨ੍ਹਾਂ ਦੀ ਅੱਜ ਵੈਡਿੰਗ ਐਨਿਵਰਸਰੀ ਹੈ, ਜਿਨ੍ਹਾਂ ਦਾ ਜਨਮਦਿਨ ਹੈ, ਉਹਨਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਜਨਮਦਿਨ ਦੀਆਂ। ਪੰਜਾਬ ਦੇ ਵਿੱਚ ਜੀ ਹਾਂ, ਸੋ ਅਗਰ ਗੱਲ ਕਰੀਏ ਪੋਲੀਟਿਕਸ ਦੀ, ਰਾਜਨੀਤੀ ਦੀ, ਸੋ ਅੱਜ ਕੱਲ੍ਹ ਹਰ ਕੋਈ ਉੱਥੇ ਰਾਜਨੀਤੀ ਕਰ ਰਿਹਾ ਹੈ। ਪੰਜਾਬ ਤੋਂ ਇੱਕ ਖਬਰ ਹੈ ਕਿ ਪੈਟਰੋਲ ਪਾ ਕੇ ਟੰਕੀ 'ਤੇ ਚੜਿਆ ਸਰਪੰਚ ਔਰ ਵਿਧਾਇਕ ਦੇ ਉੱਤੇ ਉਹਨਾਂ ਨੇ ਕਾਫੀ ਸੀਰੀਅਸ ਐਲੀਗੇਸ਼ਨ ਲਗਾਏ ਆ, ਜਿਸ ਤੋਂ ਬਾਅਦ ਪੂਰੇ ਪਿੰਡ ਬਰਨਾਲਾ ਦੇ ਪਿੰਡ ਕਾਲਾਮਾ ਜਰਾ, ਜੀ ਹਾਂ, ਸੋ ਕਾਲਾਮਾ ਜਰਾ ਜੋ ਹੈ ਉੱਥੋਂ ਦੀ ਇਹ ਖਬਰ ਹੈ, ਉੱਥੋਂ ਦੇ ਸਰਪੰਚ ਹੈ ਜਗਜੀਵਨ ਸਿੰਘ ਅਤੇ ਆਪਣੇ ਹੋਰ ਪਿੰਡ ਦੇ ਤਿੰਨ ਪੰਚਾਇਤ ਦੇ ਮੈਂਬਰਸ ਨੇ ਹਰਜਿੰਦਰ ਸਿੰਘ, ਭਰਪੂਰ ਸਿੰਘ ਅਤੇ ਇਹਨਾਂ ਦੇ ਨਾਲ ਗੁਰਬਚਨ ਸਿੰਘ ਹੈ, ਉਹਨਾਂ ਵੱਲੋਂ ਇਹ ਕਿਹਾ ਹੈ ਕਿ ਜਿਹੜੇ ਵਿਧਾਇਕ ਹੈ ਉਹ ਬਹੁਤ ਜ਼ਿਆਦਾ ਤੰਗ ਕਰ ਰਹੇ ਨੇ, ਕੱਲ੍ਹ ਨੂੰ ਅਗਰ ਕੁਛ ਹੋ ਗਿਆ ਜਾਂ ਸਾਡੇ ਵਿੱਚੋਂ ਕਿਸੇ ਨੇ ਸੁਸਾਈਡ ਕਰ ਲਿਆ ਤਾਂ ਇਸ ਦਾ ਜ਼ਿੰਮੇਦਾਰ ਕੌਣ ਹੋਏਗਾ। ਤੋ ਹਰ ਜਗ੍ਹਾ ਦੇ ਉੱਤੇ ਪਿੰਡਾਂ ਦੇ ਵਿੱਚ ਰਾਜਨੀਤੀ, ਹਰ ਚੀਜ਼ 'ਚ ਰਾਜਨੀਤੀ ਬੜੀ, ਈਵਨ ਕਿ ਇੱਥੋਂ ਤੱਕ ਕਿ ਕਈ ਵਾਰ ਤਾਂ ਘਰਾਂ ਵਿੱਚ ਵੀ ਲੋਕ ਰਾਜਨੀਤੀਆਂ ਖੇਡਣ ਲੱਗ ਪੈਂਦੇ ਆ।

0: ਪਲ ਪਲ ਰਹੇ।
1: ਸਿੱਧੂ ਮੂਸੇਵਾਲੇ ਦੇ ਨਾਂ 'ਤੇ ਕੱਪੜਿਆਂ ਦਾ ਬ੍ਰੈਂਡ ਜੋ ਹੈ ਉਹ ਜਲਦ ਹੀ ਤੁਸੀਂ ਇਹਨਾਂ ਦੇ ਬ੍ਰੈਂਡ ਦੇ ਕੱਪੜੇ ਖਰੀਦ ਸਕੋਗੇ। ਸਿੱਧੂ ਮੂਸੇਵਾਲੇ ਦੀ ਫੈਮਿਲੀ ਜੋ ਹੈ ਉਹਨਾਂ ਨੇ ਉਹਨਾਂ ਦੇ ਨਾਂ ਦੇ ਉੱਤੇ ਛੇਤੀ ਕੁ ਕੱਪੜਿਆਂ ਦੇ ਬ੍ਰੈਂਡ ਨੂੰ ਲਾਂਚ ਕਰਨ ਦੀ ਪੂਰੀ ਪਲੈਨਿੰਗ ਤਿਆਰ ਹੋ ਰਹੀ ਹੈ ਔਰ ਇਸ ਸੰਬੰਧ ਵਿੱਚ ਇੱਕ ਵੈਬਸਾਈਟ ਵੀ ਬਣਾਈ ਜਾ ਰਹੀ ਹੈ ਤਾਂ ਜੋ ਕਿ ਲੋਕ ਉਸ ਵੈਬਸਾਈਟ 'ਤੇ ਜਾ ਕੇ ਔਨਲਾਈਨ ਕੱਪੜੇ ਖਰੀਦ ਸਕਦੇ ਆ। ਸਿੱਧੂ ਮੂਸੇਵਾਲੇ ਦੇ ਇਸ ਬ੍ਰੈਂਡ ਦੇ ਕੱਪੜੇ ਜਲਦ ਹੀ ਲੋਕਾਂ ਤੱਕ ਪਹੁੰਚਣਗੇ, ਬਸ ਥੋੜ੍ਹਾ ਜਿਹਾ ਇੰਤਜ਼ਾਰ ਹੋਰ ਕਰੋ। ਉਹਨਾਂ ਦੇ ਫੈਨਸ ਤੱਕ ਪਹੁੰਚਣਗੇ ਜਿਨ੍ਹਾਂ ਨੂੰ ਬੇਸਬਰੀ ਨਾਲ ਉਹਨਾਂ ਦੀ ਬ੍ਰੈਂਡ ਦੇ ਕੱਪੜਿਆਂ ਦਾ ਇੰਤਜ਼ਾਰ ਹੈ।

0: ਵੈਸੇ ਲੋਕ ਜੋ ਹੈ ਰਿਸ਼ਤੇ ਜੋ ਹੈ ਆਪਣੇ ਜੋ ਹੈ ਉਹ ਪਿਆਰ ਕਰਨ ਵਾਸਤੇ ਹੁੰਦੇ ਆ ਔਰ ਚੀਜ਼ਾਂ ਵਰਤਣ ਵਾਸਤੇ ਹੁੰਦੀਆਂ ਨੇ, ਲੇਕਿਨ ਅੱਜ ਕੱਲ੍ਹ ਇਹ ਸਭ ਕੁਛ ਉਲਟਾ ਹੀ ਚੱਲ ਰਿਹਾ ਹੈ। ਲੋਕ ਚੀਜ਼ਾਂ ਨੂੰ ਪਿਆਰ ਕਰਦੇ ਆ ਅਤੇ ਲੋਕਾਂ ਨੂੰ ਵਰਤਦੇ ਆ, ਹੈ ਨਾ। ਸੋ ਕਈ ਵਾਰੀ ਚੀਜ਼ਾਂ ਜਿਹੜੀਆਂ ਵਾਕਈ ਹੀ ਪੁੱਠੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੈ, ਅਤੇ ਜਦੋਂ ਇੱਦਾਂ ਹੋਣ ਨਾ ਤਾਂ ਸਮਝੋ ਫਿਰ ਲੋਕ ਵੀ ਨਕਲੀ ਹੋ ਜਾਂਦੇ ਆ ਤੇ ਰਿਸ਼ਤੇ ਵੀ ਨਕਲੀ ਹੋ ਜਾਂਦੇ ਆ।
1: ਤੁਸੀਂ ਹੁਣ ਆਪਣਾ ਘਰ ਲੈਣਾ ਹੋ ਗਿਆ ਈਜ਼ੀ,
2: ਕਿਵੇਂ?
1: ਬੈਂਕ ਆਫ ਬੜੌਦਾ ਹੋਮ ਲੋਨ, ਕੈਸ਼ਬੈਕ ਅਪ ਟੂ 1%, ਫਾਸਟ ਅਪਰੂਵਲਸ, ਟੈਨਯੂਰ 30 ਸਾਲ ਤੱਕ,
2: ਸੇਵਿੰਗਸ
1: 1 ਸਾਲ ਦਾ ਟਰਮ ਡਿਪੋਜ਼ਿਟ 3.65% ਪਰ ਐਨਮ, 60 ਸਾਲ ਤੋਂ ਉੱਪਰ ਵਾਲਿਆਂ ਲਈ ਐਕਸਟਰਾ 0.50% ਸੇਵਿੰਗ ਤੇ 0.10% ਡਿਪੋਜ਼ਿਟ ਤੇ।
2: ਵਾਹ!
1: ਵਿਜ਼ਿਟ ਕਰੋ
3: 114 ਡੋਮੀਨੀਅਨ ਰੋਡ, ਮਾਊਂਟ ਈਡਨ, ਆਕਲੈਂਡ। ਕਾਲ ਕਰੋ 0800024404।
1: ਬੈਂਕ ਆਫ ਬੜੌਦਾ, ਨਿਊਜ਼ੀਲੈਂਡ, ਤੁਹਾਡੇ ਸੁਪਨੇ ਹੁਣ ਆਸਾਨ।
4: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਅਮਰਿੰਦਰ ਗਿੱਲ।
5: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਫਿਰੋਜ਼ ਖਾਨ।
6: ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗਿੱਲ ਹਰਦੀਪ।
7: ਮੈਂ ਜੀ ਤੁਹਾਡਾ ਆਪਣਾ ਗਿੱਲ ਰਣਜੋਤ।
8: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਤੁਹਾਡਾ ਆਪਣਾ ਗੁਰਕਿਰਪਾਲ ਸਿੰਘ।
9: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਪ੍ਰੀਤ ਕੁੱਗੀ।
10: ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਹਿੰਮਤ ਸੰਧੂ।
11: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ।
12: ਯੂ ਆਰ ਨੰਬਰ 1 ਰੇਡੀਓ ਸਟੇਸ਼ਨ।
13: 208-030-377
14: ਵਾਹ ਯਾਰ, ਨਵੀਂ ਕਾਰ ਬੜੀ ਫੁਰਤੀ ਮਾਰੀ।
15: ਆਹੋ, ਬੈਂਕ ਵੱਲੋਂ ਤਾਂ ਟਾਈਮ ਲੱਗਣਾ ਸੀ, ਪਰ ਮੈਂ ਤਾਂ ਲੌਜਿਕ ਫਾਈਨੈਂਸ ਵਾਲੇ ਗੁਰੂ ਕੰਡੋਲਾ ਨੂੰ ਕਾਲ ਲਾਈ ਤੇ 24 ਘੰਟੇ 'ਚ ਲੋਨ ਅਪਰੂਵ ਹੋ ਗਿਆ।
14: ਕਾਰ ਲੋਨ ਜਾਂ ਪਰਸਨਲ ਲੋਨ, ਜਸਟ ਕਾਲ ਅਵੇ ਗੁਰੂ ਕੰਡੋਲਾ, ਮੇਕਸ ਇਟ ਸੋ ਈਜ਼ੀ। ਕਾਲ 0800-564-4

0: ਸਾਡਾ ਪਹਿਲਾ ਸ਼ੋ ਹੈ ਜੀ 9 ਮਈ ਨੂੰ ਡਿਊ ਡ੍ਰੌਪ ਸੈਂਟਰ ਆਕਲੈਂਡ। ਸੋ ਅਸੀਂ ਆ ਰਹੇ ਹਾਂ ਪਰਫੋਰਮ ਕਰਨ, ਤੁਸੀਂ ਆਪਣੀਆਂ ਟਿਕਟਸ ਲਓ ਔਰ ਪਰਿਵਾਰਾਂ ਨਾਲ ਆਉਣਾ। ਇੱਕ ਬਹੁਤ ਖੂਬਸੂਰਤ ਸ਼ੋਅ ਹੋਊਗਾ, ਤੁਹਾਨੂੰ ਬਹੁਤ ਕਮਾਲ ਦੇ ਗੀਤ ਸਿਖਾਵਾਂਗੇ ਔਰ ਰਲ ਮਿਲ ਕੇ ਤੇ ਰੌਣਕ ਮੇਲੇ ਲਾਵਾਂਗੇ।
1: ਸਤਿ ਸ਼੍ਰੀ ਅਕਾਲ, ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਵੀ। ਯੂ ਮੇ ਕੋਂਟੈਕਟ ਅਸ ਡਾਇਰੈਕਟਲੀ ਔਨ 021 373 1518।

ਸਤਿ ਸ਼੍ਰੀ ਅਕਾਲ, ਯੂ ਆਰ ਲਿਸਨਿੰਗ ਟੂ ਅ ਪੰਜਾਬੀ ਰੇਡੀਓ ਸਟੇਸ਼ਨ ਬ੍ਰੋਡਕਾਸਟ ਫਰੋਮ ਪੈਪੇਟਾਵੀ। ਯੂ ਮੇ ਕੋਂਟੈਕਟ ਅਸ ਡਾਇਰੈਕਟਲੀ ਔਨ 021-373-1588।

0: ਰੀਚ ਸੀ ਕਿ ਸਾਡੇ ਵੀ ਘਰ ਰੌਣਕਾਂ ਹੋਣ, ਸਾਡੇ ਵੀ ਵਿਹੜੇ ਕਿਲਕਾਰੀਆਂ ਹੋਣ।
1: ਤਾਂ ਹੀ ਆਪਾਂ ਚੱਲੇ ਹਾਂ ਆਯੁਰਵੈਦਾ ਹੈਲਥ ਕਲੀਨਿਕ, ਜਿੱਥੇ ਆਯੁਰਵੈਦਿਕ ਤਰੀਕੇ ਨਾਲ ਪੂਰੀ ਤਰ੍ਹਾਂ ਪ੍ਰੋਫੈਸ਼ਨਲ ਅਪਰੋਚ ਹੈ ਤੇ ਤੁਹਾਨੂੰ ਇਮੋਸ਼ਨਲ ਸਪੋਰਟ ਵੀ ਦਿੰਦੇ ਨੇ।
0: ਅੱਜ ਹੀ ਕਾਲ ਕਰੋ ਡਾਕਟਰ ਪ੍ਰਿਆ ਨੂੰ, ਜਿਨ੍ਹਾਂ ਨੂੰ ਹੈ 35 ਸਾਲਾਂ ਦਾ ਤਜਰਬਾ। ਹੁਣ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਬੈਠੇ ਆਨਲਾਈਨ ਕੰਸਲਟੇਸ਼ਨ ਲਓ ਤੇ ਟ੍ਰੀਟਮੈਂਟ ਪਾਓ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ www.drpriaayurvedic.com। ਆਨਲਾਈਨ ਕੰਸਲਟੇਸ਼ਨ ਲਈ ਵਟਸਐਪ ਕਰੋ 02125309 61 ਜਾਂ ਈਮੇਲ ਕਰੋ priya@ayurvedic.co.nz।
1: ਹਜ਼ਾਰ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਰੋਸ਼ਨ ਕੀਤਾ, ਤੁਸੀਂ ਵੀ ਉਹਨਾਂ ਦਾ ਹਿੱਸਾ ਬਣੋ। ਸਟੇ ਪੋਜ਼ਿਟਿਵ, ਡੋਟ ਗਿਵ ਅਪ।
2: ਗੁਰੂ ਮਾਟ ਕਿਚਨ ਵੇਅਰ ਹੋਵੇ ਜਾਂ ਫਿਰ ਪੂਜਾ ਆਈਟਮਸ ਜਿਵੇਂ ਕਿ ਰੁਮਾਲਾ ਸਾਹਿਬ, ਕਿਰਪਾਨਾ, ਸ੍ਰੀ ਸਾਹਿਬ, ਕਛੇਰਾ, ਕੜੇ, ਸਰਬ ਲੋਦੇ ਭਾਂਡੇ, ਗੁਰੂ ਸਾਹਿਬ ਦੇ ਹਰ ਸਾਈਜ਼ ਦੇ ਫੋਟੋ ਫਰੇਮ, ਮੰਦਿਰ, ਮੰਜੇ, ਕੁੰਡੇ, ਚੱਕਲੇ ਵੇਲਨੇ, ਨਿਊਜ਼ੀਲੈਂਡ ਸਰਟੀਫਾਈਡ ਚੁੱਲ੍ਹੇ, ਮਲਮਲ ਦੁਪੱਟੇ, ਰਿਟੇਲ ਤੇ ਹੋਲਸੇਲ ਸਭ ਕੁਝ ਇੱਕੋ ਛੱਤ ਥੱਲੇ। ਗੁਰੂ ਮਾਟ 1542158 ਕੋਲਮਾ ਰੋਡ, ਪਾਪਾ ਟੋਏ ਟੋਏ। ਕਾਲ 09277-2286 ਔਰ ਵਟਸਐਪ 02231721 34 ਔਰ ਵਿਜ਼ਿਟ gurumart.co.nz। ਨੈਸ਼ਨਲਵਾਈਡ ਸ਼ਿਪਿੰਗ ਅਵੇਲੇਬਲ।
3: ਕੀ ਤੁਸੀਂ ਇਮੀਗ੍ਰੇਸ਼ਨ ਦੇ ਕਿਸੇ ਮਸਲੇ ਦਾ ਹੱਲ ਚਾਹੁੰਦੇ ਹੋ?
4: ਕੀ ਤੁਹਾਡਾ ਵੀਜ਼ਾ ਬਾਰ-ਬਾਰ ਰਿਫਿਊਜ਼ ਹੋ ਰਿਹਾ ਹੈ?
3: ਤਾਂ ਫਿਰ ਅੱਜ ਹੀ ਮਿਲੋ ਜ਼ੈਨਿਥ ਇਮੀਗ੍ਰੇਸ਼ਨ ਸੋਲੂਸ਼ਨਸ ਨੂੰ।
4: ਸੁਖਪ੍ਰੀਤ ਕੌਰ, ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ, ਜ਼ੈਨਿਥ ਇਮੀਗ੍ਰੇਸ਼ਨ ਸੋਲੂਸ਼ਨਸ। ਨਿਊਜ਼ੀਲੈਂਡ ਰੈਜ਼ੀਡੈਂਟ, ਸਟੱਡੀ ਵੀਜ਼ਾ, ਵਰਕ ਵੀਜ਼ਾ ਜਾਂ ਡੈਪੋਟੇਸ਼ਨ, ਸੈਕਸ਼ਨ 61, ਮਿਨਿਸਟਰੀਅਲ ਜਾਂ ਟ੍ਰਿਬਿਨਲ ਅਪੀਲ। ਕਾਲ 211-825-718
3: 211-825-718
5: ਜਾਂ ਫਿਰ ਵਿਜ਼ਿਟ ਕਰੋ ਲੈਵਲ 1 706 ਗ੍ਰੇਟ ਸਾਊਥ ਰੋਡ, ਪੈਨਰੋਜ਼, ਆਕਲੈਂਡ।
3: ਵਿਜ਼ਿਟਰ ਵਾਸਤੇ ਕਾਰ ਪਾਰਕ ਅਵੇਲੇਬਲ ਹੈ।
6: ਕਾਰੋਬਾਰ ਵਧਾਣਾ ਹੋਵੇ ਜਾਂ ਟੈਕਸ ਰਿਟਰਨ ਫਾਈਲ ਕਰਾਣਾ ਹੋਵੇ, ਯੁਗਰਾਜ ਸਿੰਘ ਮਾਹਿਲ CA ਤੇ ਭਰੋਸਾ ਕਰੋ। ਟੈਕਸ ਹੋਵੇ ਜਾਂ ਬਿਜ਼ਨਸ, ਯੁਗਰਾਜ ਸਿੰਘ ਮਾਹਿਲ ਨਾਲ ਸਭ ਕੁਝ ਹੈ ਆਸਾਨ।
1: ਉਹ ਚਾਰਟਰਡ ਅਕਾਊਂਟੈਂਟਸ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ ਦੇ ਮੈਂਬਰ ਨੇ।
6: ਇਨਕਮ ਟੈਕਸ ਰਿਟਰਨ, GST ਰਿਟਰਨ, ਸਲਾਨਾ ਰਿਪੋਰਟ, ਤਨਖਾਹ ਐਂਡ BAYE। ਨਵਾਂ ਬਿਜ਼ਨਸ ਸ਼ੁਰੂ ਕਰਨਾ, ਕਾਰੋਬਾਰ ਦੀ ਸਲਾਹ, ਲੋਨ ਐਂਡ ਬੈਂਕ ਰਿਪੋਰਟ, ਇਮੀਗ੍ਰੇਸ਼ਨ ਲਈ ਫਾਈਨਾਂਸ ਪੇਪਰ, IRD ਆਡਿਟ, ਟੈਕਸ ਤੋਂ ਬਿਜ਼ਨਸ ਗ੍ਰੋਥ ਤੱਕ।
1: ਯੁਗਰਾਜ ਸਿੰਘ ਮਾਹਿਲ ਚਾਰਟਰਡ ਅਕਾਊਂਟੈਂਟ ਹੈ ਤੁਹਾਡੇ ਨਾਲ। ਕਾਲ ਕਰੋ 02102346659।
7: ਕਿਸੇ ਹੋਰ ਨਾਲ ਨਹੀਂ ਕਦੇ ਨਜ਼ਰ ਮਿਲਾਈ, ਅੱਖਾਂ ਦੇ ਵਿੱਚ ਤੂੰ ਜੋ ਹੈ ਨਾ। ਬਨੇਰੇ ਬੈਠੇ ਕਾਂ ਵੀ ਚੰਗੇ ਲੱਗਣ, ਦਿੰਦੇ ਤੇਰੀ ਸੂਹ ਜੋ ਹੈ ਨਾ। ਬੰਦਾ ਚੈਨ ਨਾਲ ਜੀਲੇ ਜ਼ਿੰਦਗੀ, ਪਰ ਲੋਕਾਂ ਦਾ ਮੂੰਹ ਜੋ ਹੈ ਨਾ। ਅੰਨੇ ਵਾਹ ਤੈਨੂੰ ਚਾਹ ਤੇ ਲਈਏ, ਪਰ ਕਿਸਮਤ ਦਾ ਨਾਂ ਖੂਹ ਜੋ ਹੈ ਨਾ। ਤੇ ਮੈਂ ਤੇ ਸੱਚੀ ਭੁੱਲ ਜਾਂ ਤੈਨੂੰ ਸੱਚੀ, ਪਰ ਮੇਰੇ ਅੰਦਰ ਇੱਕ ਰੂਹ ਜੋ ਹੈ ਨਾ।
8: You are now tuned in to your number one radio station.
9: ਸਵਰ ਸਿੰਘ ਟਿਆਣਾ ਜੀ, ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਤੁਸੀਂ ਸਾਡੇ ਨਾਲ ਸ਼ਾਮਿਲ ਹੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਟਿਆਣਾ ਜੀ, ਅਸੀਂ ਟਿਆਣਾ ਜੀ, ਸਭ ਤੋਂ ਪਹਿਲੇ ਦੱਸੋ ਵੀ ਇੰਡੀਗੋ ਫਲਾਈਟ ਦੇ ਵਿੱਚ ਜਿਹੜਾ ਪਾਵਰ ਬੈਂਕ ਫਟ ਗਿਆ, ਕਿੰਨੇ ਕੁ ਮੁਸਾਫਰ ਜ਼ਖਮੀ ਹੋਏ ਨੇ, ਕੀ ਹੋਇਆ ਉੱਥੇ?
10: ਸਿੰਘ ਸਾਹਿਬ, ਅੱਜ ਇੰਡੀਗੋ ਦੀ ਫਲਾਈਟ ਦੇ ਵਿੱਚ ਤੇ 5 ਜਿਹੜੇ ਮੁਸਾਫਰ ਆ ਉਹ ਜ਼ਖਮੀ ਹੋਏ ਆ, ਤੇ ਹੈਂਡ ਬੈਗ ਦੇ ਵਿੱਚ ਪਾਵਰ ਬੈਂਕ ਰੱਖਿਆ ਸੀਗਾ। ਹੈਦਰਾਬਾਦ ਤੋਂ ਚੰਡੀਗੜ੍ਹ ਆਈ ਵੀ ਇੰਡੀਗੋ ਦੀ ਫਲਾਈਟ 6E108, ਇਹਦੇ ਵਿੱਚ ਪਾਵਰ ਬੈਂਕ ਦੇ ਵਿੱਚ ਬਲਾਸਟ ਹੋ ਗਿਆ, 5 ਮੁਸਾਫਰ ਜ਼ਖਮੀ ਹੋ ਗਏ ਆ। ਤੇ ਇਹ ਘਟਨਾ ਉਸ ਵੇਲੇ ਵਾਪਰੀ ਆ ਜਦੋਂ ਫਲਾਈਟ ਏਅਰਪੋਰਟ ਤੇ ਖੜੀ ਸੀ, ਤੇ ਫਲਾਈਟ ਦੇ ਵਿੱਚ ਜਹਾਜ਼ ਦੇ ਵਿੱਚ ਧੂੰਆਂ ਭਰ ਗਿਆ, ਯਾਤਰੀ ਘਬਰਾ ਗਏ ਤੇ ਉਹਨਾਂ ਨੂੰ ਫਿਰ ਐਮਰਜੈਂਸੀ ਗੇਟ ਥਾਣੀ ਬਾਹਰ ਕੱਢਿਆ ਗਿਆ, ਕਿਉਂਕਿ ਬਹੁਤ ਸਾਰੇ ਮੁਸਾਫਰ ਆ ਜਿਹੜੇ ਉਹਨਾਂ ਦੇ ਹੈਂਡ ਬੈਗ ਦੇ ਵਿੱਚ ਪਾਵਰ ਬੈਂਕ ਹੁੰਦਾ ਤੇ ਮੋਬਾਈਲ ਚਾਰਜ ਹੋ ਜਾਊਗਾ, ਹੋਰ ਕੰਮ ਕਾਜ ਹੋ ਜਾਊਗਾ, ਪਰ ਕਈ ਵਾਰੀ ਏਦਾਂ ਦਾ ਹੋ ਜਾਂਦਾ। ਤੇ ਅੱਜ ਬੜਾ ਧਿਆਨ ਕੇ ਇੱਥੇ ਵਰਤਾਰਾ ਹੋ ਗਿਆ ਸੀ, ਜ਼ਿੰਦਗੀ ਨੂੰ ਨੁਕਸਾਨ ਕਿਸੇ ਦਿਨ ਨਹੀਂ ਹੋਇਆ, ਇਹ ਚਲੋ ਇੱਕ ਚੰਗਾ ਪਹਿਲੂ ਆ, ਪਰ ਗੱਲ ਇਹ ਕਿ ਇੱਕ ਔਰਤ ਨੂੰ ਐਂਬੂਲੈਂਸ ਰਾਹੀਂ ਤੇ ਲੈ ਕੇ ਗਏ ਜੀ ਹਸਪਤਾਲ ਦੇ ਵਿੱਚ, ਤੇ ਵੱਡਾ ਨੁਕਸਾਨ ਹੋ ਸਕਦਾ ਸੀ ਪਰ ਬਚਾਅ ਹੋ ਗਿਆ।
9: ਬਾਕੀ ਭਗਵੰਤ ਮਾਨ ਜਿਹੜੇ ਆ ਉਹ ਮਿਲੇ ਆ ਰਾਸ਼ਟਰਪਤੀ ਨੂੰ, ਰਾਘਵ ਚੱਡਾ ਵੀ ਮਿਲੇ ਆ ਰਾਸ਼ਟਰਪਤੀ ਨੂੰ, ਤੇ ਫਿਰ ਉਸਦਾ ਰਿਐਕਸ਼ਨ ਕੀ ਹੋਇਆ? MLA ਸਾਰੇ ਨਾਲ ਗਏ ਸੀ,
10: 90 MLA ਗਏ ਸੀ ਜੀ ਅੱਜ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ। ਇਹ ਸਵੇਰ ਦੇ ਵੇਲੇ ਅੱਜ ਬੱਸਾਂ ਭਰ ਕੇ ਤੇ ਉੱਥੇ ਪਹੁੰਚ ਗਏ ਸੀਗੇ ਜੀ ਦਿੱਲੀ, ਤੇ ਰਾਸ਼ਟਰਪਤੀ ਭਵਨ ਦੇ ਵਿੱਚ ਭਗਵੰਤ ਮਾਨ ਪਹੁੰਚੇ ਜੀ 12 ਵਜੇ, ਕਿਉਂਕਿ ਸਮਾਂ 12 ਵਜੇ ਦਾ ਸੀਗਾ। ਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਗੱਲ ਕਹੀ ਸੀ ਕਿ ਤੁਸੀਂ ਇਕੱਲੇ ਆਉਣਾ, ਪਰ ਭਗਵੰਤ ਮਾਨ ਦੇ ਜਾਣ ਤੋਂ 1.5 ਘੰਟਾ ਪਹਿਲਾਂ ਰਾਘਵ ਚੱਡਾ, ਸੰਦੀਪ ਪਾਠਕ ਤੇ 2-3 ਹੋਰ ਸੰਸਦ ਮੈਂਬਰ ਇਹ ਰਾਸ਼ਟਰਪਤੀ ਨੂੰ ਮਿਲ ਕੇ ਆਏ ਆ। ਰਾਘਵ ਚੱਡਾ ਕੋਲਾਂ ਵੀ ਇਹ ਗੱਲ ਕਹੀ ਹੈ ਰਾਸ਼ਟਰਪਤੀ ਨੂੰ ਕਿ ਜੇਕਰ ਕੋਈ ਆਪਦੀ ਆਜ਼ਾਦੀ ਤੇ ਕਾਨੂੰਨੀ ਨਿਯਮਾਂ ਦੇ ਹੱਲ ਮੁਤਾਬਕ, ਉਹ ਕਹਿੰਦੀ ਜੀ ਨਿਯਮਾਂ ਦੇ ਮੁਤਾਬਕ, ਸੰਵਿਧਾਨ ਦੇ ਮੁਤਾਬਕ ਜੇਕਰ ਪਾਰਟੀ ਨੂੰ ਬਦਲ ਲੈਂਦਾ ਤੇ ਪੰਜਾਬ ਦੇ ਵਿੱਚ ਬਦਲਾ ਲਓ ਕਾਰਵਾਈ ਕੀਤੀ ਜਾ ਰਹੀ ਹੈ, ਮੇਰੇ ਉੱਤੇ ਪਰਚਾ ਦਰਜ ਕਰਨ ਦੀ ਤਿਆਰੀ ਆ। ਸੰਦੀਪ ਪਾਠਕ ਦੇ ਉੱਤੇ ਫਰਜ਼ੀ ਪਰਚਾ ਦਰਜ ਹੋ ਗਿਆ, ਕਿਸੇ ਦੇ ਕਹਿੰਦੇ ਵੀ ਕਾਰੋਬਾਰੀ ਟਿਕਾਣਿਆਂ ਦੇ ਉੱਤੇ ਛਾਪੇ ਵੱਜ ਰਹੇ ਆ। ਜਦੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ, ਰਾਘਵ ਚੱਡਾ ਨੇ ਇਹ ਗੱਲ ਕਹੀ ਆ ਵੀ ਜੇ ਸਾਡੇ ਉੱਤੇ ਝੂਠੇ ਪਰਚੇ ਦਰਜ ਹੋਣਗੇ ਤਾਂ ਫਿਰ ਇਹਨਾਂ ਦੇ ਉੱਤੇ ਤਾਂ ਇੱਕ ਸੂਬੇ ਦੀ ਪੁਲਿਸ ਆ, ਸਾਡੇ ਕੋਲੇ 21 ਸੂਬਿਆਂ ਦੀ ਪੁਲਿਸ ਹੈ, ਯਾਨੀ ਕਿ ਬੀਜੇਪੀ ਦੇ ਕੋਲੇ 21 ਸੂਬਿਆਂ ਦੀ ਪੁਲਿਸ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਰਾਸ਼ਟਰਪਤੀ ਨੂੰ ਜਾ ਕੇ ਇਹ ਗੱਲ ਕਹੀ ਆ ਕਿ ਦੇਖੋ ਰਾਈਟ ਟੂ ਰੀਕਾਲ ਹੋਣੀ ਚਾਹੀਦੀ ਆ, ਸੰਵਿਧਾਨ ਤੇ ਸੋਧ ਹੋਣੀ ਚਾਹੀਦੀ ਆ। ਇਸ ਤਰੀਕੇ ਦੇ ਨਾਲ ਤਾਂ ਪਾਰਟੀ ਨੂੰ ਬਦਲਣ ਵਾਲੀ ਕੋਈ ਚੁੱਕ ਨਹੀਂ ਬਣਦੀ। ਜਿਨ੍ਹਾਂ ਦੇ ਕੋਲੇ ਵਿਧਾਨ ਸਭਾ ਦੇ ਮੈਂਬਰ 2 ਹੋਣ ਤੇ ਰਾਜ ਸਭਾ ਦੇ ਵਿੱਚ ਮੈਂਬਰ 6 ਹੋ ਜਾਣ, ਇਹ ਦੇਖੋ ਸੰਵਿਧਾਨ ਦੀਆਂ ਗਲਤ ਤਰੀਕੇ ਨਾਲ ਫਾਇਦਾ ਚੁੱਕਦੇ ਆ। ਫਿਰ ਭਗਵੰਤ ਮਾਨ ਨੇ ਮੀਡੀਆ ਨੂੰ ਇਹ ਗੱਲ ਕਹੀ ਆ ਵੀ ਧਮਕੀਆਂ ਦਿੰਦੇ ਸਾਨੂੰ ਵੀ ਭਾਈ ਸਾਡੇ ਕੋਲੇ 21 ਸੂਬਿਆਂ ਦੀ ਪੁਲਿਸ ਹੈ, ਪੰਜਾਬੀ ਧਮਕੀਆਂ ਤੋਂ ਨਹੀਂ ਡਰਦੇ, ਜੇਕਰ ਆਹ ਗੱਲ ਆ ਤੇ ਫਿਰ ਜਿਵੇਂ ਮਰਜ਼ੀ ਕਰ ਲਓ, ਪਰ ਪੰਜਾਬੀ ਤਾਂ ਬਹੁਤ ਅੜੀਆਂ ਭਰਨੀਆਂ ਜਾਣਦੇ ਆ।
9: ਗੱਲ ਸਿਰਫ ਇੰਨੀ ਨਹੀਂ, ਉਹ ਕਹਿੰਦੇ ਪੰਜਾਬ ਦੇ ਵਿੱਚ ਵੀ ਅਸੀਂ ਹੁਣ ਰਾਜ ਕਰਨਾ, ਇਹ ਵੀ ਦਬਕੇ ਦੇ ਰੂਪ ਦੇ ਵਿੱਚ ਕਹੇ ਨੇ ਸ਼ਬਦ।
10: ਦੇਖੋ ਬੀਜੇਪੀ ਤਾਂ ਇਸ ਵੇਲੇ ਗੱਲ ਫਿਰ ਉੱਥੇ ਆ ਗਈ ਜੀ, ਅੱਜ ਦੀ ਤਰੀਕ ਦੇ ਵਿੱਚ ਕਿਸੇ ਨੂੰ ਸ਼ਾਇਦ ਲੱਗਦਾ ਹੋਵੇ ਜੀ ਕਿ ਇਹ ਖਬਰ ਇੱਥੇ ਬੈਠ ਕੇ ਜਲੰਧਰ ਦੇ ਵਿੱਚ ਕਹਿਣਾ ਕਿਉਂ ਪੜ ਰਿਹਾ, ਪਰ ਜੋ ਦਿਸ ਰਿਹਾ ਬੀਜੇਪੀ ਦੀ, ਮੈਂ ਤਾਂ ਇਹ ਗੱਲ ਕਹਿੰਦਾ ਦੀ ਤੁਲਨਾ ਜਿਹੜੀ ਉਹ ਤੁਸੀਂ 2022 ਦੀਆਂ ਚੋਣਾਂ ਤੋਂ ਬਾਅਦ ਅੱਜ ਨਾਲ ਕਰ ਲਓ। ਪੰਜਾਬ 'ਚ 2022 ਦੀਆਂ ਚੋਣਾਂ ਦੇ ਵਿੱਚ ਕੋਈ ਪਿੰਡਾਂ 'ਚ ਵੜਨ ਨਹੀਂ ਸੀ ਦਿੰਦਾ, ਥਾਂ ਥਾਂ ਤੇ ਬੋਰ ਲੱਗੇ ਸੀ, ਸਾਡੇ ਪਿੰਡ 'ਚ ਵੜਨਾ ਸਭ ਤੋਂ ਮਨਾ ਹੈ। ਅੱਜ ਬੀਜੇਪੀ ਦੀ ਪੰਜਾਬ ਦੇ ਪੇਂਡੂ ਵਰਗ ਦੇ ਵਿੱਚ ਵੀ ਵੋਟ ਬੈਂਕ ਕਾਇਮ ਹੋਈ ਆ। ਅੱਜ ਪੰਜਾਬ ਦੇ ਵਿੱਚ ਬੀਜੇਪੀ ਸਿਆਸਤ ਅਵੱਲੇ ਤਰੀਕੇ ਨਾਲ ਖੇਡ ਰਹੀ ਆ। ਅੱਜ ਰਵਨੀਤ ਬਿੱਟੂ, ਸੁਨੀਲ ਜਾਖੜ, ਅਸ਼ਵਨੀ ਸ਼ਰਮਾ, ਨਾਇਰ ਸਿੰਘ ਸੈਣੀ ਤੇ ਬੜੇ ਹੋਰ ਇਹ ਗੱਲ ਕਹਿੰਦੇ ਜੀ ਕਿ ਅਬ ਕੀ ਬਾਹਰ ਪੰਜਾਬ ਪਾਰ, ਪੱਛਮੀ ਬੰਗਾਲ ਵਾਂਗੂ ਅਸੀਂ ਪੰਜਾਬ ਦੇ ਉੱਤੇ ਜਿੱਤ ਹਾਸਲ ਕਰਕੇ ਦਿਖਾਵਾਂਗੇ।
9: ਪਰ ਭਗਵੰਤ ਸਿੰਘ ਮਾਨ ਕੀ ਕਹਿੰਦੇ ਸੀ, ਕਹਿੰਦੇ ਬਈ ਇਹ ਕੋਈ ਟਰੱਕ ਨੀ ਜਿਹੜਾ ਮਰਜ਼ੀ ਆ ਕੇ ਸਟੇਅਰਿੰਗ ਤੇ ਬਹਿ ਜਾਵੇ, ਪੰਜਾਬ ਆ ਇਹ।
10: ਹਾਂ ਬਿਲਕੁਲ ਜੀ, ਉਹਨਾਂ ਨੇ ਗੱਲ ਕਹੀ ਆ, ਉਹ ਕਹਿੰਦੇ ਦੇਖੋ ਜੀ ਇਹ ਪੰਜਾਬ ਆ ਤੇ ਤੁਹਾਡੇ ਹੋਰ ਥਾਵਾਂ ਦੇ ਉੱਤੇ ਦਬਕੇ ਤੇ ਗੱਲਾਂ ਬਾਤਾਂ ਤਕੜਮ ਚੱਲ ਜਾਂਦੇ ਹੋਣਗੇ, ਪਰ ਪੰਜਾਬ ਦੇ ਵਿੱਚ ਉਹ ਕਹਿੰਦੇ ਵੀ ਆਹ ਕੁਝ ਨਹੀਂ ਚੱਲੂਗਾ। ਪੰਜਾਬ ਦੇ ਮੁੱਖ ਮੰਤਰੀ ਨੇ ਇਹੀ ਗੱਲ ਕਹੀ ਵੀ ਤੁਹਾਡੇ ਭੁਲੇਖੇ ਪੰਜਾਬੀਆਂ ਨੇ ਕੱਢ ਦੇਣਾ, ਤੁਹਾਨੂੰ ਕੋਈ ਨੀ ਪੁੱਛਦਾ, ਬੇਰਾ ਮੱਟੇ ਨਹੀਂ ਪੁੱਛਦਾ ਜੀ।
9: ਅੱਛਾ, ਪੰਜਾਬ ਦੇ ਸਮਗਲਰ ਜਿਹੜੇ ਰਾਜਸਥਾਨ ਤੋਂ ਫੀਮ ਦੀਆਂ ਇੱਟਾਂ ਚੱਕਣ ਗਏ ਸੀ, ਕੀ ਬਣਿਆ ਉਹਨਾਂ ਦਾ?
10: ਦੇਖੋ ਜਿਹੜੇ ਰਾਜਸਥਾਨ ਦੇ ਵਿੱਚੋਂ ਚੱਕਣ ਗਏ ਸੀ, ਦੋਵੇਂ ਫੜੇ ਗਏ ਆ, ਚਲਾਕ ਵਾਲੇ ਸੀਗੇ, ਚਲਾਕੀ ਦੇ ਕਰਕੇ ਨੁਕਸਾਨੇ ਗਏ ਆ, ਕਿਉਂਕਿ ਪੁਲਿਸ ਨੇ ਲਾਇਆ ਸੀ ਕਹਿੰਦੇ ਜੀ ਨਾਕਾ, ਤੇ ਇਹ ਨਾਕੇ ਨੂੰ ਤੋੜ ਕੇ ਤੇ ਭਜਾ ਕੇ ਲੈ ਗਏ ਜੀ, ਗੱਡੀ ਆਪਣੀ ਭਜਾ ਕੇ ਲੈ ਗਏ, ਤੇ ਉੱਥੇ ਕਹਿੰਦੇ ਵੀ ਇੱਕ ਗੱਡੀ ਸੀਗੀ ਜੀ SHO ਦੀ, ਉਹਦੇ ਵਿੱਚ ਵੀ ਟੱਕਰ ਮਾਰੀ ਆ ਤੇ ਭਜਾ ਕੇ ਲੈ ਗਏ। ਫਿਰ ਹੁਣ ਉਸ ਤੋਂ ਬਾਅਦ ਪਤਾ ਲੱਗਾ ਜੀ ਪੁਲਿਸ ਨੇ 10 ਕਿਲੋਮੀਟਰ ਤੱਕ ਪਿੱਛਾ ਕੀਤਾ ਇਹਨਾਂ ਦਾ, ਤੇ ਉਸ ਤੋਂ ਪਹਿਲੇ ਗੱਲ ਇਹ ਜੀ ਕਿ ਫਿਰ ਇਹਨਾਂ ਦੀ ਜਿਹੜੀ ਭਜਾਈ ਹੋਈ ਗੱਡੀ, ਇਹ ਕਹਿੰਦੇ ਅਚਾਨਕ ਹੀ ਜਾ ਕੇ ਟਰਾਲੀ ਦੇ ਵਿੱਚ ਵੱਜ ਗਈ ਟੱਕਰਾਂ ਦੀ, ਜਿਹੜੇ ਨਾਲ ਉੱਥੇ ਰੋਕਣੀ ਪੈ ਗਈ, ਇਹ ਆਲੇ ਦੁਆਲੇ ਭੱਜੇ, ਪੁਲਿਸ ਨੇ ਫੜ ਲਏ ਤੇ ਕਹਿੰਦੇ 10 ਕਰੋੜ ਰੁਪਏ ਦਾ ਨਸ਼ਾ ਇਹਨਾਂ ਦੇ ਕੋਲੋਂ ਬਰਾਮਦ ਹੋਇਆ।
9: ਰਾਣਾ ਜੀ, ਪੰਜਾਬ ਦੇ ਵਿੱਚ ਰਿਸ਼ਤਿਆਂ ਨੂੰ ਹੋ ਕੀ ਰਿਹਾ? ਕਹਿੰਦੇ ਸਕੀ ਭੈਣ ਨੇ ਭਰਾ ਦੇ ਘਰ ਚੋਰੀ ਕਰ ਲਈ।
10: ਹਾਂ ਬਿਲਕੁਲ ਸਿੰਘ ਸਾਹਿਬ, ਇਹ ਬੜੀ ਅਚੰਭੇ ਵਾਲੀ ਗੱਲ ਹੈ। ਦੇਖੋ ਭੈਣ ਭਰਾਵਾਂ ਦਾ ਰਿਸ਼ਤਾ ਤਾਂ ਹੈ ਹੀ ਇੰਨਾ ਪਵਿੱਤਰ ਤੇ ਹੈ ਹੀ ਇੰਨਾ ਪੀੜਾ ਤੇ ਗੂੜਾ, ਤੇ ਇਹਦੇ ਬਾਰੇ ਤਾਂ ਮੇਰੇ ਖਿਆਲ ਕਿਸੇ ਨੂੰ ਕੁਝ ਕਹਿਣ ਦੀ ਲੋੜ ਹੀ ਨਹੀਂ ਗੀ। ਪਰ ਇੱਥੇ ਖੁਦ ਬੜਾ ਹੈਰਾਨ ਹੋਇਆ ਮੈਂ, 2-3 ਵਾਰ ਇਹ ਖਬਰ ਜਿਹੜੀ ਉਹ ਗੌਰ ਨਾਲ ਦੇਖੀ, ਪੜ੍ਹੀ, ਸਮਝੀ, ਜਾਣੀ, ਤੇ ਕਿਤੇ ਮੈਨੂੰ ਭੁਲੇਖਾ ਨਾ ਲੱਗਦਾ ਹੋਵੇ, ਪਰ ਮਿਹਰਬਾਨ ਖੇਤਰਾ ਜਿਹੜਾ ਲੁਧਿਆਣੇ ਦੇ ਵਿੱਚ, ਇੱਥੇ ਇੱਕ ਸਕੀ ਪਿੰਡ ਦੇ ਵੱਲੋਂ ਆਪਦੇ ਭਰਾ ਦੇ ਘਰ ਦੇ ਵਿੱਚ ਚੋਰੀ ਕੀਤੀ ਗਈ ਆ। ਭਰਾ ਕਿਤੇ ਟੱਬਰ ਸਮੇਤ ਗਿਆ ਸੀ, ਭੈਣ ਘਰੇ ਆਈ, ਉਹਨੇ ਫਿਰ ਸੋਨਾ ਚਾਂਦੀ ਜੋ ਵੀ ਲੱਲਾ ਭੱਬਾ ਸੀ ਘਰ ਦੇ ਵਿੱਚ, ਉਹ ਸਾਰੇ ਦਾ ਸਾਰਾ ਆਪਣੇ ਚੱਕ ਲਿਆ। CCTV ਕੈਮਰੇ ਦੇ ਵਿੱਚ ਵੀਰੀ ਜੀ ਆ ਗਏ ਆ ਤੇ ਗੱਲ ਪੁਲਿਸ ਕੋਲੇ ਪਹੁੰਚ ਗਈ ਹੈ ਜੀ।
9: ਤੇ ਬਾਕੀ ਕੇਜਰੀਵਾਲ ਨੇ ਕੀ ਕਿਹਾ, ਪੰਜਾਬ ਭਾਜਪਾ ਦਾ ਜਿਹੜਾ ਰੱਥ ਰੋਕੇਗਾ?
10: ਹਾਂ ਬਿਲਕੁਲ ਜੀ, ਅਰਵਿੰਦ ਕੇਜਰੀਵਾਲ ਹੋਰਾਂ ਨੇ ਗੱਲ ਕਹੀ ਆ ਕਿ ਪੰਜਾਬ ਆ ਜਿਹੜਾ ਉਹ ਭਾਜਪਾ ਦਾ ਰੱਥ ਰੋਕ ਕੇ ਦਿਖਾਊਗਾ। ਇੱਕੋ ਹੀ ਗੱਲ ਕਹਿੰਦੇ ਨਾ ਵੀ ਅਸੀਂ ਆਹ ਵੀ ਜਿੱਤ ਲਿਆ ਸੀ, ਉਹ ਵੀ ਜਿੱਤ ਲਿਆ ਸੀ, ਆਹ ਵੀ ਜਿੱਤ ਲੈਣਾ ਸੀ, ਉਹ ਵੀ ਜਿੱਤ ਲੈਣਾ। ਉਹ ਕਹਿੰਦੇ ਭੁੱਲ ਜਾਓ ਵੀ ਪੰਜਾਬ ਜਿੱਤੋਗੇ, ਉਹ ਕਹਿੰਦੇ ਕਿ ਦੇਖੋ ਚੋਣ ਕਮਿਸ਼ਨ ਦੇ ਨਾਲ ਮਿਲ ਕੇ ਬੀਜੇਪੀ ਨੇ ਪੱਛਮੀ ਬੰਗਾਲ ਦੀ ਚੋਣ ਲੁੱਟੀ, ਉਸ ਤੋਂ ਪਹਿਲਾਂ ਦਿੱਲੀ ਲੁੱਟੀ, ਤੇ ਹੁਣ ਇਹ ਹੋਰ ਥਾਵਾਂ ਨੂੰ ਲੁੱਟਣਾ ਚਾਹੁਣਗੇ। ਪਰ ਇਹਨਾਂ ਦਾ ਭੁਲੇਖਾ ਪੰਜਾਬੀਆਂ ਨੇ ਕੱਢਣਾ ਤੇ ਪੰਜਾਬ ਦੇ ਲੋਕੀ ਭੁਲੇਖੇ ਕੱਢਣੇ ਜਾਣਦੇ ਆ।
9: ਤੇ ਮਮਤਾ ਬੈਨਰਜੀ ਕਹਿੰਦੀ ਮੈਂ ਨਹੀਂ ਦਿੰਦੀ ਅਸਤੀਫਾ, ਸ਼ੇਰਨੀ ਵਾਂਗ ਲੜਾਂਗੀ, ਕਿਸ ਕਿਸਮ ਦੇ ਸਟੇਟਮੈਂਟ ਦਿੱਤੀਆਂ ਉਹਨਾਂ ਨੇ?
10: ਦੇਖੋ ਜੀ, ਅੱਜ ਬੜੀ ਤਿੱਖੀ ਪ੍ਰਤੀਕਿਰਿਆ ਦਿੱਤੀ ਆ ਕੋਲਕਾਤਾ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਮਮਤਾ ਬੈਨਰਜੀ ਨੇ, ਉਹਨੇ ਇਹ ਗੱਲ ਕਹੀ ਆ ਜੀ ਕਿ ਇਹ ਚੋਣ ਲੜੀ ਨਹੀਂ ਲੁੱਟੀ ਗਈ ਆ, ਜਿਹੜਾ ਚੋਣ ਕਮਿਸ਼ਨ ਆ ਇਹ ਵਿਲਨ ਆ, ਇਹ ਖਲਨਾਇਕ ਆ, ਬੀਜੇਪੀ ਦਾ ਹੱਥੋਕਾ, ਇਹਨਾਂ ਦੀ ਮਿਲੀ ਭੁਗਤ ਦੇ ਨਾਲ 100 ਤੋਂ ਵੱਧ ਸੀਟਾਂ ਲੁੱਟੀਆਂ ਗਈਆਂ। ਉਹ ਕਹਿੰਦੇ ਵੀ ਦੇਖੋ ਇਹਨਾਂ ਨੇ ਸਵੇਰੇ ਹੀ ਕਹਿਣਾ ਸ਼ੁਰੂ ਕਰਤਾ ਵੀ ਅੱਜ ਅਸੀਂ 195 ਤੋਂ ਵੱਧ ਸੀਟਾਂ ਜਿੱਤਾਂਗੇ, ਤੇ ਉਹ ਕੁਝ ਹੁੰਦਾ ਇਹਨਾਂ ਨੂੰ ਪਹਿਲਾਂ ਕਿਵੇਂ ਪਤਾ ਲੱਗ ਜਾਂਦਾ? ਉਹ ਕਹਿੰਦੇ ਜੀ ਕਿ ਜਿਹੜੇ ਚੋਣ ਅਧਿਕਾਰੀ ਉਹ ਕੁੱਟੇ ਗਏ ਆ, ਬੜਾ ਧੱਕਾ ਹੋਇਆ, ਉਹ ਕਹਿੰਦੇ ਜੀ ਕਿ ਮੈਂ ਸ਼ੇਰਨੀ ਵਾਂਗੂ ਰਹੂੰਗੀ ਤੇ ਅਸੀਂ ਗਰਾਊਂਡ ਦੇ ਉੱਤੇ ਕੰਮ ਕਰਦੇ ਰਹਾਂਗੇ। ਮੈਂ ਮੁੱਖ ਮੰਤਰੀ ਅਹੁਦੇ ਤੋਂ ਅਸਤੀਫਾ ਦੇਣ ਵਾਸਤੇ ਰਾਜ ਭਵਨ ਬਿਲਕੁਲ ਨਹੀਂ ਜਾਣਾ ਗਾ। ਇਹਨਾਂ ਲੋਕਾਂ ਨੇ ਚੋਣ ਲੁੱਟੀ ਆ, ਇਹ ਦੇਸ਼ ਦੇ ਗਦਾਰ ਹੈਗੇ ਆ।
9: ਜਿਹੜਾ ਤੁਸੀਂ ਪਹਿਲਾਂ ਕੁਛ ਦਿਨ ਪਹਿਲਾਂ ਦੱਸਿਆ ਸੀ 45 ਡਿਗਰੀ ਤਾਪਮਾਨ, ਹੁਣ ਮੈਂ ਸੁਣਿਆ ਗੜੇ ਪੈ ਗਏ ਆ, ਕਿਹੋ ਜਿਹਾ ਮੌਸਮ ਆ ਪੰਜਾਬ 'ਚ?
10: ਚਲੋ ਸਰ, ਪੰਜਾਬ ਦੇ ਵਿੱਚ ਮੌਸਮ ਕਾਫੀ ਬਦਲ ਗਿਆ ਜੀ। ਮੈਂ ਤਾਂ ਨਹੀਂ ਕਹਿਣਾ ਵੀ ਭਾਈ ਬਹੁਤ ਮੀਂਹ ਪੈ ਗਿਆ ਹਰ ਪਾਸੇ, ਪਰ ਹਨੇਰੀ ਤੇਜ਼ ਚੱਲੀ ਆ, ਕੁਝ ਥਾਵਾਂ ਤੇ ਕੜੀਆਂ ਪਈਆਂ ਤੇ 8 ਕਰੋੜ ਤੋਂ ਵੱਧ ਦਾ ਨੁਕਸਾਨ ਪਾਵਰ ਕਾਮ ਡਿਪਾਰਟਮੈਂਟ ਦਾ ਹੋਇਆ। ਕਿਉਂ? ਕਿਉਂਕਿ 1500 ਦੇ ਕਰੀਬ ਖੰਭਾ ਟੁੱਟ ਗਿਆ ਜਾਂ ਡਿੱਗ ਪਿਆ ਤੇ ਮੀਂਹ ਕਾਫੀ ਪੈ ਜਾਣਾ ਹਾਲੇ ਆਉਂਦੇ 48 ਘੰਟੇ ਦੇ ਵਿੱਚ। ਮੌਸਮ ਵਿਭਾਗ ਦਾ ਅੰਦਾਜ਼ਾ ਇਹ ਵੀ ਆ ਵੇਹਨੇ ਕਿੰਨਾ ਕੁ ਪੈਂਦਾ, ਪਰ 44 ਡਿਗਰੀਆਂ ਤੋਂ ਪੰਜਾਬ ਦਾ ਟੈਂਪਰੇਚਰ 40-39 ਦੇ ਉੱਤੇ ਆ ਗਿਆ।
9: ਕਾਕੜੇ ਵੀ ਪਏ ਆ
10: ਕਈ ਥਾਵਾਂ ਤੇ ਪਏ ਜੀ, ਸਾਰੀਆਂ ਤੇ ਨਹੀਂ, ਕੁਝ ਥਾਵਾਂ ਤੇ ਪਏ ਆ।
9: ਟਿਣਾ ਜੀ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ,
10: ਬੜੀ ਮਿਹਰਬਾਨੀ।
11: ਪਾਪਾ ਟੋਏ ਟੋਏ ਫਲੈਟ ਬੁਸ਼, ਪਾਪਾ ਕੂਰਾ ਵਿੱਚ ਆਪਣੀ ਸਟਰੋਂਗ ਪ੍ਰੈਜ਼ੈਂਸ ਤੋਂ ਬਾਅਦ ਹੁਣ DH ਸੁਪਰਮਾਰਕਟ ਆ ਗਿਆ ਹੈਂਡਰਸਨ ਵਿੱਚ। ਹੁਣ ਤੁਹਾਡੀਆਂ ਰੋਜ਼ ਦੀਆਂ ਜ਼ਰੂਰਤਾਂ ਹੋਣ ਜਾਂ ਇੰਡੀਅਨ ਫਲੇਵਰਸ ਦੀ ਕਰੇਵਿੰਗ, ਫਰੈਸ਼ ਇੰਡੀਅਨ ਵੈਜੀਟੇਬਲਸ, ਆਥੈਂਟਿਕ ਸਪਾਈਸਿਸ, ਗਰੋਸਰੀ ਤੇ ਡੇਲੀ ਅਸੈਂਸ਼ੀਅਲਸ ਸਭ ਕੁਝ ਮਿਲੇਗਾ 21 ਛੱਤ ਥੱਲੇ। ਓਪਨਿੰਗ ਦੇ ਮੌਕੇ ਤੇ ਮਿਲ ਰਹੇ ਨੇ ਸਪੈਸ਼ਲ ਆਫਰਸ ਤੇ ਗ੍ਰੇਟ ਪ੍ਰਾਈਸਿਸ। ਹੁਣ ਸ਼ਾਪਿੰਗ ਹੋਵੇਗੀ ਹੋਰ ਆਸਾਨ, ਕਿਉਂਕਿ ਤੁਹਾਡਾ ਆਪਣਾ ਇੰਡੀਅਨ ਗਰੋਸਰੀ ਸਟੋਰ DH ਸੁਪਰਮਾਰਕਟ ਹੁਣ ਤੁਹਾਡੇ ਹੋਰ ਵੀ ਨੇੜੇ ਹੈ। DH ਸੁਪਰਮਾਰਕਟ ਨੰਬਰ 5 ਮੋਜ਼ਲ ਐਪ ਹੈਂਡਰਸਨ, ਇਹਨਾਂ ਦੀ ਨਵੀਂ ਬ੍ਰਾਂਚ ਖੁੱਲ ਚੁੱਕੀ ਹੈ।
12: ਇਨਡੈਲੇਬਲ ਹੋਮਸ ਕੁਆਲਿਟੀ ਸਟੈਂਡ ਅਲੋਨ ਅਤੇ ਟੈਰਿਸਟ ਹਾਊਸਿਸ ਵਿੱਚ ਇੱਕ ਬਹੁਤ ਹੀ ਭਰੋਸੇਯੋਗ ਨਾਮ। ਇਹ ਬਹੁਤ ਹੀ ਵਾਜਿਬ ਕੀਮਤਾਂ ਵਿੱਚ ਤੁਹਾਡੇ ਲਈ ਡਿਜ਼ਾਈਨ ਐਂਡ ਬਿਲਡ ਕਰ ਸਕਦੇ ਨੇ ਜਾਂ ਫਿਰ ਸਬ ਡਿਵੀਜ਼ਨਸ ਅਤੇ ਆਪਣੇ ਪਲਾਨ ਮੁਤਾਬਕ ਵੀ ਤੁਸੀਂ ਬਿਲਡ ਕਰਵਾ ਸਕਦੇ ਹੋ। ਵਿਜ਼ਿਟ ਕਰੋ indelibalehomes.co.nz ਤੇ।
13: ਜਦੋਂ ਦੇ ਸਾਡੇ ਲੱਕੀ ਦੇ ਏਜੰਟ ਨੇ ਪੈਸੇ ਮਾਰੇ ਆ, ਉਦੋਂ ਦਾ ਸਾਡਾ ਤਾਂ ਇਮੀਗ੍ਰੇਸ਼ਨ ਵਾਲਿਆਂ ਤੋਂ ਭਰੋਸਾ ਹੀ ਉੱਠ ਗਿਆ।
14: ਪਰ ਕੀ ਵੀ ਆਣਾ, ਇਮੀਗ੍ਰੇਸ਼ਨ ਉੱਪਰ ਤੁਹਾਡਾ ਭਰੋਸਾ ਹਮੇਸ਼ਾ ਬਣਿਆ ਰਹੇਗਾ, ਕਿਉਂਕਿ ਇਹ ਕੰਮ ਕਰਦੇ ਨੇ ਪੂਰੀ ਇੰਟੈਗ੍ਰਿਟੀ ਤੇ ਪੂਰੀ ਟ੍ਰਾਂਸਪੇਰੈਂਸੀ ਨਾਲ। ਚਾਹੇ ਤੁਸੀਂ ਅਪਲਾਈ ਕਰਨੀ ਹੋਵੇ ਐਂਪਲੋਇਰ ਅਕ੍ਰੈਡੀਟੇਸ਼ਨ ਜਾਂ ਫਿਰ ਤੁਸੀਂ ਅਪਲਾਈ ਕਰਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਵੀਜ਼ਾ, ਜਿੱਦਾਂ ਕਿ ਵਰਕ ਵੀਜ਼ਾ, ਸਟੂਡੈਂਟ ਵੀਜ਼ਾ, ਵਿਜ਼ਿਟਰ ਵੀਜ਼ਾ, ਪਾਰਟਨਰਸ਼ਿਪ ਵੀਜ਼ਾ, ਅੱਜ ਹੀ ਸੰਪਰਕ ਕਰੋ ਪਵਨਦੀਪ ਸਿੰਘ ਐਂਡ ਟੀਮ ਐਟ ਕਿਵਿਆਣਾ ਇਮੀਗ੍ਰੇਸ਼ਨ। ਕਾਲ 0220955218 0223288116। ਸਪਾਰਕਲ ਜੁਐਲਰਸ, ਨਿਊਜ਼ੀਲੈਂਡ ਚ ਪੰਜਾਬੀਆਂ ਦੀ ਸਭ ਤੋਂ ਵੱਡੀ ਜੁਐਲਰੀ ਸ਼ਾਪ ਸਪਾਰਕਲ ਜੁਐਲਰਸ। ਸਪਾਰਕਲ ਜੁਐਲਰਸ ਗੋਲਡ, ਸਿਲਵਰ ਤੇ ਡਾਇਮੰਡ ਜੁਐਲਰੀ ਦੇ ਬਿਹਤਰੀਨ ਡਿਜ਼ਾਈਨ, ਉਹ ਵੀ ਬਿਗ ਡਿਸਕਾਊਂਟ ਦੇ ਨਾਲ।
15: ਲੇ ਬਾਈ ਕੈਸ਼ ਫਾਰ ਗੋਲਡ ਜਾਂ ਫਿਰ ਜੁਐਲਰੀ ਵੈਲਿਊਸ਼ਨਸ ਦੇ ਲਈ ਸੰਪਰਕ ਕਰੋ ਸਪਾਰਕਲ ਜੁਐਲਰਸ, 208 ਗ੍ਰੇਟ ਸਾਊਥ ਰੋਡ, ਪਾਪਾ ਟੋਏ ਟੋਏ।

0: 1056-4387
1: ਜਦੋਂ ਜ਼ਿੰਦਗੀ ਕਾਨੂੰਨੀ ਚੁਣੌਤੀਆਂ ਪੇਸ਼ ਕਰਦੀ ਹੈ ਤਾਂ ਬਰੂਕ ਲਾਅ ਦੇ ਮਨਿੰਦਰ ਕੌਰ ਸਿੱਧੂ ਅਤੇ ਉਸ ਦੀ ਟੀਮ ਦੀ ਮਾਹਰਤਾ ਤੇ ਭਰੋਸਾ ਕਰੋ।
2: ਫੈਮਿਲੀ ਲਾਅ, ਪ੍ਰਾਪਰਟੀ, ਕਮਰਸ਼ੀਅਲ ਐਂਡ ਰੈਜ਼ੀਡੈਂਸ਼ੀਅਲ, ਟਰਸਟ, ਵਿਲਸ, ਐਸਟੇਟ ਐਂਡ ਇਮੀਗ੍ਰੇਸ਼ਨ ਲਾਅ। ਕਾਨੂੰਨ ਵਿੱਚ ਮਨਿੰਦਰ ਕੌਰ ਸਿੱਧੂ 18 ਸਾਲਾਂ ਤੋਂ ਵੱਧ ਅਨੁਭਵ ਨਾਲ, ਅਸੀਂ ਤੁਹਾਨੂੰ ਹਰ ਕਦਮ ਤੇ ਵਿਸ਼ਵਾਸ ਨਾਲ ਮਦਦ ਕਰਦੇ ਹਾਂ।
1: ਮਨਿੰਦਰ ਕੌਰ ਸਿੱਧੂ ਅਤੇ ਉਹਨਾਂ ਦੀ ਟੀਮ ਤੁਹਾਡੇ ਕਾਨੂੰਨੀ ਮਾਮਲਿਆਂ ਵਿੱਚ ਵਿਸ਼ਵਾਸਯੋਗ ਸਾਥੀ।
2: brooklaw.co.nz ਤੇ ਜਾਓ ਜਾਂ 07838-3385 ਤੇ ਕਾਲ ਕਰੋ।
3: ਰਿਪੇਅਰ ਲਈ ਜਿੱਥੇ ਵੀ ਜਾਣਾ, ਪੈਸੇ ਬਹੁਤ ਮੰਗਦੇ ਆ ਤੇ ਤਸੱਲੀ ਵੀ ਨਹੀਂ।
4: ਕ੍ਰਾਊਨ ਆਟੋਮੋਟਿਵ ਰਿਪੇਅਰਸ ਕੋਲ ਹੀ ਜਾਣਾ।
5: ਉਹ ਕਿਉਂ?
4: ਕਿਉਂਕਿ ਇਹ ਮਕੈਨੀਕਲ ਰਿਪੇਅਰ, ਇਲੈਕਟ੍ਰੀਕਲ ਰਿਪੇਅਰ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ। ਤੂੰ ਭਾਵੇਂ ਗੱਡੀ ਦੇ ਟਾਇਰ ਨਵੇਂ ਲੈ ਜਾਂ ਪੁਰਾਣੇ ਵਾਲੇ, ਅਤੇ ਪੁਰਾਣੀਆਂ ਗੱਡੀਆਂ ਖਰੀਦਦੇ ਤੇ ਵੇਚਦੇ ਵੀ ਨੇ। ਇੰਜਨ ਸਰਵਿਸ, ਟਰਾਂਸਮਿਸ਼ਨ, ਕੈਮ ਬੈਲਟਸ, ਸੀਡੀ ਜੁਆਇੰਟਸ, ਕਲਚਸ, ਬ੍ਰੇਕਸ, ਬੈਟਰੀਜ਼, ਸਟੀਅਰਿੰਗ, ਸਸਪੈਂਸ਼ਨ ਸਕੈਨ ਅਤੇ ਸਾਰਾ ਹੀ ਇਲੈਕਟ੍ਰੀਕਲ ਕੰਮ ਬਹੁਤ ਹੀ ਤਸੱਲੀ ਬਖਸ਼ ਕਰਦੇ ਨੇ। ਤੂੰ ਪਹੁੰਚ ਫਿਰ ਚੈਲੰਜ ਪੰਪ ਦੇ ਆਪੋਜ਼ਿਟ, ਗ੍ਰੇ ਬਿਲਡਿੰਗ, 54 ਕਲਾਰਨੀ ਰੋਡ, ਫਰੈਂਕਟਨ, ਹੈਮਿਲਟਨ। ਕ੍ਰਾਊਨ ਆਟੋਮੋਟਿਵ ਰਿਪੇਅਰਸ ਲਿਮਿਟਿਡ।

0: ਤੁਹਾਡੇ ਜਿੱਥੇ ਪੰਜਾਬ ਤੋਂ ਐਤਵਾਰ ਪ੍ਰੋਗਰਾਮ ਪੇਸ਼ ਕਰਦਾ, ਅੱਜ ਸਪੈਸ਼ਲ ਇੰਟਰਵਿਊ ਅਸੀਂ ਕਰਨ ਜਾ ਰਹੇ ਹਾਂ ਅਤੇ ਇਸ ਇੰਟਰਵਿਊ ਦੇ ਵਿੱਚ ਜਿੱਥੇ ਅਸੀਂ ਲਾਈਵ ਫੇਸਬੁੱਕ ਦੇ ਉੱਤੇ ਵੀ ਇੰਟਰਵਿਊ ਤੁਹਾਨੂੰ ਦਿਖਾਵਾਂਗੇ ਸੁਣਾਵਾਂਗੇ, ਸਾਡੇ ਨਾਲ ਖਾਸ ਕਰਕੇ ਜਿੱਥੇ ਬਹੁਤ ਹੀ ਸਟੈਬਲਿਸ਼ਡ ਟੀਮ ਮੈਂਬਰ ਇੰਸਟਾ ਸ਼ੋਰ ਦੇ ਜਿਹੜੇ ਨੇ ਸਰਬਲੀਨ ਸਿੰਘ ਸਾਬੀ ਸਟੂਡੀਓਜ਼ ਦੇ ਵਿੱਚ ਪਹੁੰਚ ਚੁੱਕੇ ਨੇ ਅਤੇ ਅਸੀਂ ਉਹਨਾਂ ਤੋਂ ਬਹੁਤ ਇੰਪੋਰਟੈਂਟ ਅੱਜ ਸਵਾਲ ਪੁੱਛਣੇ ਨੇ ਅਤੇ ਇਹਨਾਂ ਸਵਾਲਾਂ ਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਹਿ ਦੇਵਾਂ ਕਿ ਕਈ ਵਾਰ ਇਹ ਹੁੰਦਾ ਕਿ ਆਪਾਂ ਇੰਟਰਵਿਊਜ਼ ਦੇ ਵਿੱਚ ਮਿਸ ਕਰ ਜਾਂਦੇ ਹਾਂ ਕਿ ਡਿਸਕਸ਼ਨਸ ਜਿਹੜੀਆਂ ਸਨ ਉਹ ਕੇਸ ਮੁਤਲਕ ਸਨ, ਸੋ ਸਾਡੀ ਕੋਸ਼ਿਸ਼ ਹੈ ਕਿ ਜਦੋਂ ਵੀ ਇਸ ਤਰ੍ਹਾਂ ਦੇ ਅਸੀਂ ਇੰਟਰਵਿਊਜ਼ ਕਰਦੇ ਹਾਂ ਇਹਨਾਂ ਨੂੰ ਅਸੀਂ ਦੁਬਾਰਾ ਰਿਪੀਟ ਤੁਹਾਡੇ ਲਈ ਜਿਹੜਾ ਉਹ ਜ਼ਰੂਰ ਕਰਦੇ ਜਾਈਏ। ਸੋ ਰੇਡੀਓ ਸਪਾਈਸ ਦੇ ਉੱਤੇ ਅਸੀਂ ਇਹ ਖਾਸ ਇੰਟਰਵਿਊ ਅੱਜ ਜਿਹੜੀ ਹੈ ਉਹ ਕਰਨ ਜਾ ਰਹੇ ਹਾਂ ਅਤੇ ਤੁਸੀਂ ਸਾਡੇ ਨਾਲ ਔਨ ਏਅਰ ਜਿਹੜਾ ਆ ਸਕਦੇ ਹੋ ਅਤੇ ਸਾਡੇ ਸਟੂਡੀਓਜ਼ ਦੇ ਨੰਬਰ ਨੇ 09279927970 ਅਤੇ ਤੁਸੀਂ ਸਾਨੂੰ ਲਾਈਵ ਰੇਡੀਓ ਸਪਾਈਸ ਦੇ ਪੇਜ ਦੇ ਉੱਤੇ ਜਿਹੜਾ ਸੁਣ ਅਤੇ ਦੇਖ ਸਕਦੇ ਹੋ। ਗੱਲ ਇਸ ਦੇ ਬਾਅਦ ਅਸੀਂ ਇੱਕ ਹੋਰ ਇੰਪੋਰਟੈਂਟ ਨਿਊਜ਼ ਐਂਡ ਪੰਜਾਬੀ ਮਿਊਜ਼ਿਕ ਮੰਥ ਦੇ ਬਾਰੇ ਵੀ ਕਰਨੀ ਆ। ਇਨ ਦਾ ਮੇਨ ਟਾਈਮ ਸਾਡੇ ਸਾਰੇ ਹੀ ਜਿਹੜੇ ਨੇਪੀਅਰ ਹੇਸਟਿੰਗਸ ਦੇ ਲਿਸਨਰਸ ਨੇ 15:30 AM ਦੇ ਉੱਤੇ ਸਾਨੂੰ ਸੁਣ ਰਹੇ ਨੇ, ਸਾਰਿਆਂ ਨੂੰ ਜੀ ਆਇਆਂ ਨੂੰ। ਟੈਰੰਗਾ, ਟੀ ਪੋਕੀ, ਰੋਟਰੂਆ, ਕੈਟੀ ਕੈਟੀ ਦੇ ਵਿੱਚ ਜਿਹੜੇ ਸਾਡੇ ਲਿਸਨਰਸ ਸਾਨੂੰ 1107 AM ਦੇ ਉੱਤੇ ਸੁਣ ਰਹੇ ਨੇ, ਸੋ ਜਿੱਥੇ ਰੇਡੀਓ ਸਪਾਈਸ ਸਭ ਤੋਂ ਵੱਡਾ ਫੁੱਟਪ੍ਰਿੰਟ ਹੈ ਕਿਸੇ ਵੀ ਇੰਡੀਅਨ ਰੇਡੀਓ ਸਟੇਸ਼ਨ ਦਾ। ਇਨਫੈਕਟ ਔਕਲੈਂਡ ਦੇ ਵਿੱਚ 88, ਹੈਮਿਲਟਨ 'ਚ 88.1, 16 ਸਾਲਾਂ ਤੋਂ ਰੇਡੀਓ ਸਪਾਈਸ ਤੁਹਾਡੀ ਸੇਵਾ ਦੇ ਵਿੱਚ, 17ਵਾਂ ਸਾਲ ਜਿਹੜਾ ਉਹ ਇਸ ਵੀਕਐਂਡ ਸੈਟਰਡੇ ਨੂੰ ਲੱਗਣ ਜਾ ਰਿਹਾ ਅਤੇ ਅਸੀਂ ਤੁਹਾਡੇ ਨਾਲ ਸੈਲੀਬ੍ਰੇਟ ਕਰ ਰਹੇ ਹਾਂ 10:30 ਤੋਂ ਲੈ ਕੇ 12 ਵਜੇ ਤੱਕ। ਸਰਬਲੀਨ ਰੇਡੀਓ ਸਪਾਈਸ ਦੇ ਉੱਤੇ ਤੁਹਾਡਾ ਸਵਾਗਤ ਹੈ ਜੀ, ਆਇਆਂ ਨੂੰ।
1: ਸਤਿ ਸ਼੍ਰੀ ਅਕਾਲ ਨਵਤੇਜ ਭਾਅ ਜੀ, ਥੈਂਕਸ ਫੋਰ ਇਨਵਾਈਟਿੰਗ ਟੂਡੇ ਅਗੇਨ। ਕੀ ਹਾਲ ਚਾਲ ਹੈ ਜੀ?
0: ਬਹੁਤ ਵਧੀਆ। ਐਂਡ ਸਰਬਲੀਨ, ਮੈਨੂੰ ਪਤਾ ਜਦੋਂ ਵੀ ਤੁਸੀਂ ਤੁਹਾਡੀ ਟੀਮ ਦੇ ਮੈਂਬਰ ਆਉਂਦੇ ਆ ਕੁਛ ਨਾ ਕੁਛ ਡੈਫੀਨੇਟਲੀ ਇੰਪੋਰਟੈਂਟ,
1: ਹਾਂਜੀ,
0: ਟਾਈਮਲੀ ਜ਼ਰੂਰ ਲੈ ਕੇ ਆਉਂਦੇ ਆ
1: ਜੀ।
0: ਅਤੇ ਮੈਨੂੰ ਇਸ ਦੇ ਵਿੱਚ ਖੁਸ਼ੀ ਇਸ ਦੇ ਪੱਖੋਂ ਦੇ ਕਿ ਐਜ਼ ਬੀਂਗ ਅ ਯੰਗ ਔਂਟਰਪਨਿਓਰ ਤੁਹਾਡੀ ਸਾਰੀ ਟੀਮ ਜਿਹੜੀ ਆ ਉਹ ਸਾਡੇ ਨਾਲ ਰੇਡੀਓ ਸਪਾਈਸ ਦੇ ਹੋ ਕੇ ਹੁਣ ਤੱਕ ਬਾ ਕਮਾਲ ਫਾਈਨੈਂਸ਼ੀਅਲ ਸੋਲਿਊਸ਼ਨਸ ਜਿਹੜੀਆਂ ਆ ਉਹ ਦੇ ਸਕੀ ਆ। ਇਹਦੇ ਵਿੱਚ ਭਾਵੇਂ ਤੁਸੀਂ ਮਾਊਂਟ ਈਡਨ ਦੇ ਵਿੱਚ ਬੈਠੇ ਹਾਂ ਲੇਕਿਨ ਤੁਹਾਡਾ ਜਿਹੜਾ ਸਕੋਪ ਹੈ ਉਹ ਸਾਰੇ ਪਾਸੇ ਆ
1: ਜੀ।
0: ਅਤੇ ਇੱਕ ਇੰਪੋਰਟੈਂਟ ਸਰਵਿਸ ਲਾਈਨ ਦੇ ਵਿੱਚ ਮੈਂ ਦੇਖਿਆ ਕਿ ਆਪਾਂ ਸਾਰੇ ਚਾਹੁੰਦੇ ਕਿ ਇਹਨਾਂ ਮੁਲਕਾਂ 'ਚ ਆ ਕੇ ਸਮਾਰਟ ਲਾਈਫ ਜੀਏ
1: ਜੀ।
0: ਸੋ ਇਸ ਦੇ ਵਿੱਚ ਸਮਾਰਟ ਡਿਸੀਜਨ ਬਣਾਉਣੇ ਬਹੁਤ ਜ਼ਰੂਰੀ ਆ।
1: ਵੈਰੀ ਟਰੂ,
0: ਯੈਸ। ਅਤੇ ਉਸ ਦੇ ਵਿੱਚ ਇੱਕ ਸਮਾਰਟ ਪਾਰਟਨਰ ਦਾ, ਐਡਵਾਈਜ਼ਰ ਦਾ ਹੋਣਾ ਉਹ ਤੋਂ ਵੀ ਜ਼ਿਆਦਾ ਜ਼ਰੂਰੀ ਆ।
1: ਬਿਲਕੁਲ ਭਾਜੀ, ਇਟਸ ਅ ਵੈਰੀ ਰਾਈਟ ਥਿੰਗ ਜਿਹੜੀ ਤੁਸੀਂ ਪਿੱਕ ਕੀਤੀ ਹੈ
0: ਜੀ,
1: ਕਿ ਜਦੋਂ ਵੀ ਓਬਵੀਅਸਲੀ ਐਵਰੀਵਨ ਆਪਾਂ ਇੱਥੇ ਆਏ ਹਾਂ, ਆਲ ਆਰ ਇਮੀਗ੍ਰੈਂਟਸ, ਹੈ ਨਾ
0: ਜੀ,
1: ਸੋ ਵੀ ਮੇਕਿੰਗ ਮਨੀ, ਬਟ ਅਸੀਂ ਚਾਹੁੰਦੇ ਹਾਂ ਕਿ ਜੋ ਅਸੀਂ ਅੱਜ ਤੱਕ ਬਣਾਇਆ
0: ਜੀ
1: ਇਟ ਵਿਲ ਬੀ ਸਿਕਿਓਰਡ, ਕਿ ਇਹੋ ਜਿਹੀ ਕੋਈ ਇਹੋ ਜਿਹੀ ਸਿਚੁਏਸ਼ਨ ਆਏ ਕਿ ਮੇਰੇ ਅਕਾਊਂਟ ਵਿੱਚ ਅਗਰ ਕੋਈ ਸੇਵਿੰਗਸ ਪਈਆਂ, ਇਟ ਸ਼ੁੱਡ ਗੋ ਸਮਵੇਅਰ ਔਨ ਮੈਡੀਕਲ ਐਕਸਪੈਂਸਿਸ, ਸਮਥਿੰਗ ਐਮਰਜੈਂਸੀ ਕਾਇੰਡ ਆਫ ਸਟੱਫ। ਅਤੇ ਆਹ ਜਿਹੜੀ ਚੀਜ਼ ਲਈ ਤੁਹਾਨੂੰ ਐਡਵਾਈਸ, ਓਬਵੀਅਸਲੀ ਜੋ ਤੁਸੀਂ ਕਹਿ ਕਿ ਯੂ ਨੀਡ ਅ ਵੈਰੀ ਰਾਈਟ ਐਡਵਾਈਜ਼ਰ
0: ਜੀ,
1: ਜਿਹੜਾ ਤੁਹਾਨੂੰ ਪੂਰਾ ਗਾਈਡ ਕਰੇ ਕਿ ਦਿਸ ਇਜ਼ ਯੋਰ ਪਾਸਟ, ਦਿਸ ਇਜ਼ ਯੋਰ ਪ੍ਰੈਜ਼ੈਂਟ ਐਂਡ ਦਿਸ ਵਿਲ ਬੀ ਯੋਰ ਫਿਊਚਰ।
0: ਬਿਲਕੁਲ ਬਿਲਕੁਲ। ਐਂਡ ਦੇਖੋ, ਆਈ ਮੀਨ ਤੁਸੀਂ ਜੋਸ਼ੀ ਤਾਂ ਹੈ ਨਹੀਂ ਲੇਕਿਨ, ਬਟ ਯੂ ਕੈਨ ਅਸਿਸਟ ਔਨ ਦ ਮੋਸਟ ਇੰਪੋਰਟੈਂਟ ਕੁਐਸਚਨਸ ਜਿਹੜੇ ਆਮ ਤੌਰ ਦੇ ਉੱਤੇ ਸਭ ਨੂੰ ਕਈ ਵਾਰ ਇੱਦਾਂ ਹੁੰਦਾ ਕਿ ਆਪਾਂ ਉਹਨਾਂ ਨੂੰ ਲਾਈਟਲੀ ਲੈ ਲੈਂਦੇ ਹਾਂ, ਲੇਕਿਨ ਹੁੰਦੇ ਬਹੁਤ ਇੰਪੋਰਟੈਂਟ ਆ। ਅਤੇ ਤੁਹਾਨੂੰ ਪਤਾ ਉਦੋਂ ਬਾਅਦ 'ਚ ਲੱਗਦਾ ਜਦੋਂ ਹਰਜਾਨਾ ਭਰ ਰਹੇ ਹੁੰਦੇ ਆ।
1: ਹਾਂਜੀ,
0: ਇੰਸ਼ੋਰੈਂਸ ਇੱਕ ਐਸਾ ਫੀਲਡ ਆ,
1: ਬਿਲਕੁਲ
0: ਸਟਰੋਂਗਲੀ ਫੀਲ ਕਿ ਇਸ ਦੇ ਉੱਤੇ ਜਿੰਨੀ ਵੱਧ ਐਜੂਕੇਸ਼ਨ ਆ ਉਹ ਜਿਹੜੀ ਆ ਉਹ ਜ਼ਰੂਰੀ ਆ। ਅੱਛਾ ਦੇਖੋ, ਇੰਸ਼ੋਰੈਂਸ ਕਰਾਉਂਦਿਆਂ ਸਾਡੀ ਬਹੁਤ ਵਾਰ ਹੁੰਦਾ ਕਿ ਬੰਦਾ ਖਰਚੇ ਤੋਂ ਡਰਦਾ, ਫਿਰ ਸਾਰੀ ਉਮਰ ਦੀ ਕਮਿਟਮੈਂਟ ਨੂੰ ਮੋਰਗੇਜ ਵਾਲੇ ਵਾਂਗੂ ਕਿ ਹਾਏ ਇੰਡੀਆ ਦੇ ਵਿੱਚ ਤਾਂ ਇੱਦਾਂ ਹੁੰਦਾ ਨਹੀਂ ਸੀ, ਅਸੀਂ ਇੰਸ਼ੋਰੈਂਸ ਨਹੀਂ ਦਿਆ ਕਰਦੇ ਸੀ, ਇੱਥੇ ਆ ਕੇ ਸਾਨੂੰ ਇੰਨਾ ਪੇ ਕਰਨਾ ਪੈ ਰਿਹਾ। ਪਰ ਮੈਂ ਸੁਣਿਆ ਕਿ ਇੰਸ਼ੋਰੈਂਸ ਇਸ ਤਰ੍ਹਾਂ ਦੀ ਵੀ ਜਿੱਥੇ ਕਿ ਤੁਸੀਂ ਥੋੜ੍ਹੇ ਸਮੇਂ ਲਈ ਪੇ ਕਰਦੇ ਆ ਐਂਡ ਦੈਨ ਦ ਇੰਸ਼ੋਰੈਂਸ ਲੁੱਕਸ ਆਫਟਰ ਯੂ ਆਫਟਰ ਦੈਟ ਸੋ ਇੱਦਾਂ ਦੀ ਹੈ ਵਾਕਿਆ
1: ਬਿਲਕੁਲ ਭਾਜੀ ਸੋ ਇਨ ਮਾਈ ਹੋਲ ਕਰੀਅਰ
0: ਜੀ ਇੰਨੇ
1: ਸਾਲਾਂ ਤੋਂ ਆਪਾਂ ਇੰਸ਼ੋਰੈਂਸ ਕਰ ਰਹੇ ਹਾਂ
0: ਜੀ
1: 10-12 ਸਾਲਾਂ ਤੋਂ ਇੱਕ ਕੁਐਸਚਨ ਮੈਨੂੰ ਹਮੇਸ਼ਾ ਪੁੱਛਿਆ ਜਾਂਦਾ ਸੀ ਕਿ ਇੰਡੀਆ ਦੇ ਵਿੱਚ ਆਪਣੀ LIC ਇੰਸ਼ੋਰੈਂਸ ਹੁੰਦੀ ਹੈ ਅਤੇ ਬੇਸਿਕਲੀ ਜਿਹੜੇ ਦਰਸ਼ਕਾਂ ਨੂੰ ਮੋਸਟਲੀ ਸਾਰੇ ਲੋਕਾਂ ਨੂੰ ਪਤਾ ਹੋਏਗਾ LIC ਇੰਸ਼ੋਰੈਂਸ ਕੀ ਹੁੰਦਾ ਕਿ ਤੁਸੀਂ ਸਰਟਨ ਟਾਈਮ ਤੱਕ ਪੇ ਕਰੋ 10-20 ਸਾਲ ਤੱਕ ਦੈਨ ਯੂ ਗੈਟ ਅ ਲੰਬ ਸਮ ਅਮਾਊਂਟ ਐਟ ਦ ਐਂਡ ਆਫ ਯੋਰ ਪੋਲਿਸੀ ਠੀਕ ਹੈ ਜੀ ਤੁਹਾਨੂੰ ਇੱਕ ਅਮਾਊਂਟ ਆ ਜਾਏਗੀ ਅਤੇ ਮੈਨੂੰ ਸਾਰੇ ਲੋਕ ਇਹ ਪੁੱਛਦੇ ਸੀ ਕਿ ਨਿਊਜ਼ੀਲੈਂਡ ਵਿੱਚ ਇਹੋ ਜਿਹੀ ਕੋਈ ਇੰਸ਼ੋਰੈਂਸ ਹੈ ਕਿ ਆਪਾਂ 10-20 ਸਾਲ ਪੇ ਕਰੀਏ ਅਤੇ ਸਾਨੂੰ ਕੋਈ ਕੈਸ਼ਬੈਕ ਆਏ ਬਟ ਅਨਫੋਰਚੁਨੇਟਲੀ ਕੈਸ਼ਬੈਕ ਵਾਲੀ ਚੀਜ਼ ਨਹੀਂ ਹੈਗੀ ਬਟ ਉਸ ਤੋਂ ਵੀ ਵਧੀਆ ਕੰਪਨੀ ਨੇ ਇੱਕ ਪ੍ਰੋਡਕਟ ਕੱਢਿਆ ਜਿਹਦੇ ਵਿੱਚ ਤੁਸੀਂ 10-15-20 ਸਾਲ ਲਈ ਪੇ ਕਰੋ ਠੀਕ ਹੈ ਤੁਹਾਡਾ ਜਿਹੜਾ ਕਵਰ ਹੈਗਾ ਉਹ ਸਟਿਲ ਐਗਜ਼ਿਸਟ ਕਰੇਗਾ ਫੋਰ ਯੋਰ ਲਾਈਫ ਟਾਈਮ ਠੀਕ ਹੈ
0: ਇੱਕ ਵਾਰੀ ਫਿਰ ਦੁਬਾਰਾ ਰਿਪੀਟ ਕਰੀਏ ਉਹ ਮੈਨੂੰ
1: ਤੁਸੀਂ 10-15-20 ਸਾਲ ਲਈ ਜੋ ਅਸੀਂ ਟਰਮ ਚੂਜ਼ ਕਰਾਂਗੇ
0: ਜੀ
1: ਇੱਕ ਤੁਹਾਡਾ ਪ੍ਰੀਮੀਅਮ ਆਏਗਾ
0: ਜੀ
1: ਲੈਟਸ ਸੇ ਤੁਸੀਂ ਮਹੀਨੇ ਦਾ $200 $300 ਵਟ ਐਵਰ ਯੂ ਪੇਇੰਗ ਹੈ ਨਾ ਤੁਸੀਂ ਉਨਾ ਪੇ ਕਰਨਾ ਜਦੋਂ ਤੁਹਾਡੀ ਉਹ ਏਜ ਤੇ ਤੁਸੀਂ ਪਹੁੰਚ ਗਏ ਲੈਟਸ ਸੇ ਤੁਸੀਂ 65 ਇਅਰਸ ਤੱਕ ਤੁਸੀਂ ਪੇ ਕੀਤਾ ਠੀਕ ਹੈ ਇੰਸ਼ੋਰੈਂਸ ਜਿਹੜੀ ਹੈਗੀ ਹੈ ਮੋਸਟਲੀ ਐਕਸਪੈਂਸਿਵ ਹੁੰਦੀ ਹੈ 65-70 ਤੋਂ ਬਾਅਦ ਆ
0: ਜੀ ਜੀ ਜੀ ਜੀ
1: ਸਾਰਿਆਂ ਨੂੰ ਇਹ ਚੀਜ਼
0: ਬਿਲਕੁਲ ਬਿਲਕੁਲ
1: ਜੇ ਤੁਹਾਨੂੰ ਮੈਂ ਕਹਾਂਗੀ ਇਹੋ ਜਿਹੀ ਇੰਸ਼ੋਰੈਂਸ ਹੈ ਜਿਹੜੀ 65-70 ਤੱਕ ਤੁਸੀਂ ਪੇ ਕੀਤਾ ਜਾਂ ਉਸ ਤੋਂ ਘੱਟ ਦੈਨ ਯੂ ਡੋਂਟ ਹੈਵ ਟੂ ਵਰੀ ਅਬਾਊਟ ਦ ਪੇਮੈਂਟਸ ਤੁਹਾਡੀ ਪੋਲਿਸੀ ਇਜ਼ ਸਟਿਲ ਦੇਅਰ ਅਗਰ ਕੱਲ੍ਹ ਨੂੰ ਕੁਛ ਹੁੰਦਾ ਯੂ ਵਿਲ ਸਟਿਲ ਗੈਟ ਦ ਮਨੀ ਤੁਹਾਨੂੰ ਪੈਸੇ ਆਉਣਗੇ ਅਕਾਊਂਟ ਵਿੱਚ ਬਟ ਜਿਹੜਾ ਪ੍ਰੀਮੀਅਮ ਤੁਸੀਂ ਐਵਰੀ ਮੰਥ ਪੇ ਕਰ ਰਹੇ ਸੀਗੇ ਦੈਟ ਵਿਲ ਬੀ ਸਟੋਪਡ
0: ਵੈਰੀ ਇੰਟਰਸਟਿੰਗ ਅਤੇ ਅੱਛਾ ਮੈਨੂੰ ਦੱਸੋ ਕਿ ਇੱਕ ਸਵਾਲ ਸੈਚੁਲੀ ਦਿਮਾਗ 'ਚ ਆ ਜਾਂਦਾ ਕਿ ਇੱਦਾਂ ਨਾ ਹੋਵੇ ਕਿ ਤੁਸੀਂ ਲਾਕੀ ਤੋੜਦੇ ਹੋ ਇੰਨਾ ਜ਼ਿਆਦਾ ਤੁਸੀਂ ਕਹੋ ਕਿ ਵੀ ਹੁਣ ਇੱਦਾਂ ਆ ਕਿ ਮੈਂ ਪਿਛਲੇ 10 ਸਾਲਾਂ ਦਾ ਵੀ ਹੁਣ ਹੀ ਸਾਰਾ ਵਸੂਲ ਲੈਣਾ ਸੋ ਇਹ ਕੰਸਰਨ ਆਉਂਦਾ ਇਸ ਨੂੰ ਇਸ ਦੇ ਬਾਰੇ ਤੁਸੀਂ ਥੋੜ੍ਹੀ ਇਨਫੋਰਮੇਸ਼ਨ ਦਿਓਗੇ
1: ਬਿਲਕੁਲ ਭਾਜੀ ਸੋ ਅਗੇਨ ਇਹ ਕੁਐਸਚਨ ਬੜੇ ਲੋਕਾਂ ਨੇ ਮੈਨੂੰ ਪੁੱਛਿਆ ਅਸੀਂ ਕੀਤੀ ਆ ਵੀ ਇੰਸ਼ੋਰੈਂਸ ਅਤੇ
0: ਹਾਂਜੀ
1: ਸਭ ਤੋਂ ਪਹਿਲੀ ਚੀਜ਼ ਹੈ ਕਿ ਓਬਵੀਅਸਲੀ ਜਦੋਂ ਮੈਂ ਤੁਹਾਨੂੰ ਇੱਕ ਗ੍ਰਾਫ ਦਿਖਾਵਾਂਗਾ ਵੈਨ ਵੀ ਸੈਟ ਫੋਰ ਅ ਮੀਟਿੰਗ
0: ਜੀ
1: ਤੁਹਾਨੂੰ ਮੈਂ ਦਿਖਾਵਾਂਗਾ ਕਿ ਅਗਰ ਤੁਸੀਂ ਨੋਰਮਲ ਇੰਸ਼ੋਰੈਂਸ ਜਿਹੜੀ ਹੁੰਦੀ ਹੈ ਜਿਹੜੇ ਆਪਾਂ ਹਰ ਸਾਲ ਪੇ ਕਰ ਰਹੇ ਹਾਂ ਠੀਕ ਹੈ ਇਵੈਂਚੁਅਲੀ ਇਟਸ ਗ੍ਰੈਜੂਅਲੀ ਉਹ ਵੱਧ ਰਿਹਾ
0: ਜੀ
1: ਵੈਨ ਆਈ ਸ਼ੋ ਯੂ ਦ ਕੰਪੈਰੀਜ਼ਨ ਠੀਕ ਹੈ ਯੂ ਵਿਲ ਸੇਵ ਅ ਲੋਟ ਆਫ ਮਨੀ ਲੋਂਗ ਰਨ ਵਿੱਚ ਅਤੇ ਓਬਵੀਅਸਲੀ ਅਗਰ ਤੁਸੀਂ ਨੰਬਰਸ ਨਾਲ ਆਪਾਂ ਪੂਰਾ ਕੈਲਕੂਲੇਸ਼ਨ
0: ਕਰੀਏ
1: ਇਹ ਆਪਸ਼ਨ ਉਹਨਾਂ ਲਈ ਬੈਸਟ ਹੈਗੀ ਹੈ ਕਿ ਅਗਰ ਤੁਹਾਡਾ ਗੋਲ ਹੈਗਾ ਕਿ ਆਫਟਰ ਰਿਟਾਇਰਮੈਂਟ ਮੈਨੂੰ ਨਹੀਂ ਪਤਾ ਮੇਰੇ ਐਕਸਪੈਂਸਿਸ ਕਿੱਥੇ ਜਾਣਗੇ ਅਤੇ ਮੈਂ ਇੰਸ਼ੋਰੈਂਸ ਲਈ ਪੇ ਨਹੀਂ ਕਰਨਾ ਚਾਹੁੰਦਾ
0: ਜੀ
1: ਠੀਕ ਹੈ ਸੋ ਦਿਸ ਆਪਸ਼ਨ ਇਜ਼ ਦਾ ਵੈਰੀ ਰਾਈਟ ਆਪਸ਼ਨ ਫੋਰ ਦੈਮ
0: ਬੜਾ ਆਈ ਥਿੰਕ ਮੈਂ ਅੱਜ ਤੱਕ ਇੰਟਰਵਿਊ ਕਰਦਿਆਂ ਕਿਸੇ ਨੇ ਇਹ ਜਿਹੜਾ ਸੈਟਅਪ ਆ
1: ਜੀ
0: ਕਦੀ ਵੀ ਮੈਂਸ਼ਨ ਨਹੀਂ ਕੀਤਾ ਥੈਂਕ ਯੂ ਸਬਲਿੰਗ ਕਿ ਆਈ ਥਿੰਕ ਇਸ ਤੋਂ ਬਹੁਤ ਲੋਕ ਜਿਹੜੇ ਨੈਚੁਰਲੀ ਇੰਸਪਾਇਰ ਜਿਹੜੇ ਹੋਏ ਹੋਣਗੇ ਇਸ ਸਾਰੇ ਇਨਫੋਰਮੇਸ਼ਨ ਜਸਟ ਟੂ ਬਿਗਿਨ ਵਿਦ ਅਤੇ ਸਾਰਿਆਂ ਨੂੰ ਦੱਸ ਦਈਏ ਕਿ ਇਸ ਇੰਟਰਵਿਊ ਦੇ ਬਾਅਦ ਤੁਸੀਂ 0226987837 ਦੇ ਉੱਤੇ ਕੋਂਟੈਕਟ ਡਾਇਰੈਕਟਲੀ ਕਰ ਸਕਦੇ ਹੋ ਅਤੇ ਸਾਬਲੀਨ ਐਂਡ ਦ ਟੀਮ ਜਿਹੜੇ ਆ ਦੇ ਬੀ ਮੋਰ ਦੈਨ ਹੈਪੀ ਕਿ ਉਹ ਤੁਹਾਡੀ ਇਸ ਦੇ ਵਿੱਚ ਹੈਲਪ ਕਰ ਸਕ ਅੱਛਾ ਸਾਬਲੀਨ ਇੱਕ ਹੋਰ ਇੰਪੋਰਟੈਂਟ ਐਸਪੈਕਟ ਹੈ ਆਪਾਂ ਮਿਹਨਤ ਕਰਦੇ ਹਾਂ ਸਾਰੇ ਮਿਹਨਤ ਕਰਕੇ ਅਸੀਂ ਚਾਹੁੰਦੇ ਹਾਂ ਕਿ ਜਿਨ੍ਹਾਂ ਨੇ ਸਾਡੇ ਇਸ ਜਰਨੀ ਦੇ ਵਿੱਚ ਸਭ ਤੋਂ ਵੱਧ ਸਾਡੀ ਸਪੋਰਟ ਕੀਤੀ ਆ ਸਾਡੇ ਮਾਂ ਬਾਪ ਜਿਨ੍ਹਾਂ ਨੇ ਸਾਨੂੰ ਇੱਥੇ ਤੱਕ ਕਾਬਲ ਬਣਾਇਆ ਅਸੀਂ ਉਹਨਾਂ ਨੂੰ ਇੱਥੇ ਸੱਦੀਏ ਆਪਾਂ ਸੱਦਦੇ ਹਾਂ ਹੁਣ ਕਹਿ ਲਓ ਕਿ ਦਰਵਾਜ਼ੇ ਇੰਨੇ ਉੱਚੇ ਕਰ ਦਿੱਤੇ ਇਮੀਗ੍ਰੇਸ਼ਨ ਨੇ
1: ਬਿਲਕੁਲ
0: ਹਾਂਜੀ ਕਿ ਉੱਥੇ ਤੀਕਰ ਅੰਦਰ ਆਉਂਦਿਆਂ ਆਉਂਦਿਆਂ ਲੱਕ ਟੁੱਟ ਜਾਂਦਾ ਬੰਦੇ ਦਾ ਅਭੀ ਸਟ੍ਰੇਟ ਅਪ ਦਿਓ ਅਤੇ ਇਹ ਸਾਰੇ ਨੂੰ ਲੈ ਕੇ ਨੈਚੁਰਲੀ ਉਹਨਾਂ ਦਾ ਇੰਸ਼ੋਰੈਂਸ ਕੋਸਟ ਸਭ ਤੋਂ ਵੱਧ ਜਿਹੜਾ ਕੋਸਟਲੀ ਉਹ ਨਿਬੜਦਾ
1: ਜੀ
0: ਨੋ ਟੂ ਵੇਜ਼ ਅਬਾਊਟ ਇਟ
1: ਬਿਲਕੁਲ ਦੇਖੋ ਹਾਂਜੀ
0: ਜੀ ਅਤੇ ਉਹ ਜਦੋਂ ਫਿਰ ਤੁਸੀਂ ਇੱਥੇ ਆ ਜਾਂਦੇ ਹਾਂ ਅਤੇ ਆਮ ਤੌਰ 'ਤੇ ਤੁਸੀਂ ਚਾਹੁੰਦੇ ਹਾਂ ਕਿ ਹੁਣ ਉਹਨੂੰ ਮੇਨਟੇਨ ਰੱਖਿਆ ਜਾਵੇ ਇਟਸ ਵੈਰੀ ਇੰਪੋਰਟੈਂਟ
1: ਅਤੇ
0: ਮੇਨਟੇਨ ਵੀ ਇਸ ਪੱਖੋਂ ਕਿ ਉਸ ਨੂੰ ਤੁਸੀਂ ਨਿਊਜ਼ੀਲੈਂਡ ਦੇ ਸਿਸਟਮ 'ਚ ਲੈ ਆਓ
1: ਜੀ
0: ਆਪਣੇ ਜਿਹੜੇ ਐਗਜ਼ਿਸਟਿੰਗ ਤੁਹਾਡੇ ਸਿਸਟਮ ਪੈਕੇਜਿਸ ਆ ਉਹਦੇ ਨਾਲ ਹੋ ਜਾਓ ਇਸ ਤਰ੍ਹਾਂ ਹੋ ਸਕਦਾ
1: ਬਿਲਕੁਲ ਭਾਅ ਜੀ ਡੈਫੀਨੇਟਲੀ ਜਿੱਦਾਂ ਮੋਸਟਲੀ ਲੋਕ ਅਵੇਅਰ ਨੇ ਕਿ ਇੱਕ ਨਵੀਂ ਇੱਕ ਵੀਜ਼ਾ ਕੱਢਿਆ ਸੀਗਾ ਇਮੀਗ੍ਰੇਸ਼ਨ ਨੇ ਪੇਰੈਂਟਸ ਬੂਸਟ ਅਤੇ ਉਹਦੇ ਵਿੱਚ ਬੈਸਟ ਪਾਰਟ ਇਹ ਹੈ ਕਿ ਉਸ ਤੋਂ ਪਹਿਲਾਂ ਜਿਹੜਾ ਵਿਜ਼ਿਟਰ ਵੀਜ਼ਾ ਦਾ ਇੰਸ਼ੋਰ ਉਹ ਹੁੰਦਾ ਸੀਗਾ ਵੀਜ਼ਾ ਲੱਗਦਾ ਸੀਗਾ ਸੋ ਪੇਰੈਂਟਸ 6 ਮਹੀਨੇ 3 ਮਹੀਨੇ 1 ਸਾਲ ਮੈਕਸੀਮਮ ਤੱਕ ਆ ਸਕਦੇ ਸੀਗੇ ਨਾ ਉਹ ਜਿਹੜਾ ਪੇਰੈਂਟਸ ਬੂਸਟ ਹੈ ਤੁਹਾਡੇ ਪੇਰੈਂਟਸ ਦਾ 5 ਤੋਂ 10 ਸਾਲ ਦਾ ਵੀਜ਼ਾ ਲੱਗਦਾ ਸਮਥਿੰਗ ਲਾਈਕ ਦੈਟ, ਉਹਦੇ ਵਿੱਚ ਕੀ ਹੈ ਕਿ ਇਮੀਗ੍ਰੇਸ਼ਨ ਦੀ ਵੀ ਕੋਈ ਗਾਈਡਲਾਈਨਸ ਹੈਗੀ ਹੈ, ਚੈੱਕਲਿਸਟ ਹੈਗੀ ਹੈ ਕਿ ਤੁਸੀਂ ਉਹ ਸਾਰੇ ਬੋਕਸਿਸ ਟਿੱਕ ਕਰ ਰਹੇ ਹੋ। ਸਭ ਤੋਂ ਪਹਿਲੀ ਚੀਜ਼ ਹੈਗੀ ਹੈ ਇੰਸ਼ੋਰੈਂਸ
0: ਜੀ,
1: ਠੀਕ ਹੈ। ਅਤੇ ਬੜੇ ਲੋਕ ਕੀ ਆਪਣੇ ਆਪ ਨੂੰ ਇਸ ਵੀਜ਼ਾ ਲਈ ਰੋਕ ਰਹੇ ਹੈ ਜਸਟ ਬਿਕੋਜ਼ ਆਫ ਦਾ ਇੰਸ਼ੋਰੈਂਸ,
0: ਕਿਉਂਕਿ ਕੋਸਟ ਬਹੁਤ ਹਾਈ ਹੈ,
1: ਕੋਸਟ ਬਹੁਤ ਹਾਈ ਹੈ
0: ਜੀ ਜੀ,
1: ਠੀਕ ਹੈ। ਅਤੇ ਆਈ ਵੁੱਡ ਸੁਜੈਸਟ ਕਿ ਆਪਾਂ ਪਾਸਟ ਵਿੱਚ ਘੱਟੋ ਘੱਟ 25 ਤੋਂ 30 ਇੰਸ਼ੋਰੈਂਸਿਸ ਕੀਤੀਆਂ ਫੋਰ ਪੇਰੈਂਟਸ ਬੂਸਟ ਰੀਸੈਂਟਲੀ। ਉਹਦੇ ਵਿੱਚ ਸਭ ਤੋਂ ਪਹਿਲਾ ਕੰਸਰਨ ਸਾਰਿਆਂ ਦਾ ਇਹੀ ਆਉਂਦਾ ਕਿ ਪ੍ਰਾਈਜ਼ਿੰਗ, ਠੀਕ ਹੈ। ਬਟ ਲੋਕ ਸਾਰਿਆਂ ਨੂੰ ਇਹ ਦੱਸ ਦਿੰਦਾ ਕਿ ਯੂ ਡੋਂਟ ਹੈਵ ਟੂ ਵਰੀ ਅਬਾਊਟ ਦਾ ਪ੍ਰਾਈਜ਼ਿੰਗਸ। ਜਿੰਨੀਆਂ ਵੀ ਕੰਪਨੀਜ਼ ਹੈਗੀਆਂ ਜਿਹੜੀ ਆਹ ਇੰਸ਼ੋਰੈਂਸ ਪ੍ਰੋਵਾਈਡ ਕਰ ਰਹੀਆਂ ਮਾਰਕੀਟ ਦੇ ਵਿੱਚ, ਵੀ ਡੀਲ ਵਿਦ ਈਚ ਵਨ ਆਫ ਦੈਮ, ਅਸੀਂ ਸਾਰਿਆਂ ਨਾਲ ਕੰਮ ਕਰਦੇ ਹਾਂ। ਵਿਲ ਮਾਰਕੀਟ ਫੋਰ ਯੂ, ਆਪਾਂ ਲੁੱਕ ਅਰਾਊਂਡ ਕਰਾਂਗੇ ਤੁਹਾਡੀ ਸਿਚੁਏਸ਼ਨ ਦੇ ਹਿਸਾਬ ਨਾਲ, ਪੇਰੈਂਟਸ ਦੀ ਏਜ ਦੇ ਹਿਸਾਬ ਨਾਲ, ਵਿਚ ਕੰਪਨੀ ਇਜ਼ ਸੂਟਿੰਗ ਅਸ ਵੈਲ, ਠੀਕ ਹੈ। ਅਤੇ ਓਬਵੀਅਸਲੀ ਇੱਦਾਂ ਨਹੀਂ ਹੈ ਕਿ ਮੇਰੇ ਕੋਲ ਇੱਕੋ ਆਪਸ਼ਨ ਹੈਗੀ ਅਤੇ ਆਈ ਵੁੱਡ ਸੇ ਓਕੇ $5,000 ਸਾਲ ਦਾ, $6,000 ਤੁਹਾਨੂੰ ਪੇ ਕਰਨਾ ਹੀ ਕਰਨਾ। ਵਿਲ ਲੁੱਕ ਅਰਾਊਂਡ, ਵਿਲ ਫਾਈਂਡ ਅ ਬੈਸਟ ਆਪਸ਼ਨ। ਅਤੇ ਮੈਂ ਉਹੀ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਅਗਰ ਤੁਹਾਡਾ ਪਲਾਨ ਹੈਗਾ ਪੇਰੈਂਟਸ ਨੂੰ ਬੁਲਾਉਣ ਦਾ, ਇਟਸ ਗੁੱਡ।
0: ਮੈਂ ਇੰਪੋਰਟੈਂਟ ਸਵਾਲ ਸਰ ਜੀ, ਸਬਲੀਨ ਸੌਰੀ ਆਮ ਇੰਟਰਪਟਿੰਗ ਯੂ,
1: ਹਾਂਜੀ।
0: ਇਹ ਬੈਟਰ ਰਹੇਗਾ ਕਿ ਜਦੋਂ ਤੁਸੀਂ ਮਨ ਬਣਾ ਲਿਆ ਕਿ ਮੈਂ ਪੇਰੈਂਟਸ ਨੂੰ ਲੈ ਕੇ ਆਉਣਾ, ਕਿ ਉਦੋਂ ਤੁਹਾਡੇ ਨਾਲ ਡਿਸਕਸ਼ਨ ਕਰਨ ਇਸ ਪੱਖੋਂ ਕਿ ਅਸੀਂ ਬੁਲਾਉਣ ਲੱਗੇ ਹਾਂ, ਆਪਣੇ ਕਿਸ ਤਰ੍ਹਾਂ ਦਾ ਕਵਰ ਅਸੀਂ ਇੱਥੋਂ ਇਨੀਸ਼ੀਏਟ ਕਰਦੇ ਤੁਰੀਏ, ਜਾਂ ਰਾਦਰ ਦੈਨ ਕਿ ਜਦੋਂ ਉਹ ਉਹਨਾਂ ਦਾ ਵੀਜ਼ਾ ਲੱਗ ਗਿਆ ਉਹ ਆ ਗਿਆ ਉਦੋਂ ਤੁਹਾਡੇ ਨਾਲ ਕਨਵਰਸੇਸ਼ਨ ਇਹ ਸ਼ੁਰੂ ਕਰਨ, ਵਟਸ ਦਾ ਬੈਸਟ ਟਾਈਮ?
1: ਦੇਖੋ ਭਾਅ ਜੀ, ਮੈਨੂੰ ਮਿਕਸਡ ਰਿਸਪੋਂਸ ਆ ਰਿਹਾ। ਕਈ ਲੋਕ ਵੀਜ਼ਾ ਪਾਉਣ ਤੋਂ ਪਹਿਲਾਂ ਮੇਰੇ ਤੋਂ ਇੰਸ਼ੋਰੈਂਸ ਦਾ ਕੋਟ ਲੈ ਰਹੇ ਆ, ਕਈ ਲੋਕ ਮੈਨੂੰ ਓਬਵੀਅਸਲੀ ਦੇ ਅਪਰੋਚਿੰਗ ਮੀ ਵਾਂਸ ਉਹਨਾਂ ਦਾ ਪ੍ਰਿੰਸੀਪਲ ਅਪਰੂਵਲ ਆ ਜਾਂਦਾ
0: ਜੀ,
1: ਠੀਕ ਹੈ। ਸੋ ਮੈਂ ਸਾਰਿਆਂ ਨੂੰ ਸੁਜੈਸਟ ਕਰਾਂਗਾ, ਬਿਕੋਜ਼ ਇਹ ਜਿਹੜੀ ਪੇਰੈਂਟਸ ਪੂਸ ਦੀ ਇੰਸ਼ੋਰੈਂਸ ਹੈ, ਦਿਸ ਇਜ਼ ਸਮਥਿੰਗ ਯੂ ਕੈਨੋਟ ਸਕਿਪ
0: ਜੀ,
1: ਤੁਹਾਨੂੰ ਲੈਣੀ ਹੀ ਲੈਣੀ ਹੈ, ਠੀਕ ਹੈ। ਸੋ ਆਈ ਵੁੱਡ ਸੁਜੈਸਟ ਕਿ ਅਗਰ ਤੁਸੀਂ ਇੰਨਾ ਐਕਸਪੈਂਸ ਕਰ ਰਹੇ ਹੋ ਬਾਕੀ ਚੀਜ਼ਾਂ 'ਤੇ, ਕਿਉਂਕਿ ਤੁਸੀਂ ਇਮੀਗ੍ਰੇਸ਼ਨ ਕੋਸਟ ਵੀ ਪੇ ਕਰ ਰਹੇ ਹੋ ਐਂਡ ਆਲ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਗਰ ਤੁਹਾਡੇ ਪੇਰੈਂਟਸ ਆ ਰਹੇ ਹੈ ਤਾਂ ਉਹਨਾਂ ਦੀ ਇੰਸ਼ੋਰੈਂਸ ਦੀ ਕੋਸਟ ਕਿੰਨੀ ਹੈਗੀ ਹੈ
0: ਜੀ ਜੀ।
1: ਅਤੇ ਅਗਰ ਕਿਸੇ ਨੂੰ ਕਿਊਰੀਓਸਿਟੀ ਹੈ ਕਿ ਅਗਰ ਮੈਂ ਪੇਰੈਂਟਸ ਨੂੰ ਬੁਲਾਉਣਾ ਚਾਹੁੰਦਾ, ਹਾਲੇ ਤੁਸੀਂ ਕੋਈ ਪਲੈਨਿੰਗ ਨਹੀਂ ਕੀਤੀ, ਗਿਵ ਅਸ ਅ ਕਾਲ, ਤੁਸੀਂ ਹੁਣੇ ਕਾਲ ਕਰ ਸਕਦੇ ਹੋ, ਫਰੀ ਆਫ ਕੋਸਟ, ਵੀ ਡੋਂਟ ਚਾਰਜ ਐਨੀਥਿੰਗ, ਕੋਟ ਇਜ਼ ਟੋਟਲੀ ਫਰੀ, ਠੀਕ ਹੈ। ਤੁਸੀਂ ਕੋਟ ਲਓ, ਅਗਰ ਤੁਹਾਨੂੰ ਲੱਗਦਾ ਕਿ ਸਾਰੇ ਨੰਬਰਸ ਤੁਹਾਡੇ ਬਜਟ 'ਚ ਆ ਰਹੇ ਹੈ, ਤਾਂ ਗੋ ਫੋਰ ਦਾ ਵੀਜ਼ਾ।
0: ਵੈਰੀ ਵੈਰੀ ਇੰਪੋਰਟੈਂਟ। ਅਤੇ ਸਭ ਤੋਂ ਇਹ ਸਾਰੇ ਪ੍ਰੋਸੈਸ ਦੇ ਵਿੱਚ ਤੁਹਾਨੂੰ ਕੀ ਮਿਲਦਾ? ਪੀਸ ਆਫ ਮਾਈਂਡ
1: ਜੀ,
0: ਐਂਡ ਪੀਸ ਆਫ ਮਾਈਂਡ ਫੋਰ ਦਾ ਲਵਡ ਵਨਸ
1: ਜੀ,
0: ਜਿਹੜੇ ਤੁਹਾਡੇ ਸਭ ਤੋਂ ਲਾਗੇ ਆ।
1: ਬਿਲਕੁਲ ਭਾਅ ਜੀ,
0: ਇਨ ਇਨ ਦਿਸ ਜਰਨੀ ਮੋਸਟ ਆਫ ਟਾਈਮ, ਬਾਕੀ ਵੀ ਫੈਮਿਲੀ ਇੰਪੋਰਟੈਂਟ, ਬਟ ਆਈ ਮੀਨ ਯੂ ਨੋ ਤੁਹਾਡੀ ਡਿਊ ਡਿਊਟੀ ਹੋਰ ਵੱਧ ਜਾਂਦੀ, ਬਿਕੋਜ਼ ਤੁਸੀਂ ਉਹਨਾਂ ਨੂੰ ਆਪਣੀ ਇਨਵਾਇਰਮੈਂਟ 'ਚ ਬੁਲਾ ਰਹੇ ਹਾਂ, ਅਤੇ ਕਿਸਮ ਦਾ ਉਹ ਤੁਹਾਨੂੰ ਵੀ ਜੱਜ ਕਰ ਰਹੇ ਹੁੰਦੇ ਕਿ ਕਿੰਨੇ ਕੁ ਤੁਸੀਂ ਜ਼ਿੰਮੇਵਾਰ ਬਣੇ ਆ।
1: ਬਿਲਕੁਲ ਸਹੀ ਗੱਲ ਹੈ।
0: ਯੈਸ।